ਗੁਰੂ ਕੇ ਸਿੰਘਾਂ ਨੇ ਚੜ੍ਹਦੀ ਕਲਾ ਵਿੱਚ ਇੱਕਦਮ ਜਗਾਈਆਂ ਮਿਸਾਲਾਂ ਤੇ ਨਗਾਰਿਆਂ ਤੇ ਚੋਟਾਂ ਲਾ ਦਿੱਤੀਆਂ। ਸਤਿ ਸ੍ਰੀ ਅਕਾਲ ਦੇ ਜਕਾਰਿਆਂ ਦੇ ਨਾਲ ਧਰਤੇ ਆਕਾਸ਼ ਗੂੰਜ ਉੱਠਿਆ, ਅੱਪੜ ਵਾਹੇ ਉੱਠਿਆ, ਦੁਸ਼ਮਣੇ ਕੀ ਹੋ ਗਿਆ। ਜਿੱਧਰ ਨੂੰ ਕਿਸੇ ਦਾ ਮੂੰਹ ਆਇਆ ਦੌੜ ਪਿਆ, ਕਿਸੇ ਨੇ ਸ਼ਸਤਰ ਕੀ ਸੰਭਾਲਣੇ ਸੀ, ਮੁਕਾਬਲਾ ਕੀ ਕਰਨਾ ਸੀ, ਇਹਨਾਂ ਨੂੰ ਤੇ ਆਪਣੀ ਜਾਨ ਵੀ ਪੈ ਗਈ ਵੀ ਬਚਣਾ ਕਿਹੜੇ ਢੰਗ ਦੇ ਨਾਲ ਹੈ। ਸਿਰਫ ਇੱਕੋ ਹੀ ਖਿਆਲ ਸੀ, ਉਸ ਪਾਸੇ ਨੂੰ ਦੌੜਿਆ ਜਾਏ ਜਿਸ ਪਾਸੇ ਮਿਸਾਲਾਂ ਨਾ ਜਗਦੀਆਂ ਹੁਣ, ਰਸਤਾ ਖਾਲੀ ਹੋਵੇ, ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰੋ। ਲਓ ਜੀ, ਇੱਧਰ ਸੂਰਬੀਰ ਬਹਾਦਰ ਯੋਧਿਆਂ ਦੀਆਂ ਸਤਿ ਸ੍ਰੀ ਅਕਾਲ ਦੀਆਂ ਆਵਾਜ਼ਾਂ ਇਹਨਾਂ ਨੂੰ ਇਉਂ ਪ੍ਰਤੀਤ ਹੁੰਦੀਆਂ ਨੇ ਜਿਵੇਂ ਸਾਡੇ ਨੇੜੇ ਨੇੜੇ ਖਾਲਸੇ ਦੀ ਫੌਜ ਤੁਰੀ ਆਉਂਦੀ। ਸਿੱਖ ਆਣ ਪਏ, ਸਿੱਖ ਆਣ ਪਏ ਦਾ ਆਵਾਜ਼ਾ, ਅਗੇਰੇ ਨੂੰ ਵਾਧਾ ਹੋਇਆ। ਬਸ ਫੇਰ ਕੀ ਸੀ, ਜਿਹੜਾ ਰੁਸਤਮ ਖਾਨ ਆਪਣੀ ਜਰਨੈਲੀ ਦੀਆਂ ਆਪਣੀ ਬਹਾਦਰੀ ਦੀਆਂ ਗੱਪਾਂ ਮਾਰਦਾ

ਸੂਹੀ ਮਹੱਲਾ ਪੰਜਵਾਂ ਕੀਤਾ ਲੋੜਹਿ ਸੋ ਪ੍ਰਭ ਹੋਏ ਤੁਧ ਵਿਣ ਦੂਜਾ ਤੁਝ ਵਿਣ ਦੂਜਾ ਨਾਹੀਂ ਕੋਏ ਜੋ ਜਨ ਸੇਵੇ ਤਿਸ ਪੂਰਨ ਕਾਜੂ ਦਾਸ ਆਪਣੇ ਕੀ ਰਾਖੋਂ ਲਾਜੂ ਤੇਰੀ ਸ਼ਰਨ ਪੂਰਨ ਦਇਆਲਾ ਤੁਝ ਬਿਨ ਕਵਨ ਕਰੇ ਪ੍ਰਤਪਾਲਾ ਰਹਾਉ ਜਲ ਥਲ ਮਹੀਅਲ ਰਹਿਆ ਭਰਪੂਰ ਨਿਕਟ ਵਸੈ ਨਾਹੀ ਪ੍ਰਭ ਦੂਰ ਲੋਕ ਪਤੀਆਰੈ ਕਛੂ ਨਾ ਪਾਈਐ ਸਾਚ ਲਗੈ ਤਾਹੋਂ ਮੈਂ ਜਾਈਐ ਜਿਸਨੂੰ ਲਾਏ ਲਏ ਸੋ ਲਾਗੈ ਗਿਆਨ ਰਤਨ ਅੰਤਰ ਤਿਸ ਜਾਗੈ ਦੁਰਮਤ ਜਾਈ ਪਰਮ ਪਦ ਪਾਈ ਗੁਰਪ੍ਰਸਾਦੀ ਨਾਮ ਤੇ ਆਈ ਦੋਏ ਕਰ ਜੋੜ ਕਰੂੰ ਅਰਦਾਸ ਤੁਧ ਭਾਵੈ ਤਾਂ ਆਣਹਿ ਰਾਸ ਕਰ ਕਿਰਪਾ ਆਪਣੀ ਭਗਤੀ ਲਾਈ ਜਨ ਨਾਨਕ ਪ੍ਰਭ ਸਦਾ ਤੇ ਆਈ ਸੂਹੀ ਮਹੱਲਾ ਪੰਜਵਾਂ ਧਨ ਸੁਹਾਗਣ ਜੋ ਪ੍ਰਭੂ ਪਛਾਣੈ ਮਾਨੈ ਹੁਕਮ ਤਜੈ ਅਵਮਾਨੈ ਪ੍ਰਿਸੋ ਰਾਤੀ ਰਲੀਆਂ ਮਾਨੈ ਸੁਣ ਸਖੀਏ ਪ੍ਰਭ ਮਿਲਣ ਨਿਸ਼ਾਨੀ ਮਾਨ ਤਾਨ ਅਰਪ ਤਜ ਲਾਜ ਲੁਕਾਨੀ ਰਹਾਉ ਸਖੀ ਸਹੇਲੀ ਕੌ ਸਮਝਾਵੈ ਸੋਈ ਕਮਾਵੈ ਜੋ ਪ੍ਰਭ ਪਾਵੈ ਸਾ ਸੁਹਾਗਣ ਅੰਕ ਸਮਾਵੈ ਗਰਭ ਗਹੇਲੀ ਮਹਿਲ ਨਾ ਪਾਵੈ ਫਿਰ ਪਛਤਾਵੈ ਜਬ ਰਹਿਣ ਬਿਹਾਵੈ ਕਰਮਹੀਣ ਮਨ ਮੁਖ ਦੁੱਖ ਪਾਵੈ ਬਿਨੋ ਕਰੀ ਜੇ ਜਾਣਾ ਦੂਰ ਪ੍ਰਭ ਅਵਨਾਸੀ ਰਹਿਆ ਭਰਪੂਰ ਜਨ ਨਾਨਕ ਗਾਵੈ ਦੇਖ ਹਦੂਰ ਸੂਹੀ ਮਹੱਲਾ ਪੰਜਵਾਂ ਗ੍ਰਹਿ ਵਸ ਗੁਰ ਕੀਨਾ ਹਉ ਕਰ ਕੀ ਨਾਰ ਦਾਸ ਦਾਸੀ ਕਰ ਦੀਨੀ ਪਤਾਰ ਸਗਲ ਸਮੱਗਰੀ ਮੈਂ ਕਰ ਕੀ ਜੋੜੀ ਆਸ ਪਿਆਸੀ ਫਿਰ ਕੌ ਲੋੜੀ ਕਵਨ ਕਹਾਂ ਗੁਣ ਕੰਤ ਪਿਆਰੀ ਸੁਗੜ ਸਰੂਪ ਦਇਆਲ ਮੁਰਾਰੀ ਰਹਾਉ ਸਤ ਸਿੰਗਾਰ ਭਉ ਅੰਜਨ ਪਾਇਆ ਅੰਮ੍ਰਿਤ ਨਾਮ ਤੰਬੋਲ ਮੁਖ ਖਾਇਆ ਕੰਗਨ ਵਸਤ੍ਰ ਗਹਿਣੇ ਬਣੇ ਸੁਹਾਵੇ ਧਨ ਸਭ ਸੁਖ ਪਾਵੇ ਜਾਂ ਫਿਰ ਕਰ ਆਵੇ ਗੁਣ ਕਾਮਣ ਕਰ ਕੰਤ ਰਜਾਇਆ ਵਸ ਕਰ ਲੀਨਾ ਗੁਰ ਪਰਮ ਚੁਕਾਇਆ ਸਭ ਤੇ ਉੱਚਾ ਮੰਦਰ ਮੇਰਾ ਸਭ ਕਾਮਣ ਤਿਆਗੀ ਪ੍ਰਿਯ ਪ੍ਰੀਤਮ ਮੇਰਾ ਪ੍ਰਗਟਿਆ ਸੂਰ ਜੋਤ ਉਜਿਆਰਾ ਸੇਜ ਵਛਾਈ ਸਰਦ ਅਪਾਰ ਨਵ ਰੰਗ ਲਾਲ ਸੇਜ ਰਾਵਣ ਆਇਆ ਜਨ ਨਾਨਕ ਫਿਰ ਧਨ ਮਿਲ ਸੁਖ ਪਾਇਆ ਸੂਹੀ ਮਹੱਲਾ ਪੰਜਵਾਂ ਉਮ ਕਿਉ ਹੀਓ ਮਿਲਣ ਪ੍ਰਭ ਤਾਈ ਖੋਜਤ ਚਰਿਓ ਦੇਖੋ ਪ੍ਰੈ ਜਾਈ ਸੁਣਤ ਸੰਦੇਸਰੋ ਪ੍ਰੈ ਗ੍ਰਹਿ ਸੇਜ ਵਛਾਈ ਪ੍ਰਮ ਪ੍ਰਮ ਆਇਓ ਤਉ ਨਦਰ ਨਾ ਪਾਈ ਕਿਨ ਵਿਦ ਹੀਅਰ ਧੀਰੈ ਨਿਮਾਨੋ ਮਿਲ ਸਾਜਨ ਹੋ ਤੁਝ ਕੁਰਬਾਨੋ ਰਹਾਉ ਏਕਾ ਸੇਜ ਵਿਸ਼ੀ ਧਨ ਕੰਤਾ ਧਨ ਸੂਤੀ ਫਿਰ ਸਦ ਜਾ ਗੰਤਾ ਪੀਓ ਮਧਰੋ ਧਨ ਮਤਵੰਤਾ ਧਨ ਜਾਗੈ ਜੇ ਫਿਰ ਬੋਲੰਤਾ ਭਈ ਨਿਰਾਸੀ ਬਹੁਤ ਦਿਨ ਲਾਗੈ ਦੇਸ ਦਸਾਂਤਰ ਮੈਂ ਸਗਲੇ ਚਾਗੇ ਖਿਨ ਰਹਿਣ ਨ ਪਾਵੋ ਬਿਨ ਪਰ ਪੱਗ ਪਾਗੇ ਹੋਏ ਕਿਰਪਾਲ ਪ੍ਰਭ ਮਿਲੈ ਸੁਪਾਗੇ ਭਇਓ ਕਿਰਪਾਲ ਸਤਸੰਗ ਮਿਲਾਇਆ ਬੂਝੀ ਤਪਤ ਕਰੇ ਪਿਰ ਪਾਇਆ ਸਗਲ ਸ਼ਿੰਗਾਰ ਹੁਣ ਮੁਝੈ ਸੁਹਾਇਆ ਕਹੋ ਨਾਨਕ ਗੁਰ ਭਰਮ ਚੁਕਾਇਆ ਜਹ ਦੇਖਾਂ ਤੇ ਪਿਰ ਹੈ ਪਾਈ ਖੋਲਿਓ ਕਪਾਟ ਤਾਂ ਮਨ ਠਹਿਰਾਈ ਰਹਾਉ ਦੂਜਾ ਸੂਹੀ ਮਹੱਲਾ ਪੰਜਵਾਂ ਕਿਆ ਗੁਣ ਤੇਰੇ ਆਖ ਸੰਭਾਲੀ ਮੋਹਿ ਨਿਰਗੁਣ ਕੇ ਦਾਤਾਰੇ ਬੈ ਖਰੀਦ ਕਿਆ ਕਰੇ ਚਤਰਾਈ ਇਹ ਜੀਓ ਪਿੰਡ ਸਭ ਥਾਰੇ ਲਾਲ ਰੰਗੀਲੇ ਪ੍ਰੀਤਮ ਮਨ ਮੋਹਨ ਤੇਰੇ ਦਰਸ਼ਨ ਕਉ ਹਮ ਬਾਰੇ ਰਾਉ ਪ੍ਰਭ ਦਾਤਾ ਮੋਹਿ ਦੀਨ ਪੇਖਾਰੀ ਤੁਮ ਸਦਾ ਸਦਾ ਉਪਕਾਰੀ ਸੋ ਕਿਸ਼ਕ ਨਾਹੀ ਜੇ ਮੈਂ ਤੇ ਹੋਵੈ ਮੇਰੇ ਠਾਕੁਰ ਅਗਮ ਅਪਾਰੇ ਕਿਆ ਸੇਵਕ ਮਾਵੋ ਕਿਆ ਕਹਿਰੀ ਜਾਵੋ ਬਿਦ ਕਿਤ ਪਾਵੋ ਦਰਸਾਰੇ
ਮਿਤ ਨਹੀਂ ਪਾਈ ਹੈ ਅੰਤ ਨਾ ਲਹੀ ਹੈ। ਮਨ ਤਰਸੈ ਚਰਨਾਰੀ ਪਾਵੋ ਦਾਨ ਢੀਠ ਹੋਏ ਮੰਗੋ ਮੁਖ ਲਾਗੈ ਸੰਤ ਰੇ ਨਾਰੀ ਜਨ ਨਾਨਕ ਕਉ ਗੁਰ ਕਿਰਪਾ ਧਾਰੀ ਪ੍ਰਭਾਤ ਦੇ ਨਿਸਤਾਰੇ। ਸੂਹੀ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੇਵਾ ਥੋੜੀ ਮੰਗਣ ਬਹੁਤਾ ਮਹਿਲ ਨਾ ਪਾਵੈ ਕਹਤੋ ਬਹੁਤਾ ਜੋ ਪ੍ਰੈ ਮਾਨੇ ਤਿੰਨ ਕੀ ਰੀਸਾ ਕੂੜੇ ਮੂਰਖ ਕੀ ਆਠੀ ਸਾਰਾਉ ਭੇਖ ਦਿਖਾਵੈ ਸੱਚ ਨਾ ਕਮਾਵੈ ਕਹਤੋ ਮਹਿਲੀ ਨਿਕਟ ਨਾ ਆਵੈ ਅਤੀਤ ਸਦਾਏ ਮਾਇਆ ਕਾ ਮਾਤਾ ਮਨ ਨਹੀਂ ਪ੍ਰੀਤ ਕਹੈ ਮੁਖ ਰਾਤਾ ਕਹੋ ਨਾਨਕ ਪ੍ਰਭ ਬਿਨੋ ਸੁਣੀ ਜੈ ਕੁਚਲ ਕਠੋਰ ਕਾਮੀ ਮੁਕਤ ਕੀ ਜੈ ਦਰਸ਼ਨ ਦੇਖੇ ਕੀ ਵਡਿਆਈ ਸੁਖ ਤੁਮ ਸੁਖਦਾਤੇ ਪੁਰਖ ਸੁਪਾਈ ਰਹਾਉ ਦੂਜਾ। ਸੂਹੀ ਮਹੱਲਾ ਪੰਜਵਾਂ ਬੁਰੇ ਕਾਮ ਕਉ ਉਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਅਵਸਰ ਆਪਣਾ ਅੰਬ ਜੈ ਨਾ ਐਆਨਾ ਮਾਇਆ ਮੋਹ ਰੰਗ ਲਪਟਾਨਾ ਰਹਾਉ ਲੋਭ ਲਹਿਰ ਕਉ ਬਿਗਸ ਫੂਲ ਬੈਠਾ ਸਾਧ ਜਨਾ ਕਾ ਦਰਸਨਾ ਡੀਠਾ ਕਬਹੂ ਨਾ ਸਮਝੈ ਅਗਿਆਨ ਗਵਾਰਾ ਬਹੁਰ ਬਹੁਰ ਲਪਟਿਓ ਜੰਜਾਰਾ ਰਹਾਉ ਬਿਖੈ ਨਾਦ ਕਰਨ ਸੁਨ ਭੀਨਾ ਹਰ ਜਸ ਸੁਨਤ ਆਲਸ ਮਨ ਕੀਨਾ ਦ੍ਰਿਸ਼ਟ ਨਾਹੀ ਰੇ ਪੇਖਤ ਅੰਧੇ ਛੋੜ ਜਾਹੀ ਝੂਠੇ ਸਬਬ ਧੰਦੇ ਰਹਾਉ ਕਹੋ ਨਾਨਕ ਪ੍ਰਭ ਬਖਸ਼ ਕਰੀ ਜੈ ਕਰ ਕਿਰਪਾ ਮੋਹਿ ਸਾਧ ਸੰਗ ਦੀ ਜੈ ਤਾਉ ਕਿਸ ਪਾਈਐ ਜੋ ਹੋਈਐ ਰੇਨਾ ਜਿਸੈ ਬੁਝਾਈ ਤਿਸ ਨਾਮ ਲੈ ਨਾ ਰਹਾਉ। ਸੂਹੀ ਮਹੱਲਾ ਪੰਜਵਾਂ ਘਰ ਮਹਿ ਠਾਕੁਰ ਨਦਰ ਨਾ ਆਵੈ ਗਲ ਮਹਿ ਪਾਹੜ ਲੈ ਲਟਕਾਵੈ ਭਰਮੇ ਭੂਲਾ ਸਾਕਤ ਫਿਰਤਾ ਨੀਰ ਬਰੋਲੈ ਖਪ ਖਪ ਮਰਤਾ ਰਹਾਉ ਜਿਸ ਪਾਹਣ ਕਉ ਠਾਕੁਰ ਕਹਿਤਾ ਉਹ ਪਾਹਣ ਲੈ ਉਸ ਕੋ ਡੁਬਤਾ ਗੁਨਾਹਗਾਰ ਲੂਣ

ਇੱਥੇ ਪਹਿਲਾ ਕਦਮ ਜਿਹੜਾ ਉਹਦੇ ਤੋਂ ਅਗਲਾ ਕਦਮ ਉੱਚਾ ਉੱਠਣਾ ਚਾਹੀਦਾ। ਜੇ ਨਾ ਉੱਠੇਗਾ ਤਾਂ ਪੌੜੀਆਂ ਨਹੀਂ ਬਣੀਆਂ ਜਾਂਦੀਆਂ। ਘਾਟੀ ਹੈ ਕਿਸੇ ਵੀ, ਬਾਬਾ ਕਬੀਰ ਨੇ ਵੀ ਜਦੋਂ ਆਖਿਆ ਨਾ ਉਦੋਂ ਇਹਨੂੰ ਬਾਰ ਬਾਰ ਘਾਟੀ ਆਖਿਆ। ਘਾਟੀ ਤਾਂ ਮਤਲਬ ਜਿਹਦੇ ਨਾਲ ਉਚਾਈ ਹੋਈ ਜਾਏ, ਇੱਕ ਆਵਤ ਘਾਟ।

tiene respuesta. A ver, que sea en esta ocasión. Y dime. No quiera tu harpy por una chata. Brahman de tu harpy. Bari bari bahir bari. ਉਸ ਵਹੀਰ ਨੂੰ ਇਹ ਨਹੀਂ ਸੀ ਪਤਾ ਜੇ ਰੱਬ ਵੱਲ ਵਧਣਾ ਹੈ ਤੇ ਉੱਥੇ ਤਾਂ ਪਵੜੀਆਂ ਨੇ ਉਹ ਆਉਂਦੇ ਉੱਥੇ ਘਾਟੀ ਐਸੀ ਹੈ ਜਿਹੜੇ ਮੇਰੇ ਜੀਵਨ ਦੀ ਗੱਡੀ ਨੂੰ ਚਲਾਉਣ ਵਾਲੇ ਦੋ ਬੈਲ ਸਨ ਉਹਨਾਂ ਵਿੱਚੋਂ ਵੀ ਇੱਕ ਥੱਕ ਕੇ ਜਵਾਬ ਦੇ ਗਿਆ ਘਾਟੀ ਚੜਕ ਬੈਲ ਇੱਕ ਥਾਕਾ ਉਹ ਘਾਟੀ ਹੈ ਉੱਥੇ ਮਾਮਾ ਕਬੀਰ ਕਹਿੰਦਾ ਇਹਨਾਂ ਪੌੜੀਆਂ ਤੇ ਇਸ ਘਾਟੀ ਤੇ ਮੈਂ ਇਕੱਲਾ ਹੀ ਰਹਿ ਗਿਆ

ਸੰਕਲਪ ਚੜੀ ਜਾਂਦੀ ਹੈ ਕਿਉਂਕਿ ਰੱਬ ਦਾ ਇਹ ਤਰਾਹੇ ਜਿਹੜਾ ਹੈ ਉਹ ਪਲੇਨ ਰਸਤਾ ਨਹੀਂ ਉਹਦੇ ਵਿੱਚ ਤੂੰ ਇਹ ਨਹੀਂ ਸੋਚ ਸਕਦਾ ਕਿ ਮੈਂ 10 ਸਾਲ ਪਹਿਲਾਂ ਜਿਵੇਂ ਜਪਜੀਤ ਸਾਹਿਬ ਕਰ ਰਿਹਾ ਸਾਂ 10 ਸਾਲ ਬਾਅਦ ਵੀ ਉਵੇਂ ਹੀ ਕਰੀ ਜਾਣਾ ਜਿਵੇਂ ਮੈਂ ਪਹਿਲੇ ਦਿਨ ਸਾਧ ਸੰਗਤ ਵਿੱਚ ਆਇਆ ਤਾਂ ਸਾਲ ਗੁਜ਼ਰ ਗਿਆ ਮੇਰੇ ਜੀਵਨ ਵਿੱਚ ਫਰਕ ਕੋਈ ਨਹੀਂ ਪੈਣਾ ਉਵੇਂ ਹੀ ਤੁਰਿਆ ਜਾਂਦਾ ਹਰ ਆਏ ਦਿਨ ਤੇਰਾ ਅਗਲਾ ਕਦਮ ਅਵਸਥਾ ਪਹਿਲੇ ਨਾਲ ਉੱਚੀ ਹੋਣੀ ਚਾਹੀਦੀ ਤਾਂ ਤੇ ਹੋਈਆਂ ਪੌੜੀਆਂ ਤੂੰ ਤਾਂ ਇਹਨੂੰ ਪ੍ਰੇਮ ਰਸਤਾ ਹੀ ਬਣਾ ਲਿਆ ਤੂੰ ਤਾਂ ਇਹਨੂੰ ਬ੍ਰਾਹਮਣਿਜ਼ਮ ਹੀ ਬਣਾ ਲਿਆ 2 ਸਾਲ ਪਹਿਲਾਂ ਜਦੋਂ ਸਾਧ ਸੰਗਤ ਵਿੱਚ ਆਇਆ ਸਾਂ ਉਦੋਂ ਵੀ ਸ਼ਰਾਬ ਪੀਂਦਾ ਸਾਂ ਝੂਠ ਬੋਲਦਾ ਸਾਂ 10 ਸਾਲ ਬੀਤ ਗਏ 2 ਸਾਲ ਵੀ ਕੋਈ ਫਰਕ ਨਹੀਂ ਪੈਂਦਾ ਪ੍ਰੇਮ ਰਸਤਾ ਉਸੇ ਹੀ ਉਚਾਈ ਤੇ ਖੜੋ ਸਾਂ ਇਹ ਤਾਂ ਪੌੜੀਆਂ ਨੇ ਕਿਤੇ ਚੜ੍ਹਨ ਦਾ ਮਸਲਾ ਹਰ ਇੱਕ ਕਦਮ ਪਹਿਲੇ ਨਾਲੋਂ ਉੱਚਾ ਹੋਣਾ ਚਾਹੀਦਾ ਆਏ ਦਿਨ ਤੇਰੀ ਅਵਸਥਾ ਉੱਚੀ ਉੱਠਣੀ ਚਾਹੀਦੀ ਪੌੜੀਆਂ ਤੇ ਤਾਂ ਹੋਈਆਂ ਹੁਣ ਇੱਕ ਖਿਆਲ ਕਰਿਓ ਪ੍ਰੇਣ ਰਸਤੇ ਤੇ ਤੁਰਨ ਲੱਗਿਆ ਉਹਨੇ ਜ਼ੋਰ ਦੀ ਲੋੜ ਨਹੀਂ ਹੁੰਦੀ ਜਿੰਨੀ ਜ਼ੋਰ ਦੀ ਲੋੜ ਪੌੜੀਆਂ ਚੜ੍ਹਨ ਵੇਲੇ ਜਿਹਦੇ ਕੋਲ ਜ਼ੋਰ ਨਾ ਹੋਵੇ ਨਾ ਉਹਨੂੰ ਡਾਕਟਰ ਇਹ ਤਾਂ ਕਹਿੰਦੇ ਨੇ ਤੁਰ ਸੈਰ ਕਰ ਪੌੜੀਆਂ ਚੜ੍ਹਨ ਤੋਂ ਰੋਕ ਦਿੰਦੇ ਉੱਥੇ ਜ਼ੋਰ ਦੀ ਲੋੜ ਉੱਥੇ ਤਾਕਤ ਦੀ ਲੋੜ ਹੁਣ ਇੱਥੇ ਤਾਂ ਮਸਲਾ ਆਇਆ ਵੀ ਜਿਹੜਾ ਮਨੁੱਖ ਪੌੜੀਆਂ ਚੜ੍ਹ ਰਿਹਾ ਤੂੰ ਤੇ ਮਨ ਵਿੱਚ ਹਉਮੈ ਨਾ ਆ ਜਾਏ ਹੈ ਮੇਰੇ ਕੋਲ ਤਾਕਤ ਹੈ ਮੈਂ ਪੌੜੀਆਂ ਚੜ੍ਹ ਆ ਮਸਲਾ ਹੈ ਅੰਦਰ ਪਾਸੇ ਜਿਹੜਾ ਚੜ੍ਹਨਾ ਹੈ ਅੱਜ ਵੀ ਪੌੜੀ ਕਿਉਂਕਿ ਜਿਹੜਾ ਪੌੜੀਆਂ ਚੜ੍ਹ ਰਿਹਾ ਨਾ ਉੱਥੇ ਤਾਕਤ ਦੀ ਜ਼ੋਰ ਦੀ ਲੋੜ ਹੈ ਤੇ ਪੌੜੀਆਂ ਚੜ੍ਹਨ ਵਾਲੇ ਦੇ ਮਨ ਵਿੱਚ ਜੇ ਹਉਮੈ ਆ ਗਏ ਕਿ ਮੈਂ ਤਾਂ ਰੱਬ ਦੇ ਰਾਹ ਨੂੰ ਤੈਅ ਕਰ ਰਿਹਾ ਮੰਜ਼ਿਲ ਤੈਅ ਕਰ ਮੈਂ ਰੱਬ ਦੇ ਨੇੜੇ ਹੋ ਰਿਹਾ ਇਹ ਗੱਲ ਮੁਸ਼ਕਿਲ ਬਣਾਵੇਗੀ ਜਿਹੜਾ ਰੱਬ ਵੱਲ ਵੱਧ ਰਿਹਾ ਉਹਦੇ ਵਿੱਚ ਹਉਮੈ ਨਹੀਂ ਹੋਣੀ ਚਾਹੀਦੀ ਉਹ ਇਹ ਨਾ ਸੋਚੇ ਕਿ ਇਹ ਪੌੜੀਆਂ ਮੈਂ ਆਪਣੇ ਜ਼ੋਰ ਨਾਲ ਚੜ੍ਹ ਲਿਆ

ਕੋਈ ਮਸਲਾ ਇਹ ਆਇਆ ਵੀ ਤੇਰੇ ਮਨ ਵਿੱਚ ਇਹ ਹੋਮੇ ਨਾ ਆ ਜਾ ਮੈਂ ਪੌੜੀਆਂ ਚੜ੍ਹ ਰਹੀ ਭਰਿਆ ਜੋਰ ਤਾਂ ਤੂੰ ਦੇਖ ਰਿਹਾ ਕਿ ਮੈਂ ਪੌੜੀਆਂ ਚੜ੍ਹ ਰਿਹਾ ਪਰ ਇਹ ਨਾ ਆਖੀ ਕਿ ਜੋਰ ਮੇਰਾ ਕਿਉਂਕਿ ਜਵਾਨੀ ਬੁਢੇਪਾ ਜੀਵਨ ਇਹ ਸਭ ਕੁਛ ਤੇਰੇ ਵਾਸਤੇ ਹੈ ਨਹੀਂ ਸੰਸਾਰ ਅੰਦਰ ਕੋਈ ਬੁੱਢਾ ਨਾ ਹੋਵੇ ਜੇ ਇਹਦੇ ਆਪਣੇ ਹੱਥ ਵਿੱਚ ਹੋਵੇ ਜਵਾਨੀ ਕਦਰ ਜਿਹੜੀਆਂ ਜੰਗਾਂ ਵਿੱਚ ਜਿਹੜੀਆਂ ਲੱਤਾਂ ਵਿੱਚ ਤਾਕਤ ਨੇ ਤੇ ਚਾਰ ਚਾਰ ਮੰਜ਼ਿਲ ਚੜ੍ਹ ਜਾਂਦੀਆਂ ਨੇ ਚਾਰ ਚਾਰ ਮੰਜ਼ਿਲ ਚੜ੍ਹ ਜਾਂਦੀ ਇਹਨਾਂ ਹੀ ਜੰਗਾਂ ਇਹਨਾਂ ਹੀ ਲੱਤਾਂ ਵਿੱਚ ਤਾਕਤ ਜਦੋਂ ਚਲੀ ਜਾਂਦੀਆਂ ਨੇ ਬਾਬੇ ਫਰੀਦ ਨੂੰ ਵੀ ਆਖਣਾ ਪੈਂਦਾ ਇੰਨੀ ਨਿੱਕੀ ਜੰਗੀ ਥਲ ਡੂਗਰ ਬਵੇ ਹੋ ਬਾਬਾ ਫਰੀਦ ਵੀ ਕਹਿ ਕਹਿੰਦਾ ਮੇਰੇ ਵਾਸਤੇ ਨਹੀਂ ਕਿ ਮੈਂ ਇਹਨਾਂ ਨਿੱਕੀਆਂ ਦੀਆਂ ਜੰਗਾਂ ਵਿੱਚ ਉਹ ਤਾਕਤ ਹਮੇਸ਼ਾ ਲਈ ਰੱਖ ਸਕਦਾ ਉਹ ਜ਼ੋਰ ਹਮੇਸ਼ਾ ਆਪਣੇ ਕੋਲ ਰੱਖ ਸਕਦਾ ਜਿਹਦੇ ਨਾਲ ਕਦੀ ਥਲ ਡੂਗਰ ਭਵੇ ਹੋ ਜਿੱਥੇ ਪਹਾੜਾਂ ਦੀਆਂ ਉਚਾਈਆਂ ਛੋਈਆਂ ਇਹਨਾਂ ਜੰਗਾਂ ਨਾਲ ਇਹਨਾਂ ਲੱਤਾਂ ਨਾਲ ਮੇਰੇ ਕੋਲ ਇਹ ਜ਼ੋਰ ਨਹੀਂ ਕਿ ਮੈਂ ਉਹਨਾਂ ਨੂੰ ਰੱਖ ਪਰ ਰੱਖਦਾ ਤਾਂ ਜੇ ਜ਼ੋਰ ਮੇਰਾ ਹੁੰਦਾ ਜਿਹੜੀ ਚੀਜ਼ ਮੇਰੀ ਹੈ ਮੇਰਾ ਕੰਟਰੋਲ ਉਹਦੇ 'ਤੇ ਹੀ ਹੋ ਸਕਦਾ ਮੇਰੇ ਵਾਸਤੇ ਉਹ ਚੀਜ਼ ਹੈ ਨਾ ਜਿਹੜੀ ਮੇਰੀ ਹੈ ਜੇ ਇਹ ਲੱਤਾਂ ਦਾ ਜ਼ੋਰ ਮੇਰਾ ਹੁੰਦਾ ਤਾਂ ਮੇਰੇ ਤੋਂ ਕਦੀ ਬੁਢੇਪਾ ਨਾ ਹੁੰਦਾ ਮੈਂ ਕਦੀ ਜਾਣ ਹੀ ਨਾ ਹੁੰਦਾ ਜੇ ਬਾਜੂ ਬਲ ਜ਼ੋਰ ਮੇਰਾ ਹੁੰਦਾ ਕਦੀ ਬੁਢੇਪਾ ਆਉਂਦਾ ਹੀ ਨਾ ਕਿਹੜਾ ਮਨੁੱਖ ਹੈ ਦੁਨੀਆਂ ਦਾ ਜਿਹੜਾ ਬੁਢੇਪੇ ਵਿੱਚ ਜੀਵਨ ਬਿਤਾਉਣਾ ਚਾਹੁੰਦਾ ਬਲਕਿ ਇੱਥੋਂ ਤੱਕ ਆਖ ਦਿੱਤਾ ਗਿਆ ਤਿੰਨ ਚਾਰ ਵੈਰੀ ਨਾਨਕਾ ਜੇ ਬੁੱਢੇ ਫੀਰ ਬਣਾ ਬੁਢੇਪਾ ਜਰਾ ਜੀਵਨ ਉਸ ਮਨੁੱਖ ਕੋਲੋਂ ਪੁੱਛੋ ਉਹਨੂੰ ਵੈਰੀ ਦਿਸਦਾ ਜਿਹੜੇ ਬੁੱਢੇ ਹੋ ਕੇ ਬਹੁਤੇ ਬੁੱਢੇ ਹੋ ਕੇ ਮਰਦੇ ਨੇ ਉਹਨਾਂ ਨੂੰ ਪਰੇਸ਼ਾਨੀ ਆ ਜਾਂਦੀ ਹੈ ਵਿਚਾਰਿਆਂ ਦੇ ਥਾਲ ਸਾਹਮਣੇ ਪਿਆ ਸਰਕਾਰ ਨੂੰ ਸੜਕਾਂ ਅੱਗੇ ਨਾਲ ਚੰਗੀਆਂ ਹੋ ਗਈਆਂ ਨੇ ਪਰ ਅੱਖਾਂ ਦੀ ਜੋਤ ਚਲੀ ਗਈ ਹੈ ਹੁਣ ਵੀ ਤੁਰ ਨਹੀਂ ਸਕਦੀ ਅੱਗੇ ਨਾਲ ਸੁਣਨ ਦੇ ਸਾਧਨ ਜ਼ਿਆਦਾ ਨੇ ਗੀਤ ਅੱਗੇ ਨਾਲੋਂ ਖੂਬਸੂਰਤ ਹੋ ਗਏ ਨੇ ਪਰ ਸੁਣ ਨਹੀਂ ਸਕਦੇ ਹੁਣ ਜੇ ਉਹ ਜਵਾਨੀ ਵਾਲਾ ਜ਼ੋਰ ਉਹਨਾਂ ਦੇ ਆਪਣੇ ਹੱਥ ਵਿੱਚ ਹੁੰਦਾ ਜੇ ਉਹ ਜਵਾਨੀ ਵਾਲੀ ਤਾਕਤ ਉਹਨਾਂ ਦੀ ਆਪਣੀ ਹੁੰਦੀ ਕਦੀ ਨਾ ਜਾਣ ਜਿਹੜੀ ਚੀਜ਼ ਮੇਰੀ ਆਪਣੀ ਕਿਸੇ ਨੂੰ ਕੋਈ ਅਧਿਕਾਰ ਹੈ ਮੇਰੇ ਕੋਲ ਖੋਲ ਲਵੇ ਮੇਰੀ ਆਪਣੀ ਹੈ ਤੇ ਜੇ ਉਹ ਮੇਰੇ ਕੋਲ ਨਹੀਂ ਰਹੀ ਤੇ ਜ਼ਬਰਨ ਖੋ ਲਈ ਗਈ ਹੈ ਸਿਆਸਤ ਜੀ ਮਾਰਨ ਮੇਰੇ ਕੋਲ ਆਈ ਸੀ ਜਦ ਆਈ ਜੋ ਬਣਹਾਰਿਆ ਜਰ ਬੁਢੇਪਾ ਆਇਆ ਜੋਬਨ ਨੇ ਬੜੀ ਕੋਸ਼ਿਸ਼ ਕੀਤੀ ਇਸ ਕਾਇਆਂ ਦੇ ਮਕਾਨ ਤੇ ਮੇਰਾ ਕਬਜ਼ਾ ਹੈ ਮੈਂ ਤੈਨੂੰ ਅੰਦਰ ਨਹੀਂ ਵੜਨ ਦੇਣਾ ਇੱਕ ਫਿਰ ਮੈਂ ਜੋ ਤੂੰ ਬੁਢੇਪਾ ਹੈ ਦਰਵਾਜ਼ੇ ਤੇ ਆ ਗਿਆ ਬੁਢੇਪਾ ਉਹਨੇ ਨਾ ਕੀਤੀ ਮੇਰੀ ਵਾਰੀ ਮੇਰਾ ਸਮਾਂ ਆ ਗਿਆ ਮਕਾਨ ਖਾਲੀ ਕਰ ਦੇ ਜਵਾਨੀ ਵਾਸਤੇ ਜਵਾਨੀ ਜੋਬਨ ਆਪਣੇ ਜ਼ੋਰ ਆਪਣੀ ਤਾਕਤ ਦੇ ਹੰਕਾਰ ਵਿੱਚ ਆਖ ਰਹੀ ਸੀ ਬੁਢੇਪਾ ਤੇਰੇ ਕੋਲ ਕੀ ਹੈ ਤੂੰ ਮੇਰੇ ਕੋਲ ਕਿਵੇਂ ਮਕਾਨ ਦਾ ਕਬਜ਼ਾ ਲੈ ਲਏਗਾ ਇੱਕ ਮੇਰੀ ਜਵਾਨੀ ਇੱਕ ਕਾਬਜ਼ ਗੁਰੂ ਨੇ ਬਾਣੀ ਅੰਦਰ ਸੱਚ ਦਾ ਫੈਸਲਾ ਸੁਣਾਇਆ ਕਹਿਣ ਲੱਗੇ ਆਖਿਰ ਕੀ ਹੋਇਆ ਜਰ ਆਈ ਜੋਬਨ ਬੁਢੇਪੇ ਦੇ ਸਾਹਮਣੇ ਜਵਾਨੀ ਹਾਰ ਗਈ ਉਹ ਸ਼ਕਤੀ ਉਹ ਤਾਕਤ ਜਿਸ ਦੀ ਹਾਂ ਸੀ ਉਹ ਛੱਡਣੀ ਪਈ ਚੜੀ ਗਈ ਤੇ ਜੇ ਹੁੰਦੀ ਹੁੰਦੀ ਆਪਣੀ ਕੌਣ ਸੀ ਉਹਦੇ ਕੋਲ ਕੌਣ ਵਾਲਾ ਇਹ ਤਾਂ ਤਾਕਤ ਉਹਦੀ ਸੀ ਜਿਹਨੇ ਤੈਨੂੰ ਦਿੱਤੀ ਹੋਈ ਸੀ ਇਹ ਘਰ ਵਿੱਚ ਬਿਠਾ ਕੇ ਤੇ ਹੁਣ ਉਹਨੇ ਬੁਢੇਪੇ ਨੂੰ ਆਖਿਆ ਤੂੰ ਇੱਥੇ ਆ ਜਾ ਉਹਦੇ ਹੁਕਮ ਨਾਲ ਹੀ ਜੋੜਨੀ ਆਈ ਸੀ ਉਹਦੇ ਹੁਕਮ ਨਾਲ ਹੀ ਬੁਢੇਪਾ ਆ ਗਿਆ ਉਹਨੇ ਆਖ ਦਿੱਤਾ ਬਾਲ ਜਵਾਨੀ ਅਰ ਬਿਰਧ ਪੁਣ ਤੀਨ ਅਵਸਥਾ ਜਾਣ ਗੁਰੂ ਕਦੇ ਨੇ ਖਿਆਲ ਕਰੀ ਇਹ ਜਿਹੜਾ ਜ਼ੋਰ ਹੈ ਨਾ ਪੌੜੀਆਂ ਚੜ੍ਹਨ ਦਾ ਇਹਨੂੰ ਆਪਣਾ ਨਾ ਸਮਝ ਲਈ ਕਿਤੇ ਹੰਕਾਰ ਨਾ ਆ ਜਾਏ ਕਿਉਂਕਿ ਗੁਰੂ ਬੰਦਗੀ ਵਿੱਚ
ਵਿੱਚ ਨਾਮ ਸਿਮਰਨ ਵਿੱਚ ਵੀ ਜਿਹੜੀ ਇੱਕ ਪਰੇਸ਼ਾਨੀ ਖੜੀ ਹੋ ਜਾਂਦੀ ਹੈ ਨਹਾਉਣ ਦੀ, ਉਹਦੇ ਤੋਂ ਨਿਰਮਲ ਕਰਨਾ ਚਾਹੁੰਦਾ ਮਨ ਨੂੰ। ਬਲਕਿ ਕਿਸੇ ਗੁਰੂ ਨੇ ਬਾਣੀ ਅੰਦਰ ਐਵੇਂ ਨਹੀਂ ਆਖਿਆ, ਕਹਿਣ ਲੱਗੇ ਪਹਿਲਾਂ ਇਸ ਪਿਆਰੇ ਨੂੰ ਨਿਰਮਲ ਕਰ, ਪਹਿਲਾਂ ਨਿਰਮਲ ਫਿਰ ਇਹਦੇ ਵਿੱਚ ਅੰਮ੍ਰਿਤ ਸਿੰਘ ਜੇ ਪਿਆਰ ਨਿਰਮਲ ਨਾ ਹੋਇਆ ਉਹਦੇ ਵਿੱਚ ਹੋਣ ਦਾ ਕੋਈ ਬੀਜ, ਪਖੜੇ ਦਾ ਕੋਈ ਬੀਜ ਕਿਸੇ ਕਿਨਾਰੇ ਤੇ ਵੀ ਪਿਆ ਹੋਇਆ ਉਹੋ ਹੀ ਅੰਮ੍ਰਿਤ ਜਿਹੜਾ ਉਹਦੇ ਵਿੱਚ ਸਿੰਚੇਗਾ ਉਹਦੇ ਵਿੱਚ ਪਖੜਾ ਵੀ ਪੈਦਾ ਹੋ ਜਾਏਗਾ। ਉਲਝਣ ਆਤਮ ਦੇ ਵਿੱਚ ਜੋ ਚਰਨ ਗਹੁ ਬਕੋ ਸੁਵਰਸਨਾ ਦੀਜੇ ਪ੍ਰਾਣ ਅਕੋਲ, ਅਗਲੀ ਆਈ ਪੜੋ, ਮਨ ਤਨ ਨਿਰਮਲ ਕਰਤ ਕਿਆਰੋ ਹਰ ਸਿੰਚੈ ਸੁਧਾ ਸੰਜੋਰ। ਪਹਿਲਾਂ ਕਿਆਰੇ ਨੂੰ ਨਿਰਮਲ ਕਰ, ਇਹਦੇ ਵਿੱਚ ਕੋਈ ਗਲਤ ਬੀਜ ਨਾ ਰਹਿ ਜਾਵੇ, ਨਹੀਂ ਤੇ ਜਦੋਂ ਅੰਮ੍ਰਿਤ ਰੂਪੀ ਨਾਮ ਜਾਏਗਾ ਨਾ ਉਹਦੇ ਨਾਲ ਇਸ ਗਲਤ ਬੀਜ ਨੇ ਵੀ ਪੈਦਾ ਹੋ ਜਾਣਾ। ਜੇ ਇੱਥੇ ਪਖੜੇ ਦੇ ਕੰਡੇ ਹੋਏ, ਜੇ ਇੱਥੇ ਲੇਹ ਦੇ ਕੰਡੇ ਹੋਏ, ਕਣਕ ਦੇ ਨਾਲ ਨਾਲ ਉਹਨਾਂ ਨੇ ਵੀ ਪੈਦਾ ਹੋ ਜਾਣਾ, ਫਿਰ ਉਹ ਕਣਕ ਵੱਢਣੀ ਘਰ ਲਿਆਉਣੀ ਔਖੀ ਹੋ ਜਾਏਗੀ। ਜੇ ਅੰਦਰੋਂ ਹਉਮੈ ਨਾ ਗਈ ਤੇ ਨਾਮ ਜਪਣ ਨਾਲ ਵੀ ਹਉਮੈ ਪੈਦਾ ਹੋ ਜਾਣੀ ਹੈ। ਮੈਂ ਇਸ ਲਈ ਕਲੇਸ ਕੀਤੀ ਸੀ, ਗੁਰੂ ਤੇਗ ਬਹਾਦਰ ਸਾਹਿਬ ਨੇ ਬਚਨ ਕੀਤੇ ਤੇ ਕਿਸ ਢੰਗ ਨਾਲ ਕੀਤੇ, ਕਹਿਣ ਲੱਗੇ ਸਾਧੋ ਮਨ ਕਾ ਮਾਨ ਤਿਆਗ, ਸਾਧੂ ਨੂੰ ਮੁਖਾਤਬ ਕੀਤਾ। ਹੈ ਸਾਧੂ ਨੂੰ ਵੀ ਅਭਿਮਾਨ ਹੁੰਦਾ, ਉਹ ਸਾਧੂ ਕਾਹਦਾ ਹੋਇਆ? ਪਰ ਗੁਰੂ ਤੇਗ ਬਹਾਦਰ ਸਾਹਿਬ ਨੇ ਸੱਚ ਆਖਿਆ, ਕਹਿਣ ਲੱਗੇ ਮੈਨੂੰ ਫਿਕਰ ਹੀ ਬਹੁਤ ਆ, ਜਿਹੜਾ ਸਾਧੋ ਨੇ ਉਹ ਮਨ ਦਾ ਮਿਆਨ ਪਿਆ ਜ਼ਰੂਰ ਤਿਆਗ, ਸਾਧੋ ਮਨ ਕਾ ਮਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਐ ਨਿਸੁਭਾਗੋ। ਉਹਨਾਂ ਨੂੰ ਸਮਝਾਉਣ ਦੀ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਉੱਥੇ ਛੇਤੀ ਆ ਸਕਦਾ, ਛੇਤੀ ਆ। ਤੇ ਗੁਰੂ ਇਹ ਗੱਲ ਕੱਲ ਦੀ ਪੌੜੀ ਨਾਲ ਮਿਲਾ ਕੇ ਸਮਝਾ ਰਹੇ ਨੇ, ਕਹਿੰਦੇ ਨੇ ਭਲਿਆ ਪਤ ਪਵੜੀਆਂ ਜ਼ਰੂਰ ਨੇ, ਇਹਨਾਂ ਤੇ ਚੜ੍ਹੇ ਬਿਨਾਂ ਛੁਟਕਾਰਾ ਹੀ ਕੋਈ ਨਹੀਂ, ਰਾਹ ਹੀ ਇਹੋ ਹੈ, ਮਿਲਾਪ ਦਾ ਸਾਧਨ ਹੀ ਇਹੋ ਹੈ। ਪਰ ਪਵੜੀਆਂ ਪਵੜੀਆਂ ਵਿੱਚ ਤਾਕਤ ਦੀ ਲੋੜ, ਜ਼ੋਰ ਦੀ ਲੋੜ। ਤੇ ਮਤ ਤੂੰ ਇੱਥੇ ਭੁੱਲ ਜਾਏ ਵੀ ਮੈਂ ਪੌੜੀਆਂ ਚੜ੍ਹ ਰਿਹਾ ਇਸ ਲਈ ਮੇਰੇ ਕੋਲ ਜ਼ੋਰ ਹੈ, ਭਲਿਆ ਤੇਰੇ ਕੋਲ ਜ਼ੋਰ ਬਿਲਕੁਲ ਕੋਈ ਨਹੀਂ, ਇਹ ਜ਼ੋਰ ਉਹ ਹੀ ਹੈ ਜਿਹੜਾ ਮੇਰੇ ਮਾਲਕ ਨੇ ਤੈਨੂੰ ਵਰਤਣ

ਦੇ ਆਖਣ ਵੇਖਣ ਬੋਲਣ ਚੱਲਣ ਜੀਵਨ ਮਰਨਾ ਧਾਤ ਆਖਣ ਵੇਖਣ ਬੋਲਣ ਚੱਲਣ ਜੀਵਨ ਮਰਨਾ ਧਾਤ ਹੁਕਮ ਸਾਧ ਹੁਕਮੇ ਵਿੱਚ ਰੱਖੇ ਨਾਨਕ ਸੱਚਾ।

ਜਿਹੜੇ ਖਿਲਰੇ ਮਣਕਿਆਂ ਵਾਂਗੂ ਖਿਲਰੇ ਹੋਏ ਸਨ, ਇਹਨੂੰ ਆਪਣੇ ਹੁਕਮ ਦੇ ਸੂਤ ਵਿੱਚ ਪਰੋ ਦਿੱਤਾ, ਇੱਕ ਜੀਵਨ ਦਾ ਪੁਤਲਾ ਖੜਾ ਕਰ ਦਿੱਤਾ। ਵੱਖ ਵੱਖ ਖਿਲਰੇ ਹੋਏ, ਵੱਖ ਵੱਖ ਇਹ ਪੰਜੋ ਤੱਤ, ਇਹਨਾਂ ਤੋਂ ਇਹਨਾਂ ਨੂੰ ਤੂੰ ਆਪਣੇ ਹੁਕਮ ਦੇ ਸੂਤ ਵਿੱਚ ਪਰੋ ਦਿੱਤਾ ਤੇ ਹੁਕਮ ਦੇ ਸੂਤ ਵਿੱਚ ਪਰੋ ਕੇ ਇਹ ਜੀਵਨ ਦਾ ਪੁਤਲਾ ਬਣਾ ਦਿੱਤਾ। ਇਹਦੇ ਵਿੱਚ ਤਾਕਤ ਰੱਖ ਦਿੱਤੀ, ਜ਼ੋਰ ਰੱਖ ਦਿੱਤਾ ਆਪਣਾ, ਉਹਦੇ ਨਾਲ ਹੀ ਬੋਲ ਰਿਹਾ, ਚੱਲ ਰਿਹਾ, ਗੱਲਾਂ ਕਰ ਰਿਹਾ, ਸੁਣ ਰਿਹਾ, ਸੋਚ ਰਿਹਾ। ਤੇ ਜਿਸ ਦਿਨ ਤੂੰ ਆਪਣਾ ਉਹ ਸੂਤ ਵਿੱਚੋਂ ਖਿੱਚ ਲਿਆ, ਇਹਨੂੰ ਪਤਾ ਨਹੀਂ, ਇਹ ਸਮਝਦਾ ਖੋਰੇ ਮੈਂ ਬੋਲ ਰਿਹਾ, ਇਹ ਸੋਚਦਾ ਖੋਰੇ ਮੈਂ ਆਪਣੇ ਜ਼ੋਰ ਨਾਲ ਚੁੱਪ ਕਰ ਰਿਹਾ। ਤੂੰ ਭਲਿਆ ਜਿਸ ਦਿਨ ਤੂੰ ਆਪਣੇ ਜ਼ੋਰ ਨਾਲ ਚੁੱਪ ਕਰੇ, ਅੰਦਰ ਘਾਤੀ ਮਾਰੀ ਕੋਈ ਬੋਲ ਰਿਹਾ ਹੈ, ਜਿਸ ਦਿਨ ਤੂੰ ਆਪਣੀ ਸੁਰਤ ਤੇ ਚੇਤਨਤਾ ਤੇ ਅਭਿਮਾਨ ਕਰੇ, ਤਾਂ ਤੈਨੂੰ ਜੀਵਨ ਵਿੱਚ ਕਦੀ ਠੋਕਰ ਲੱਗੇ ਤੇ ਫਿਰ ਪੁੱਛੀ ਆਪਣੇ ਕੋਲੋਂ, ਤੂੰ ਤੇ ਬੜਾ ਸੋਚਿਆ ਸੀ ਜਗੀ ਸਿੰਘ ਦਾ ਕਲਮ ਵੀ ਇੱਥੇ ਸੋਚਿਆ, ਸੋਚ ਨਾ ਹੋਵੇ ਜੇ ਸੋਚੀ ਲਖਵਾਰ, ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾ ਲਵਤਾਰ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਬਾਹਰ, ਸਹਿਸ ਸਿਆਣਪ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਕਿਉਂਕਿ ਉੱਥੇ ਵੀ ਮਸਲਾ ਹੈ ਕਿਤੇ ਇਹਨਾਂ ਸਿਆਣਪਾਂ ਤੇ ਇਹਨਾਂ ਚਤਰਾਈਆਂ ਤੇ ਇਹਨਾਂ ਸੋਚਾਂ ਤੇ ਅਭਿਮਾਨ ਨਾ ਕਰ ਰਹੀ, ਇਹਨਾਂ ਨੇ ਤੈਨੂੰ ਮੰਜ਼ਿਲ ਤੇ ਨਹੀਂ ਪਹੁੰਚਾਉਣਾ, ਤੇ ਜੀ ਕਿਵੇਂ ਪਹੁੰਚਾਂਗਾ ਕਹਿਣ ਲੱਗੇ, ਕਿਹੜੀ ਸੁਚਿਆਰਾ ਹੋਈ ਹੈ, ਕਿਵੇਂ ਕੂੜਾ ਟੁੱਟਾ ਪਾਲ, ਤੇ ਜਵਾਬ ਸੀ ਹੁਕਮ ਲਜਾਈ ਚੱਲਣਾ ਆਪਣਾ ਜੋ ਛੱਡ, ਦੇਖਾ ਅੰਦਰੋਂ ਜੋ ਛੱਡ, ਤੀਜੇ ਪਾਸੇ ਨਹੀਂ ਕਹਿਣ ਲੱਗੇ। ਜੇ ਤੇਰੇ ਵਿੱਚ ਕੋਈ ਸੋਚ ਚਤਰਾਈ ਵਿਚਾਰ ਹੈ, ਤੂੰ ਸਿੱਖ ਵਿਚਾਰਵਾਨ ਆਦਮੀ ਨੂੰ ਇਸਲਾਮ ਵਿੱਚ ਸਿੱਖ ਆਪਦੇ ਜਿਵੇਂ ਆਪਣੇ ਜਨੀ ਆਪਦੇ ਗੁਰੂ ਕਹਿੰਦੇ ਨੇ, ਸਿੱਖਾ ਅੰਦਰੋਂ ਜੋਰ ਛੱਡ, ਤੂੰ ਭਰੋ ਕਰ, ਆ ਕਿਸੇ ਦੇ ਪੈਰ ਚ ਰਹਿ, ਤੂੰ ਭਰੋ ਕਰ, ਝੱਲ ਗਵਾਏ, ਇਹ ਜਿਹੜਾ ਆਪਣੇ ਅੰਦਰ ਦਾ ਜੋਰ ਦਾ ਜਿਹੜਾ ਤੈਨੂੰ ਝੱਲ ਪਿਆ ਹੋਇਆ ਨਾ, ਛੱਡ ਦੇ ਅੰਦਰ, ਇਹ ਤਾਂ ਹੋਵੇਗਾ ਵੀ ਚੱਲ ਗਿਆ, ਜੋ ਕੁਛ ਕਰਦਾ ਕਹਿੰਦਾ ਮੈਂ ਕੀਤਾ, ਜੋ ਕੁਝ ਹੁੰਦਾ ਕਹਿੰਦਾ ਮੈਂ ਕੀਤਾ। ਸਿੱਖਾ ਅੰਦਰੋਂ ਜੋਰ ਛੱਡ, ਤੂੰ ਭਰੋ ਕਰ, ਝੱਲ ਗਵਾਏ, ਕਹਿਣ ਲੱਗੇ ਬਣੇ ਸੰਸਾਰ ਅੰਦਰ ਗੁਰ ਕੇ ਭੈ ਕੇਤੇ ਨਿਸਰੇ, ਭੈ ਵਿੱਚ ਨਿਰਭਉ ਪਾਏ, ਦੇਖ ਗੁਰੂ ਦੇ ਭੈ ਵਿੱਚ ਰਹਿਣ ਵਾਲੇ ਕਿਹੜੇ ਬੜੇ ਨੇ, ਜਿਨ੍ਹਾਂ ਨੇ ਦਾ ਉਧਾਰ ਹੋਇਆ ਹੈ, ਜਿਨ੍ਹਾਂ ਨੂੰ ਕਿਨਾਰਾ ਮਿਲਿਆ। ਜੇ ਤੂੰ ਉਸ ਭੈ ਵਿੱਚ ਰਹੇਗਾ ਤਾਂ ਨਿਰਭਉ ਨੂੰ ਪ੍ਰਾਪਤ ਕਰ ਸਕੇਗਾ, ਤੇ ਜੇ ਤੂੰ ਉਹਦੇ ਭਾਉ ਵਿੱਚ ਨਾ ਰਿਹਾ, ਤੂੰ ਆਖਿਆ ਨਹੀਂ ਮੇਰੀ ਆਪਣੀ ਕੋਈ ਤਾਕਤ ਹੈ, ਮੇਰੀ ਆਪਣੀ ਕੋਈ ਸ਼ਕਤੀ, ਮੇਰੇ ਤੇ ਕੌਣ ਹੁੰਦਾ, ਕੋਈ ਆਪਣਾ ਜ਼ੋਰ ਚਲਾਉਣ ਵਾਲਾ ਜ਼ੋਰ ਮੇਰੇ ਕੋਲ ਵੀ ਹੈ, ਗੁਰੂ ਕਹਿੰਦੇ ਮੈਂ ਤੈਨੂੰ ਆਦਰਸ਼ ਜਾਣਦਾ ਕਿ ਇਹ ਜਿਹੜਾ ਬਣਿਆ ਹੋਇਆ ਪੁੱਤਰਾ ਹੈ ਨਾ, ਇਹਨੂੰ ਵੱਖ ਵੱਖ ਮਣਕਿਆਂ ਨੂੰ ਪਰੋ ਕੇ ਆਪਣੇ ਹੁਕਮ ਵਿੱਚ ਬਣਾਇਆ ਗਿਆ। ਕਹਿੰਦੇ ਕਿ ਜਿਸ ਦਿਨ ਜਬ ਆਪਣੀ ਜੋਤ ਖਿੰਚੇ ਤੂੰ ਸੁਆਮੀ, ਸੂਤ ਖਿੰਚੇ ਟਹਿਟੇਰੀ ਹੋਵੇ। ਗੁਰੂ ਕਹਿੰਦੇ ਜੇ ਉਹੋ ਹੀ ਸ਼ਕਤੀ, ਉਹੋ ਹੀ ਤਾਕਤ ਤ੍ਰਿਪਾ ਵਿੱਚੋਂ ਚਲੀ ਗਈ, ਬਾਬਾ ਫਰੀਦ ਦੇ ਬੁਢੇਪਾ ਆ ਗਿਆ ਤੇ ਉਹਨੇ ਆਖ ਦਿੱਤਾ ਆਜ ਫਰੀਦ ਹੈ ਕੂਜੜਾ ਸਹਿ ਕੂਹਾਂ ਥੀਓਂ, ਤਾਂ ਇਹ ਸਾਬਤ ਕਰ ਦਿੱਤਾ ਕਿ ਇਹਨਾਂ ਲੱਤਾਂ ਵਿੱਚ ਜ਼ੋਰ ਮੇਰੀ ਮਰਜ਼ੀ ਨਾਲ ਨਹੀਂ ਪੈਦਾ ਹੋਇਆ, ਮੇਰੇ ਮਾਲਕ ਨੇ ਰੱਖਿਆ। ਤੈਨੂੰ ਦਿੱਤਾ ਵਰਤਣ ਵਾਸਤੇ, ਜਿਹੜਾ ਉੱਤਮ ਤੇ ਨੀਚ ਦਾ ਮਸਲਾ ਹੈ ਉਹ ਆਪਣੀ ਮਰਜ਼ੀ ਤੇ ਇਸ ਗੱਲੋਂ ਨਹੀਂ ਕਿਉਂਕਿ ਜ਼ੋਰ ਤੇਰਾ ਨਹੀਂ, ਤੇ ਤੇਰੇ ਤੇ ਇਸ ਲਈ ਇਹ ਇਲਜ਼ਾਮ ਆਉਂਦਾ ਕਿਉਂਕਿ ਪ੍ਰਭੂ ਪੁੱਛੇਗਾ ਮੈਂ ਤੈਨੂੰ ਇਹ ਜ਼ੋਰ ਦਿੱਤਾ ਸੀ, ਇਹਦੇ ਨਾਲ ਤੂੰ ਉੱਤਮ ਵੀ ਬਣ ਸਕਦਾ ਸੀ, ਨੀਚ ਵੀ ਬਣ ਸਕਦਾ ਸੀ।

रामदासपद का भी दस्ताव ही आप भी सुनिए कहा सुप्रस्थान विच लिया एक एग्जाम्पल कई बार पढ़ने हैं देखने हैं सुनने हैं गुरु अमरदास पातशाह जी के बचन से भाई रामा ते जेठा जी ने दोवां ने खड़े बनाने शुरू किए बनाने दोवां ने शुरू किए दोवां ने बनाए पर दोहां विच फर्क की सी कि भाई रामे का बनाया हुआ थड़ा प्रबंध ना होया बाबा जी ठप हो गया प्रबंध हो गया क्यों क्योंकि भाई रामे दे सेवा के नाल नाल हौ चल रही थी मैनू बनाना आता है हर बार यह स्थापित करने की कोशिश करता सी जदों गुरु हुकम करते सन ढा दे मेरी मर्जी का नहीं बनया तो हर बार यह स्थापित करने की कोशिश करता सी हजूर जेदा तुसी बचन किया मैं भुलिया नहीं मैं वो जो बनाया तुसी कह के भुल गए हो कि मैनू कहो जहा बना की हुक्म दिता गुरु ने भुलना हार आख रहा आप भुल बने हालांकि गुरु का फैसला यह है भुलन अंदर सब को गुरु लेकिन वो हों जी है ना वो मनुख नुराए पाती है किते हुए कर्म को खत्म करती है श्री गुरु ग्रंथ साहब अंदर बाणी अंदर एक खाने अनेक थावान से यह गल कही है जी अरे ओला नाम का अवर जे कर्म कराम नो तिन में भाव है जाम का अवर जतन नहीं पाई है वडे फादर ते हाई है लाख ही कीमती जानी है आगे तिल नहीं बा मानी अगली चुप्पड़ अहम बुद्ध कर्म कमावने जेडे हंकार बुद्धि नाल कर्म कमाए जान भावे वो चंगे ही हो ये नहीं माड़ी चंगे कर्म भी चको अहम बुद्ध कर्म कमावने कहन लगे वो अहम बुद्धि नाल अहंकार भरी हमें भरी बुद्धि नाल कमाए हुए जेड़े कर्म ने भावे चंगे ने वो इों ही ने मानो किसे ने कारता बनाया होवे पर बनाया होवे रेत ना जय बालू बालू कहने रेत किसे ने कारता बनाया होवे पर बनाया होवे रेत ना ਹੁਣ ਰੇਤ ਦਾ ਘਰ ਜਿਹੜਾ ਹੈ ਜਦੋਂ ਕੋਈ ਜ਼ਰਾ ਜ਼ਲਜ਼ਲਾ ਆਇਆ ਜਦੋਂ ਕੋਈ ਜ਼ਰਾ ਹੜ ਆਇਆ ਬਾਰਿਸ਼ ਪਈ ਚਾਰ ਬੂੰਦ ਦਾ ਪਾਣੀ ਦੀਆਂ ਡਿੱਗੀਆਂ ਭਲਾ ਬਾਲੂ ਦੀ ਰੇਤ ਦੇ ਘਰ ਨੇ ਕਿਵੇਂ ਟਿਕਣਾ ਤੁਸੀਂ ਹੁਣ ਵੀ ਟੱਕਾ ਮੇਰੇ ਵੀ ਬਾਲੂ ਦੇ ਘਰ ਵਿੱਚ ਰਹਿ ਕੇ ਕੋਈ ਆਖੇ ਮੈਂ ਆਪਣਾ ਜੀਵਨ ਗੁਜ਼ਾਰ ਲਵਾਂਗਾ ਸੁਰੱਖਿਅਤ ਹਾਂ ਗੁਰੂ ਕਹਿੰਦੇ ਬਿਲਕੁਲ ਨਹੀਂ ਗ੍ਰਹਿ ਬਾਲੂ ਅਹੰ ਬੁੱਧ ਕਰਮ ਕਮਾਵਨੇ ਗ੍ਰਹਿ ਬਾਲੂ ਨੀਰ ਬਹਾ ਬਣੇ ਨੀਰ ਨੇ ਪਾਣੀ ਨੇ ਉਹਨੂੰ ਬਹਾ ਕੇ ਰੋੜ ਕੇ ਲੈ ਜਾਣਾ ਹੈ ਬਾਲੂ ਦਾ ਘਰ ਰੇਤ ਦੀਆਂ ਕੰਧਾਂ ਜਿਹੜੀਆਂ ਨੇ ਉਹ ਪਾਣੀ ਦੇ ਸਾਹਮਣੇ ਟਿਕ ਨਹੀਂ ਸਕਦੀ ਤੇ ਹਉ ਨਾਲ ਕੀਤੇ ਹੋਏ ਕਰਮ ਹਉ ਨਾਲ ਕੀਤੀ ਹੋਈ ਭਗਤੀ ਹਉ ਨਾਲ ਕੀਤੀ ਹੋਈ ਤਪੱਸਿਆ ਹਉ ਨਾਲ ਕੀਤਾ ਹੋਇਆ ਸਾਧ ਸੰਗ ਹਉ ਨਾਲ ਕੀਤਾ ਹੋਇਆ ਪੁੰਨ ਦਾਨ ਇਹ ਸਾਰਾ ਇੱਕ ਗ੍ਰਹਿ ਬਾਲੂ ਗੁਰੂ ਇਸੇ ਲਈ ਇੱਕ ਗੱਲ ਬਾਰ ਬਾਰ ਸਮਝਾਉਣਾ ਚਾਹੁੰਦਾ ਹੈ ਪੌੜੀਆਂ ਤੋਂ ਲੈ ਕੇ ਇਸ ਥਾਂ ਤੇ ਪਹੁੰਚਾਉਣਾ ਕਹਿਣ ਲੱਗੇ ਭਲਿਆ ਮੈਂ ਤੈਨੂੰ ਜਿੱਥੇ ਪੌੜੀਆਂ ਚੜ੍ਹਨਾ ਸਿਖਾਉਣਾ ਚਾਹੁੰਦਾ ਨਾ ਉੱਥੇ ਇਹ ਵੀ ਦੱਸਣਾ ਚਾਹੁੰਦਾ ਕਿਤੇ ਪੌੜੀਆਂ ਚੜ੍ਹਦਿਆਂ ਤੇਰੇ ਮਨ ਵਿੱਚ ਇਹ ਨਾ ਆ ਜਾਏ ਹਰ ਕੋਈ ਪੌੜੀਆਂ ਚੜ੍ਹ ਸਕਦਾ ਜਿਹਦੀਆਂ ਲੱਤਾਂ ਵਿੱਚ ਤਾਕਤ ਹੁੰਦੀ ਉਹ ਹੀ ਚੜ੍ਹਦਾ ਮੇਰੇ ਕੋਲ ਤਾਕਤ ਹੈ ਤਾਂ ਮੈਂ ਰੱਬ ਦੇ ਨੇੜੇ ਜਾ ਰਿਹਾ ਗੁਰੂ ਕਹਿੰਦੇ ਨੇ ਭਲਿਆ ਕਿਹੜੀ ਤਾਕਤ ਦੀ ਗੱਲ ਕਰਨਾ ਤੇਰਾ ਤਾਂ ਜੀਵਨ ਮਰਨ ਵੀ ਤੇਰੇ ਹੱਥ ਵਿੱਚ ਨਹੀਂ ਜਿਹਨੇ ਤੈਨੂੰ ਇਹ ਤਾਕਤ ਦਿੱਤੀ ਹੈ ਉਹਨੂੰ ਨਾ ਭੁੱਲਦੀ ਇਸ ਲਈ ਤੈਨੂੰ ਬਾਰ ਬਾਰ ਪੁੱਛੀਏ ਤੂੰ ਕਦ ਵੀ ਆਇਆ ਨਾਨਕ ਨਦਰੀ ਪਾਈ ਹੈ ਪੂਰੀ ਪੂਰਾ ਕੀ ਹਰ ਗੱਲ ਦੇ ਨਾਲ ਨਾਲ ਦੱਸ ਲੈ ਕਹਿੰਦੇ ਨੇ ਮੈਂ ਤੇਰੀ ਹਉਮੈ ਨਾਲ ਨਾਲ ਕਰਨਾ ਚਾਹੁੰਦਾ ਕੋਈ ਵੀ ਕੰਮ ਕਰੇ
ਤਾਕਤ ਦੀ ਲੋੜ ਹੈ, ਪਰ ਇਹ ਸਮਝ ਨਹੀਂ ਕਿ ਇਹ ਬਲ, ਇਹ ਸੁਰਤੀ, ਇਹ ਗਿਆਨ, ਇਹ ਵਿਚਾਰ, ਸਾਰੀ ਜਿਹੜੀ ਸ਼ਕਤੀ ਹੈ ਨਾ ਸੋਚਣ ਦੀ, ਮੈਨੂੰ ਮੇਰੇ ਮਾਲਕ ਨੇ ਦਿੱਤੀ। ਹਾਂ, ਉਸ ਸੋਚ ਸ਼ਕਤੀ ਦੀ ਤੂੰ ਵਰਤੋਂ ਕਿੱਥੇ ਕੀਤੀ ਹੈ? ਉਸ ਸੁਰਤ ਤੇ ਗਿਆਨ ਦੀ ਤੂੰ ਵਰਤੋਂ ਕਿੱਥੇ ਕੀਤੀ ਹੈ? ਇਹਦੇ ਆਧਾਰ ਤੇ ਤੂੰ ਉੱਤਮ ਨੀਚ ਬਣਨਾ, ਨਹੀਂ ਤੇ ਮਤ ਸਮਝੇ ਤੂੰ ਆਪਣੀ ਸ਼ਕਤੀ ਨਾਲ ਉੱਤਮ ਬਣ ਸਕਣਾ। ਤੇ ਖਿਆਲ ਕਰ, ਫਿਰ ਤੇ ਸੰਸਾਰ ਅੰਦਰ ਕੋਈ ਨੀਚ ਰਹੇ ਹੀ ਨਾ, ਕੋਈ ਮਾੜਾ ਰਹੇ ਹੀ ਨਾ। ਗੁਰੂ ਨੇ ਬਾਣੀ ਵਿੱਚ ਜਵਾਬ ਦਿੱਤਾ, ਕਹਿਣ ਲੱਗੇ ਆਪਣੇ ਦੀਆ ਜੇ ਮਿਲੇ ਤਾਂ ਸਭ ਕੋ ਭਾਗਤ ਹੋਏ, ਸਾਰੇ ਭਾਗਾਂ ਵਾਲੇ ਬਣ ਜਾਣ। ਭਾਗਾਂ ਤੇ ਕੋਈ ਰਹੇ ਹੀ ਨਾ। ਇਸ ਲਈ ਕਹਿਣ ਲੱਗੇ ਭਲਿਆ, ਤੇਰੀ ਸੋਚਣ ਸ਼ਕਤੀ ਜਿਹੜੀ ਹੈ ਉਹ ਰੱਬ ਨੇ ਦਿੱਤੀ ਹੈ, ਉਸ ਸ਼ਕਤੀ ਨਾਲ ਤੂੰ ਸੋਚਿਆ ਕੀ ਹੈ ਇਹ ਤੇਰੇ ਤੇ ਨਿਰਭਰ। ਤੇਰੀ ਚੱਲਣ ਸ਼ਕਤੀ ਮੇਰੇ ਰੱਬ ਨੇ ਦਿੱਤੀ ਹੈ, ਪਰ ਉਸ ਚੱਲਣ ਸ਼ਕਤੀ ਨਾਲ ਤੂੰ ਦਿਸ਼ਾ ਕਿਹੜੀ ਇਖਤਿਆਰ ਕੀਤੀ ਹੈ? ਇਹਦੇ ਦਰ ਬਹਾਨੇ ਤੇ ਇਹਦੇ ਸਾਧਨ ਰਾਹੀਂ ਤੂੰ ਨੀਤ ਉੱਤਮ ਵੀ ਹੋ ਸਕਣਾ, ਪਰ ਮੇਰੇ ਮਾਲਕ ਨੇ ਸ਼ਕਤੀ ਦੇਣ ਲੱਗਿਆ ਇਹ ਨਹੀਂ ਆਖਿਆ ਆਹ ਉੱਤਮ ਹੈ ਇਹਨੂੰ ਆਹ ਸ਼ਕਤੀ ਦੇ ਰਿਹਾ, ਆਹ ਨੀਚ ਹੈ ਇਹਨੂੰ ਆਹ ਸ਼ਕਤੀ ਨਾ। ਕਿਉਂਕਿ ਉਹਨੇ ਜੀਵਨ ਮਰਨ ਦਿੱਤਾ ਤੇ ਜਨਮ ਕਰਕੇ ਕੋਈ ਮਨੁੱਖ ਨੀਵਾਂ ਉੱਚਾ ਮਾੜਾ ਚੰਗਾ ਨਹੀਂ, ਕਰਮ ਕਰਕੇ। ਗੁਰਮੁਖ ਦੀ ਦੁਨੀਆਂ ਅੰਦਰ ਜਨਮ ਭੇਜਦੇ ਨੇ ਕਰਮ ਭੇਜਦੇ, ਜਨਮ ਇੱਕੋ ਜਿਹਾ। ਦੁਨੀਆਂ ਦਾ ਹਰ ਮਨੁੱਖ ਮਨੁੱਖ ਹੈ, ਨਿਰੰਕਾਰ ਜਿਹੜਾ ਉਹ ਕੇਵਲ ਮਨੁੱਖ ਨੂੰ ਜਨਮ ਦਿੰਦਾ, ਜੀਵਨ ਦਿੰਦਾ। ਉਹਨੇ ਕਿਸੇ ਨੂੰ ਡਾਕਟਰ ਨਹੀਂ ਬਣਾਇਆ, ਕਿਸੇ ਨੂੰ ਠੱਗ ਚੋਰ ਨਹੀਂ ਬਣਾਇਆ। ਇਸ ਸੰਸਾਰ ਅੰਦਰ ਉਸੇ ਹੀ ਸ਼ਕਤੀ ਨੂੰ ਲੈ ਕੇ ਕੀ ਵਰਤੋਂ ਕਰਕੇ ਕਿਸ ਸੰਗਤ ਵਿੱਚ ਬਹਿ ਕੇ ਆਪਣੇ ਜੀਵਨ ਦੀ ਕਿਹੜੀ ਦਿਸ਼ਾ ਅਖਤਿਆਰ ਕਰਨਾ, ਤੇਰੇ ਉੱਤਮ ਨੀਮ ਦਾ ਮਸਲਾ ਇੱਥੇ ਖੜਾ। ਮੇਰੇ ਮਾਲਕ ਨੇ ਜਿਸਨੇ ਇਹ ਜ਼ੋਰ ਦਿੱਤਾ ਹੈ ਨਾ, ਉਹਨੇ ਕੋਈ ਉੱਤਮ ਤੇ ਨੀਚ ਪੈਦਾ ਨਹੀਂ ਕੀਤਾ, ਉਹਨੇ ਇੱਕੋ ਮਨੁੱਖ ਪੈਦਾ ਕੀਤਾ। ਭਰਿਆ, ਹੁਣ ਤੇਰੀ ਮਰਜ਼ੀ, ਤੂੰ ਉੱਤਮ ਬਣ ਜਾਂ ਨੀਚ ਬਣ। ਹਾਂ, ਜੋ ਕੁਝ ਬਣੇਗਾ ਉਹ ਮੇਰੀਆਂ ਅੱਖਾਂ ਤੋਂ ਓਲੇ ਨਹੀਂ ਹੋਏਗਾ, ਇਸ ਲਈ ਉੱਤਮ ਸੇਧ ਦਾ ਉੱਤਮ ਕਹੀ ਹੈ। ਨੀਚ ਕਰਮ ਬੈਰੋਏ ਸਤਿਗੁਰੂ।

से तेरा कोई अपना अधिकार है, न मरण से तेरी कोई अपनी मर्जी है, ते ना जीवन ते मरण दे दरम्यान दे जिन्ने संस्कार ने जिन्ने विहार ने उन्हां विच तेरी कोई अपनी मर्जी चलदी, जिन्हां सारियां गल्लां च तेरी मर्जी तेरी शक्ति निरारत है कुछ नहीं, तां फिर प्रभु दी दरगाह दा जिहड़ा रस्ता है जिहड़ियां ओह पौड़ियां ने भला ओह ताकत तेरे कोल कुत्थों आ गई अपनी मर्जी दी तू ओह चल सकदी। ਭਾਵੇਂ ਸੰਸਾਰਕ ਕੁਛ ਪ੍ਰਾਪਤੀ ਹੋਵੇ ਉੱਥੇ ਤੇਰੇ ਮਨ ਵਿੱਚ ਹੋ ਨਾ ਆਵੇ, ਜੇ ਪਰਮਾਰਥ ਵਾਲਾ ਰੱਬ ਦੇ ਰਾਹ ਤੇ ਤੁਰੇ ਏਸ ਰਾਹ ਦੀਆਂ ਪਵੜੀਆਂ ਚੜੇ ਤਾਂ ਕਦੀ ਵੀ ਇਹ ਨਾ ਸੋਚੀ ਮੈਂ ਇਹਦੇ ਨਾਲ ਆਪਣੀ ਸ਼ਕਤੀ ਨਾਲ ਉੱਤਮ ਬਣ ਰਿਹਾ ਮਹਾਨ ਹੋ ਰਿਹਾ, ਜਿਹੜੇ ਮੇਰੇ ਬਰਾਬਰ ਪੌੜੀਆਂ ਨਹੀਂ ਚੜ ਸਕੇ ਉਹ ਨੀਚ ਹੋ ਰਹੇ ਨੇ। ਕਹਿੰਦੇ ਨੇ ਨਹੀਂ, ਜਿਸ ਦਿਨ ਤੂੰ ਇਹ ਸੋਚ ਲਿਆ ਤੂੰ ਵੀ ਥੱਲੇ ਆ ਜਾਏਗਾ।

ਪਾਰ ਉਤਾਰੇ ਦੀ ਯੁਕਤੀ ਕਿਸੇ ਦੇ ਆਪਣੇ ਜ਼ੋਰ ਆਪਣੇ ਹੱਥ ਵਿੱਚ ਹੁੰਦੀ। ਸੰਸਾਰ ਅੰਦਰ ਕੋਈ ਮਨੁੱਖ ਪੁਰਾਏ ਪੈ ਕੇ ਰੱਬ ਤੋਂ ਦੂਰ ਪ੍ਰਭੂ ਤੋਂ ਦੂਰ ਨਾ ਰਹਿ ਜਾਂਦਾ, ਪਰ ਗੁਰੂ ਨੇ ਤਾਂ ਆਖ ਦਿੱਤਾ।

ਉੱਪਰ ਰਿਹਾ, ਜਿਸ ਦੇ ਹੱਥ ਵਿੱਚ ਇਹ ਸਾਰਾ ਜ਼ੋਰ ਹੈ, ਜਿਹਨੇ ਤੈਨੂੰ ਸੁਰਤ ਦਿੱਤੀ ਹੈ, ਤੇਰੀ ਜ਼ਬਾਨ ਵਿੱਚ ਬੋਲ ਦਿੱਤੇ ਨੇ, ਕੰਨਾਂ ਵਿੱਚ ਸਰੋਤ ਦਿੱਤੀ ਹੈ, ਉਹ ਸਾਰਾ ਕੁਝ ਦੇ ਕੇ, ਜ਼ੋਰ ਦੇ ਕੇ ਦੇਖ ਰਿਹਾ, ਦੇਖ ਰਿਹਾ। ਉਹਨੇ ਕੋਈ ਉੱਤਮ ਨੀਚ ਪੈਦਾ ਨਹੀਂ ਕੀਤਾ, ਹੁਣ ਵੇਖ ਰਿਹਾ ਇਹ ਕਿ ਭਲਾ ਉਹ ਮੇਰੇ ਦਿੱਤੇ ਹੋਏ ਉਸ ਜ਼ੋਰ ਨੂੰ ਆਪਣਾ ਜ਼ੋਰ ਸਮਝ ਕੇ, ਆਪਣੀ ਜੁਗਤ ਸਮਝ ਕੇ ਕਿਵੇਂ ਚਲਾਉਂਦਾ, ਕਿੱਥੇ ਪਹੁੰਚਦਾ। ਉਹਦੇ ਆਧਾਰ ਤੇ ਉੱਤਮ ਸੇਧਾ ਨੂੰ ਉੱਤਮ ਕਹੀਏ, ਨੀਚ ਕਰਮ ਬੈਰੋਏ ਦੀ ਪੜਚੋਲ ਹੋਣੀ ਹੈ। ਇਹਨਾਂ ਸ਼ਬਦਾਂ ਨਾਲ ਕਿਵੇਂ ਦਾ ਜਾ ਚਿਖਾਂ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

सगल त्याग गुर सरणी आया, राखो राखन हारे

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਗੁਰੂ ਸ੍ਰੀ ਗੁਰੂ ਖਾਲਸਾ ਸਤਿ ਸੰਗਤ ਜੀ, ਆਪਾਂ ਅਕਸਰ ਅਧਿਆਤਮਕ ਰੂਪ ਵਿੱਚ ਆਪੋ ਆਪਣੇ ਅਕੀਦਿਆਂ ਦੇ ਮੁਤਾਬਕ ਕੋਈ ਗੁਰਦੁਆਰੇ ਵਿੱਚ ਜਾਂਦਾ ਹੈ, ਕੋਈ ਮੰਦਰ ਵਿੱਚ ਜਾਂਦਾ ਹੈ, ਕੋਈ ਮਸੀਤ ਵਿੱਚ ਜਾਂਦਾ ਹੈ, ਕੋਈ ਚਰਚ ਵਿੱਚ ਜਾਂਦਾ ਹੈ। ਜਾਣਦੇ ਜ਼ਰੂਰ ਹਨ ਪਰ ਸਾਨੂੰ ਜਾਣ ਦਾ ਢੰਗ ਤਰੀਕਾ ਨਹੀਂ ਆਉਂਦਾ। ਹਰ ਮਨੁੱਖ ਜਿਹੜਾ ਆਸਤਿਕ ਵਿਚਾਰਧਾਰਾ ਦਾ ਹੈ, ਉਹ ਕਿਸੇ ਵੀ ਧਰਮ ਨਾਲ ਰਿਲੇਟਡ ਹੋਵੇ, ਆਪਣੀ ਅਕੀਦਤ ਦੇ ਫੁੱਲ ਭੇਟ ਕਰਨ ਲਈ ਆਪਣੇ ਇਸ਼ਟ ਕੋਲ ਜਾਂਦਾ ਹੈ। ਲੇਕਿਨ ਜਾਤ ਨਹੀਂ ਤੋ ਸਤਿਗੁਰੂ ਪਾਤਸ਼ਾਹ ਨੇ ਸਾਡੇ 'ਤੇ ਤਰਸ ਕੀਤਾ, ਸਾਡੇ 'ਤੇ ਰਹਿਮਤ ਕੀਤੀ, ਸਾਨੂੰ ਤਰੀਕਾ ਦੱਸਿਆ ਕਿ ਗੁਰੂ ਕੇ ਸਿੱਖਾ ਗੁਰੂ ਕੋਲ ਇਉਂ ਜਾਈਦਾ ਹੈ। ਕਈ ਵਾਰ ਇਹ ਹੋ ਜਾਂਦਾ ਹੈ ਕਿ ਆਪਾਂ ਗੇੜੇ ਤਾਂ ਕੱਢਦੇ ਹਾਂ ਲੇਕਿਨ ਜਿਸ ਮਕਸਦ ਵਾਸਤੇ ਜਾਂਦੇ ਉਹ ਸਾਡੀ ਲੋੜ ਪੂਰੀ ਨਹੀਂ ਹੁੰਦੀ, ਅਤੇ ਲੋੜ ਪੂਰੀ ਨਾ ਹੋਣ ਦਾ ਕਾਰਨ ਸਾਡੀ ਆਪਣੀ ਨਿੱਜੀ ਕਮਜ਼ੋਰੀ ਹੈ। ਉਹ ਤਾਂ ਸਮਰੱਥ ਹੈ ਹੀ। ਜਿਸ ਤਰ੍ਹਾਂ ਮਹਾਂਪੁਰਸ਼ਾਂ ਨੇ ਇੱਕ ਦ੍ਰਿਸ਼ਟਾਂਤ ਦਿੱਤਾ ਹੈ, ਸੂਰਜ ਚੜ੍ਹਦਾ ਤਾਂ ਹੈ ਪਰ ਉੱਲੂ ਚੰਦਰੇ ਨੂੰ ਪਤਾ ਨਹੀਂ ਕਿ ਸੂਰਜ ਹੈ ਕਿ ਨਹੀਂ। ਸੂਰਜ ਚੜ੍ਹਦਾ, ਉਹਨਾਂ ਮਹਾਂਪੁਰਸ਼ਾਂ ਨੇ ਦ੍ਰਿਸ਼ਟਾਂਤ ਦਿੱਤਾ ਹੈ। ਉੱਲੂ ਨੇ ਲੋਕਾਂ 'ਚ ਪ੍ਰਚਾਰ ਕੀਤਾ ਵੀ ਮਿੱਤਰੋ ਵੀ ਲੋਕ ਪ੍ਰਾਪੇਗੰਡਾ ਕਰਦੇ ਨੇ, ਸੂਰਜ ਹੈ ਸੂਰਜ ਹੈ, ਕੋਈ ਕਹਿੰਦਾ ਵੀ ਹੈ। ਉਹਨੂੰ ਵਿਰੋਧੀ ਕਹਿਣ ਲੱਗੇ ਉੱਲੂ ਕਿ ਤੇਰਾ ਪ੍ਰਾਪੇਗੰਡਾ ਝੂਠਾ ਹੈ, ਸਾਰੇ ਸੰਸਾਰ ਨੂੰ ਸੂਰਜ ਸੁਣਾਈ ਦੇ ਰਿਹਾ, ਅਜੇ ਗੱਲ ਪੂਰੀ ਨਹੀਂ ਹੋਈ ਤੈਨ ਕੋਲੋਂ, ਚਮਗਿੱਦੜ ਬੋਲ ਪਿਆ ਚਮਗਿੱਦੜ। ਉਹ ਕਹਿਣ ਲੱਗਾ ਵੀ ਉੱਲੂ ਭਾਈ ਸਾਹਿਬ ਜੋ ਕਹਿੰਦੇ ਬਿਲਕੁਲ ਦਰੁਸਤ ਕਹਿੰਦੇ ਨੇ,

ਲੇਕਿਨ ਕਦੇ ਆਪਾਂ ਰਹਿਮਤ ਨੂੰ ਪ੍ਰਾਪਤ ਕਰਨ ਵਾਸਤੇ ਆਪਣੀ ਝੋਲੀ ਅੱਡੀ ਨਹੀਂ, ਕਦੇ ਮੰਗਤੇ ਬਣ ਕੇ ਗਏ ਨਹੀਂ। ਮਾਫ਼ੀ ਦੇਣੀ, ਆਪਾਂ ਜਿੱਥੇ ਵੀ ਜਾਂਦੇ ਆਪਾਂ ਦਾਤੇ ਹੋਣ ਦਾ ਦਾਅਵਾ ਕਰਦੇ, ਪੱਲੇ ਕੱਖ ਵੀ ਨਹੀਂ। ਦਾਤੇ ਹੋਣ ਦਾ ਦਾਅਵਾ ਤਾਂ ਕਰਦੇ ਹਾਂ, ਲੇਕਿਨ ਮਾਫ਼ੀ ਦੇਣੀ, ਦਾਤਾ ਬਣਨਾ ਤਾਂ ਬਹੁਤ ਵੱਡਾ, ਸਾਨੂੰ ਮੰਗਣ ਦੀ ਜਾਚ ਨਹੀਂ ਆਈ। ਅਸੀਂ ਤਾਂ ਮੰਗਤੇ ਨਹੀਂ ਬਣੇ, ਅਤੇ ਦਾਤੇ ਹੋਣ ਦਾ ਦਾਅਵਾ ਕਿਵੇਂ ਕਰਾਂਗੇ? ਗੁਰਮੁਖੋ, ਕਈ ਵਾਰ ਖੀਰ ਮਿਲਦੀ ਹੈ ਨਾ, ਤਾਂ ਖੀਰ ਵਰਤਾਉਣ ਵਾਲੇ ਵੀਰ ਕਹਿੰਦੇ ਵੀ ਗੁਰਮੁਖੋ, ਖੀਰ ਤਾਂ ਮਿਲੇਗੀ ਖੁੱਲ੍ਹੀ, ਲੇਕਿਨ ਭਾਂਡਾ ਆਪੋ ਆਪਣਾ। ਖੀਰ ਦਿਆਂਗੇ, ਰੋਟੀ ਦਿਆਂਗੇ, ਦਾਲ ਬਹੁਤ ਵਧੀਆ ਬਣੀ ਹੈ, ਲੇਕਿਨ ਭਾਂਡੇ ਨਹੀਂ ਮਿਲਣਗੇ, ਭਾਂਡੇ ਆਪੋ ਆਪਣੇ। ਇਸੇ ਤਰ੍ਹਾਂ ਗੁਰਮੁਖੋ, ਮੈਂ ਬੇਨਤੀ ਕਰਾਂ, ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਕੋਲ ਰਹਿਮਤ ਦੀ ਖੀਰ ਪ੍ਰਾਪਤ ਕਰਨੀ ਹੈ ਅਤੇ ਮੈਂ ਵੀ ਝੋਲੀ ਅੱਡਾਂਗਾ, ਤੁਸੀਂ ਵੀ ਬਰਤਨ ਕਰੋ ਤਾਂ ਕਿ ਦੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਪੰਚਮ ਪਾਤਸ਼ਾਹ ਸਾਡੀ ਝੋਲੀ ਭਰਨ ਅਤੇ ਸਹਿਯੋਗ ਦਿਓ। ਸਾਰੇ ਰਲ ਮਿਲ ਕੇ ਉਹ ਬਰਤਨ ਨੂੰ ਆਪਾਂ ਘੁੱਟ ਕੇ ਹੱਥ ਪਾਈਏ ਅਤੇ ਬਰਤਨ ਕੀ ਹੈ, ਸਾਰੇ ਗੱਜ ਕੇ ਬੋਲੋ ਸਤਿਨਾਮ।

0: ਇਸ ਵਾਹਿਗੁਰੂ ਦੇ ਬਾਰੇ ਮੈਂ ਗੁਰੂ ਪੰਚਮ ਪਾਤਸ਼ਾਹ ਨੂੰ ਬੇਨਤੀ ਕੀਤੀ ਕਿ ਮਹਾਰਾਜ ਅੱਜ ਤੁਸੀਂ ਰਹਿਮਤ ਕਰ ਦਿਓ ਤੇ ਜਿਹੜਾ ਅਸੀਂ ਵਾਹਿਗੁਰੂ ਕਹਿੰਦੇ ਹਾਂ ਇਹਦਾ ਫਾਇਦਾ ਕਿੰਨਾ ਕੁ ਹੈ। ਗੁਰਦੇਵ ਕਹਿੰਦੇ ਕਿ ਗੁਰਮੁਖਾ ਬਹੁਤ ਭਾਰੀ ਫਾਇਦਾ ਹੈ। ਸਾਡੇ ਚੋਂ ਕਈ ਸਮਾਜਿਕ ਲੋਕ ਜਿਹੜੇ ਵਹਿਮੀ ਲੋਕ ਨੇ ਨਾ ਉਹ ਕਹਿੰਦੇ ਕਿ ਸਾਡੇ ਤੇ ਕਿਸੇ ਨੇ ਮੰਤਰ ਕਰ ਦਿੱਤਾ ਹੈ, ਸਾਡੇ ਕਿਸੇ ਨੇ ਤੰਤਰ ਕਰ ਦਿੱਤਾ ਹੈ। ਕੋਈ ਕਹਿੰਦਾ ਜੀ ਮੈਨੂੰ ਈਰਖਾ ਬੜੀ ਤੰਗ ਕਰਦੀ ਹੈ, ਕੋਈ ਕਹਿੰਦਾ ਗਿਆਨੀ ਜੀ ਕੀ ਕਰੀਏ ਵਾਸ਼ਨਾ ਮੁਕਦੀਆਂ ਤੇ ਮਿਟਦੀਆਂ ਨੇ। ਧੰਨ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਗੁਰਮੁਖਾ ਇੱਕ ਮਿੰਟ ਸਾਰੇ ਰੋਗਾਂ ਦਾ ਇਲਾਜ ਇੱਕ ਮਿੰਟ ਵਿੱਚ ਸੈਕਿੰਡ ਵਿੱਚ। ਮੇਰੇ ਪਾਤਸ਼ਾਹ ਦਾ ਪਾਵਨ ਫਰਮਾਨ ਹੈ, ਕਹਿੰਦੇ ਨੇ ਤੰਤਰ ਮੰਤਰ ਪਰ ਦੁਖ ਹਰ ਸਰਬ ਰੋਗ ਖੰਡਨ ਗੁਣਕਾਰੀ ਕਾਮ ਕ੍ਰੋਧ ਮਦ ਮਤਸਰ ਤ੍ਰਿਸ਼ਨਾ ਦਿਨ ਸਜਾਏ ਹਰ ਨਾਮ ਉਚਾਰੀ। ਕੇਵਲ ਤੇ ਕੇਵਲ ਵਾਹਿਗੁਰੂ ਕਹਿਣ ਦੇ ਨਾਲ ਕਾਮ ਕ੍ਰੋਧ ਮਤਸਰ ਈਰਖਾ ਮਦ ਹੰਕਾਰ ਤ੍ਰਿਸ਼ਨਾ ਆਟੋਮੈਟਿਕਲੀ ਸਾਰੀਆਂ ਨਾਸ ਹੋ ਜਾਣਗੀਆਂ। ਕਿਸੇ ਤੰਤਰ ਦਾ ਪ੍ਰਭਾਵ ਨਹੀਂ ਪਏਗਾ, ਕਿਸੇ ਮੰਤਰ ਦਾ ਪ੍ਰਭਾਵ ਨਹੀਂ ਪਏਗਾ। ਅਸੀਂ ਆਮ ਇਹਨੇ ਹਾਂ ਕਿ ਜਿਹੜੀਆਂ ਅੰਗਰੇਜ਼ੀ ਦਵਾਈਆਂ ਨੇ ਨਾ ਉਹਨਾਂ ਨਾਲ ਕੋਈ ਬਿਮਾਰੀ ਦਾ ਫਰਕ ਤਾਂ ਪੈਂਦਾ ਪਰ ਉਹ ਸਾਈਡ ਇਫੈਕਟ ਕਰਕੇ ਬੰਦੇ ਨੂੰ ਕਮਜ਼ੋਰ ਕਰ ਦਿੰਦੀਆਂ ਨੇ, ਆਮ ਹੁੰਦਾ। ਲੇਕਿਨ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਕਿ ਗੁਰਮੁਖਾ ਇਹ ਵਾਹਿਗੁਰੂ ਮੰਤਰ ਇੰਨਾ ਬਕੀਮਤਾ ਹੈ, ਇਹ ਦੁੱਖਾਂ ਦੀ ਨਿਵਿਰਤੀ ਵੀ ਕਰਦਾ ਤੇ ਬੰਦੇ ਨੂੰ ਤਗੜੀਆਂ ਵੀ ਕਰਦਾ ਹੈ। ਸਰਬ ਦੁੱਖ ਖੰਡਨ ਗੁਣਕਾਰੀ ਦੁੱਖਾਂ ਦਾ ਨਾਸ ਕਰਨ ਵਾਲਾ ਤੇ ਗੁਣਕਾਰੀ ਫਾਇਦੇਮੰਦ ਆ, ਇਹਦਾ ਸਾਈਡ ਇਫੈਕਟ ਨਹੀਂ, ਨੁਕਸਾਨ ਨਹੀਂ ਕਰੇਗਾ। ਸੋ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਖੁਲਾਸੇ ਦੇ ਸਹਿਜ ਜੋ ਗੁਰਦੇਵ ਨੇ ਸਾਨੂੰ ਸਿੱਖਿਆ ਦਿੱਤੀ ਹੈ, ਹੁਕਮਨਾਮਾ ਬਖਸ਼ਿਆ ਹੈ, ਸਰਵਣ ਕਰੀਏ ਜੀ।
1: ਸਗਲ ਤਿਆਗ ਗੁਰ ਸਰਣੀ ਆਇਆ,
0: ਮੈਂ ਸਾਰਾ ਕੁਝ ਤਿਆਗ ਕਰਕੇ ਤੁਹਾਡੇ ਕੋਲ ਛੱਡ ਆਇਆ। ਇਹਦੀ ਗੁਰਮੁਖ ਬਹੁਤ ਲੰਮੀ ਚੌੜੀ ਤਫਸੀਲ ਹੈ ਕਿ ਆਪਾਂ ਛੱਡਣਾ ਕੀ ਹੈ, ਬੜਾ ਕੁਝ ਹੈ, ਬਹੁਤ ਕੁਝ। ਜਦੋਂ ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਅਸੀਂ ਪੜ੍ਹਦੇ ਤੇ ਵਿਚਾਰਦੇ ਹਾਂ ਨਾ, ਗੁਰਮੁਖੋ ਬੁਰਾ ਮਤ ਮੰਨਣਾ, ਅਸੀਂ ਪੜ੍ਹਦੇ ਤਾਂ ਪਰ ਆਪਾਂ ਬੁੱਝਦੇ ਨਹੀਂ। ਜਿਹੜੀ ਗੁਰੂ ਕੀ ਬਾਣੀ ਹੈ ਨਾ, ਬੜੀ ਪੜ੍ਹਦੇ ਹਾਂ ਬਹੁਤ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਕਿ ਗੁਰਮੁਖਾ ਫਾਇਦਾ ਤਾਂ ਹੈ, ਲੇਕਿਨ ਪੂਰਨ ਫਾਇਦਾ ਤਾਂ ਆਵੇਗਾ ਜਦੋਂ ਬੁੱਝੇ ਤਾਂ। ਪੜ੍ਹਿਆ ਨਾ ਹੀ ਭੇਦ, ਬੁੱਝਿਆ ਪਾਵਣਾ।

0: ਪੜ੍ਹਨ ਦੇ ਨਾਲ ਤੈਨੂੰ ਪੂਰਾ ਭੇਦ ਨਹੀਂ ਆਉਣਾ, ਆਵੇਗਾ ਕਦੋਂ, ਜਦੋਂ ਬੁੱਝ ਲਏਗਾ, ਜਦੋਂ ਜਾਣ ਲਏਗਾ। ਆਪਾਂ ਤੋਤੇ ਦੀ ਰੱਟ ਤਾਂ ਪੜ੍ਹੀ ਤਾਂ ਜਾਂਦੇ ਹਾਂ, ਲੇਕਿਨ ਜਿਹਦੇ ਬੁੱਝ ਲਈਏ ਨਾ ਤੇ ਗੁਰਮੁਖੋ ਸਾਡੀ ਜੀਵਨ ਦਾ ਨਿਸ਼ਾਨਾ ਪੂਰਾ ਹੋ ਜਾਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਦੀ ਪਾਵਨ ਬਾਣੀ ਜਦੋਂ ਰਾਗਾਂ ਵਿੱਚ ਰੰਭ ਹੁੰਦੀ ਹੈ ਤੇ ਮੇਰੇ ਗੁਰਦੇਵ ਨੇ ਸਾਡੇ ਤੇ ਕਿਰਪਾ ਕੀਤੀ, ਕਹਿੰਦੇ ਪੁੱਤਰਾ ਤੂੰ ਸੰਸਾਰ ਵਿੱਚ ਵਿਚਰਨਾ ਵਿਚਰਨਾ ਤੇ ਤੈਨੂੰ ਤੀਰੀ ਚੌਰੀ ਗੰਢ ਪਈ ਮਜ਼ਬੂਤ ਰੱਸਾ, ਇਹਨੇ ਤੈਨੂੰ ਮੰਜ਼ਲ ਤੇ ਨਹੀਂ ਜਾਣ ਦੇਣਾ। ਜਿਹੜੇ ਪਸ਼ੂ ਰੱਖਣ ਵਾਲੇ ਲੋਕ ਨੇ ਨਾ ਉਹ ਆਪਣੇ ਪਸ਼ੂਆਂ ਵਾਸਤੇ ਰੱਸੀਆਂ ਵੱਢਦੇ, ਇਹਨੂੰ ਕਹਿੰਦੇ ਦੁੱਲੜੀ ਤਿਲੜੀ। ਜਿਹੜਾ ਤਗੜਾ ਪਸ਼ੂ ਹੈ ਉਹਦੇ ਵਾਸਤੇ ਤਿਲੜੀ ਵੱਢਦੇ ਨੇ, ਭਾਵ ਉਹ ਤਿੰਨ ਰੱਸੀਆਂ ਨੂੰ ਇਕੱਠਿਆਂ ਕਰਕੇ ਇਕੱਠਾ ਕਰਦੇ ਨੇ, ਜਿਹੜਾ ਥੋੜਾ ਜਿਹਾ ਦਰਮਿਆਨਾ ਉਹਨੂੰ ਉਹਦੇ ਵਾਸਤੇ ਦੁੱਲੜੀ ਵੱਢਦੇ ਨੇ, ਦੁੱਲੜੀ ਦੂਰਾ ਰੱਸਾ। ਇੱਥੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮਿੱਤਰਾ ਤੈਨੂੰ ਤਿਲੜਾ ਚੌਥਾ ਰੱਸਾ ਪਿਆ ਹੀ, ਕਾਹਦਾ, ਕਾਮਨਾ ਦਾ, ਕਾਮ ਦਾਮ ਤੇ ਚਾਮ। ਬੜਾ ਔਖਾ ਬਚਣਾ, ਕਾਮ ਕਾਮਨਾ ਇਛਾਵਾਂ, ਦਾਮ ਦਮੜੇ ਮਾਇਆ ਦਾ ਚੱਕਰ ਤੇ ਚਾਮ ਚਮੜਾ। ਆਪਾਂ ਜ਼ਿੰਦਗੀ ਪ੍ਰਯੰਤ ਇਹਨਾਂ ਤਿੰਨਾਂ ਚੀਜ਼ਾਂ ਵਿੱਚ ਉਲਝੇ ਰਹਿ ਤੇ ਸਾਨੂੰ ਪਤਾ ਨਹੀਂ ਕਿ ਅਸੀਂ ਆਏ ਕਾਹਦੇ ਵਾਸਤੇ ਹਾਂ। ਇਹ ਫਿਰ ਦ੍ਰਿਸ਼ਟਾਂਤ ਸਾਹਮਣੇ ਆ ਗਿਆ, ਇੱਕ ਬੰਦੇ ਦਾ ਚੇਤਾ ਬੜਾ ਮਾੜਾ ਹੈ, ਬਾਜ਼ਾਰ ਵਿੱਚ ਸੌਦਾ ਖਰੀਦਣ ਚੱਲਿਆ ਤੇ ਘਰਵਾਲੀ ਨੇ ਆਖਿਆ ਵੀ ਸਵਾਮੀ ਜੀ ਖੰਡ ਲੈ ਆਉਣੀ, ਚਾਹ ਆ ਸਬਜ਼ੀ ਵਗੈਰਾ ਸਾਰਾ ਕੁਝ ਦੱਸ ਦਿੱਤਾ। ਕਹਿਣ ਲੱਗਾ ਭਾਗਾਂ ਵਾੜੀਏ ਮੈਨੂੰ ਹੋਰ ਵੀ ਕੰਮ ਬੜੇ ਨੇ, ਪਰ ਇਉਂ ਕਰਦੇ ਹਾਂ ਮੈਂ ਆਪਣੀ ਜਿਹੜੀ ਕਮੀਜ਼ ਆ ਉਹਨੂੰ ਗੰਢ ਦੇ ਲੈਣਾ, ਕਮੀਜ਼ ਨੂੰ ਗੰਢ। ਉਹਨੇ ਆਪਣੀ ਕਮੀਜ਼ ਨੂੰ ਗੰਢ ਦੇ ਲਿੱਤੀ, ਬਾਜ਼ਾਰ ਵਿੱਚ ਚਲਾ ਗਿਆ ਤੇ ਬਾਣੀਏ ਨੇ ਮਖੌਲ ਕੀਤਾ ਵੀ ਸਰਦਾਰ ਜੀ ਅੱਜ ਕਮੀਜ਼ ਨੂੰ ਗੰਢਾ, ਇਹ ਕੀ ਚੱਕਰ ਹੈ। ਕਹਿਣ ਲੱਗਾ ਤੇਰੀ ਭਰਜਾਈ ਨੇ ਮੈਨੂੰ ਤੁਰਨ ਲੱਗ ਗਿਆ, ਆਖਿਆ ਸੀ ਵੀ ਤੁਹਾਡਾ ਚੇਤਾ ਬੜਾ ਮਾੜਾ ਹੈ, ਆਹ ਚੀਜ਼ਾਂ ਲਿਆਉਣੀਆਂ ਨੇ ਤੇ ਮੈਂ ਵਿਚਾਰ ਕੀਤੀ ਵੀ ਮੈਂ ਆਪਣੇ ਕੁੜਤੇ ਨੂੰ ਗੰਢ ਦੇ ਰਿਹਾ ਤਾਂ ਕਿ ਮੈਨੂੰ ਚੇਤਾ ਨਾ ਭੁੱਲੇ। ਉਹ ਬਾਣੀਆਂ ਕਹਿਣ ਲੱਗਾ ਭਾਈ ਸਾਹਿਬ ਇਉਂ ਕਰੋ ਤੇ ਜੋ ਤੁਹਾਨੂੰ ਸਮਾਨ ਚਾਹੀਦਾ ਨਾ ਮੈਨੂੰ ਲਿਸਟ ਬਣਾ ਦਿਓ ਤੇ ਮੈਂ ਤੁਹਾਡੇ ਆਉਣ ਤੱਕ ਪੈਕ ਕਰ ਦਿਆਂਗਾ, ਤੁਸੀਂ ਉਹਨਾਂ ਚਿਰ ਬਾਕੀ ਦੇ ਕੰਮ ਕਰਿਓ। ਕਹਿਣ ਲੱਗਾ ਸ਼ਾਹ ਜੀ ਗੱਲ ਵਿਗੜ ਗਈ, ਕਿਉਂ, ਮੈਂ ਗੰਢ ਤਾਂ ਦਿੱਤੀ ਪਰ ਮੈਨੂੰ ਪਤਾ ਨਹੀਂ ਵੀ ਮੈਂ ਆਇਆ ਕਾਹਦੇ ਲਈ, ਲੈਣਾ ਕੀ ਹੈ। ਗੰਢ ਦਿੱਤੀ ਹੈ ਕਮੀਜ਼ ਨੂੰ ਲੇਕਿਨ ਸੌਦਾ ਭੁੱਲ ਗਿਆ। ਇਹ ਗੱਲ ਦ੍ਰਿਸ਼ਟਾਂਤ ਮਾਤਰ ਨਹੀਂ, ਸਾਡੇ ਸਾਰਿਆਂ ਤੇ ਅਸੀਂ ਕਿਰਪਾਨ ਪਾਲੀ, ਕਛਹਿਰਾ ਪਾਲਿਆ, ਕੜਾ ਪਾਲਿਆ, ਕੰਘਾ ਸਜਾ ਲਿਆ, ਲੇਕਿਨ ਕੜਾ ਕਿਰਪਾਨ ਕਛਹਿਰਾ ਕਿਉਂ ਪਾਇਆ ਸਾਨੂੰ ਚੇਤਾ ਹੀ ਨਹੀਂ। ਪੰਡਿਤ ਜੀ ਨੇ ਜਨੇਊ ਪਾ ਲਿਆ, ਮੁਸਲਮਾਨ ਭਰਾ ਨੇ ਲਵਾਂ ਕਟਾਲੀਆਂ ਸਭ ਵਿਛਾਲੇ, ਲੇਕਿਨ ਲਵਾਂ ਕਟਾਈਆਂ ਕਿਉਂ, ਜਨੇਊ ਪਾਇਆ ਕਿਉਂ, ਪੰਜਾਂ ਕਕਾਰਾਂ ਦੀ ਰਹਿਤ ਕਿਉਂ ਰੱਖੀ। ਗੰਢ ਤਾਂ ਦਿੱਤੀ ਪਰ ਸਾਨੂੰ ਪਤਾ ਨਹੀਂ ਵੀ ਦਿੱਤੀ ਕਾਹਦੇ ਲਈ, ਪਤਾ ਵੀ ਚੱਲੇ। ਤੋ ਗੁਰੂ ਪਿਆਰਿਓ, ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਗੁਰਮੁਖਾ ਸੁਚੇਤ ਹੋ, ਤੈਨੂੰ ਖਤਰਾ, ਤੈਨੂੰ ਖਤਰਾ ਹੈ। ਔਰ ਲਿਸਟ ਕੀ ਹੈ? ਸ੍ਰੀ ਰਾਗ ਮਹਲਾ ਪਹਿਲਾ, ਕਰ ਪਹਿਲਾ। ਮੋਤੀ ਤਾਂ ਮੰਦਰ ਉਸਰੇ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ, ਲੀ ਪਾਵੇ ਚਾਓ, ਮਤ ਦੇਖ ਭੂਲਾ ਵਿਸਰੈ, ਤੇਰਾ ਚਿੱਤ ਦਾ ਵੇਲਾਓ। ਮੰਦਰ ਕਿਹੋ ਜਿਹਾ ਹੋਵੇ, ਇੱਟਾਂ ਨਹੀਂ, ਮੋਤੀਆਂ ਦੇ ਮੰਦਰ ਉਸੇ ਹੋਣ, ਔਰ ਇੰਨਾ ਪਰਫਿਊਮ ਖਿਲਾਰਿਆ ਹੋਵੇ ਵੀ ਸਾਰਾ ਕਮਰਾ ਸੁਗੰਧਿਤ ਹੋਵੇ। ਹੁਣ ਨਵਾਂ ਬਣ ਗਿਆ ਨਾ ਮਾਡਰਨ, ਅੱਗੇ ਹੁੰਦਾ ਸੀ ਚੰਦਨ ਵਗੈਰਾ ਪੁਰਾਣਾ, ਹੁਣ ਆਪਾਂ ਕਹਿੰਦੇ ਪਰਫਿਊਮ, ਨਾਂ ਬਦਲ ਗਿਆ। ਗੁਰਮੁਖੋ ਚਮੜੀ ਨੂੰ ਤਾਂ ਆਪਾਂ ਪਰਫਿਊਮ ਲਾ ਲਿਆ, ਚੰਦਨ ਲਾ ਲਿਆ, ਲੇਕਿਨ ਅੰਦਰ ਅੱਗ ਲੱਗੀ ਉਹਦਾ ਵੀ ਕਰਾਂਗੇ, ਜਿਹੜੀ ਅੰਦਰ ਅੱਗ ਲੱਗੀ ਹੈ। ਧੰਨ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਦੇ ਕੋਲ ਇੱਕ ਬੰਦਾ ਆਇਆ, ਉਹਨੇ ਚੰਦਨ ਬਣਿਆ ਆਪਣੇ ਮੱਥੇ ਉੱਪਰ, ਸਾਰਾ ਐਨ ਮੱਥਾ ਲਬੇੜਿਆ ਪਿਆ ਤੇ ਨਾਗ ਉਂਗਲ ਵਿੱਚ ਪਾਇਆ। ਨਾਗ ਵਕਤ ਮਨ ਸੁਣਿਆ, ਆਪਾਂ ਵੀ ਪਾਉਂਦੇ ਆ ਤੇ ਜੇ ਮੈਨੂੰ ਮਾਫੀ ਦਿਓ ਨਾ ਤੇ ਆਪਣੇ ਅੰਦਰ ਕਿਰਪਾਨ ਦਾ ਸਤਿਕਾਰ ਘੱਟ ਹੈ ਪਰ ਨਗਾਂ ਦਾ ਜ਼ਿਆਦਾ ਹੈ, ਨਗਾਂ ਦਾ ਬਹੁਤ ਸ਼ਰਧਾ। ਗੁਰਮੁਖੇ ਸਾਡੇ ਵਾਸਤੇ ਬਹੁਤ ਦੁਖਦਾਈ ਗੱਲ ਹੈ ਕਿ ਸਾਨੂੰ ਗੁਰਬਾਣੀ ਤੇ ਯਕੀਨ ਘੱਟ ਪਰ ਪੱਥਰ ਤੇ ਜ਼ਿਆਦਾ, ਪੱਥਰ ਤੇ। ਕਿਸੇ ਨੇ ਮੂੰਗਾ ਪਾਇਆ, ਕਿਸੇ ਨੇ ਨੀਲਮ ਪਾਇਆ। ਗਿਆਨੀ ਜੀ ਤੁਹਾਨੂੰ ਨਹੀਂ ਪਤਾ ਜਿਹੜਾ ਇਹ ਮੂੰਗਾ ਠੰਡਾ ਹੁੰਦਾ, ਠੰਡਾ। ਗੁਰੂ ਪੰਜਵੇਂ ਪਾਤਸ਼ਾਹ ਕਹਿੰਦੇ ਬਿਲਕੁਲ ਝੂਠ, ਕੋਰਾ ਝੂਠ। ਔਰ ਮੇਰੇ ਪਾਤਸ਼ਾਹ ਨੇ ਸਾਨੂੰ ਲਿਖਤੀ ਜਵਾਬ ਦਿੱਤਾ, ਲਿਖਤੀ। ਉਹ ਕਹਿੰਦੇ ਗੁਰਮੁਖਾ ਪੱਥਰ ਦੇ ਮੂੰਗੇ ਨੇ ਤੈਨੂੰ ਠੰਡਿਆ ਨਹੀਂ ਕਰਨਾ। ਹਜ਼ੂਰ ਦਾ ਪਾਵਨ ਸ਼ਲੋਕ ਹੈ, ਧਿਆਨ ਕਰੋ। ਚੰਦਨ ਚਾਂਦਨਾ ਸਰਦ ਰੁੱਤ, ਮੂਲ ਨਾ ਮਿਟਈ ਕਾਮ, ਸੀਤਲ ਥੀਵੇ ਨਾਨਕਾ ਜਪੰਦੜੂ ਹਰ ਨਾਮ। ਚੰਦਨ ਨਾਲ, ਮੂੰਗੇ ਨਾਲ, ਪਰਫਿਊਮ ਦੀ ਸਪਰੇ ਕਰਨ ਨਾਲ ਠੰਡ ਨਹੀਂ ਉਹ ਪੈਣੀ ਜਿੰਨਾ ਚਿਰ ਗੁਰਮੁਖਾ ਅੰਦਰ ਨਾਮ ਨਾ ਟਿਕਿਆ। ਨਾਨਕੇ ਘਰ ਕੇਵਲ ਨਾਮ, ਇੱਥੇ ਪੱਥਰਾਂ ਦੀ ਗੱਲ ਨਹੀਂ, ਇੱਥੇ ਪਰਫਿਊਮ ਦੀ ਗੱਲ ਨਹੀਂ, ਇੱਥੇ ਪੈਸਿਆਂ ਦੀ ਗੱਲ ਨਹੀਂ, ਇੱਥੇ ਚੌਧਰਾਂ ਦੀ ਗੱਲ ਨਹੀਂ। ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ, ਲੀ ਪਾਵੇ ਚਾਓ ਮੇਰੇ ਤੇ ਤਰਸ ਕਰੀ। ਕਿਉਂ ਮਤ ਦੇਖ ਭੂਲਾਂ ਵਿਸਰੈ, ਤੇਰਾ ਚਿੱਤਰ ਆਵੇ ਲਾਓ। ਕਹਿੰਦੇ ਮੇਰੀ ਅਗਲ ਤੇ ਪਰਦਾ ਨਾ ਪੈ ਜਾ, ਮੈਂ ਉੱਚੀਆਂ ਟਾਰੀਆਂ ਨੂੰ ਵੇਖ ਕੇ ਤੈਨੂੰ ਭੁੱਲ ਨਾ ਜਾਵਾਂ। ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ ਨੇ ਕੋਠੇ ਮੰਡਪ ਮਾੜੀਆਂ ਉਹ ਸਾਰੇ ਦੇ ਪੀ ਗਏ, ਕੂੜਾ ਸੌਦਾ ਕਰ ਗਏ, ਗੋਰੀ ਆ ਪੈ, ਬੜੇ ਮਕਾਨ ਉੱਚੇ ਉੱਚੇ ਬਣਾਏ। ਆਪਾਂ ਤਾਂ ਇਕੱਲੇ ਮਕਾਨਾਂ ਦੀ ਗੱਲ ਕਰਦੇ ਨਾ, ਸੀਮੈਂਟ ਵਾਲਿਆਂ ਦੀ। ਇੱਕ ਵਿਦਵਾਨ ਪੁਰਸ਼ ਹੋਇਆ, ਉਹਨੇ ਆਪਣਾ ਮਕਾਨ ਸੁਣ ਦਾ ਬਣਾਇਆ, ਸੋਨੇ ਦਾ। ਤੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਹਨੂੰ ਪਤਾ ਸਨਮਾਨ ਕੀ ਮਿਲਿਆ। ਅੱਜ ਕੱਲ੍ਹ ਆਪਾਂ ਪੜ੍ਹਦੇ ਹਾਂ ਪੰਥ ਰਤਨ, ਪਦਮ ਭੂਸ਼ਣ, ਇਹ ਵੱਖ ਵੱਖ ਸਨਮਾਨ ਦਿੰਦੇ, ਲੇਕਿਨ ਉਸ ਬੰਦੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਨੇ ਮੂਰਖ ਦਾ ਸਨਮਾਨ ਦਿੱਤਾ, ਮੂਰਖ ਦਾ। ਲੰਕਾ ਗੜ ਸੋਨੇ ਦਾ ਭਇਆ, ਮੂਰਖ ਰਾਵਣ ਪਿਆ ਲੈ ਗਿਆ। ਇਹਦੇ ਰਾਵਣ ਨੂੰ ਇਹ ਗੱਲ ਆਖੀ ਹੈ ਕਿ ਸਾਨੂੰ ਗੁਰਦੇਵ ਕੀ ਕਹਿਣਗੇ। ਐਡਾ ਵੱਡਾ ਵਿਦਵਾਨ, ਆਲਮ ਫਾਜ਼ਿਲ ਸਕਾਲਰ, ਸੋਨੇ ਦਾ ਘਰ, ਜਿਹੜਾ ਕੈਲੰਡਰ ਬਣਾਇਆ ਨਾ, ਕੈਲੰਡਰ ਆਪਾਂ ਵੇਖ ਰਹੇ ਹਾਂ, ਇਹ ਕੈਲੰਡਰ ਰਾਵਣ ਦੀ ਕਾਢ ਜੇ। ਬੜਾ ਤੀਖਣ ਬੁੱਧੀ ਵਾਲਾ ਸੀ ਬੰਦਾ ਉਹ। ਲਓ ਵਿਚਾਰ, ਧਰਤੀ ਤਾਂ ਹੀਰੇ ਲਾਲ ਜੜਤੇ, ਪਲਕ ਲਾਲ ਜੜਾਓ, ਥੱਲੇ ਹੀਰੇ ਤੇ ਲਾਲ ਜੜੇ ਹੋਏ ਨੇ। ਮੈਂ ਕਈ ਵਾਰ ਗੁੰਮਖੂ ਹੈਰਾਨ ਹੁੰਦਾ, ਧਰਤੀ ਤਾਂ ਹੀਰੇ ਲਾਲ ਜੜਤੀ, ਪਲਕ ਲਾਲ ਜੜਾਓ, ਮੋਹਣੀ ਮੁੱਖ ਮਣੀ ਸੋਹੇ, ਕਰੇ ਰੰਗ ਪਸਾਓ, ਬਾ ਦੇਸ ਭੂਲਾ ਵਿਸਰੈ ਤੇਰੇ ਚੇਤਨ ਆਵੇ ਲਾਓ। ਮੈਂ ਇਸ ਧਰਤੀ ਦੇ ਰਤਨਾਂ ਤੇ ਹੀਰਿਆਂ ਵਾਲੀ ਗੱਲ ਨੂੰ ਬੜਾ ਡੀਪਲੀ ਵਿਚਾਰਿਆ ਵੀ ਬਾਬੇ ਨੇ ਇਹ ਗੱਲ ਕਿਉਂ ਕਿ ਥੱਲੇ ਲਕੀ, ਥੱਲੇ ਰਤਨ ਲਕੇ ਨੇ, ਛਾਤੇ ਕਿਉਂ ਨਹੀਂ, ਸਾਥੇ ਕਿਉਂ ਨਹੀਂ, ਕਾਰਨ ਕੀ ਹੈ? ਹੌਲੀ ਹੌਲੀ ਗੁਰੂ ਪਾਤਸ਼ਾਹ ਨੇ ਸਿਰ ਤੇ ਹੱਥ ਰੱਖਿਆ ਤੇ ਕਹਿਣ ਲੱਗੇ, ਆ ਤੈਨੂੰ ਦੱਸਾਂ ਨਕੰਮਿਆ, ਧਰਤੀ ਦੇ ਥੱਲੇ ਤਾਂ ਰਤਨਾਂ ਦੀ ਗੱਲ ਕੀਤੀ ਕਿ ਜੇ ਛਾਤੇ ਹੋਣਗੇ ਨਾ ਅੱਖਾਂ ਨੂੰ ਚਮਕ ਪੈ ਗਈ ਤੇ ਨੀਂਦ ਖੁੱਲ ਕੇ ਨਹੀਂ ਆਉਣੀ। ਅੱਜ ਕੱਲ੍ਹ ਇੱਕ ਆਪਣਾ ਨਵਾਂ ਟ੍ਰੈਂਡ ਬਣਿਆ ਹੈ ਵੀ ਬੈੱਡ ਦੇ ਸਿਰਹਾਣੇ ਸਵਿੱਚ ਕੀਤਾ ਰੱਖਿਆ ਤੇ ਲਾਈਟ ਥੱਲੇ ਹੈ ਪੈਰਾਂ ਚ, ਤੇ ਚਾਨਣ ਵੀ ਰਹੇ ਪਰ ਅੱਖਾਂ ਨੂੰ ਚਮਕਣਾ ਪਏ ਤਾਂ ਕਿ ਨੀਂਦ ਖੁੱਲ ਕੇ ਆਏ। ਬੜਾ ਪ੍ਰਬੰਧ ਸੌਣ ਦਾ ਕੀਤਾ ਹੈ ਗੁਰਮੁਖੋ, ਕਿਤੇ ਜਾਗਣ ਦਾ ਪ੍ਰਬੰਧ ਵੀ ਕਰ ਲਈਏ, ਸੁੱਤੇ ਰਹਾਂਗੇ? ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਨੇ ਕੀ ਕਰੇਗਾ, ਕਬੀਰ ਸੂਤਾ ਕਿਆ ਕਰੇ, ਉੱਠ ਕੇ ਨਾ ਜਪੇ ਬੁਰਾਰ, ਇੱਕ ਦਿਨ ਸੋਵਨ ਹੋਏਗੋ ਲਾਂਬੇ ਗੁਣ ਤਸਾਰ। ਇਹੋ ਜਿਹਾ ਸਮੇਂਗਾ, ਲੱਤਾਂ ਸਿੱਧੀਆਂ ਹੋਣਗੀਆਂ, ਮੁੜ ਕੇ ਮੋੜੀਆਂ ਨਹੀਂ ਜਾਣੀਆਂ। ਜੇ ਮਾੜੀਆਂ ਮੋਟੀਆਂ ਮੁੜੀਆਂ ਵੀ ਹੋਈਆਂ ਨਾ ਤੇ ਤੇਰੇ ਧੀਆਂ ਪੁੱਤਰਾਂ ਨੇ ਮੁੱਕੀਆਂ ਮਾਰ ਕੇ ਸਿੱਧੀਆਂ ਕਰਕੇ ਉਹ ਰੱਸੀ ਪਾ ਦੇਣੀ ਹੈ ਤੇ ਬਾਪੂ ਲੱਤਾਂ ਮੋੜ ਨਾ ਲੈ, ਇਹ ਸਾਡੀ ਪੁਜੀਸ਼ਨ ਹੈ। ਸੌਣ ਦਾ ਪ੍ਰਬੰਧ ਤਾਂ ਬੜਾ ਕੀਤਾ ਪਰ ਜਾਗਣ ਦਾ ਨਹੀਂ। ਧਰਤੀ ਤਾਂ ਹੀਰੇ ਲਾਲ ਜੜਤੀ, ਪਲਗ ਲਾਲ ਜੜਾਓ, ਮੋਹਣੀ ਮੁੱਖ ਮਣੀ ਸੋਹ ਹੈ, ਔਰਤਾਂ ਦੇ ਦੰਦ ਮੋਤੀਆਂ ਵਰਗੇ ਮਨ ਨੂੰ ਪ੍ਰਭਾਵਿਤ ਕਰਦੀਆਂ ਨੇ। ਕਰੇ ਰੰਗ ਪਸਾਓ, ਕਈ ਤਰ੍ਹਾਂ ਦੇ ਨਾੜ ਕਚੇਟ, ਕਈ ਤਰ੍ਹਾਂ ਦੇ ਭਰਮਾਉਣ ਦੇ ਚੱਕਰ। ਜਦੋਂ ਮੈਂ ਗੱਲ ਪੜ੍ਹਦਾ ਨਾ ਗੁਰਮੁਖ ਹੋਏ ਤੇ ਮੈਨੂੰ ਬੜੀ ਸ਼ਰਮ ਆਉਂਦੀ ਜੀ ਆਪਣੇ ਆਪ 'ਤੇ, ਬਹੁਤ ਜ਼ਿਆਦੀ। ਅਸੀਂ ਕਿੰਨੇ ਨਿਕਲ ਗਏ। ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਨੇ ਜਦੋਂ ਇਹ ਗੱਲ ਕਹੀ ਨਾ ਤੇ ਸ਼ਰਮ ਆਈ ਮੈਨੂੰ ਆਪਣੇ ਉੱਪਰ, ਮਨ ਨੂੰ ਲਾਹਨਤਾਂ ਪਾਈਆਂ ਆਪਣੇ ਆਪ। ਗੁਰੂ ਨੇ ਕਿਰਪਾ ਕੀਤੀ, ਸਮਝਾਇਆ ਉਹ ਕਿਉਂ ਅਸੀਂ ਇੰਨੇ ਨਿਕਲ ਗਏ ਹਾਂ। ਪਤੰਗਾ ਹੈ, ਦੀਵੇ ਦੀ ਲਾੜ ਤੇ ਜਾਂਦਾ ਪਰ ਦੀਵੇ ਦੀ ਫੋਟੋ ਤੇ ਨਹੀਂ ਜਾਂਦਾ। ਪਤੰਗੇ ਦਾ ਸੁਭਾਅ ਵਿੱਚ ਦੀਵਾ ਜਗਦਾ ਹੋਵੇ ਨਾ ਤੇ ਦੀਵੇ ਤੇ ਲਾਜ਼ਮੀ ਜਾਂਦਾ, ਕਿਉਂਕਿ ਉਹਨੂੰ ਵੇਖਣ ਦਾ ਬੜਾ ਚਸਕਾ, ਉਹਨੂੰ ਬਹੁਤ ਐਬ ਹੈ ਵੇਖਣ ਦਾ, ਕੰਨਾਂ ਰਾਹੀਂ ਵਿਸ਼ਾ ਭੋਗਦਾ ਉਹ। ਲੇਕਿਨ ਤੁਸੀਂ ਦੀਵੇ ਦੀ ਫੋਟੋ ਕੰਧ ਤੇ ਬਣਾ ਦਿਓ ਤੇ ਦੀਵੇ ਦੀ ਫੋਟੋ ਤੇ ਪਤੰਗਾ ਨਹੀਂ ਜਾਏਗਾ। ਉਹਨੂੰ ਆਖਿਆ ਵੀ ਕੀ ਗੱਲ ਪਤੰਗਿਆ, ਦੀਵਾ ਸਾਹਮਣੇ ਵੇਖਦਾ ਜੀ, ਮੈਂ ਤੁਹਾਡੇ ਵਰਗਾ ਬੇਫੂਲ ਨਹੀਂ, ਇਹ ਤਾਂ ਫੋਟੋ ਹੈ, ਅਸਲੀ ਦੀਵਾ ਜਗਾਉ ਮੈਂ ਜਾਵਾਂਗਾ। ਤੇ ਸ਼ਰਮ ਇਹਨੂੰ ਆਪਣੇ ਆਪ ਤੇ ਤਾਂ ਆਈ ਵੀ ਆਪਾਂ ਟੀਵੀ ਲਾਇਆ ਤੇ ਉੱਥੇ ਔਰਤਾਂ ਦੀਆਂ ਫੋਟੋਆਂ ਆਈਆਂ, ਅਸੀਂ ਫੋਟੋਆਂ ਤੇ ਮਸਤ ਹੋ ਗਏ। ਅੱਜ ਮੈਂ ਰਾਤ ਨੂੰ ਸੀਰੀਅਲ ਵੇਖ ਕੇ ਸੋਣਾ, ਸੀਰੀਅਲ ਵੇਖ ਕੇ ਗੱਡੀ ਵਿੱਚ ਬੈਠੇ ਹਾਂ, ਕੰਨ ਤੇ ਪੋਸਟਰ ਲੱਗਾ ਔਰਤ ਦਾ ਨਗਨ ਸਰੀਰ ਦਾ, ਅਸੀਂ ਆਪਣੀ ਗੱਡੀ ਦੀ ਰਫ਼ਤਾਰ ਨੂੰ ਢਿੱਲਿਆਂ ਕੀਤਾ ਤਾਂ ਕਿ ਉਹ ਨੰਗੇ ਸਰੀਰ ਦੀ ਫੋਟੋ ਵੇਖ ਸਕੀਏ। ਸ਼ਰਮ ਨਾ ਆਵੇ ਨਾ ਧੁਰ ਕੀ ਹੋਵੇ, ਇੰਨੇ ਨਿਕਲ ਗਏ। ਜਾਮਾ ਮਨੁੱਖਤਾ ਦਾ 84 ਲੱਖ ਜੋਨ ਨੂੰ ਤੇ ਮਹਾਨ ਇਹ ਸਾਨੂੰ ਜਨਮ ਮਿਲਿਆ ਤੇ ਕਰਤੂਤ ਇਹ ਕਹਿੰਦੇ ਨੇ, ਧਰਤੀ ਤਾਂ ਹੀਰੇ ਲਾਲ ਡੜਤੀ, ਪਲਗ ਲਾਲ ਡੜਾਓ, ਮੋਹਣੀ ਮੁੱਖ ਮਣੀ ਸੋਹ ਹੈ, ਮੇਰੇ ਪਾਤਸ਼ਾਹ ਮੈਂ ਕੀ ਕਰਾਂ ਫਿਰ। ਕਰੇ ਰੰਗ ਪਸਾਓ, ਮਤ ਦੇਖ ਭੂਲਾ ਵਿਸਰੈ, ਤੇਰੇ ਚੇਤਨਾਵੇਂ ਲਾਓ। ਉਹ ਭੋਲਿਆ, ਤੇਰੀ ਮੰਜ਼ਲ ਇਹ ਨਗਨ ਸਰੀਰ ਨਹੀਂ, ਤੇਰੀ ਮੰਜ਼ਲ ਇਹ ਪੰਘੇ ਨਹੀਂ, ਤੇਰੀ ਮੰਜ਼ਲ ਇਹ ਕੀਮਤੀ ਬੇਡਗਾ ਨਹੀਂ, ਤੇਰੀ ਮੰਜ਼ਲ ਹੈ ਪਰਮਾਤਮਾ ਦਾ ਨਾਮ। ਅੱਗੇ ਤੀਜੇ ਨੰਬਰ ਤੇ ਬੰਦਾ ਮਰਦਾ ਹੈ, ਅਸੀਂ ਤੁਰੇ ਜਾ ਰਹੇ ਹਾਂ ਨਾ ਤੇ ਕਈ ਬੰਦੇ ਸਾਡੇ ਗੋਡੀ ਹੱਥ ਲਾਉਣਗੇ, ਤੇ ਮੈਂ ਆਪਦੇ ਨਾਲ ਦੇ ਮਿੱਤਰਾਂ ਨੂੰ ਕਹਿਣਾ ਵੀ ਇਹੜੇ ਗੋਡੀ ਹੱਥ ਲਾਉਂਦੇ, ਸਾਡੇ ਪੱਕੇ ਵੈਰੀ ਜੀ, ਪੱਕੇ ਵੈਰੀ, ਮਿੱਤਰ ਮੁੱਤਰ ਕੋਈ ਨਹੀਂ, ਦੁਸ਼ਮਣ ਨੇ ਵੱਡੇ। ਕਿਉਂ ਇਹ ਸਾਡੇ ਗੋਡੀ ਹੱਥ ਲਾਉਣਗੇ ਤੇ ਸਾਨੂੰ ਹੰਕਾਰ ਆਵੇਗਾ ਵੀ ਅਸੀਂ ਕੁਝ ਨਾ ਕੁਝ ਹਾਂ, ਤੇ ਬਿਮਾਰੀ ਵਧਾਉਣੀ ਘਟਾਉਣੀ, ਨਾਲੇ ਖੰਘ ਲੱਗੀ ਤੇ ਨਾਲੇ ਕਹਿੰਦੇ ਮਰੀ ਚੱਟ ਮਰੇਗਾ ਮਰੇਗਾ ਨਾ, ਪਹਿਲਾਂ ਹੰਕਾਰ, ਸਾਨੂੰ ਖੰਘ ਲੱਗੀ ਤੇ ਅਸੀਂ ਕੁਝ ਹਾਂ। ਉਹਨੇ ਗੋਡੀਆਂ ਹੱਥ ਲਾ ਕੇ ਨਾਲ ਇਮਲੀ ਪਾ ਦਿੱਤੀ 2 ਚਮਚੇ ਹੋਰ, ਤੇ ਮੌਤ ਹੀ ਮੌਤ ਹੈ ਨਾ। ਚੌਧਰ ਦਾ ਨਸ਼ਾ, ਵਡਿਆਈ ਪ੍ਰਭਤਾ, ਘਰ ਬਾਰ ਛੱਡ ਦਿੱਤਾ, ਧੀਆਂ ਪੁੱਤਰ ਤਿਆਗ ਦਿੱਤੇ, ਮਕਾਨ ਛੱਡ ਦਿੱਤਾ। ਤੇ ਕਹਿੰਦੇ ਨੇ ਜੀ ਵੱਡੇ ਸੰਤ ਮਾਫ਼ੀ ਦੇਣੀ, ਜਿਹੜਾ ਵੱਡੇ ਤੇ ਛੋਟੇ ਦੇ ਚੱਕਰ ਵਿੱਚ ਸੰਤ ਹੀ ਨਹੀਂ ਬਣਿਆ। ਸੰਤ ਛੋਟਾ ਨਹੀਂ ਹੁੰਦਾ, ਜਿਹੜਾ ਸੰਤ ਹੈ ਨਾ ਉਹ ਕਦੇ ਛੋਟਾ ਹੁੰਦਾ ਹੀ ਨਹੀਂ। ਅਗਰ ਛੋਟਾ ਹੈ ਤੇ ਸੰਤ ਨਹੀਂ। ਸੰਤ ਪਰਮਾਤਮਾ ਦਾ ਰੂਪ ਹੈ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਨੇ ਸੰਤ ਹੈ ਹੀ ਰੱਬ। ਸੰਤ ਅਨੰਤ ਅੰਤਰਮਈ, ਸੰਤ ਵਿੱਚ ਤੇ ਉਸ ਅਨੰਤ ਵਿੱਚ ਰੰਚਕ ਮਾਤਰ ਵੀ ਫਰਕ ਨਹੀਂ। ਤੋ ਮੇਰੇ ਪਾਤਸ਼ਾਹ ਕਹਿੰਦੇ ਨੇ ਤੀਜੀ ਡਿਗਰੀ ਕਿਹੜੀ ਹੈ? ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਂ ਆਓ। ਆਪਾਂ ਗੁਰਬਾਣੀ ਚ ਪੜ੍ਹਦੇ ਨੇ ਪ੍ਰਭ ਕੇ ਸਿਮਨ ਰਿੱਧ ਸਿੱਧ ਨੌ ਨਿੱਧ। ਰਿੱਧ ਅਰਥ ਹੁੰਦਾ ਹੱਥਾਂ ਵਿੱਚ ਬਰਕਤ ਆ ਜਾਣੀ, ਬਰਕਤ। ਨਮਸਕਾਰ ਮਾਂ ਖੀਵੀ ਨੂੰ। ਉਹਨਾਂ ਨੇ ਆਪਣੇ ਸਵਾਮੀ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਨੂੰ ਕੇਵਲ ਪਤੀ ਕਰਕੇ ਨਹੀਂ ਮੰਨਿਆ, ਪਰਮੇਸ਼ਰ ਕਰਕੇ ਮੰਨਿਆ। ਮਾਂ ਖੀਵੀ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਦੀ ਮਹਿਲ। ਮਾਤਾ ਖੀਵੀ ਜਦੋਂ ਲੰਗਰ ਦੀ ਦੇਗ ਦੇ ਵਿੱਚ ਇੱਕ ਦਿਨ ਕੜਛੀ ਪਾ ਦਿੰਦੀ ਨਾ, ਉਹ ਅੰਨ ਮੁੱਕਦਾ ਹੀ ਨਹੀਂ। ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਦੀ ਮਹਿਲ, ਮੇਰੀਆਂ ਭੈਣਾਂ ਬੇਟੀਆਂ ਨੇ ਧਿਆਨ ਦੇਣ, ਜਿਹੜਾ ਧੰਨ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਮਹਾਰਾਜ ਦੇ ਮਹਿਲ ਮਾਤਾ ਖੀਵੀ ਜੀ ਦੇ ਹੱਥਾਂ ਚ ਇੰਨੀ ਬਰਕਤ ਹੈ ਕਿ ਉਹ ਲੰਗਰ ਵਿੱਚ ਜਾ ਕਰਕੇ ਇੱਕ ਕੜਛੀ ਦੇ ਨਾਲ ਸੰਗਤ ਦੇ ਲੰਗਰ ਵਰਤਾ ਦੇਣ, ਤੇ ਭਾਵੇਂ ਕਿੰਨੇ ਵੀ ਮਨੁੱਖ ਆ ਜਾਣ ਉਹ ਲੰਗਰ ਮੁੱਕਦਾ ਨਹੀਂ। ਮਾਤਾ ਖੀਵੀ ਸੋ ਸੋਏ ਜਿਨ ਗੋਏ ਅਠਾਲੀ। ਮਾਤਾ ਖੀਵੀ ਚ ਬਰਕਤ ਤਾਂ ਆਈ ਕਿ ਮਾਤਾ ਖੀਵੇ ਨੇ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਨੂੰ ਕੇਵਲ ਪਤੀ ਨਹੀਂ ਮੰਨਿਆ, ਉਹਨਾਂ ਨੂੰ ਪਰਮੇਸ਼ਰ ਰੂਪ ਕਰਕੇ ਜਾਣਿਆ। ਇਹ ਤਾਂ ਸੰਗਤ ਵਿੱਚ ਗੁਰੂ ਦੀ ਗੱਲ ਚੱਲਦੀ ਹੈ ਨਾ, ਉੱਥੇ ਪੰਗਤ ਵਿੱਚ ਮਾਤਾ ਖੀਵੀ ਦਾ ਨਾਂ ਵੀ ਚੱਲਦਾ ਹੈ। ਮਾਤਾ ਖੀਵੀ ਦਾ ਨਾਮ ਹਜ਼ੂਰ ਕਹਿੰਦੇ ਨੇ ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਂ ਆਓ। ਹੱਥਾਂ 'ਚ ਬਰਕਤ ਹੋ ਜਾਏ, ਗੁਪਤ ਪ੍ਰਗਟ ਹੋਏ ਬੈਠਾ, ਲੋਕ ਰਾਖੇ ਭਾਓ, ਕਦੇ ਆਪਣੇ ਆਪ ਨੂੰ ਪ੍ਰਗਟ ਕਰ ਲਏ, ਕਦੇ ਲਕਾ ਲਏ, ਕਦੇ ਵੱਡਾ ਬਣ ਜਾਏ, ਕਦੇ ਛੋਟਾ ਬਣ ਜਾਏ। ਇਹ ਵੀ ਲੋਕਾਂ 'ਚ ਪ੍ਰਭਤਾ ਨਾ ਮੇਰੇ 'ਤੇ ਕਿਰਪਾ ਕਰੀ। ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਬੈਠਾ, ਲੋਕ ਰਾਖੇ ਭਾਓ। ਸਾਡਾ ਇੱਕੋ ਇੱਕ ਨਿਸ਼ਾਨ ਆ ਵੀ ਲੋਕ ਮੈਥੋਂ ਡਰਨ। ਗੁਰਮੁਖੋ ਡਰਨਾ ਨਹੀਂ, ਡਰਾਉਣਾ ਨਹੀਂ, ਮਾਫ਼ੀ ਦੇਣੀ। ਉਪਰਾਲਾ ਕਰੀਏ, ਡਰੀਏ ਪਰਮੇਸ਼ਰ ਤੋਂ, ਡਰੀਏ। ਮੈਨੂੰ ਡਰਨ ਤੋਂ ਪ੍ਰਕਰਨ ਖਿਆਲ ਵਿੱਚ ਮੇਰੇ ਆ ਗਿਆ, ਕੁਦਰਤੀ ਤੌਰ 'ਤੇ ਸਾਹਮਣੇ ਆ ਗਿਆ। ਕਿਸੇ ਦੇ ਘਰ ਦੋ ਬੱਚੇ ਜੰਮੇ ਜੁੜਵੇ, ਉਹਨਾਂ ਦੀਆਂ ਪਿੱਠਾਂ ਜੁੜੀਆਂ ਨੇ, ਤੁਰੇ ਜਾ ਰਹੇ ਨੇ ਬੜੇ ਪਰੇਸ਼ਾਨ। ਉਹਨਾਂ ਦੋਵਾਂ ਦੇ ਵਿੱਚੋਂ ਇੱਕ ਬੁਰੀ ਆਤਮਾ ਤੇ ਇੱਕ ਭਲੀ ਆਤਮਾ ਹੈ। ਕਿਸੇ ਰਾਹੀ ਮਨੁੱਖ ਨੇ ਉਹਨਾਂ ਨੂੰ ਵੇਖਿਆ, ਬੜੀ ਦੁਰਦਸ਼ਾ ਹੈ। ਉਹਨੇ ਧਰਤੀ 'ਤੇ ਹੱਥ ਰੱਖ ਕੇ ਤੇ ਆਖਿਆ, ਰੱਬਾ ਤੇਰੇ ਰੰਗਾਂ ਤੋਂ ਡਰੀਏ, ਤੂੰ ਬੜਾ ਬੇਅੰਤ ਹੈ। ਜਦੋਂ ਉਹਨੇ ਇਹ ਗੱਲ ਕਹੀ ਨਾ, ਤੇ ਜਿਹੜਾ ਉਹਨਾਂ ਜੁੜਿਆਂ ਦੇ ਵਿੱਚੋਂ ਬੁਰੀ ਆਤਮਾ ਸੀ, ਕਹਿਣ ਲੱਗਾ, ਜਾ ਆਪਣਾ ਕੰਮ ਕਰ, ਰੱਬ ਤੋਂ ਡਰੀਏ ਕੀ ਡਰੀਏ, ਹੋਰ ਕੀ ਕਰ ਦੇਗਾ ਸਾਡਾ। ਰੱਬ ਦਾ ਭਾਣਾ ਕਿ ਚੌਂ ਦਿਨਾਂ ਤੋਂ ਬਾਅਦ ਉਹਦਾ ਨਾਲ ਦਾ ਜਿਹੜਾ ਜੁੜਵਾ ਭਰਾ ਸੀ ਮਰ ਗਿਆ, ਤੇ ਜਦੋਂ ਉਸ ਮੁਰਦੇ ਦੀ ਬਦਬੂ ਉਹਨੂੰ ਆਉਂਦੀ ਤੇ ਉਹਦਾ ਸਰੀਰ ਟੁਕੜਾ ਪਿਆ ਨਾ, ਹੁਣ ਲਕੀਰਾਂ ਕਰਦਾ, ਰੱਬਾ ਮੈਨੂੰ ਹੁਣ ਪਤਾ ਲੱਗਾ ਵੀ ਤੂੰ ਬੜਾ ਕੁਝ ਕਰ ਸਕਦਾ ਹੈ, ਬੜਾ ਕੁਝ ਕਰ ਸਕਦਾ ਹੈ। ਤੇ ਆਪਾਂ ਤਾਂ ਡਰਦੇ ਹੀ ਨਹੀਂ। ਮੇਰੇ ਗੁਰਦੇਵ ਕਹਿੰਦੇ ਪਿਆਰਿਆ, ਲੋਕਾਂ ਨੂੰ ਡਰਾ ਨਾ, ਉਸ ਪਰਮਾਤਮਾ ਤੋਂ ਡਰਿਆ ਕਰ, ਡਰਿਆ ਕਰ। ਔਰ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਬੋਲ ਨੇ, ਜਿੰਨਾ ਭਾਓ ਤਿੰਨ ਨਾਏ ਭਾਓ, ਮੁੱਚ ਭਾਓ ਨਾ ਭਵਿਆ। ਜਿਹਨਾਂ ਨੂੰ ਰੱਬ ਦਾ ਭਾਓ ਹੈ ਨਾ, ਉਹਨਾਂ ਨੂੰ ਕਿਸੇ ਤੋਂ ਡਰਨ ਦੀ ਲੋੜ ਹੀ ਕੋਈ ਨਹੀਂ। ਜਿਹੜੇ ਰੱਬ ਤੋਂ ਨਹੀਂ ਨਾ ਡਰਦੇ, ਉਹਨਾਂ ਨੂੰ ਡਰ ਬਣਿਆ ਹੀ ਰਹੇਗਾ। ਮੁੱਚ ਭਾਓ ਨਾ ਭਵਿਆ, ਮੁੱਚਦਾ ਭਾਵ ਹੈ ਬਹੁਤਾ। ਜਿਹੜੇ ਪਰਮਾਤਮਾ ਦੇ ਭੈ ਵਿੱਚ ਨਹੀਂ, ਉਹਨਾਂ ਨੂੰ ਭੈ ਹੀ ਭੈ, ਉਹਨਾਂ ਨੂੰ ਡਰ ਹੀ ਡਰ, ਉਹਦਾ ਘਰੋਂ ਬਾਹਰ ਨਿਕਲੇ ਤੇ ਬਿੱਲੀ ਮਿਲ ਪਈ ਤੇ ਦਿਲ ਦੀ ਪਲਪੀਟੇਸ਼ਨ ਤੇਜ਼ ਹੋ ਰਹੀ। ਹੁਣ ਬਿੱਲੀ ਮੱਥੇ ਲੱਗੀ, ਪਤਾ ਨੀ ਸਭ ਨੂੰ ਕੀ ਹੋ ਜਾਣਾ, ਤੇ ਬਿੱਲੀ ਤੋਂ ਡਰੀ ਜਾਂਦੇ ਨੇ। ਜੇ ਪਰਮਾਤਮਾ ਦਾ ਡਰ ਹੁੰਦਾ ਨਾ, ਉਹਨਾਂ ਨੂੰ ਚੇਤੇ ਆਉਣਾ ਸੀ ਕਰਤਾ ਪੁਰਖ ਖਲੋਆ ਵਾਲ ਲਵੇਗਾ ਵਾ, ਇਹ ਬਿੱਲੀ ਕੀ ਕਰੇਗੀ, ਪਰ ਚੇਤੇ ਨਹੀਂ। ਉਹ ਚੌਥੇ ਦਰਜੇ ਤੇ ਮੇਰੇ ਗੁਰਦੇਵ ਕਹਿੰਦੇ ਨੇ ਪ੍ਰਭਤਾ ਦੀ ਭੁੱਖ, ਸੁਲਤਾਨ ਹੋਵਾਂ ਮੇਲ ਲਸਕਰ ਤਖ਼ਤ ਰਾਖਾਂ ਪਾਓ। ਦੁਨੀਆਂ ਦੇ ਲੋਕੀ ਸੁਲਤਾਨ ਕਹਿੰਦੇ ਨੇ। ਮੈਂ ਬਾਹਰ ਅਮਰੀਕਾ ਗਿਆ ਕੋਈ 5-4 ਸਾਲ ਪਹਿਲਾਂ, ਤੇ ਮੈਨੂੰ ਗੁਰਦੁਆਰੇ ਦਾ ਪ੍ਰਬੰਧਕ ਕਹਿਣ ਲੱਗੇ ਕਿ ਗਿਆਨੀ ਤੁਹਾਡਾ ਕੁੱਤ ਖਾਲਸਾ ਹੈ ਕਿ ਤੁਹਾਨੂੰ ਤਾਂ ਤੁਹਾਡੇ ਨਾਂ ਨਾਲ ਕੀ ਲੋੜੀ। ਮੈਂ ਕਿਹਾ ਗੁਰਮੁਖ ਸਾਹਿਬ ਪੂਛ ਤੂੰ ਰਹੇ ਤਾਂ ਮੈਨੂੰ ਕੋਈ ਪੁੱਛ ਨਹੀਂ, ਅਗ ਤਾਂ ਵੀ ਕੋਈ ਨਾ। ਮੈਂ ਕਿਹਾ ਭਾਈ ਮੈਂ ਪਤੰਗਾ ਬਿਲਾ ਨਹੀਂ, ਪਤੰਗਾ ਪੰਛੀ ਕੀ ਹੈ। ਮੈਂ ਕਿਹਾ ਮੈਨੂੰ ਬਾਜਾਂ ਵਾਲੇ ਨੇ ਸਿੰਘ ਬਣਾਇਆ, ਹੋਰ ਮੈਂ ਕੀ ਲਵਾਂ, ਮੇਰੇ ਸਿੰਘ ਵਾਲੇ ਕੰਮ ਨਹੀਂ। ਸਿੰਘ ਬਣਨਾ ਬੜਾ ਔਖਾ ਹੈ, ਲੇਕਿਨ ਬਾਜਾਂ ਵਾਲੇ ਨੇ ਮੇਰੇ ਨਾਮ ਦੇ ਸਿੰਘ ਲਾਇਆ, ਪਰ ਇਹਦੇ ਤੋਂ ਵੱਡਾ ਮੈਨੂੰ ਖਾਲਸ ਗੁਰੂ ਕੀ ਦੇਵੇ ਸਿੰਘ। ਪਰ ਆਪਾਂ ਤਾਂ ਬਾਜਾਂ ਵਾਲੇ ਨੇ ਪਤਾ ਨਹੀਂ ਇੰਨੇ ਕਿਉਂ ਨਾਰਾਜ਼ ਹਾਂ, ਸਾਨੂੰ ਬਾਜਾਂ ਵਾਲੇ ਦੀ ਕੋਈ ਚੀਜ਼ ਚੰਗੀ ਨਹੀਂ ਲੱਗਦੀ। ਆ ਵਿਆਹ ਹੁੰਦਾ, ਉੱਥੇ ਸਾਨੂੰ ਸੱਦਾ ਪੱਤਰ ਆਉਂਦਾ, ਕਿੱਲੀ ਵਰਜ ਲਿੱਲੀ, ਕਿੱਲੀ ਵਰਜ ਲਿੱਲੀ। ਹੁਣ ਇਹ ਨਹੀਂ ਪਤਾ ਵੀ ਕਿੱਲੀ ਕੁੜੀ ਹੈ ਕਿ ਲਿੱਲੀ ਕੁੜੀ ਹੈ। ਲਿੱਲੀ ਵਰਜ ਕਿੱਲੀ, ਇਹ ਜੇ ਪਤਾ ਹੋਵੇ ਵੀ ਫਲਾਨਾ ਕੌਰ ਤੇ ਸਿੰਘ ਤੇ ਪਤਾ ਲੱਗੇ ਵੀ ਸਿੰਘ ਕਾਕਾ ਹੈ ਤੇ ਕੌਰ ਬੀਬੀ ਹੈ, ਸਾਡੇ ਮਨ ਵਿੱਚ ਇੰਨੀ ਨਫ਼ਰਤ ਪੈਦਾ ਹੋ ਗਈ ਬਾਜਾਂ ਵਾਲੇ ਤੇ, ਅਸੀਂ ਗੁਰੂ ਨੇ ਸਾਨੂੰ ਸਿੰਘ ਬਣਾਇਆ, ਅਸੀਂ ਸਿੰਘ ਵੀ ਖਵਾ ਕੇ ਰਾਜੀ ਨਹੀਂ। ਹੁਣ ਅਸੀਂ ਕਿੰਨੇ ਬਾਜਾਂ ਵਾਲੇ ਨੂੰ ਮੰਨਦੇ ਹਾਂ, ਅਸੀਂ ਕੌਰ ਖਵਾ ਕੇ ਰਾਜੀ ਨਹੀਂ। ਬੀਬੀਆਂ ਅੱਧਾ ਨਾਂ ਘਰ ਵਾਲੇ ਦਾ ਇਉਂ ਲੈਣਗੇ ਵੀ ਜਿਵੇਂ ਨਵਾਂ ਨੌਕਰ ਰੱਖਿਆ ਹੁੰਦਾ ਹੈ। ਆਹ ਵੇਖਿਆ ਕਈ ਵਾਰ ਨਾ, ਨਵਾਂ ਨਵਾਂ ਵਿਆਹ ਹੋਵੇ ਨਾ ਤੇ ਬੀਬੀਆਂ ਘਰ ਵਾਲੇ ਦਾ ਅੱਧਾ ਨਾਂ ਲੈਣਗੇ, ਅੱਧਾ ਜਿਵੇਂ ਨਵਾਂ ਨੌਕਰ ਹੈ। ਰੱਬ ਦਾ ਵਾਸਤਾ ਜੇ ਬਾਜਾਂ ਵਾਲੇ ਦੀਆਂ ਦਾਤਾਂ ਨੂੰ ਸਾਂਭ ਕੇ ਰੱਖੋ, ਇਹ ਦਾਤਾਂ ਫਰੀ ਨਹੀਂ ਬਣੀਆਂ। ਸਾਡੇ ਬਾਪੂ ਨੇ ਆਪਣਾ ਬਾਪੂ ਵਾਰਿਆ ਇਸ ਦਾਤ ਨੂੰ ਦੇਣ ਲਈ। ਇਸ ਦਾਤ ਨੂੰ ਦੇਣ ਲਈ ਸਾਡੇ ਬਾਪੂ ਨੇ 84 ਸਾਲ ਦੀ ਮਾਂ ਗੁਜਰ ਕੌਰ ਨੂੰ ਠੰਡੇ ਬੁਰਜ ਵਿੱਚ ਸ਼ਹੀਦ ਕਰਾਇਆ, ਅਸੀਂ ਕੀ ਕਦਰ ਕੀਤੀ। ਬਾਜਾਂ ਵਾਲੇ ਨੇ ਇਸ ਦਾਤ ਨੂੰ ਦੇਣ ਲਈ ਆਪਣੇ ਮਾਸੂਮ ਬੱਚਿਆਂ ਨੂੰ ਸਰਹੰਦੀਆਂ ਨੀਆਂ ਵਿੱਚ ਚਲਾਇਆ, ਅਸਾਂ ਕੀ ਕਦਰ ਕੀਤੀ। ਬਾਜਾਂ ਵਾਲੇ ਆਪਣੇ ਪੁੱਤਰਾਂ ਦੀਆਂ ਲੋਥਾਂ ਦੇ ਕੋਲ ਦੀ ਲੰਘ ਕੇ ਮਾਛੀਵਾੜੇ ਦੇ ਜੰਗਲ ਨੂੰ ਤੁਰਿਆ, ਇਸ ਦਾਤ ਨੂੰ ਦੇਣ ਲਈ ਅਸੀਂ ਬਾਜਾਂ ਵਾਲੇ ਦੀ ਕੀ ਕਦਰ ਕੀਤੀ। ਅਕਿਰਤ ਕਰਨੀ, ਸੁਲਤਾਨ ਹੋਵਾਂ ਮੇਲ ਲਸਕਰ ਤਖ਼ਤ ਰਾਖਾਂ ਪਾਓ, ਹੁਕਮ ਹਾਸਲ ਕਰੀ ਬੈਠਾ ਨਾਨਕਾ ਸਾਹਿਬ ਆਓ। ਮੇਰੇ ਪਾਤਸ਼ਾਹ ਕਹਿੰਦੇ ਭਾਵੇਂ ਲੋਕਾਂ ਵਿੱਚ ਤੇਰੀ ਚੱਲਦੀ ਹੈ ਨਾ, ਪਰ ਯਾਦ ਰੱਖੀ ਨਾਨਕਾ ਸਾਹਿਬ ਆਓ ਤੋਂ ਭਾਵੇ ਵੀ ਇਹ ਪਾਉਣ ਦੇ ਬੁੱਲੇ ਵਰਗਾ ਹੈ। ਹਵਾ ਦਾ ਬੁੱਲਾ ਆਇਆ ਚਲਾ ਗਿਆ, ਮੁੜ ਕੇ ਕੁਝ ਵੀ ਨਹੀਂ। ਬੜੇ ਬੜੇ ਫੰਨੇ ਖਾ ਹੋ ਗਏ ਨੇ, ਕਿਤੇ ਮਿਲ ਸਕਦੇ ਨੇ ਆਪਾਂ ਨੂੰ? ਜਿਵੇਂ ਬੁੱਲੇ ਦੀ ਤਰ੍ਹਾਂ ਉਹ ਉੱਡ ਗਏ ਨੇ ਮਿੱਤਰਾ, ਤੂੰ ਵੀ ਉੱਡ ਜਾਏਗਾ। ਇਹ ਚੀਜ਼ਾਂ ਛੱਡ ਕੇ ਸਗਲ ਤਿਆਗ ਗੁਰਸਰਣੀ ਆਇਆ। ਮਾਲਕਾ ਮੈਂ ਮੰਦਰਾਂ ਦਾ ਮਾਣ ਛੱਡਿਆ, ਮੈਂ ਰਾਜਸੀ ਤਾਕਤ ਦਾ ਮਾਣ ਛੱਡਿਆ, ਰਾਜਸੀ ਤਾਕਤ ਦਾ। ਸੰਤ ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲੇ ਮਹਾਂਪੁਰਸ਼ ਹੋਏ ਨੇ, ਉਹਨਾਂ ਕੋਲ ਜੰਮੂ ਦਾ ਰਾਜਾ ਪ੍ਰਤਾਪ ਸਿੰਘ ਮਿਲਣ ਵਾਸਤੇ ਗਿਆ ਤੇ ਸਿਰਿਆ ਭੇਜਿਆ ਵੀ ਤੁਹਾਨੂੰ ਮਹਾਰਾਜਾ ਪ੍ਰਤਾਪ ਸਿੰਘ ਮਿਲਣ ਵਾਸਤੇ ਆ। ਕਹਿੰਦੇ ਸਾਡਾ ਕੰਮ ਉਹਦੇ ਨਾ ਬਈ, ਹੋਵੇਗਾ ਰਾਜਾ ਆਪਣੇ ਘਰ। ਕਹਿੰਦੇ ਜੀ ਤੁਹਾਨੂੰ ਪ੍ਰਤਾਪ ਸਿੰਘ ਮਿਲਣ ਵਾਸਤੇ ਆਇਆ, ਤੇ ਕਹਿੰਦੇ ਜੀ ਆਇਆ ਨੂੰ ਜੰਮੂ ਦਾ ਰਾਜਾ ਸੀ ਪ੍ਰਤਾਪ ਸਿੰਘ, ਤੇ ਮਹਾਂਪੁਰਸ਼ ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲੇ ਨੂੰ ਉਹ ਮਿਲਣ ਵਾਸਤੇ ਗਿਆ। ਜਿਹਨੂੰ ਰਾਜਾ ਆਖਿਆ ਨਾ ਤੇ ਕਹਿੰਦੇ ਨਹੀਂ, ਜਿਹਨੂੰ ਆਖਿਆ ਜੀ ਪ੍ਰਤਾਪ ਸਿੰਘ ਕਹਿੰਦੇ ਜੀ ਆਇਆ ਨੂੰ। ਆਪਾਂ ਬੜਾ ਕੁਝ ਚੁੱਕੀ ਬੈਠੇ ਆ, ਸਗਲ ਤਿਆਗ ਗੁਰਸਰਣੀ ਆਇਆ। ਚੌਧਰ ਦਾ ਮਾਣ, ਵਿਦਿਆ ਦਾ ਮਾਣ, ਮਕਾਨਾਂ ਦਾ ਮਾਣ, ਸੁੱਖ ਸਹੂਲਤਾਂ ਦਾ ਮਾਣ ਛੱਡ ਕੇ ਮੇਰੇ ਮਾਲਕਾ ਮੈਂ ਤੇਰੀ ਸ਼ਰਨ ਵਿੱਚ ਆਇਆ। ਮੈਂ ਤਾਂ ਜਿੰਨੀ ਵੇਰ ਮੈਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਮੱਥਾ ਟੇਕਦਾ ਨਾ, ਤੇ ਮੈਂ ਗੁਰੂ ਦੀ ਕਿਰਪਾ ਨਾਲ ਨਿਯਮ ਬਣਾਇਆ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ 2-3 ਬੇਨਤੀਆਂ ਲਾਜ਼ਮੀ ਕਰਦੀਆਂ ਨੇ ਹਰ ਮੌਕੇ। ਇੱਕ ਤਾਂ ਇਹ ਸਗਲ ਦੁਆਰ ਕੋ ਛਾੜ ਕੇ ਗਹਿ ਤੁਹਾਰੋ ਦੁਆਰ, ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਡ ਮੇਰੇ ਮਾਲਕਾ ਹੁਣ ਮੈਂ ਕਬਰਾਂ ਤੇ ਨਹੀਂ ਜਾਂਦਾ ਹੁਣ ਮੇਰਾ ਪੰਡਿਤ ਦੀ ਜੰਤਰੀ ਮੰਤਰੀ ਤੰਤਰੀ ਦੇ ਭੋਰਾ ਜਿੰਨਾ ਵਿਸ਼ਵਾਸ ਨਹੀਂ ਹੂ ਇਹ ਸਾਰਾ ਕੁਛ ਛੱਡਾਂ ਕਬਰਾਂ ਛੱਡਾਂ ਪਿੱਛੇ ਹੁਣ ਮੇਰਾ ਜੰਤਰੀ ਮੰਤਰੀ ਦੇ ਕੋਈ ਵਿਸ਼ਵਾਸ ਨਹੀਂ ਹੁਣ ਤਾਂ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕੇਵਲ ਤੇ ਕੇਵਲ ਤੇਰਾ ਆਸਰਾ ਹੈ ਪਰ ਇੱਕ ਗੱਲੋਂ ਮੈਂ ਡਰਦਾ ਹਾਂ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੇ ਕਹਿੰਦੇ ਪੁੱਤਰਾ ਕੀ ਗੱਲ ਤੇ ਬੇਨਤੀ ਕਰੀ ਦੀ ਡੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਘਰ ਹੱਥ ਮੇਰਾ ਮਨ ਬੇਤਬਾਰਾ ਤੇ ਪਤਾ ਨੀ ਮੈਂ ਕਦੋਂ ਡੋਲ ਜਾ ਤੂੰ ਕਿਰਪਾ ਕਰਕੇ ਡੋਲਣ ਤੋਂ ਵੀ ਚਾ ਲਈ ਹੁਣ ਮੈਂ ਬੇਤਬਾਰਾ ਹਾਂ ਯਕੀਨ ਮੇਰੇ ਤਾਂ ਨਾ ਕਰੀ ਤੂੰ ਆਪ ਹੀ ਕਿਰਪਾ ਕਰੀ ਮੇਰੇ ਸਿਰ ਤੇ ਹੱਥ ਰੱਖੀ ਤੇ ਮੇਰਾ ਮਨ ਡੋਲੇ ਨਾ ਮੈਂ ਭਟਕਾਂ ਨਾ ਸਗਲ ਤਿਆਗ ਗੁਰਸਰਣੀ ਆਇਆ ਸਾਰਾ ਕੋਈ ਤਿਆਗ ਕਰਕੇ ਮੈਂ ਗੁਰੂ ਕੀ ਸ਼ਰਨ ਵਿੱਚ ਆਇਆ ਹਾਂ
1: ਰਾਖੋ ਰੱਖਣ ਹਾਰੇ
0: ਤੁਸੀਂ ਰੱਖਣ ਦੀ ਸਮਰੱਥਾ ਰੱਖਦੇ ਹੋ ਤੇ ਕਿਰਪਾ ਕਰੋ ਮੈਨੂੰ ਰੱਖਣਾ ਕਰੋ ਹਾ ਹਾ ਰਾਖ ਲਿਹੋ
1: ਜਿਤ ਤੂੰ ਲਾਵ ਹੈ ਤਿਤ ਹਮ ਲਾਗ ਹੈ
0: ਮੇਰੇ ਪਾਤਸ਼ਾਹ ਸਾਡੀ ਭਲਾ ਕੀ ਤਾਕਤ ਹੈ ਜਿਵੇਂ ਤੂੰ ਲਾਏਗਾ ਨਾ ਉਸ ਤਰ੍ਹਾਂ ਲੱਗ ਜਾਂਗੇ ਕਈ ਬੰਦੇ ਕਹਿੰਦੇ ਨੇ ਵੀ ਗੁਰਮੁਖ ਗਿਆਨੀ ਤੁਸੀਂ ਬੜੀ ਸੋਹਣੀ ਕਥਾ ਕਰਦੇ ਹੋ ਬੜੇ ਚੰਗੇ ਲੱਗਦੇ ਹੋ ਤੇ ਮੈਂ ਕਹਿੰਦਾ ਗੁਰਮੁਖ ਗੁਰੂ ਦੀ ਕਿਰਪਾ ਜੇ ਸਾਨੂੰ ਭਲਾ ਇਹਨਾਂ ਛੱਜ ਬੰਨਣ ਵਾਲਿਆਂ ਦੇ ਘਰਾਂ ਚ ਪੈਦਾ ਕਰ ਦਿੰਦਾ ਤੇ ਫਿਰ ਕਥਾ ਕਿਵੇਂ ਕਰਦੇ ਬਈ ਜੇ ਅਸੀਂ ਚਮੜੇ ਲਾਉਣ ਵਾਲਿਆਂ ਦੇ ਘਰ ਪੈਦਾ ਹੁੰਦੇ ਟੱਪਰੀ ਵਾਸਾਂ ਦੇ ਘਰ ਤੇ ਫਿਰ ਇਸ ਪਾਸੇ ਕਿਵੇਂ ਆਉਂਦੇ ਇਹ ਸਾਡੀ ਕਮਾਈ ਨਹੀਂ ਸਾਡੀ ਮਿਹਨਤ ਨਹੀਂ ਐਸ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਰਹਿਮਤ ਹੈ ਰਹਿਮਤ ਹੈ ਜੇ ਮਿਹਨਤ ਦੀ ਗੱਲ ਕੀਤੀ ਹੋਵੇ ਨਾ ਤੇ ਲਾਲਚੰਦ ਪੰਡਿਤ ਬਹੁਤ ਵੱਡਾ ਵਿਦਵਾਨ ਫੇਲ ਤੇ ਜੇ ਰਹਿਮਤ ਦੀ ਗੱਲ ਕਰੀਏ ਨਾ ਰਹਿਮਤ ਦੀ ਤੇ ਛੱਜੂ ਝੋਰ ਨੇ ਕੋਈ ਨਾ ਕਥਾ ਪੜ੍ਹੀ ਤੇ ਨਾ ਸੁਣੀ ਮੇਰੇ ਬਾਲਾ ਪ੍ਰੀਤ ਨੇ ਸਿਰ ਤੇ ਹੱਥ ਰੱਖਿਆ ਤੇ ਮਹਾਨ ਵਿਦਵਾਨ ਬਣ ਗਿਆ ਛੱਜੂ ਝੋਰ ਬਰਕਤਾਂ ਗੁਰੂ ਦੀ ਹੈ ਨਾ ਮਿਹਨਤ ਨਾਲ ਬਾਤ ਨਹੀਂ ਕਿ ਬਣਨੀ ਬਾਤ ਬਣੇਗੀ ਰਹਿਮਤ ਨਾਲ ਮੇਰੇ ਪਾਤਸ਼ਾਹ ਤੁਸੀਂ ਰੱਖਣ ਦੀ ਸਮਰੱਥਾ ਰੱਖਦੇ ਹੋ ਤੇ ਮੇਰੇ ਤੇ ਕਿਰਪਾ ਕਰੋ ਜਿਵੇਂ ਤੁਸੀਂ ਲਾਓਗੇ ਕਿਹਾ ਇਹ ਜੰਤ ਵਿਚਾਰੇ ਅਸੀਂ ਤਾਂ ਵਾਜੇ ਹਾਂ ਜੰਤ ਕਹਿੰਦੇ ਨੇ ਵਾਜੇ ਨੂੰ ਜਿਹੜੀ ਜਿਹੜੀ ਸੁਰ ਤੇ ਹੱਥ ਰੱਖੋਗੇ ਨਾ ਉਹ ਸੁਰ ਦੇ ਮੁਤਾਬਕ ਇਹ ਜੀ ਵੱਜਦੇ ਨੇ ਬੋਲਦੇ ਹਨ
1: ਮੇਰੇ ਰਾਮ ਜੀ ਤੂੰ ਪ੍ਰਭ ਅੰਤਰਜਾਮੀ
0: ਜਿਹੜਾ ਤੂੰ ਸ਼ਬਦ ਹੈ ਨਾ ਇਹਦੇ ਤੇ ਲੋਕੀ ਬੜੀ ਟਿੱਪਣੀ ਕਰਦੇ ਨੇ ਕਹਿੰਦੇ ਜੀ ਅਨਪੜਾਂ ਵਾਲਾ ਸ਼ਬਦ ਹੈ ਤੁਸੀਂ ਚਾਹੀਦਾ ਸੀ ਉਹ ਭੋਲਿਓ ਗੁਰੂ ਦੀ ਹਰ ਗੱਲ ਵਿੱਚ ਰਾਜ ਵਿਦਵਾਨ ਇੱਕ ਦ੍ਰਿਸ਼ਟਾਂਤ ਦਿੰਦੇ ਹੁੰਦੇ ਨੇ ਜੈਸੇ ਕੇਲੇ ਕੇ ਪਾਤ ਪਾਤ ਮੈਂ ਪਾਤ ਪਾਤ ਮੈਂ ਪਾਤ ਤਿਉਂ ਗੁਰੂ ਨਾਨਕ ਕੀ ਬਾਤ ਬਾਤ ਮੈਂ ਬਾਤ ਕੇਲੇ ਰਿਛਲੀਏ ਤੇ ਪੱਤੇ ਚ ਥੱਲੇ ਪੱਤੇ ਨਿਕਲੀ ਆਉਂਦੇ ਨੇ ਮੁੱਕਦੇ ਨਹੀਂ ਇਸ ਤਰ੍ਹਾਂ ਬਾਬੇ ਦੀ ਕੋਈ ਵੀ ਗੱਲ ਆਪਾਂ ਚਿੱਤਾਂਗੇ ਤੇ ਗੁਰਮੁਖੋਂ ਕੋ ਰਾਜ ਨਿਕਲੇਗਾ ਤੂੰ ਤਾਂ ਕਿਹਾ ਤੇ ਰੱਬਾ ਤੇਰੇ ਵਰਗਾ ਤੂੰ ਏ ਤੇਰੇ ਬਰਾਬਰ ਹੋਰ ਰੱਬ ਕੋਈ ਨਹੀਂ ਮੈਂ ਇੱਕ ਲਫ਼ਜ਼ ਪੜ੍ਹਿਆ ਗ੍ਰੰਥਾਂ ਚੋਂ ਅਦਵੈਤ ਰੂਪੀ ਬ੍ਰਭ ਅਦਵੈਤ ਲਫ਼ਜ਼ ਪੜ੍ਹਿਆ ਗੁਰਮੁਖੋਂ ਵਿਦਿਆ ਬੁੱਕਦੀ ਨਹੀਂ ਤੇ ਮੈਨੂੰ ਉਹਦੇ ਅਰਥ ਬੜੇ ਵਧੀਆ ਲੱਭੇ ਬੋਲਿਆ ਬੜੀ ਮੇਰਾ ਹੈ ਜ਼ਿੰਦਗੀ ਲੰਘਦੀ ਬੋਲਦਿਆਂ ਪਰ ਸਮਝ ਨਹੀਂ ਸੀ ਅਦਵੈਤ ਕਹਿੰਦੇ ਨੇ ਦੋ ਨੂੰ ਅਦਵੈਤ ਦਾ ਅਰਥ ਹੁੰਦਾ ਪਹਿਲਾਂ ਐੜਾ ਤੇ ਫਿਰ ਅਦਵੈਤ ਐੜਾ ਦਵੈਤ ਅਦਵੈਤ ਰੱਬ ਦੋ ਨਹੀਂ ਜਿਹੜਾ ਗਿਆਨੀ ਵੀ ਕਥਾ ਕਰਦੇ ਨਾ ਅਦਵੈਤ ਰੂਪੀ ਬ੍ਰਹਮ ਉਹਦਾ ਅਰਥ ਹੁੰਦਾ ਵੀ ਰੱਬ ਦੋ ਨਹੀਂ ਰੱਬ ਕੇਵਲ ਤੇ ਕੇਵਲ ਇੱਕ ਹੈ ਇਸ ਕਰਕੇ ਤੂੰ ਕਿਹਾ ਮੇਰੇ ਰਾਮ ਜੀ ਤੂੰ ਪ੍ਰਭ ਅੰਤਰਜਾਮੀ ਹੇ ਮੇਰੇ ਰਮੇ ਹੋਏ ਰਾਮ ਪਰਮਾਤਮਾ ਤੂੰ ਅੰਦਰ ਦੀ ਜਾਣਨ ਵਾਲਾ ਹੈ
1: ਪਰ ਕਿਰਪਾ ਗੁਰਦੇਵ ਦਿਆਲਾ
0: ਪ੍ਰਕਾਸ਼ ਰੂਪ ਗੁਰਦੇਵ ਕਿਉਂ ਕਿਹਾ ਬਈ ਬੜੀ ਕੀਮਤੀ ਗੱਲ ਜੇ ਦੇਵ ਨਾਮ ਵੀ ਪ੍ਰਕਾਸ਼ ਦਾ ਤੇ ਗੁਰ ਨਾਮ ਵੀ ਪ੍ਰਕਾਸ਼ ਦਾ ਡਬਲ ਪ੍ਰਕਾਸ਼ ਹੋ ਗਿਆ ਨਾ ਇਹ ਗੱਲ ਕਿਉਂ ਲਿਖੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਚ ਮਾੜੀ ਜੀ ਹਵਾ ਚੱਲੀ ਆਪਾਂ ਮੋਮਬੱਤੀ ਜਲਾਈ ਤੇ ਦੀਵਾ ਮੋਮਬੱਤੀ ਬੁੱਝ ਗਈ ਮਾੜੀ ਜੀ ਹਵਾ ਚੱਲੀ ਤੇ ਮਿੱਟੀ ਦੇ ਤੇਲ ਦਾ ਦੀਵਾ ਬੁੱਝ ਗਿਆ ਲੇਕਿਨ ਗੁਰਦੇਵ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਤਾਂ ਆਖਿਆ ਕਿੰਨੀਆਂ ਮਰਜ਼ੀ ਹਵਾਵਾਂ ਵਗਣ ਲੇਕਿਨ ਇਹ ਦੀਵਾ ਬੁੱਝਣ ਵਾਲਾ ਨਹੀਂ ਡੋਲੇ ਵਾਓ ਨਾ ਵੱਡਾ ਹੋਇਆ ਹਵਾਵਾਂ ਦੇ ਨਾਲ ਇਹ ਡੋਲੇਗਾ ਨਹੀਂ, ਇਹ ਵੱਡਾ ਨਹੀਂ ਹੋਵੇਗਾ। ਇਸ ਕਰਕੇ ਬੇਨਤੀ ਕੀਤੀ ਹੈ, ਕਰ ਕਿਰਪਾ ਗੁਰਦੇਵ ਦਿਆਲਾ, ਤੂੰ ਪ੍ਰਕਾਸ਼ ਰੂਪ ਹੈ, ਦਇਆ ਦਾ ਘਰ ਹੈ, ਮੇਰੇ ਤੇ ਕਿਰਪਾ ਕਰ, ਰਹਿਮਤ ਕਰ।
1: ਗੁਣ ਗਾਵਾਂ ਨਿਤ ਸਵਾਮੀ,
0: ਮੈਂ ਤੇਰੇ ਗੁਣ ਗਾਵਾਂ ਤੇ ਗਾਵਾਂ ਲਜਾਨਾ। ਇਹ ਗੱਲ ਕਿਉਂਕਿ ਗੁਰੂ ਨੇ ਇਸ ਕਰਕੇ ਕਹੀ ਵੀ ਆਪਾਂ ਕੱਥੇ ਦੇ ਮਹੀਨੇ ਵੀ ਇਸ਼ਨਾਨ ਕਰਦੇ ਹਾਂ, ਬਾਣੀ ਵੀ ਫੜਦੇ ਹਾਂ, ਮਾਘ ਵੀ ਇਸ਼ਨਾਨ ਕਰਦੇ ਹਾਂ, ਲੇਕਿਨ ਜੇਠ ਹਾੜਨੀ ਅਖੇ ਜੀ ਕੱਤੇ ਦੇ ਮਹੀਨੇ ਇਸ਼ਨਾਨ ਕਰਨਾ ਬੜਾ ਚੰਗਾ ਹੁੰਦਾ ਹੈ, ਮਾਘ ਵਿੱਚ ਬੜਾ ਚੰਗਾ ਹੈ। ਉਹਨੂੰ ਪੁੱਛਦਾ ਪਿਆਰਿਆ, ਜੇ ਮਗਰ ਵਿੱਚ ਕਰੇਗਾ ਤੈਨੂੰ ਵਾਈ ਹੋ ਜਾਏਗੀ? ਮਹੀਨੇ ਬਾਰਾਂ ਤੇ ਤੂੰ ਕਹਿੰਦਾ ਤਿੰਨ ਮਹੀਨੇ ਇਸ਼ਨਾਨ, 25% ਇਸ਼ਨਾਨ ਤੇ 9 ਮਹੀਨੇ ਆਰਾਮ। ਇਹ ਨਹੀਂ, ਨਿੱਤ ਪੰਕਚੁਅਲ ਬਣ, ਪੰਕਚੁਅਲ ਮੇਰੇ ਤੇ ਮਿਹਰ ਕਰ, ਮੈਂ ਪੰਕਚੁਅਲ ਬਣਾ। ਤੈਨੂੰ ਪਾ ਕਿਹਾ ਤੂੰ ਸਵਾਮੀ ਮਾਲਕ ਹੈ, ਰਾਮ ਦੇ ਕਰਕੇ ਦਇਆ ਕਰਦੇ ਨੇ।
1: ਆਠ ਪਹਿਰ ਪ੍ਰਭ ਆਪਣਾ ਧਿਆਈ ਹੈ,
0: ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਤੂੰ ਪਰਮਾਤਮਾ ਨੂੰ ਉਪਰਾ ਨਾ ਸਮਝ, ਉਪਰਾ ਆਠ ਪ੍ਰਭ ਪੈਰ ਪ੍ਰਭ ਆਪਣਾ ਧਿਆਈਏ, ਉਹਦਾ ਪਰਮਾਤਮਾ ਨਾ ਉਹਨੂੰ ਅੱਠੇ ਪੈਰ ਆਪਣਾ ਜਾਣ ਕੇ ਤੇ ਆਪਣੀ ਸੁਰਤੀ ਨੂੰ ਕੇਂਦਰਿਤ ਕਰਨਾ ਕਰੀਏ।
1: ਗੁਰ ਪ੍ਰਸਾਦ ਭਾਉ ਤਰੀਐ,
0: ਨਾਲੇ ਗੁਰਦੇਵ ਕਹਿੰਦੇ ਤੂੰ ਗੁਰਮੁਖਾ ਆਪਣੇ ਆਪ ਤੂੰ ਪਾਸ ਨਹੀਂ ਹੋਣਾ, ਰਾਇਤ ਚੱਲੇਗੀ, ਰਾਇਤ ਇਹਨੂੰ ਕਹਿੰਦੇ ਗ੍ਰੇਸ, ਗ੍ਰੇਸ ਮਾਰਕ, ਗੁਰੂ ਦੇ ਗ੍ਰੇਸ ਮਾਰਕ ਦੇ ਨਾਲ, ਗੁਰੂ ਦੀ ਰਹਿਮਤ ਨਾਲ, ਗੁਰੂ ਦੀ ਕਿਰਪਾ ਦੇ ਨਾਲ ਸੰਸਾਰ ਤੋਂ ਤਰਿਆ ਜਾ ਸਕਦਾ ਹੈ।
1: ਆਪ ਤਿਆਗ ਹੋਈ ਹੈ ਸਭ ਰੇਣਾ,
0: ਆਪਣੀ ਮੈਂ ਨੂੰ ਤਿਆਗ ਕੇ ਤੇ ਸਾਰਿਆਂ ਦੇ ਚਰਨਾਂ ਦੀ ਧੂੜ ਬਣੀਏ, ਖਾਕ ਬਣੀਏ।
1: ਜੀਵਤ ਇਹੋ ਮਰੀਐ,
0: ਪਿਆਰਿਆ ਜੀਵਤ ਭਾਵ ਤੋਂ ਮਰਨਾ ਕਰ, ਤਾਣ ਹੁੰਦੇ ਹੋਏ ਨਤਾਣਾ, ਮਾਣ ਹੁੰਦੇ ਹੋਏ ਨਮਾਣਾ, ਅਣਹੋਂਦਾ ਆਪ ਗੁਣਾਏ।
1: ਸਫਲ ਜਨਮ ਤਿਸ ਕਾ ਜਗ ਭੀਤਰ,
0: ਗੁਰੂ ਪਿਆਰਿਆਂ ਦਾ ਸੰਸਾਰ ਵਿੱਚ ਜਨਮ ਸਫਲਾ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।

ਸਤਿਗੁਰ ਪ੍ਰਸਾਦ ਸੋ ਉਦਾਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਬਾਵਣਹਾਰੇ।

ਪਵਨ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਨਿਵਾਰੀ ਗਾਵਣ ਤੁਧਨੋਂ ਚਿੱਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੀ ਗਾਵਣ ਤੁਧਨੋਂ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੀ ਗਾਵਣ ਤੁਧਨੋਂ ਇੰਦਰ ਇੰਦਰਾਸਣ ਬੈਠੇ ਦੇਵ ਧਿਆਨ ਦਰਨਾਲੀ ਗਾਵਣ ਤੁਧਨੋਂ ਸਿੱਧ ਸਮਾਧੀ ਅੰਦਰ ਗਾਵਣ ਤੁਧਨੋਂ ਸਾਧ ਵਿਚਾਰੀ ਗਾਵਣ ਤੁਧਨੋਂ ਜਤੀ ਸਤੀ ਸੰਤੋਖੀ ਗਾਵਣ ਤੁਧਨੋਂ ਵੀਰ ਕਰਾਰੇ ਗਾਵਣ ਤੁਧਨੋਂ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਣ ਤੁਧਨੋਂ ਮੋਹਣੀਆਂ ਮਨ ਮੋਹਣ ਸੁਰਗ ਮਛ ਪਿਆਲੇ ਗਾਵਣ ਤੁਧਨੋਂ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਣ ਤੁਧਨੋਂ ਜੋਧ ਮਹਾਂਬਲ ਸੂਰਾ ਗਾਵਣ ਤੁਧਨੋਂ ਖਾਣੀ ਚਾਰੇ ਗਾਵਣ ਤੁਧਨੋਂ ਖੰਡ ਮੰਡਲ ਬ੍ਰਹਿਮੰਡਾ

ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨ ਜਾਈ ਸੋ ਪਾਤਸ਼ਾਹ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਲਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵੈਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ

ਸੱਚ ਸਵਾਰਣਹਾਰ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖੈ ਖਾਏ ਚਲੀਐ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਈ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣ ਇਹੋ ਹੋਰ ਨਾਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜਿਆਪ ਤੇ ਵੜ ਤੇਰੀ ਦਾਤ ਜੈਨ ਦਿਨ ਕਰਕੇ ਕੀਤੀ ਰਾਤ

ਸੋਈ ਹੋਂ ਪਾਈ ਰਾਓ। ਸਭ ਤੇਰੀ ਤੂੰ ਸਭ ਨੀਂ ਧਿਆਇਆ, ਜਿਸਨੋਂ ਕਿਰਪਾ ਕਰਹੇ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਅਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੇ, ਹਰ ਗੁਣ ਸਦ ਹੀ ਆਖ ਵਖਾਣੇ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਵਰਨਾ ਕੋਏ। ਤੂੰ ਕਰ ਕਰ ਵੇਖੇ ਹੈ ਜਾਣੇ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਚਿੱਤ ਸਰਵਰੜੈ ਭਈ ਲੈ ਨਿਵਾਸਾ, ਪਾਣੀ ਪਾਵਕ ਤਨਹੇ ਕੀਆ। ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀ ਅਲੇ। ਮਨ ਏਕ ਨ ਚੇਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਾਉ। ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ। ਪ੍ਰਣਵਤ ਨਾਨਕ ਤਿਨ ਕੀ ਸ਼ਰਣਾ, ਜਿਨ ਤੂੰ ਨਾਹੀਂ ਵਿਸਰਿਆ। ਆਸਾ ਮਹੱਲਾ ਪੰਜਵਾਂ, ਭਈ ਪ੍ਰਾਪਤ ਮਾਨੁਖ ਦੇਹ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਬਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾ ਮਿਲਾਗ ਭਵ ਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਾਉ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਪਾਤਸ਼ਾਹੀ ਦਸਵੀਂ ਕਬਿਓ ਬਾਜ ਬੇਨਤੀ ਚੌਪਈ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ। ਤਬ ਚਰਨਨ ਮਨ ਰਹਿ ਹਮਾਰਾ, ਅਪਨਾ ਜਾਨ ਕਰੋ ਪ੍ਰਤਪਾਰਾ। ਹਮਰੇ ਦੁਸ਼ਟ ਸਭੈ ਤੁਮ ਕਾਵਹੁ, ਆਪ ਹਾਥ ਦੈ ਮੋਹਿ ਬਚਾਵਹੁ। ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਮੋਹ ਰੱਛਾ ਨਿਜ ਕਰਦੈ ਕਰਿਆ, ਸਭ ਬੈਰਨ ਕਉ ਆਜ ਸੰਗਰਿਆ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ। ਤੁਮਹੈ ਸ਼ਾਡ ਕੋਈ ਅਬਰ ਨਾ ਤਿਆਉ, ਜੋ ਬਰ ਚਾਹੋ ਸੋ ਤੁਮ ਤੇ ਪਾਉ। ਸੇਵਕ ਸਿੱਖ ਹਮਾਰੇ ਤਾਰੀ ਹੈ, ਚੁਣ ਚੁਣ ਸਤਰ ਹਮਾਰੇ ਮਾਰੀ ਹੈ। ਆਪ ਹਾਥ ਦੈ ਮੁਝ ਅਮਰਿਆ, ਮਰਨ ਕਾਲ ਕਾ ਤਰਾਸ ਨਿਵਰਿਆ। ਹੂ ਜੋ ਸਦਾ ਹਮਾਰੇ ਪਛਾ, ਸਰੀਆ ਸੁਰਜੂ ਕਰੇ ਹੋ ਰੱਛਾ। ਰਾਖ ਲੇ ਹੋ ਮੋਹ ਰਾਖਨਹਾਰੇ, ਸਾਹਿਬ ਸੰਤ ਸਹਾਏ ਪਿਆਰੇ। ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰਦਸਕੰਤਾ। ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸਿਵਜੂ ਅਵਤਰਾ। ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਜਵਨ ਕਾਲ ਜੋਗੀ ਸਿਵ ਕੀਓ, ਬੇਦ ਰਾਜ ਬ੍ਰਹਮਾ ਜੂ ਥੀਓ। ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੀ ਹਮਾਰਾ। ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈਂਤ ਜਸ਼ਨ ਉਪਜਾਇਓ। ਆਦਿ ਅੰਤੇ ਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਦਸੀ ਕੋ ਹਮਾਰੀ, ਸਕਲ ਪ੍ਰਜਾ ਜਨ ਆਪ ਸਵਾਰੀ। ਸਿਵ ਕਨ ਕੋ ਸਿਵ ਗੁਣ ਸੁਖ ਦੀਓ, ਸਤਰਨ ਕੋ ਪਲ ਮੋਹ ਬਦ ਕੀਓ। ਕਟ ਕਟ ਕੇ ਅੰਤ

ਸ੍ਰਿਸ਼ਟ ਕਰ ਫੂਲਾ। ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਨੈ, ਕੜ ਕੜ ਕੇ ਪਟ ਪਟ ਕੀ ਜਾਣੈ। ਜਬ ਉਦ ਕਰਖ ਕਰੈ ਕਰਤਾਰਾ, ਪ੍ਰਜਾ ਤਰਤ ਤਬਦੀ ਅਪਾਰ। ਜਬ ਆ ਕਰਖ ਕਰਤੋ ਕਬਹੂੰ, ਤੁਮ ਮੈਂ ਮਿਲਤ ਦੇ ਤਰ ਸਭੂੰ। ਜੇਤੇ ਬਦਨ ਸ੍ਰਿਸ਼ਟ ਸਭ ਤਾਰੇ, ਆਪ ਆਪਣੀ ਬੂਝੋ ਚਾਰੇ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਬੇਦ ਭੇਦ ਅਰਿਆਲਮ। ਨਿਰੰਕਾਰ ਨਿਰਭਕਾਰ ਨਿਰਲੰਬ, ਆਦ ਅਨੀਲ ਅਨਾਦ ਅਸੰਭ। ਤਾ ਕਾ

ਜੋ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸਭਾ ਗਏ ਕਰ ਸਭਾ ਗਏ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੀ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾ

ਬਿਨਵੰਤਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਕਹਿ ਅਰਦਾਸ, ਜੀਓ ਪਿੰਡ ਕਿਰਪਾ ਕੋਈ ਨਾ ਜਾਵੇ।

ਸ੍ਰੀ ਹਰਕ੍ਰਿਸ਼ਨ ਧਿਆਈ ਹੈ ਜਿਸ ਥਾਂ ਸੰਤ ਸਜਾਈ ਦੇਵ ਆਦਿ ਚੰਗੀਆਂ ਕਰਮਾਂ ਵਿਚਾਰ ਭਾਈ ਦਸਾਂ ਗੁਰੂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੋਂ ਸਾਈ ਹੋਏ ਸਹਾਈ ਦਸਾਂ ਸਾਹਿਬ ਉਹਨਾਂ ਦੀ ਆਦਮ ਉਦਯੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਵੀ ਕਰਦਾ ਚੰਦਰ ਕੇ ਖਾਲਸਾ ਸਾਹਿਬ ਗੁਰੂ ਜੀ ਪੰਜਾਂ ਪਿਆਰਿਆਂ ਚੌਹਾਨ ਸਾਹਿਬ ਜਦੋਂ ਚਾਲੀ ਮੰਦਰਾਂ ਹੱਸੇ ਜਦੋਂ ਕਚੂਰੀਆਂ ਨਾਲ ਸਵਾਲ ਕਰੇ ਰਾਜ ਦੇ ਵਾਈ ਦੇ ਸੰਤ ਜੀ ਸਾਹਿਬ ਪਿੰਨਾ ਪਿਆਰਿਆ ਸਤਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਰੱਖ ਕੇ ਬੋਲੋ ਜੀ

ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਰਧਾ ਕਰਦੇ

सर्वकला बणियाई प्रगट भई सगले जुग अंतर गुरु नानक की वडियाई।

उपेक्षा सब सुखिया, रोगी कै भाणे सब रोगी, करण करावन हार स्वामी।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਤ ਜੀ ਆਪ ਦੇ ਅੰਦਰ ਦੇ ਬਾਲ ਕਰੇ ਸਰ ਗੁਰੂ ਜੀ ਸ੍ਰੀ ਨਵਾਣੇ ਦੇ ਮਾਨ ਸਤ ਗੁਰੂ ਦੇ ਕਾਣੇ ਦੇ ਕਾਣ ਗੁਰਦੇ ਮਹਾਰਾਜ ਜੀ ਆਪ ਜੀ ਹੁਣੇ ਪਾਵਨ ਚਰਨਾਂ ਕੋਲ ਵਿੱਚ ਅਰਦਾਸ ਬੇਨਤੀ ਆ ਮਹਾਨ ਕਿਰਪਾ ਹੋਈ ਮਹਾਨ ਕਿਰਪਾ ਸਤਿਕਾਰ ਆਪ ਜੀ ਦੇ ਪਾਵਨ ਗੁਰੂ ਜੀ ਕਰ ਦੇਵਾ ਹੋਈ ਸੁਰਮਾਨ ਦੇ ਜਾਪ ਹੋਇਆ ਬੇਨਤੀ ਜੀਵਨ ਜਮ੍ਹਾਂ ਕਰਨ ਦੇ ਆਪਣੇ ਸੋਧ ਬਾਣੀ ਕਰਨ ਦਾ ਸੇਵਾ ਕਰਨ ਦਾ ਬਲ ਵਾਸਤੇ ਆਪਣੇ ਚਰਨਾਂ ਦੇ ਗੁਰੂ ਜੀ ਰਚਨਾ ਸਮਾਜ ਜੀ ਹੋਣ ਸਤਿਕਾਰ ਜੀ ਕਰਨਾ ਜੀ ਅੰਮ੍ਰਿਤ ਵੇਲੇ ਫਿਰ ਦਰਸ਼ਨ ਦੇ ਨਿਹਾਲ ਕਰਨਾ ਸੀ ਜਾਰੀ ਮੇਰੇ ਕੋਲ ਜਿਹਨਾਂ ਮਿਲਿਆ ਪਵਿੱਤਰ ਨਾਮ ਕਰਤਾ ਹੋਵੇ ਨਾਨਕ ਨਾਮ ਕਰਤੀ ਕਲਾ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Satnam Shri Vaheguru Ji, Sorth Mahalla Panjwa, Sarva Sukha Ka Data Satgur Ta Ki Sarni Paiye. Satguru Ji Sare Sukha De Date Han, Apne Apna Di Sharan Vich Pana Kariye. ਦਰਸ਼ਨ ਪੇੜ ਤੋਤ ਆਨੰਦਾ ਦੁਹ ਗਿਆ ਹਰ ਗਾਈਏ। ਉਹਨਾਂ ਦਾ ਦਰਸ਼ਨ ਪੇਟ ਕਰਦੇ ਹਾਂ, ਆਨੰਦ ਦੀ ਅਵਸਥਾ ਹੋ ਜਾਂਦੀ ਹੈ। ਔਰ ਜਿਹੜੇ ਉਹਦੇ ਨਾਲ ਮਿਲੇ ਆ ਮਹਾਤਮਾ ਜਨ, ਉਹਨਾਂ ਨਾਲ ਮਿਲ ਕੇ ਰੰਕਾਰ ਦੇ ਗੁਣਾਂ ਨੂੰ ਗਾਉਣਾ ਕਰੋ। ਜਿਹਨੇ ਗੁਣ ਗਾਏ ਉਹਨਾਂ ਦੇ ਦੁੱਖ ਦੂਰ ਹੋ ਗਏ ਹਨ। ਹਰ ਰਸ ਕੀ ਵਹ ਪਾਈ, ਪਰਮੇਸ਼ਰ ਦੇ ਨਾਮ ਰੂ ਰਸ ਨੂੰ ਪੀਣਾ ਕਰੋ। ਨਾਮ ਜਪੋ, ਨਾਮੇ ਆਰਾਧ ਹੋ ਗੁਰੂ ਪੂਰੇ ਕੀ ਸਰਨਾਈ ਰਹੋ। ਨਾਮ ਜਪੋ, ਨਾਮ ਦਾ ਮਨ ਸਿਮਰਨ ਕਰੋ, ਪੂਰੇ ਸਾਧੂ ਦੀ ਸ਼ਰਨ ਵਿੱਚ ਆਉਣਾ ਕਰੋ। ਵਿਸਰਾਮ ਦੇ ਕੇ ਕਿਰਪਾ ਕੀਤੀ ਹੈ ਅਤੇ ਸਹਿ ਪ੍ਰਾਪਤ ਜਿਸ ਤੋਂ ਲਿਖਿਆ ਸੋਈ ਪੂਰਨ ਪਾਈ। ਜਿਨ੍ਹਾਂ ਦਾ ਤੁਰੰਤ ਦਰਗਾਹ ਤੋਂ ਲੇਖ ਲਿਖਿਆ ਉਹਨਾਂ ਨੂੰ ਇਹ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਪਾਤਸ਼ਾਹ ਦੀ ਉਹੀ ਪੂਰਨ ਭਾਈ ਭਾਈ ਨਾਮ ਪ੍ਰੇਮੀ ਹਨ। ਨਾਮ ਕੀ ਬੇਨੰਤੀ ਪ੍ਰਭ ਜੀ, ਨਾਮ ਰਹਾ ਲਿਵਲਾਈ। ਸਾਡੀ ਇਹ ਬੇਨਤੀ ਹੈ, ਤੁਹਾਡੇ ਨਾਮ 'ਚ ਲਿਵਲਾਈ ਰੱਖੀਏ। ਸੋਲਠ ਮਹੱਲਾ ਪੰਜਵਾ, ਕਰਨ ਕਰਾਵਨ ਹਰ ਹਰ ਅੰਤਰਜਾਮੀ ਜਨ ਆਪਣੇ ਕੀ ਰੱਖੈ। ਉਹ ਅੰਤਰਜਾਮੀ ਨਿਰੰਕਾਰ ਸਾਰੇ ਕਾਰਜਾਂ ਨੂੰ ਕਰਨ ਕਰਾਉਣ ਵਾਲਾ ਹੈ, ਆਪਣੇ ਦਾਸਾਂ ਦੀ ਇੱਜ਼ਤ ਆਪ ਹੀ ਰੱਖਦਾ ਹੈ। ਜੈ ਜੈਕਾਰ ਹੋਤ ਜਗ ਪੀਤਰ, ਸਬਦ ਗੁਰੂ ਰਸ ਚੱਖ ਹੈ। ਸੰਸਾਰ 'ਚ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ ਜੋ ਸਤਿਗੁਰਾਂ ਦੇ ਸ਼ਬਦ ਦੀ ਕਮਾਈ ਕਰਕੇ ਨਾਮ ਰਸ ਆਤਮ ਰਸ ਜਿਹੜਾ ਇਹਦੇ ਸਵਾਦ ਨੂੰ ਚੱਖਦੇ ਹਨ। ਪ੍ਰਭ ਜੀ ਤੇਰੀ ਓਟ ਗੁਸਾਈ, ਇਹ ਗੁਸਾਈ ਮੈਂ ਤਾਂ ਇੱਕ ਤੇਰੀ ਓਟ ਲੈਣਾ ਕੀਤੀ ਹੈ। ਤੂੰ ਸਮਰੱਥ ਸਰਨ ਕਾ ਦਾਤਾ, ਆਠ ਪੈਰ ਤੁਮ ਚਾਹੀ ਰਹਾਓ। ਵਿਸਰਾਮ ਦੇ ਕੇ ਕਿਰਪਾ ਕਰਦੇ ਹਾਂ ਆਪ ਸਮਰੱਥ, ਜਿਹੜੇ ਤੇਰੀ ਸ਼ਰਨ ਦਾ ਉਹਨਾਂ ਨੂੰ ਹਰ ਤਰ੍ਹਾਂ ਦੇ ਦਾਤਾਂ ਦੇਣ ਵਾਲੇ ਹੋ। ਅੱਠੋ ਪੈਰ ਤੁਹਾਨੂੰ ਧਿਆਉਂਦੇ ਹਾਂ। ਜੋ ਜਨ ਭਜਨ ਕਰੇ ਪ੍ਰਭ ਤੇਰਾ, ਅਤੇ ਸਹਿਣ ਦੇ ਸਾਹਮਣੇ ਜਿਹੜੇ ਤੇਰਾ ਭਜਨ ਕਰਦੇ ਹਨ ਉਹਨਾਂ ਨੂੰ ਕੋਈ ਸੰਸ਼ਾ ਨਹੀਂ ਰਹਿੰਦਾ। ਸਤਿਗੁਰ ਚਰਨ ਲੱਗੇ ਪ੍ਰਭ ਮਿਟਿਆ, ਹਰ ਗੁਣ ਗਾਏ ਮਨ ਮਾਹੀ। ਸਤਿਗੁਰੂ ਜੀ ਦੇ ਚਰਨੀ ਲਾਗੇ ਡਰ ਮਿਟ ਗਿਆ ਅਤੇ ਮਨ 'ਚ ਤੇਰੇ ਗੁਣਾਂ ਨੂੰ ਗਾਉਂਦੇ ਹਾਂ। ਸੁਖ ਸਹਿਜ ਆਨੰਦ ਘਨੇਰੇ, ਸਤਿਗੁਰੂ ਦੀ ਆ ਦਲਾਸਾ। ਉਹਨਾਂ ਗੁਰਮੁਖਾਂ ਨੂੰ ਮਹਾਨ ਸੁੱਖ ਘਣੇ ਆਨੰਦ ਪ੍ਰਾਪਤ ਹੋਏ ਆ ਜਿਹਨਾਂ ਨੂੰ ਸਤਿਗੁਰੂ ਨੇ ਦਲਾਸਾ ਧੀਰਜ ਦਿੱਤੀ ਹੈ। ਜਿਹਨ ਕਰਿਆ ਇਹ ਸੋਭਾ ਸੇਤੀ ਪੂਰਨ ਹੋਈ ਆਸਾ, ਉਹ ਮਨੁੱਖ ਜਨਮ ਜਿਣ ਕੇ ਜਿਣ ਨਾਲ ਜਿੱਤਣ ਲਾ। ਇਹਦੇ ਜਿੱਤਣਾ ਆਪਣੇ ਸਰੂਪ ਰੂਪ ਘਰ ਚ ਆ ਗਏ ਹਨ। ਪਾਤਸ਼ਾਹ ਨੂੰ ਉਹਨੇ ਸਾਰੀਆਂ ਆਸਾਂ ਪੂਰਨ ਕਰ ਦਿੱਤੀਆਂ। ਪੂਰਾ ਗੁਰ ਪੂਰੀ ਮਤ ਜਾ ਕੇ ਪੂਰਨ ਪ੍ਰਭ ਕੇ ਕਾਮਾਂ। ਸਤਿਗੁਰੂ ਪੂਰੇ ਹੈ, ਜਿਨ੍ਹਾਂ ਦੀ ਮਤ ਸਿੱਖਿਆ ਵੀ ਪੂਰੀ ਹੈ, ਨਿਰੰਕਾਰ ਦੀ ਪ੍ਰਾਪਤੀ ਰੂਪੀ ਕਾਰਜਾਂ ਨੂੰ ਪੂਰੇ ਕਰਨ ਵਾਲੇ ਹਨ। ਕਿਉਂਕਿ ਸਤਿਗੁਰੂ ਆਪ ਪੂਰਨ ਹੈ, ਉਹਨਾਂ ਦੇ ਕਾਰਜ ਵੀ ਪੂਰੇ ਹੈ। ਗੁਰਚਰਨੀ ਲਾਗ ਕਰਿਓ ਭਵ ਸਾਗਰ, ਜਪ ਨਾਨਕ ਕਰਨ ਨਮ। ਸਤਿਗੁਰਾਂ ਚਰਨੀ ਲਾਗ ਕੇ ਨਾਮ ਜਪ ਕੇ ਸੰਸਾਰ ਸਮੁੰਦਰ ਤੋਂ ਤਰ ਗਏ ਹਨ, ਐਸਾ ਪਾਤਸ਼ਾਹ ਜੀ ਦੱਸਦੇ ਹਨ। ਸੋਲਠ ਮਹੱਲਾ ਪੰਜਵਾਂ, ਭੈ ਗੁਰਪਾਲ ਦੇ ਦੁੱਖ ਭੰਜਨ ਆਪੇ ਸਭ ਥਾਟੀ ਦੀਨਾਂ ਦੇ ਦੁੱਖਾਂ ਨੂੰ ਨਾਸ ਕਰਨ ਵਾਲਾ ਪਰਮੇਸ਼ੁਰ ਦਿਆਲੂ ਹੋਇਆ, ਉਹਨਾਂ ਆਪੇ ਇਹ ਸਾਰੀ ਵਿਧੀ ਥਾਟੀ ਮੈਨੇ ਬਣਾਈ ਹੋਈ ਹੈ। ਖਿਣ ਮੈਂ ਰਾਖ ਲਈ ਵਜਨ ਆਪਣਾ ਗੁਰਪੂਰੇ ਬੇੜੀ ਕਾਟੀ, ਉਸ ਨੂੰ ਆਪਣਾ ਸੇਵਕ ਦਾਸ ਜਾਣ ਕੇ ਇਹ ਖਿਣ ਚ ਹੀ ਸਾਰੇ ਦੁੱਖਾਂ ਤੋਂ ਰੱਖ ਲਿਆ। ਪੂਰੇ ਸਤਿਗੁਰਾਂ ਨੇ ਜਿਹੜੀ ਹੰਗਤਾ ਮਮਤਾ ਇਹ ਮੋਹ ਰੂਪੀ ਬੇੜੀ ਪੈਰੀ ਹੋਈ ਸੀ ਨੂੰ ਕੱਟ ਦਿੱਤਾ ਹੈ। ਮੇਰੇ ਮਨ ਗੁਰੂ ਗੋਬਿੰਦ ਸਾਹਿਬ ਧਿਆਈ ਹੈ, ਮਨ ਨੂੰ ਸੰਬੋਧਨ ਕਰ ਕਹਿੰਦੇ ਹਨ, ਸਤਿਗੁਰਾਂ ਦੁਆਰਾ ਗੋਬਿੰਦ ਪਰਮੇਸ਼ਰ ਦੇ ਨਾਮ ਨੂੰ ਚੋਣਾ ਕਰੀਏ, ਸਗਲ ਕਲੇਸ਼ ਮਿਟ ਹੈ ਇਸ ਤਨ ਤੇ ਮਨ ਚੰਦਿਆ ਫਲ ਪਾਈਆ ਰਹਾਓ। ਟੇਗ ਦੀ ਪੰਕਤੀ ਦੁਆਰਾ ਕਹਿ ਰਿਹਾ, ਉਹਦਾ ਸਿਮਰਨ ਕਰਨਾ ਸਾਰੇ ਰਾਗ ਦਵੈਸ਼ ਅਭਿਨਿਵੇਸ਼ ਵਿਦਿਆ ਅਸੰਤਾਦ ਪੰਜੇ ਕਲੇਸ਼ ਮਿਟ ਜਾਂਦੇ। ਮਨ ਦੀ ਇੱਛਾ ਅਨੁਸਾਰ ਪਰਮੇਸ਼ਰ ਦੀ ਪ੍ਰਾਪਤੀ ਰੂਪੀ ਫਲ ਨੂੰ ਪਾਲਣ ਦਾ ਹੈ। ਜੀ ਅਜੰਤ ਜਾ ਕੇ ਸਭ ਕਿੰਨੇ ਪ੍ਰਭ ਉਚਾਗਮਾ ਪਾਰਾ, ਉਸੇ ਨੇ ਸਾਰੇ ਸੂਖਮ ਸਥੂਲ ਜੀਵ ਜੰਤ ਪੈਦਾ ਕੀਤੇ ਹੈ, ਸਾਰਿਆਂ ਤੋਂ ਉੱਚਾ ਹੈ, ਅਗਮ ਸ਼ਾਸਤਰਾਂ ਕਰਕੇ ਵੀ ਅਪਾਰ ਹੈ। ਸਾਧ ਸੰਗ ਨਾਨਕ ਨਾਮ ਧਿਆਇਆ ਮੁਖ ਉਜਲ ਪੈ ਦਰਬਾਰਾ, ਔਰ ਗੁਰੂ ਕੀ ਸੰਗਤ ਜਾ ਕੇ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਸਿਮਰਨ ਕੀਤਾ ਉਹਨਾਂ ਦੇ ਮੁਖੜੇ ਪਰਮੇਸ਼ਰ ਦੇ ਦਰਬਾਰ ਵਿੱਚ ਉਜਲ ਪਵਿੱਤਰ ਹੋਏ ਹਨ। ਸੋਲਠ ਮਹੱਲਾ ਪੰਜਵਾਂ, ਸਿਮਰੋ ਆਪਣਾ ਸਾਈਂ ਦੇਨ ਸਰ ਐਨ ਸਦ ਸਦ ਧਿਆਈ। ਅਸੀਂ ਹਮੇਸ਼ਾ ਆਪਣੇ ਸਾਈਂ ਮਾਲਕ ਦਾ ਸਿਮਰਨ ਕਰਦੇ ਹਾਂ, ਤੁਸੀਂ ਵੀ ਉਹਦਾ ਸਿਮਰਨ ਕਰੋ। ਮੈਂ ਦਿਨ ਰਾਤ ਉਹਦੇ ਨਾਮ ਨੂੰ ਧਿਆਉਂਦਾ ਹਾਂ, ਆਪ ਜੀ ਵੀ ਦਿਨ ਰਾਤ ਉਹਦੇ ਨਾਮ ਨੂੰ ਧਿਆਉਣਾ ਕਰੋ। ਹਾਥ ਦੇ ਜਿਨ ਰਾਖੇ ਹਰ ਨਾਮ ਮਹਾਰਸ ਚਾਖੇ, ਜਿਨ੍ਹਾਂ ਦੇ ਸੀਸ ਤੇ ਮੇਹਰ ਭਰਿਆ ਹੱਥ ਰੱਖ ਕੇ ਰੱਖਿਆ ਕੀਤੀ ਹੈ, ਉਹ ਪਰਮੇਸ਼ੁਰ ਨਾਮ ਰੂਪੀ ਜਿਹੜਾ ਮਹਾਨ ਰਸ ਇਹਨੂੰ ਚੱਖਦੇ ਆ, ਤੁਸੀਂ ਵੀ ਇਸ ਸਵਾਦ ਨੂੰ ਚੱਖਣਾ ਕਰੋ। ਆਪਣੇ ਗੁਰੂ ਉੱਪਰ ਕੁਰਬਾਨ ਅਸੀਂ ਆਪਣੇ ਸਤਿਗੁਰਾਂ ਤੋਂ ਬਲਿਹਾਰ ਜਾਂਦੇ ਹਾਂ, ਭੈ ਕਿਰਪਾਲ ਪੂਰਨ ਪ੍ਰਭ ਦਾਤੇ ਜੀ ਹੋਏ ਮਿਹਰਬਾਨ ਰਹੋ, ਉਹ ਪੂਰੇ ਦਾਤੇ ਮੇਰੇ 'ਤੇ ਦਿਆਲੂ ਹੋਏ ਆ, ਸਾਰੇ ਜੀਵ ਵੀ ਮਿਹਰਬਾਨ ਹੋ ਗਏ ਰਹੋ। ਨਾਨਕ ਜਨ ਸਰਨਾਈ ਜਨ ਪੂਰਨ ਪੈਜ ਰਖਾਈ, ਪਾਤਸ਼ਾਹ ਨੇ ਮੈਂ ਉਹਨਾਂ ਦੀ ਸ਼ਰਨ ਵਿੱਚ ਆਇਆ ਹਾਂ, ਜਿਨ ਸਾਡੀ ਇੱਜ਼ਤ ਰੱਖੀ ਹੈ। ਸਗਲੇ ਦੁੱਖ ਮਿਟਾਈ ਸੁੱਖ ਪਹੁੰਚਾ ਮੇਰੇ ਭਾਈ, ਸਾਰੇ ਦੁੱਖ ਮਿਟਾ ਦਿੱਤੇ ਹਨ, ਹੁਣ ਅਸੀਂ ਸਾਰੇ ਸੁੱਖਾਂ ਨੂੰ ਪਹੁੰਚਦੇ ਹਾਂ, ਭੋਗਦੇ ਹਾਂ। ਸੋਲਠ ਮਹੱਲਾ ਪੰਜਵਾਂ, ਸੁਣੋ ਬੇਨੰਤੀ ਠਾਕਰ ਮੇਰੇ ਜੀ ਜੰਤ ਤੇਰੇ ਧਾਰੇ, ਇਹ ਮੇਰੇ ਠਾਕਰ ਸਾਡੀ ਫਰਿਆਦ ਸੁਣੋ, ਜਿਹਨੇ ਸਥੂਲ ਸੁਖਮ ਜੀ ਜੰਤ ਸਾਰੇ ਆਪਣੇ ਧਾਰੇ ਬਣਾਏ, ਤੁਹਾਡੇ ਧਾਰੇ ਆਸਰੇ ਹਨ। ਰਾਖ ਪੈ ਜਨਮ ਆਪਣੇ ਕੀ ਕਰਨ ਕਰਾਵ ਨਹਾਰੇ, ਇਹ ਸਾਰੇ ਕਾਰਨਾਂ ਨੂੰ ਕਰਨ ਕਰਾਉਣ ਵਾਲੇ ਪਰਮੇਸ਼ਰ ਆਪਣੇ ਨਾਂ ਦੀ ਲੱਜਾ ਇੱਜ਼ਤ ਰੱਖੋ। ਪ੍ਰਭ ਜੀ ਖਸਮਾਨਾ ਕਰ ਪਿਆਰੇ ਬੁਰੇ ਭਲੇ ਹਮ ਥਾਰੇ ਰਹੋ, ਇਹ ਨਾ ਕਰ ਸਾਡੇ ਦੇ ਖਸਮਾਨਾ ਸਾਡਾ ਪੱਖ ਕਰੋ, ਅਸੀਂ ਚਾਹੇ ਬੁਰੇ ਹਾਂ ਭਲੇ ਹਾਂ ਥਾਰੇ ਮੈਨੇ ਤੇਰੇ ਹੀ ਹਾਂ। ਸੁਣੀ ਪਵਾਰ ਸਮਰਾਟ ਸਵਾਮੀ ਬੰਧਨ ਪਾਠ ਸਵਾਰੇ, ਉਹ ਜਿਹੜਾ ਸਾਰੀਆਂ ਸ਼ਕਤੀਆਂ ਕਰਕੇ ਸਮਰੱਥ ਸਾਡੀ ਪੁਕਾਰ ਸੁਣ ਲਈ ਹੈ, ਔਰ ਸੰਸਾਰ ਦੇ ਬੰਧਨ ਨੂੰ ਕਾਟ ਕੱਟ ਕੇ ਸਾਡਾ ਜੀਵਨ ਸਵਾਰ ਦਿੱਤਾ ਹੈ। ਪੈਰ ਕਿਰਪਾ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ, ਪਾਤਸ਼ਾਹ ਕਿਰਪਾ ਕਰਦੇ ਆਪਣੇ ਸੇਵਕਾਂ ਨੂੰ ਜਸ ਭਗਤੀ ਰੂਪੀ ਸਰੂਪਾ ਅਨਾ ਕੇ ਆਪਣੇ ਨਾਲ ਮਿਲਾ ਲਿਆ, ਔਰ ਸਾਰੇ ਪਹਾਰੇ ਸੰਸਾਰ ਵਿੱਚ ਪਹਾਰੇ ਮੈਨੇ ਪ੍ਰਗਟ ਹੋ ਗਏ ਹਨ। ਸੋਲਠ ਮਹੱਲਾ ਪੰਜਵਾਂ, ਜੀ ਜੰਤ ਸਭ ਵਸ ਕਰ ਦਿੰਦੇ ਸੇਵਕ ਸਭ ਦਰਬਾਰੇ, ਉਹ ਐਸਾ ਧੰਤਾ ਜੋ ਗਿਆ ਸਾਰੇ ਜਿੰਨੇ ਜੀਵ ਜੰਤ ਸਾਡੇ ਵਸ ਕਰਤੇ, ਔਰ ਸਾਰੇ ਜੀਵ ਜੰਤ ਉਹਦੇ ਦਰਬਾਰ ਦੇ ਸੇਵਕ ਬਣਾ ਦਿੱਤੇ ਹਨ। ਅੰਗੀਕਾਰ ਕੀ ਉਹ ਪ੍ਰਭ ਆਪਣੇ ਪਵਨ ਪਾਰ ਉਤਾਰੇ, ਉਹਨਾਂ ਕਰਨ ਸਾਡਾ ਅੰਗੀਕਾਰ ਪੱਕ ਕੀਤਾ, ਸੰਸਾਰ ਸਮੁੰਦਰ ਤੋਂ ਪਾਰ ਲਗਾ ਦਿੱਤਾ ਹੈ। ਸੰਤਨ ਕੇ ਕਾਰਜ ਸਗਲ ਸਵਾਰੇ, ਸੰਤਾਂ ਦੇ ਸਾਰੇ ਕਾਰਜ ਸਵਾਰ ਦਿੱਤੇ ਹਨ। ਦੀਨ ਦਿਆਲ ਕਿਰਪਾਲ ਕਿਰਪਾ ਨੇ ਤੇ ਪੂਰਨ ਖਤਮ ਹਮਾਰੇ ਰਹੋ, ਉਹ ਦੀਨਾਂ ਦੇ ਦਿਆਲੂ ਆ ਕਿਰਪਾਲੂ ਆ, ਕਿਰਪਾ ਦਾ ਨਿਧੀ ਮੈਨੇ ਸਮੁੰਦਰ ਹੈ, ਔਰ ਪੂਰਨ ਸਾਡਾ ਉਹ ਮਾਲਕ ਆ ਰਹੋ ਵਿਸਰਾਮ ਦੇ ਕਹਿੰਦੇ, ਕਿਉਂਕਿ ਸਾਡਾ ਮਾਲਕ ਪੂਰਾ ਆ, ਦੀਨਾਂ 'ਤੇ ਦਇਆ ਕਰਨ ਵਾਲਾ ਕਿਰਪਾ ਦਾ ਖਜ਼ਾਨਾ ਰੂਪ ਹੈ। آو بیٹھا در سب تھائی اونا کا تو باتا کہندے آو جی بیٹھو اس طرح ساری جگہ ساڈا آدر ہوندا کیوں کا تو کسے باتا کسے گل دی اون کمی کوئی تھوڑ نہیں رہندی ہے پاؤ سر پاؤ دیو جن اپنے پرتاپ نہ پلو جاتا پاشا کرپا کر دے اپنے داساں بھگتی کے سروپا دیو بخش دتا اس کر کے انہوں کا پرتاپ سارے جاتا جانیا جاتا ہے سورٹ مالا ناوا ایک اونکار ستگر پرساد ہریمن رام سو کر پریت یہ منا پرمیشر نہ پریتی کر سراون گوبند گن سنوار گاؤ رسنا گیت رہو سراون کنا نہ گوبند نرنکار دے گن سنو رسنا نہ وہ پتر جڑے جس روپی گیت آ گاؤنا کرو رہو ہر سال سنگت سمر مادھو ہوئے پت پنیت سنتاں دی سنگت کر کے مادھو مایا دے پتی پرماتما دے نام دا سمرن کرو پھر پتت پاپاں تو پنیت مینے پوتر ہو جاؤ گے کال ویال جو پریو ڈول ہے وہ خوب سارے میت یہ متروں کال ویال سپ منہ منہ پسارے اڈ کے مگر مر ڈولے تیرے پھر رہا ہے یہ سمے کی قدر کر سمرن کر لے پتا نہیں موت نے کدوں آ جانا آج کل پن تو ہی گراس ہے سمجھ رکھو چیت ہوں تین اج یا کل کر گراس میں نے پڑھ کے کھا لینا یہ بچن سچا سمجھ کے اپنے من چیتے رکھنا کر کہ نانک رام پاج لا جات اوسر بیت پاشا کہندے پرمیشر کے نام کا بھجن کر لا یہ منشیا روپی جا اوسر موقع یہ تو بیت دے تریا جا رہا ہے سوٹ محلہ ناوا من کی من ہی ماہ رہی من دیاں گلاں من چ رہ گئیں من دیاں بارشاں من چ رہ گئیں اس طرح دنیا پرنے لے کے تر جاندے آ کراں گے وہ کراں گے پورے نہیں ہوندے ایک دن سنسار تو چلے جاندے نہ ہر بھجن تیر سیوے چوٹی گال گہی رہو اس رام دیو کہہ رہے نہ تاں پرمیشر بھجن کیتا نہ تیرتھاں نوں سیوے جا کے پرسیا تیر اشنان کیتے کہ جد نوں کال نے آ کے چوٹی جڑی بودھی سی سر تو انہوں گئی میں نے پھڑ لیا ہے رہا دارا میت پوت رہا سمپت تن پورن سب میں ہی دارا استری ہے میت متر ہے پوت پتر ہے اور اسی طرح آرات تے ساری سمپتی جنی جائیداد وغیرہ اور ساری میں ہی پرتھوی وچ وہ نرنکار تو پورن ہے ہر جگہ اور سر میں تھے جانو بھجن رام کو سہی یہ جنیا چیزاں اتنے گنیاں یہ سارے پدارتھوں جھوٹا جانو متھیا جانو ایک پرمیشر کا بھجن ہی سہی میں نے سچا ہے فرت فرت بہتے جوگ ہارے مانس دے لئی چراسی لاکھ جنہ گھومدیا گھومدیا بہت جوگ ہارے بتیت ہو گیا ہوں مسیح کے تیو کی کرپا نہ منش دے لئی لبھی یا پراپت ہوئی ہے نانک اس ملن کی بڑی سمت کہاں نہیں پاشا کہندے نرنکار دے ملن کا ویلا تا سمرن کیوں نہیں کرتا ہے سورٹ مالا ناوا من رے کون کمت لے یہ من ایک مت کھوٹی مت کی تو لے لیے چنگی مت تو لے نہیں رہا پردارا نندیا رس رچیو رام بھگت نے یقینی رہا پردارا پرائیاں استریاں پرائی نندیا انہوں کے رسان دن رات رچیا مچیا ہے اور پرمیشور کی بھگتی تو کی نہیں رہو مگت پنتھ جانے ہو تو نہ ہم تنگ جو ان کو بتایا یہ مگتی کا جڑا پنتھ راستہ یہ تو تو جانے نہیں نہ ہم نے میں نے نہیں جانے تن جوڑ تنوع جوڑن کٹھا کرنے واسطے تایا دن رات بجا پھردا انت سنکاہو نے دینا برتھا بندایا انت دلا جڑا کہ سوندی نے تیرا ساتھ دینا نہیں دتا تو ایویں بیاس انہوں نے اپنے آپ کو بنایا بنیا ہوا ہے میں انہوں نے موہ چ بجا بجا پھردا انت نو کسی نے سہایتا نہیں کرنی نہ ہر بھجو نہ گرجا نے سیو نہ بجو پچ گیا نہ تو نرنکار کا بھجن کیا نہ گرو جن مہاتما جنا سنتوں کی سیوا کی نہ تیرے ہردے کوئی پرماتما نے ملن کا گیان ہی پیدا ہوا کٹ ہی ماہ نرنجن تیرا تین خوش تو دیا وہ نرنجن شدھ سروپ پرمیشور تیرے ہردے وس رہا تو تے تون وہ دیا وہ جاڑا جنگلوں ڈھونڈتا پھردا ہے بہت جنم پرمت ہے ہر وسطر مت نہیں پائی بہت جنم گھومدیاں گھما ہار گیا اجے بھی تو آستر اچل جڑی ਬੁੱਧੀ ਆਤਮਾ ਹੀ ਬਛਾਣੀ ਸੀ। ਉਹ ਨਹੀਂ ਪਾਈ ਮਨ ਦਾ ਟਿਕਾ ਤੇ ਬਣਿਆ ਹੀ ਨਹੀਂ। ਮਾਨਸ ਤੇ ਪਾਏ ਪਦ ਹਰ ਪਜ ਨਾਨਕ ਬਾਤ ਬਤਾਏ। ਤੈਨੂੰ ਕਿੰਨੀ ਕੀਮਤੀ ਦੇ ਮਿਲੀ ਹੈ ਨਿਰੰਕਾਰ ਦੇ ਪਦ ਚਰਨਾਂ ਦਾ ਧਿਆਨ ਕਰਕੇ ਭਜਨ ਕਰ। ਪਾਤਸ਼ਾਹ ਤੈਨੂੰ ਅਸੀਂ ਇਹ ਚੰਗੀ ਗੱਲ ਬਤਾਈ ਮੈਨੂੰ ਦੱਸੀ ਹੈ, ਅੱਗੇ ਤੇਰੀ ਮਰਜ਼ੀ ਹੈ ਮੰਨਣਾ ਕਿ ਨਹੀਂ ਮੰਨਣਾ। ਸੋਠ ਮਹਲਾ ਨਾਵਾ ਮਨ ਦੇ ਪ੍ਰਭ ਕੀ ਸਾਨੂੰ ਵਿਚਾਰੋ, ਜਿਸ ਨੂੰ ਗਣਕਾ ਚੌਧਰੀ ਸਾਹਿਬ ਕੋਲ ਜਾ ਸੁਰ ਧਾਰੋ ਰਹੋ। ਟੇਗ ਦੀ ਪੰਗਤ ਦੁਆਰਾ ਕਹਿ ਰਿਹਾ ਹੈ ਕਿ ਮਨਾ ਨਿਰੰਕਾਰ ਦੀ ਸ਼ਰਨ ਵਿੱਚ ਪੈ ਜਾਣ ਦਾ ਵਿਚਾਰ ਕਰ। ਤੂੰ ਤਾਂ ਪੁੱਠੇ ਪਾਸੇ ਰੋੜਿਆ ਕਰਦਾ, ਜਿਹਦਾ ਸਿਮਨ ਕੰਨ ਗਣਕਾ ਦੇਸ ਵਰਗੀਆਂ ਜਿਹੜੀਆਂ ਇਸਤਰੀਆਂ ਉਹ ਜਿਹੜੀ ਸਰ ਗਈਆਂ ਸਾਗੋ ਜਾ ਸੁਰ ਧਾਰੋ, ਇਸ ਨਿਰੰਕਾਰ ਦਾ ਜਾ ਸਿਰ ਵਿੱਚ ਧਾਰਨਾ ਕਰ। ਇਸ ਵਾਸਤੇ ਇੱਕ ਤਾਂ ਬੇਸਵਾ ਜਨਕਪੁਰੀ ਸੀ ਜਿਹਦਾ ਨਾਂ ਗ੍ਰੰਥਾਂ ਨੇ ਪਿੰਗਲਾ ਲਿਖਿਆ, ਦੂਜੀ ਜਿਹਨੇ ਰਘੂਨਾਥ ਨੂੰ ਮੁਕਤ ਬਣਾਇਆ ਸੀ, ਤੀਜੀ ਉਹ ਜਿਹਦਾ ਨਾਮ ਗਣਕਾ ਜਿਹਨੂੰ ਸੰਤਾਂ ਨੇ ਪੋਤਾ ਦਿੱਤਾ ਸੀ, ਅਤੇ ਰਾਮ ਰਾਮ ਜਪਾਇਆ ਕਰ। ਉਹਦੀ ਉਹ ਗਤੀ ਹੋਈ ਸੀ ਅਟਲ ਪਿਓ ਧੂ ਜਾ ਕੇ ਸਿਮਰਨ ਅਰਨੇ ਪੈਪਦ ਪਾਇਆ, ਜਿਸ ਨਿਰੰਕਾਰ ਦੇ ਸਿਮਰਨ ਕਰਕੇ ਧਰੂਮ ਭਗਤ ਨੂੰ ਅਟਲ ਪਦਵੀ ਮਿਲ ਗਈ, ਅਟਲ ਹੋ ਗਿਆ ਔਰ ਨਿਰਭੈ ਪਦਵੀ ਜਿਹੜੀ ਸੀ ਉਹਨੂੰ ਪਾ ਲਿਆ ਹੈ। ਦੁੱਖ ਹਰਤਾ ਬਿਲਕੁਲ ਸਮੇਂ ਤੈ ਕਾਹੇ ਵਿਸਰਾਇਆ, ਉਹ ਮਾਲਕ ਦੁੱਖਾਂ ਦਾ ਹਰਤਾ ਨਾਸ ਕਰਨ ਵਾਲਾ ਤੈ ਤੂੰ ਉਹਨੂੰ ਵਿਸਰਾਇਆ, ਕਿਉਂ ਭੁਲਾਤਾ, ਕਿਉਂ ਤੇਰੀ ਬੁੱਧੀ ਦੇ ਪੜਦਾ ਪੈ ਗਿਆ। ਜਦ ਹੀ ਸਰਨ ਗਈ ਕਿਰਪਾ ਨੇ ਗਜ ਗ੍ਰਾਹ ਤੇ ਛੂਟਾ, ਜਦੋਂ ਅੱਜ ਹਾਥੀ ਤੇ ਕਿਰਪਾ ਨੇ ਦੀ ਕਿਰਪਾ ਦੇ ਖਜ਼ਾਨੇ, ਨਿਰੰਕਾਰ ਦੀ ਸ਼ਰਨ ਗਈ ਗ੍ਰਹਿਣ ਕੀਤੀ ਉਹਨੂੰ ਕਿਰਪਾ ਕਰ ਦਿੱਤੀ, ਉਸੇ ਲਗਰਾ ਤੋਂ ਦੂਏ ਦਾ ਜਿਹੜਾ ਜਾਲ ਸੀ ਉਹ ਤੋਂ ਛੁਟਕਾਰਾ ਹੋ ਗਿਆ। ਮਹਿਮਾ ਨਾਮ ਕਹਾ ਲਓ ਵਰਨਾ ਰਾਮ ਕਹਿਤ ਬੰਧਨ ਤੇ ਛੂਟਾ। ਪਰਮੇਸ਼ਰ ਨਾਮ ਦੀ ਪਾਤਸ਼ਾਹ ਕਹਿੰਦੇ ਕਿਸੇ ਦੀ ਮਹਿਮਾ ਵਰਨ ਕਰਕੇ ਦੱਸੀਏ, ਉਹਦਾ ਨਾਮ ਲੈਣ ਉਹਦੇ ਤੇ ਮੈਨੇ ਉਹਦੇ ਸਾਰੇ ਬੰਧਨ ਟੂਟਾ ਮੈਨੇ ਟੁੱਟ ਗਏ ਹਨ। ਅਜਮਲ ਪਾਪੀ ਜਗ ਜਾਣੇ ਨੇ ਉਸ ਮਹੀਨੇ ਸਤਾਰਾਂ, ਅਜਮਲ ਪਾਪੀ ਨੂੰ ਸਾਰੀ ਦੁਨੀਆਂ ਜਾਣਦੀ ਹੈ। ਕਹਿੰਦੇ ਕਹਿੰਦੇ ਪਰਮੇਸ਼ਰ ਨਾਮ ਦੀ ਬਰਕਤ ਨਾ ਉਹ ਤਰ ਗਿਆ ਹੈ। ਨਾਨਕ ਕਹਿਤ ਚੇਤ ਚਿੰਤਾ ਮਨ ਤੈ ਪੀ ਉਤਰੈ ਪਾਰਾਂ। ਪਾਤਸ਼ਾਹ ਕਹਿੰਦੇ ਚਿੰਤਾ ਮਣੀ ਵਾਂਗ ਮਨ ਜੋ ਫੁਰਨਾ ਕਰੇਗਾ ਉਹ ਪੂਰਾ ਕਰਨ ਵਾਲਾ, ਇਸ ਕਰਕੇ ਨਿਰੰਕਾਰ ਨੂੰ ਚੇਤਨਾ ਕਰ, ਚੇਤੇ ਕਰ, ਫਿਰ ਸੰਸਾਰ ਸਾਗਰ ਤੋਂ ਪਾਰ ਉਤਰੇ, ਤੇਰਾ ਪਾਰ ਉਤਾਰਾ ਹੋ ਜਾਵੇਗਾ। ਸੋਠ ਮਹਲਾ ਨਾਵਾ ਪ੍ਰਾਣੀ ਕੌਣ ਆ ਪਾਉ ਕਰੇ। ਹੁਣ ਬੇਨਤੀ ਗੱਲ ਹੈ ਸਤਿਗੁਰੂ ਕਿ ਪ੍ਰਾਣ ਧਣੀ ਜਿਹੜਾ ਬੰਦਾ ਕਿਹੜਾ ਯਤਨ ਕਰੇ, ਜਾ ਕੇ ਭਗਤ ਰਾਮ ਕੀ ਪਾਗਲ ਜਮ ਕੋ ਤਰਾ ਸਹਾਰਾ ਰਹੋ। ਰਾਵ ਦੁਆਰਾ ਕਹਿੰਦੇ ਜਿਹਦੇ ਕਰਕੇ ਪਰਮੇਸ਼ੁਰ ਦੀ ਭਗਤੀ ਕਰਨੀ ਪਾ ਲੈ ਅਤੇ ਜਮਾਂ ਦਾ ਤਰਾ ਜਿਹੜਾ ਡਰ ਹੈ ਹਰਮੇ ਨੇ ਇਹ ਵੀ ਨਾਸ ਹੋ ਜਾਵੇ। ਕੌਣ ਕਰਮ ਵਿਦਿਆ ਕੋ ਕੈਸੀ, ਧਰਮ ਕੌਣ ਫੁਨ ਕਰੇ। ਉਹ ਕਿਹੜਾ ਕਰਮ ਹੈ, ਉਹ ਹੈਗਾ ਜਿਹੜੇ ਨਿਸ਼ਕਾਮ ਕਰਮ ਕਰਨ। ਇਹ ਸਤਿਗੁਰ ਇਹ ਦੱਸੋ ਕਿਹੜੀ ਵਿਦਿਆ, ਮੈਂ ਜਿਹਨਾਂ ਇਹਨੂੰ ਆਤਮਾ ਗਿਆਨ ਹੋਵੇ ਉਹ ਬ੍ਰਹਮ ਵਿਦਿਆ। ਕਿਹੜਾ ਧਰਮ ਕਰੇ, ਮੈਂ ਕਹਿੰਦੇ ਜਿਹੜਾ ਆਪਣਾ ਧਰਮ ਨੂੰ ਧਾਰੇ, ਧਰਮ ਦਾਸ ਚਿੰਨ੍ਹਾਂ ਵਾਲਾ ਇਹਨੂੰ ਧਾਰਨਾ ਕਰੇ। ਹੇਮਾ ਅਹਿੰਸਾ ਦਇਆ ਅੰਮ੍ਰਿਤ ਸਤ ਵਚਨ ਤਪ ਦਾਨ ਸੀਲ ਸੋਚ, ਕ੍ਰਿਸ਼ਨਾ ਬਿਨਾਂ ਧਰਮ ਲਿੰਗ ਦਾਸ ਜਾਣੇ। ਧਰਮ ਦੇ ਦਾਸ ਚਿੰਨ੍ਹ ਜਿਹੜੇ ਆ ਕਥਨ ਕੀਤੇ, ਕਿਸੇ ਦਾ ਅਪਰਾਧ ਬਖਸ਼ ਲੈਣਾ ਖੇਮਾ, ਅਹਿੰਸਾ ਮਨਮਣੀ ਸ਼ੀ ਕਰ, ਕਿਸੇ ਦਾ ਘਾਤ ਨਾ ਕਰਨਾ ਦਇਆ, ਬਾਲਕ ਬੁੱਢੇ ਰੋਗੀ ਅਤੇ ਮਿਹਰ ਕਰਨੀ, ਮ੍ਰਿਤ ਕੋਮਲ ਵਚਨ ਬੋਲਣਾ, ਸੱਚਾ ਵਚਨ ਬੋਲਣਾ, ਤਪੱਸਿਆ ਕਰਨੀ, ਦਾਨ ਦੇਣਾ, ਸੀਲ ਸਹਿਣਸ਼ੀਲ ਸੁਭਾਅ ਹੋਣਾ, ਬ੍ਰਹਮਚਾਰਜ ਰੱਖਣਾ, ਫੌਜ ਪਵਿੱਤਰਤਾ ਰੱਖਣੀ, ਤ੍ਰਿਸ਼ਨਾ ਦੇ ਬਿਨਾਂ ਸੰਤੋਖੀ ਹੋਣਾ, ਇਹ ਧਰਮ ਦੇ ਦਸ ਚਿੰਨ੍ਹ ਕਹੇ ਹਨ। ਕੌਣ ਨਾਮ ਗੁਰ ਜਾ ਕੇ ਸਿਮਰੈ ਭਾਵ ਸਾਗਰ ਕੋ ਤਰੇ। ਇਹ ਸਤਿਗੁਰੂ ਕਿਹੜਾ ਪਰਮੇਸ਼ਰ ਦਾ ਪਵਿੱਤਰ ਨਾਮ ਜਿਹਦੇ ਸਿਮਰਨ ਕਰਨਾ ਸੰਸਾਰ ਸਾਗਰ ਤੋਂ ਹਾਂਜੀ ਤਰਨਾ ਹੋ ਜਾਏ। ਉਹ ਹੈ ਸਤਨਾਮ ਮੰਤਰ ਸਾਰਿਆਂ ਨੂੰ ਮੁੱਖ ਸ਼੍ਰੋਮਣੀ ਹੈ। ਕੱਲ ਮੈਂ ਇੱਕ ਨਾਮ ਕਿਰਪਾ ਨੇ ਜਾਹੇ ਜੋ ਪ੍ਰਗਟ ਪਾਵੇ। ਕੱਲ ਜੋ ਇੱਕ ਕਿਰਪਾ ਦੀ ਨਿਧੀ ਖਜ਼ਾਨਾ ਰੂਪ ਪਰਮੇਸ਼ਰ ਦਾ ਸਤਨਾਮ ਇਹ ਮੂਲ ਮੰਤਰ ਹੈ, ਜਿਹਨੂੰ ਜਪ ਕੇ ਗਤੀ ਮੁਕਤੀ ਨੂੰ ਪਾ ਲਏਗਾ। ਔਰ ਧਰਮ ਤਾਂ ਕਹਿ ਸਮਨਾ ਹਨ ਇਹ ਵਿਦਵੇਦ ਬਤਾਵੇ, ਔਰ ਹੋਰ ਸਾਰੇ ਧਰਮ ਪਰਮੇਸ਼ਰ ਦੇ ਨਾਮ ਦੇ ਸਨ ਬਰਾਬਰ ਨਹੀਂ ਹੈਗੇ। ਵੇਦ ਵੀ ਇਸੇ ਵਿਧੀ ਦੇ ਨਾਲ ਕਥਨ ਕਰ ਰਿਹਾ ਹੈ। ਉਹ ਨਾਮ ਦਾ ਰੂਪ ਕੀ ਹੈ, ਉਹ ਕਿੱਥੇ ਰਹਿੰਦਾ ਹੈ, ਪਾਤਸ਼ਾਹ ਦੱਸਦੇ ਹਨ। ਸੁੱਖ ਦੋ ਰਹਿ ਸਦਾ ਨਾ ਦੇਖੇ ਜਾ ਕੋ ਕਹਿ ਤੋ ਗੁਸਾਈ, ਜਿਸ ਨਿਰੰਕਾਰ ਨੂੰ ਗੁਸਾਈ ਪ੍ਰਿਥਵੀ ਦਾ ਮਾਲਕ ਕਹਿੰਦੇ ਹਨ। ਉਹ ਦੁੱਖ ਸੁੱਖ ਤੋਂ ਰਹਿਤ ਹੈ ਅਤੇ ਸਦਾ ਸਭ ਤੋਂ ਨਿਰਲੇਪ ਰਹਿੰਦਾ ਹੈ। ਤੋ ਤੁਮ ਹੀ ਮੈਂ ਬਸੰਨਾ ਤਾਂ ਨਾਨਕ ਦਰ ਤੁਮ ਹੈ। ਸਾਜਾ ਕਹਿੰਦੇ ਉਹ ਦਰਪਣ ਜਿਵੇਂ ਸ਼ੀਸ਼ੇ ਆਪਣਾ ਚਿਹਰਾ ਨਿਵਾਸ ਕਰਦਾ ਇਸੇ ਤਰ੍ਹਾਂ ਪਰਮਾਤਮਾ ਤੁਹਾਡੇ ਹਿਰਦੇ ਇੱਕ ਰਸ ਵਿਆਪਕ ਨਿਰੰਤਰ ਮੈਨੇ ਇੱਕ ਰਸ ਵਸ ਰਿਹਾ ਨਿਵਾਸ ਕਰ ਰਿਹਾ ਹੈ। ਪੂਰਨਮਾਲਾ ਨਾਵਾ ਮਾਈ ਮੈਂ ਕਿਹਾ ਕਦੇ ਲੱਖੋ ਗੁਸਾਈ ਮਾਈ ਦਾ ਮਤਲਬ ਹੈ ਹੇ ਭਾਈ ਗੁਸਾਈ ਜਿਹੜਾ ਪਰਮੇਸ਼ੁਰ ਨੂੰ ਕਿਹੜੀ ਵਿਧੀ ਜਿਵੇਂ ਮੈਂ ਜਾਣ ਸਕਦਾ ਹਾਂ ਮਹਾਂ ਮੋਹ ਗਿਆਨ ਤੇ ਮਰ ਮੋਹ ਮਨ ਰਹੇ ਔਰ ਜਾਈ ਰਹਾਂ ਅਗਿਆਨ ਨੂੰ ਕਿਤੇ ਮੈਂ ਹਨੇਰੇ ਕਰਕੇ ਮੋਹ ਮਨ ਮੇਰਾ ਜਿਹੜਾ ਮਨ ਆ ਇਹ ਮੋਹ ਵਿੱਚ ਉਰਜਾਈ ਮੈਨੂੰ ਉਲਝਿਆ ਫਸਿਆ ਹੋਇਆ ਹੈ। ਰਹਾਓ ਸਫਲ ਜਨਮ ਭਰਮ ਹੀ ਭਰਮ ਖੋਇਓ ਨਹਿ ਅਸਲ ਮਤ ਪਾਈ ਇਹ ਸਾਰਾ ਮਨੁੱਖ ਜਨਮ ਭਰਮ ਭਰਮ ਹਾਂਜੀ ਫਿਰਦੇ ਨੇ ਖੋਇਓ ਮੈਨੇ ਨਸ਼ਟ ਕਰ ਲਿਆ ਗੁਆ ਲਿਆ ਮੇਰੀ ਅਸਲ ਮਤ ਚੱਲ ਬੁੱਧੀ ਸੀ ਟਕਾ ਲਈ ਉਹ ਤਾਂ ਪਾਈ ਨਹੀਂ ਕਿਉਂਕਿ ਜਿਹੜਾ ਮਨ ਆ ਮੋਹ ਦੇ ਬੜੇ ਜਾਲ ਹੈਗੇ ਉਹ ਬਤਨ ਸਿੰਘ ਦੇ ਸੇਵਾਦਾਰ ਅਨੰਦਪੁਰ ਸਾਹਿਬ ਅਤੇ ਜਹੇਦਰ ਸੰਤਾ ਸਿੰਘ ਦੇ ਨਾਲ ਇਕੱਠੇ ਰਹਿੰਦੇ ਸੀ ਅਤੇ ਜਹੇਦਰ ਸੰਤਾ ਸਿੰਘ ਦਾ ਸਰੀਰ ਹਾਲੇ ਹੈਗਾ ਅਤੇ ਬਤਨ ਹੁਣ ਚੱਲ ਰਿਹਾ ਉਹਨਾਂ ਦੇ ਘਰ ਦੇ ਆ ਗਏ ਇਹਨਾਂ ਨੇ ਰਾਗੀ ਵਾਗ ਸਬਜ਼ੀ ਲਾਉਣੀ ਉਹ ਸਾਰੀ ਸਬਜ਼ੀ ਫਿਰ ਕੇਸਗੜ੍ਹ ਸਾਹਿਬ ਅਨੰਦਗੜ੍ਹ ਸਾਹਿਬ ਛੱਡ ਜਾਣੀ ਬਿਲਕੁਲ ਨਿਸ਼ਕਾਮ ਸੇਵਾ ਉੱਥੋਂ ਪ੍ਰਸ਼ਾਦੇ ਲਿਆ ਕੇ ਅਤੇ ਦੋ ਵੇਲੇ ਛੱਕ ਲੈਣੇ ਸਾਰੀ ਜ਼ਿੰਦਗੀ ਨੇ ਸੇਵਾ ਕੀਤੀ ਹੈ ਸੇਵਾਦਾਰਾਂ ਨੇ ਉਹ ਫਿਰ ਪਰਦੇ ਆ ਗਏ ਮਹਾਰਾਜ ਘਰ ਭੇਜ ਉੱਥੇ ਕੁੜੀਆਂ ਪਾ ਦੇਵਾਂਗੇ ਭਜਨ ਕਰੇਗਾ ਅਤੇ ਮਹਾਰਾਜ ਕਹਿੰਦੇ ਵੀ ਇੱਕ ਦਸ ਪਾਤਸ਼ਾਹ ਚਰਨਾਂ 'ਚ ਨੂੰ ਭੇਜਦੇ ਨਹੀਂ ਤੁਹਾਡਾ ਪੋਤੇ ਜਿਵੇਂ ਮਰਜ਼ੀ ਕਰ ਲਓ ਕਹਿੰਦੇ ਜੇ ਤਾਂ ਭਾਈ ਮਾਂ ਪੇ ਭਲੇ ਪਾਸੇ ਲਾਉਣ ਫਿਰ ਤਾਂ ਠੀਕ ਆ ਅਤੇ ਜਿਹੜੇ ਮੋਹ ਦੇ ਜਾਲ 'ਚ ਫਸਾਉਂਦੇ ਆ ਇੱਥੇ ਬਹੁਤ ਵੱਡੇ ਸ਼ਤਰੂ ਵੀ ਹੈਗੇ ਆ ਸੋ ਇਸ ਵਾਸਤੇ ਉਦੋਂ ਤਾਂ ਫਿਰ ਚਲੋ ਰੋਕ ਰਕਾ ਗਿਆ ਅਖੀਰ ਹੋਇਆ ਹੋ ਜਾ ਸਮਾਂ ਬਣਿਆ ਇਹ ਘਰੇ ਚਲਾ ਗਿਆ ਉੱਥੇ ਸਰੀਰ ਛੱਡਿਆ ਪਰ ਜਹੇਦਾਰ ਸੰਤਾ ਸਿੰਘ ਜੀ ਹਾਲੇ ਤੱਕ ਜਿਹੜੀ ਝੌਂਪੜੀ ਦੀ ਮਹਾਰਾਜ ਨੇ ਬਹਾਲਿਆ ਸੀ ਉੱਥੇ ਬੈਠੇ ਆ ਕਿਉਂਕਿ ਬਚਨ ਦੀ ਕੁਮਾਰੀ ਨਾਲ ਬਰਕਤਾਂ ਮਿਲਦੀਆਂ ਇਸ ਵਾਸਤੇ ਕਹਿੰਦੇ ਆ ਅਸਤਰ ਬੁੱਧੀ ਨਹੀਂ ਪਾਈ ਮਨ ਚੰਚਲ ਹੈ ਨਾ ਇਹ ਫਿਰ ਆ ਜਾਂਦਾ ਪ੍ਰੇਰਨਾ ਵਿੱਚ ਅਤੇ ਜਿਹਨੇ ਆਪਣੀ ਬੁੱਧੀ ਅਚਲ ਕਰ ਲਈ ਉਹ ਨਹੀਂ ਫਿਰ ਪ੍ਰਭਾਵ ਥੱਲੇ ਆ ਕੇ ਆਪਣਾ ਟਿਕਾਣਾ ਛੱਡਦੇ ਦੇਖਿਆ ਸਖਤ ਰਹਿਣ ਇਸ ਵਾਸਰ ਨਾ ਛੋਟੀ ਅਦਮਾਈ ਇਸ ਵਾਰ ਦਿਨ ਰਾਤ ਵਿਕਾਰਾਂ ਦੇ ਵਿੱਚ ਹਾਂਜੀ ਫਸਿਆ ਹੋਇਆ ਇਹਨਾਂ 'ਚ ਖਚਿਤ ਹੋ ਰਿਹਾ ਕਦੇ ਮਨ 'ਚ ਅਦਮਾਈ ਮੈਨੇ ਜਿਹੜੀ ਨੀਚਤਾ ਸੀ ਨਾ ਭੈੜੀ ਵਿਰਤੀ ਉਹ ਨਹੀਂ ਛੁੱਟੀ ਉਹਦੋਂ ਛੁਟਕਾਰਾ ਨਹੀਂ ਪ੍ਰਾਪਤ ਕੀਤਾ ਹਰ ਵੇਲੇ ਨਿਸ਼ਕਰਮੇ ਕਰਦਾ ਰਿਹਾ ਉਹੀ ਸੋਚਾਂ ਸੋਚਦਾ ਰਿਹਾ ਸਾਧ ਸੰਕਬ ਹੋਣੀ ਕਿੰਨਾ ਨਹਿ ਕੀਰਤ ਹੋ ਗਏ ਨਾ ਤਾਂ ਸੰਤਾਂ ਦੀ ਸੰਗਤ ਕੀਤੀ ਉਲਟੀ ਨਿੰਦਿਆ ਕਰਦਾ ਰਿਹਾ ਭਜਨ ਵਾਲਿਆਂ ਦੀ ਅਤੇ ਨਾ ਪਰਮੇਸ਼ਵਰ ਦੀ ਕੀਰਤੀ ਜੈਸੇ ਗਾਇਆ ਉਹਨਾਂ ਨੇ ਬੈਰ ਵਿਰੋਧ ਕਰਦਾ ਰਿਹਾ ਜਨ ਨਾਨਕ ਮੈਂ ਨਾਹੇ ਕੋ ਗੁਣ ਰੱਖ ਲਿਓ ਸਿਰ ਮੈਂ ਜਨ ਨਾਨਕ ਮੈਂ ਨਾਹੇ ਕੋ ਗੁਣ ਜੇ ਪਾਤਸ਼ਾਹ ਮੇਰੇ ਤੋਂ ਕੋਈ ਸ਼ੁਭ ਗੁਣ ਹੈ ਨਹੀਂ ਤੁਹਾਡੀ ਸ਼ਰਨ ਜਾਂ ਕਿਰਪਾ ਕਰਕੇ ਰੱਖ ਲਓ ਸਾਡੀ ਲਾਜ ਰੱਖ ਲਓ ਸੋਲਠ ਮਾਲਾ ਨਾਵਾ ਮਾਈ ਮਨ ਮੇਰੋ ਬਸ ਨਹੀਂ ਮਾਈ ਮੈਂ ਨਹੀਂ ਪਾਈ ਉਹਦੇ ਵੀ ਅਰਦਾਸ ਕਰੋ ਮੇਰਾ ਮਨ ਬਸ ਵਿੱਚ ਨਹੀਂ ਨਿਸ ਵਸਰ ਵੇਖਣ ਕੋ ਤਾਵਤ ਕਿਸੇ ਦੇ ਰੋਕੋ ਤਾਏ ਇਹ ਦਿਨ ਰਾਤ ਬੇਸ਼ੇ ਵਿਕਾਰਾਂ ਵੱਲ ਤਾਵਤ ਦੌੜ ਰਿਹਾ ਉਹ ਕਿਹੜੀ ਵਿਧੀ ਹੈ ਜਿਹਦੇ ਨਾਲ ਕਾਹੇ ਇਹਨੂੰ ਮੈਂ ਰੋਕਾਂ ਅਤੇ ਇਸ ਮਨ ਨੂੰ ਕਿਹੜੀ ਵਿਧੀ ਰੋਕਾਂ ਕਿਰਪਾ ਕਰੋ ਰਾਹੁਲ ਵਿਸਰਾਮ ਦੇ ਕੇ ਕਿਰਪਾ ਕੀਤੀ ਉਹ ਜਹੇਦਾਰ ਜਨਕ ਸਿੰਘ ਜੀ ਮਹਾਰਾਜ ਨੂੰ ਬੇਨਤੀ ਕਰਨ ਲੱਗੇ ਮਹਾਰਾਜ ਤੇ ਇਹਦਾ ਵਿਕਾਰ ਹੈ ਬੜਾ ਸਤਾਉਂਦਾ ਮਹਾਰਾਜ ਨੇ ਸਿੱਖਿਆ ਵਿਆਹ ਛੱਡ ਦਿਆ ਕਿ 40 ਦਿਨ ਇਹਦਾ ਜਾਪ ਕਰਨਾ ਜਲ ਰੱਖ ਲੈਣਾ ਜਲ ਫਿਰ ਪੀ ਲੈਣਾ ਫਿਰ ਉਹ ਜਹੇਦਾਰ ਸਾਹਿਬ ਜੀ ਨੇ ਆਪ ਵਚਨ ਦੱਸਿਆ ਕਿ ਮਹਾਰਾਜ ਦੇ ਹੁਕਮ ਨੂੰ ਜਾਪ ਕੀਤਾ ਅਤੇ ਮਨ 'ਚੋਂ ਫਿਰ ਇਹ ਵਿਕਾਰ ਵਕੂਰ ਜਿਹੜੇ ਸਭ ਖਤਮ ਹੋ ਗਏ ਵੇਦ ਪੁਰਾਣ ਸਿਮਰ ਕੇ ਮਤ ਸੁਣ ਨਿਮਖਣਾ ਹੀ ਇਹ ਵਿਸਾਵਾ ਪਾਤਸ਼ਾਹ ਕਹਿੰਦੇ ਵੇਦਾਂ ਪੁਰਾਣਾ ਸਿਮਰਤੀਆਂ ਦੇ ਮਤ ਜਿਹੜੇ ਸਿਧਾਂਤ ਸੀ ਨਾ ਉਪਦੇਸ਼ ਸੁਣ ਤਾਂ ਲੈਂਦਾ ਪਰ ਐਸਾ ਢੀਠਿਆ ਨਾ ਇੱਕ ਨਿਮਖ ਥੋੜ੍ਹਾ ਮਾਤਰ ਵੀ ਹੀ ਹੈ ਫਿਰ ਦੇ 'ਚ ਵਸਾਉਂਦਾ ਨਹੀਂ ਹੈ ਪਰਤਨ ਪਰਦਾਰਾ ਸਿਰ ਚੋ ਬਿਰਥਾ ਜਨਮ ਸਰਾਵਾ ਪਰਾਤਨ ਪਰਾਈ ਦਾਰਾ ਇਸਤਰੀ ਉਹਨਾਂ ਦੇ ਮੋਹ ਵਿੱਚ ਰਚਿਆ ਮਿਚਿਆ ਜਿਹੜਾ ਅਮੋਲਕ ਮਨੁੱਖ ਜਨਮ ਹੈ ਇਹਨੂੰ ਬਿਰਥਾ ਵਿਅਰਥ ਹੀ ਸਰਾਵੇ ਮੈਨੇ ਬਤੀਤ ਕਰ ਰਿਹਾ ਬਤਾ ਰਿਹਾ ਹੈ। ਮਦ ਮਾਇਆ ਕਹਿ ਭੈਓ ਬਾਬਰੋ ਸੂਈ ਦਿਨਾ ਕਛਲੀਆਂ ਨੂੰ ਮਾਇਆ ਦੀ ਮਦ ਮਸਤੀ ਕਰਕੇ ਕਹਿ ਕਰਕੇ ਬਾਬਰੋ ਮੈਨੇ ਚੱਲਾ ਪਾਗਲ ਹੋਇਆ ਫਿਰਦਾ ਹੋਇਓ ਹੋ ਗਿਆ। ਇਸ ਕਰ ਵਾਸਤੇ ਕਹਿੰਦੇ ਇਹਨੂੰ ਗਿਆਨ ਕੁਝ ਸੁੱਝਦਾ ਹੀ ਨਹੀਂ, ਵਿਚਾਰ ਦੀ ਗੱਲ ਅੰਦਰ ਜਾਂਦੀ ਹੀ ਨਹੀਂ। ਘਾਟੀ ਪਿੱਤਰ ਵਸ ਨਿਰੰਜਨ ਤਾਕ ਮਰਮ ਨਾ ਜਾਣੂ 633 ਪੰਨਾ ਜਿਹੜਾ ਨਿਰੰਜਨ ਸ਼ੁੱਧ ਨਿਰੰਕਾਰ ਹਿਰਦੇ 'ਚ ਵਸ ਰਿਹਾ ਸੀ ਉਹਦੀ ਪ੍ਰਾਪਤੀ ਕਿਵੇਂ ਉਹਨੂੰ ਪ੍ਰਾਪਤ ਕਰਨਾ, ਉਹਦਾ ਮਰਮ ਜਿਹੜਾ ਭੇਦ ਉਹ ਤਾਂ ਭੈੜੇ ਨੇ ਜਾਣਿਆ ਹੀ ਨਹੀਂ। ਜਦ ਹੀ ਸਰਨ ਸਾਧ ਕਿਹਾ ਦੁਰਮਨ ਸਰਵਨ, ਜਦੋਂ ਫਿਰ ਹੰਕਾਰ ਛੱਡ ਕੇ ਸੰਤਾਂ ਦੀ ਸ਼ਰਨ 'ਚ ਆਇਆ, ਉਹਨਾਂ ਦੇ ਉਪਦੇਸ਼ ਨੂੰ ਸੁਣਿਆ ਮੰਨਿਆ ਵਿਚਾਰਿਆ ਧਾਰਿਆ ਗ੍ਰਹਿਣ ਕੀਤਾ, ਫਿਰ ਸਾਰੀ ਦੁਨੀਆਂ ਖੋਟੀ ਮਤ ਬਨਾਸੀ ਮੈਨੇ ਨਾਸ ਹੋ ਗਈ, ਤਬ ਨਾਨਕ ਚੇਤੇ ਉਹ ਚਿੰਤਾ ਮਨ ਕਾਟੀ ਜਮ ਕੀ ਫਸ ਪਾਤਸ਼ਾਹ ਦੇ ਤਦੋਂ ਉਦੋਂ ਤੋਂ ਫਿਰ ਚਿੰਤਾ ਮਣੀ ਨੂੰ ਹਾਂਜੀ ਮਨ ਇੱਕ ਫਲ ਦੇਣ ਵਾਲੇ ਨਿਰੰਕਾਰ ਦਾ ਸਿਮਰਨ ਕਰਕੇ ਜਮਾਂ ਦੀ ਜਿਹੜੀ ਫਾਸੀ ਫਾਹੀ ਸੀ ਉਹ ਗੁਰੂ ਮਹਾਰਾਜ ਨੇ ਕੱਟ ਦਿੱਤੀ ਹੈ। ਛੋਟ ਮਹਲਾ ਨਾਵਾ ਹਰੇ ਨਾਲ ਇਹ ਸੱਚੀ ਜੀਤਾ, ਇਹ ਪੁਰਖ ਹੈ ਸੱਚੀ ਗੱਲ ਜਿਹੜੀ ਹੈ ਮਨ 'ਚ ਧਾਰ ਲਾ। ਸਗਲ ਜਗਤ ਹੈ ਜੈਸੇ ਸੁਖਨਾ ਬਿਨ ਸਤ ਲਗਤ ਨਾ ਬਾਹਰ ਰਹੋ, ਇਹ ਸਾਰਾ ਹੰਕਾਰ ਸੁਪਨੇ ਨੂੰ ਝੂਠਾਇਆ ਮਿਥਿਆ ਬਿਨ ਸਿੱਟੀ ਦੇ ਨਾਲ ਸੁਣਨ ਲੱਗਿਆ ਬਾਰ ਦੇਰੀ ਨਹੀਂ ਲੱਗਦੀ, ਕਿਉਂਕਿ ਇਹ ਪਤਾ ਨਹੀਂ ਸਰੀਰ ਵੀ ਠੀਕ ਰਹਿ ਕਦੋਂ ਭੱਜ ਜਾਣਾ ਹੈ। ਬਾਹਰੂ ਪੀਤ ਬਣਾਈ ਰਾਜ ਪਚ ਰਹਿਤ ਨਹੀਂ ਦਿਨ ਚਾਰ, ਜਿਸ ਤਰ੍ਹਾਂ ਬਾਹਰੂ ਰੇਤ ਦੀ ਪੀਤ ਕੰਧ ਬਣਾਈ ਹੈ ਕਿੱਡੀ ਰਾਜ ਵਿੱਚ ਹੈ ਕਿੱਡਾ ਉਹਦੇ ਵਿੱਚ ਲੀਨ ਹੋ ਕੇ ਬਣਾਵੇ ਹੈ ਰੂਹ ਲਾ ਕੇ ਬਣਾਵੇ, ਪਰ ਉਹ ਰੇਤੇ ਜਿੰਨਾ ਚ ਗਿੱਲਾ ਹੁੰਦਾ ਨਾ ਉਨਾ ਜਿਹੜਾ ਮਾੜੀ ਹਵਾ ਪਈ ਸੁੱਕ ਗਿਆ ਉਦੋਂ ਚੜ੍ਹ ਜਾਂਦੀ, ਕਿੰਨਾ ਉਹ ਹਾਂਜੀ ਪਾਰ ਸਵਾਰ ਕੇ ਬਣਾਈ ਜਾਵੇ ਪਰ ਉਹ ਜਿਹੜੀ ਕੰਧ ਆ ਉਹ ਤਾਂ ਚਾਰ ਦਿਨ ਵੀ ਨਹੀਂ ਰਹਿੰਦੀ। ਇਸ ਤਰ੍ਹਾਂ ਸਰੀਰ ਆ ਜਿੰਨਾ ਮਰਜ਼ੀ ਇਹਨੂੰ ਪਦਾਰਥਾਂ ਦੇ ਲੇ ਲਾਈ ਚਲੋ ਗਾਚੇ ਇੱਕ ਦਿਨ ਰਹਿਣਾ ਨਹੀਂ ਤੁਰ ਜਾਣਾ। ਤੈਸੇ ਹੀ ਇਹ ਸੁੱਖ ਮਾਇਆ ਕਿ ਉਰਜੋ ਮਹੰਗਵਾ ਕਾਹਾ ਗਵਾਰ, ਇਸ ਵਾਸਤੇ ਜਿਹੜੇ ਮਾਇਆ ਦੇ ਸੁੱਖ ਆ ਉਹਦੇ ਵਾਂਗੂ ਆ ਇਸ ਵਾਰ ਮੂਰਖਾ ਤੂੰ ਕਾਹਾ ਕਿੱਥੇ ਉਰਜੋ ਕਿਹੜੇ ਰਸਾਂ ਚ ਉਲਝ ਰਿਹਾ ਫਸ ਰਿਹਾ ਅੱਜ ਹੁਣ ਸਮਝ ਕਛ ਵਿਗੜਿਓ ਨਾ ਹਨ ਭਜਲੇ ਰਾਮ ਨਾ ਮਰਾ, ਹਾਲੇ ਵੀ ਸਮਝ ਆ ਹਾਲੇ ਕੁਛ ਨਹੀਂ ਵਿਗੜਿਆ ਡੁੱਲੇ ਵੇਰਾਂ ਦਾ, ਨਿਰੰਕਾਰ ਦੇ ਨਾਮ ਦਾ ਭਜਨ ਕਰ ਲਾ ਨਾਮ ਜਪ ਲੈਣਾ ਕਰ। ਪੈਸੇ ਹੀ ਇਹ ਸੁੱਖ ਮਾਇਆ ਕਿ ਉਰਜੋ ਕਹਾਂਗਾ, ਇਸ ਤਰ੍ਹਾਂ ਮਾਇਆ ਦੇ ਸੁੱਖ ਹੈ ਗਵਾਰ ਮੂਰਖਾ ਤੂੰ ਕਿੱਥੇ ਉਲਝਿਆ ਕਿੱਥੇ ਫਸ ਰਿਹਾ ਹੈ ਅੱਜ ਹੁਣ ਸਮਝ ਕਛ ਵਿਗੜਿਓ ਨਾ, ਹਾਲੇ ਵੀ ਸਾਂਝਾ ਕੋਈ ਵਿਗੜਿਆ ਨਹੀਂ ਭੱਜ ਲਿਆ ਨਾ ਮੁਰਾਰ ਮੁਰਾਰ ਪਰਮੇਸ਼ਰ ਨਾਮ ਭੱਜ ਲਾ, ਜਿਵੇਂ ਰੇਤ ਦੀ ਖੰਧ ਆ ਰਾਜਪਚ ਕਿੰਨੀ ਤਦਾਕਾਰ ਹੋ ਕੇ ਬੇਚੈਨ ਦੀਨ ਹੋ ਕੇ ਬਣਾ ਲੈ ਅਤੇ ਉਹ ਰਹਿਤ ਨਹੀਂ ਚਾਰ ਚਾਰ ਦਿਨ ਰਹਿੰਦੀ ਹੈ ਨਹੀਂ ਰਹਿੰਦੀ। ਇਸ ਤਰ੍ਹਾਂ ਸਰੀਰ ਕਿੰਨਾ ਚਿਰ ਆ ਪੰਜਾਂ ਤੱਤਾਂ ਦੀ ਰੇਤੇ ਦੀ ਬਣਾਈ ਉਹ ਕਿੰਨਾ ਕੁ ਚਿਰ ਰਹਿਣੀ, ਇਸ ਤਰ੍ਹਾਂ ਮਾਇਆ ਦੇ ਸੁੱਖ ਆ ਹੈਂ ਪੈਸੇ ਹੀ ਇਹ ਸੁੱਖ ਮਾਇਆ ਕਿ ਉਰਜੋ ਕਹਾਂ ਗਵਾਰ ਖਾਲ ਗਵਾਰ ਮੂਰਖਾ ਇਹ ਮਾਇਆ ਦੇ ਸੁੱਖ ਚਾਰ ਦਿਹਾੜੇ ਕੱਲੇ ਉਲਝਿਆ ਪਿਆ ਅੱਜ ਹੁਣ ਸਮਝ ਕਛ ਵਿਗੜੋ ਨਾ ਹਨ ਭਜਲੇ ਰਾਮ ਨਾ ਮਰਾ, ਹਾਲੇ ਨਹੀਂ ਵਿਗੜਿਆ ਸਮਝ ਜਾ ਮਹਾਰਾਜ ਕਹਿੰਦੇ ਨੌਵੇਂ ਪਾਤਸ਼ਾਹ ਉਹਦਾ ਭਜਨ ਕਰ ਲਾ। ਕਹੋ ਨਾਨਕ ਨੇ ਜਿਵੇਂ ਸਾਧਨ ਕੋ ਪਾਕਿਸ ਹੋਏ ਪਕਾ, ਪਾਤਸ਼ਾਹ ਦੇ ਸਾਧਨ ਸੰਤਾਂ ਦਾ ਜਿਹੜਾ ਆਪਣਾ ਮਤ ਕੀ ਹੈ ਸਿਧਾਂਤ ਉਹ ਤੋਂ ਇਹ ਉਹ ਤੈਨੂੰ ਇਹ ਪੁਕਾਰ ਪੁਕਾਰ ਕੇ ਪਾਕਿਓ ਮੈਨੇ ਕਿਹਾ ਸਾਰੇ ਰਿਸ਼ੀਆਂ ਮੁਨੀਆਂ ਮਹਾਤਮਾ ਦਾ ਇਹ ਮਤ ਆ ਉਹ ਤੈਨੂੰ ਦੱਸਿਆ ਅਸੀਂ ਵੀ ਬਚਨ ਕਹਿੰਦੇ ਹਾਂ ਅਤੇ ਇਹਨੂੰ ਮੰਨ ਲੈ। ਸੋਲਠ ਮਹਲਾ ਨਾਵਾ ਇਹ ਜਗ ਮੀਤ ਨਾ ਦੇਖੋ ਕੋਈ, ਆਹ ਮਿੱਤਰ ਬਣਾਈ ਫਿਰਦਾ ਨਾ ਕਹਿੰਦੇ ਇਹਨਾਂ 'ਚ ਕੋਈ ਮਿੱਤਰ ਨਹੀਂ ਤਾਂ ਸਾਰੇ ਪਿਆਲੀ ਝਾਟਿਆ, ਸਗਲ ਜਗਤ ਆਪਣੇ ਸੁੱਖ ਲਾ ਕੇ ਦੁੱਖ ਮੈਂ ਸੰਗ ਨਾ ਹੋਈ ਰਹੋ, ਇਹ ਸੰਸਾਰ ਆਪਣੇ ਸੁੱਖਾਂ 'ਚ ਲੱਗ ਰਿਹਾ ਦੁੱਖਾਂ 'ਚ ਕੋਈ ਵੀ ਦਾ ਸੰਗੀ ਨੂੰ ਆਉਂਦਾ ਦੁੱਖ ਆ ਜਾਂਦਾ ਕੋਈ ਨੇੜੇ ਨਹੀਂ ਆਉਂਦਾ ਰਹੋ। ਦਾਰਾ ਮੀਤ ਪੂਲ ਸੰਬੰਧੀ ਸਗਰੇ ਧੰਨ ਸੌ ਲੱਗ ਗਏ, ਮੈਂ ਕਹਿੰਦੇ ਕਿਹੜੇ ਕਿਹੜੇ ਆ, ਕਹਿੰਦੇ ਦਾਰਾ ਇਸ ਕਰੀਏ ਮਿੱਤਰ ਆ ਪੁੱਤਰ ਆ ਸੰਬੰਧੀ, ਇਹ ਸਾਰੇ ਜਿਹਦਾ ਕੁਲ ਧਨ ਹੋਵੇ ਨਾ ਫਿਰ ਦੱਸਿਓ ਇਹਦੇ ਨਾਲ ਲੱਗਦੇ ਨੇੜੇ ਹੋ ਬਹਿੰਦੇ ਆ, ਜਿਹੜੇ ਮਾਇਆ ਨਾ ਹੋਵੇ ਇਹ ਵੀ ਛੱਡ ਕੇ ਪਰੇ ਚਲ ਜਾਂਦੇ ਆ। ਅਤੇ ਉਹ ਇਸਤਰੀ ਵੀ ਕਹਿੰਦੀ ਕਿਹੜੇ ਮਖਟੂ ਦੇ ਲੜ ਲਾਤਾ ਹੈਂ ਇਹਦਾ ਕਰਦਾ ਕੁਛ ਨਹੀਂ, ਜਾ ਵੀ ਨਿਰਧਨ ਦੇਖੋ ਨਾਰਕਾ ਸੰਘ ਛੱਡ ਸਭ ਪਾ ਕੇ, ਜਦੋਂ ਨੇੜੇ ਪਏ ਹੁਣ ਇਨਸਾਨ ਨਿਰਧਨ ਧਨ ਤੁਰਿਆ ਤਾਂ ਹੋ ਗਿਆ ਗਰੀਬ ਹੋ ਗਿਆ, ਉਸ ਵੇਲੇ ਫਿਰ ਇਹਦਾ ਸੰਘ ਸਾਥ ਛੱਡ ਗਏ ਸਾਰੇ ਪਾ ਕੇ ਭੱਜ ਜਾਂਦੇ ਦੌੜ ਜਾਂਦੇ। ਕਹੋ ਕਹਾ ਯਾ ਮਨ ਬੋਰੇ ਕੋ ਇਹਨ ਸਿਉਂ ਨਿਹੋ ਲਗਾ, ਕਹਿੰਦੇ ਹਾਂਜੀ ਯਾ ਇਸ ਬੋਰੇ ਚੱਲੇ ਮਨ ਨੂੰ ਮੈਂ ਕਹਾ ਕੀ ਕਹਾਂ ਕੀ ਹਾਂ, ਜਿਸ ਨੇ ਇਹਨਾਂ ਸੰਬੰਧੀਆਂ ਨਾਲ ਇਹ ਪ੍ਰੇਮ ਲਾਇਆ ਹੋਇਆ, ਇਹਨਾਂ ਨਾਲ ਪ੍ਰੇਮ ਲਾ ਕੇ ਬੈਠਾ ਹੈ ਤੇ ਜੜੇ ਇੱਕ ਦਿਨ ਛੱਡ ਜਾਣੇ। ਕਹੋ ਕਹਾ ਜਾਂ ਮਨ ਬੋਰੇ ਕੋ, ਇਹਨ ਸੋ ਨਹੀਂ ਲਗਾ ਕੀ ਬੋਰੇ ਮਨ ਝੱਲੇ ਨੂੰ ਕਹੀਏ। ਇਹਨਾਂ ਨਾਲ ਪ੍ਰੇਮ ਲਾ ਕੇ ਬੈਠਾ ਤੇ ਜਿਹਨਾਂ ਲਾਉਣਾ ਸੀ ਪ੍ਰੇਮ ਉਧਰੋਂ ਬਿਲਕੁਲ ਗਫਲਤ ਧਾਰੀ ਬੈਠਾ। ਦੀਨਾਂ ਦਾ ਸਗਲ ਪੈ ਪੰਜਨ ਜਾਸ ਕਾ ਕੋ ਵਿਸਰਾ, ਉਹ ਦੀਨਾਂ ਗਰੀਬਾਂ ਦਾ ਨਾਥ ਮਾਲਕ ਹੈ ਔਰ ਸਗਲ ਸਾਰੇ ਭੈ ਡਰ ਪੰਜਨ ਨਾਸ ਕਰਨ ਵਾਲਾ ਹੈ। ਕਾਕੂ ਉਸ ਨਾਂ ਕਰਦਾ ਜਾਸ ਕਰਨਾ ਤੈਨੂੰ ਵਿਸਰਾਇਓ, ਇਹਨੂੰ ਤਾਂ ਭੁਲਾਏ ਛੱਡਿਆ ਹੈ। ਸਵਾਨ ਪੂਛਜੋ ਭੈ ਉਹਨੂੰ ਸੁਧ ਹੋ, ਬਹੁਤ ਯਤਨ ਮੈਂ ਕਿਹਾ ਸਵਾਨ ਕੁੱਤੇ ਦੀ ਪੂਛ ਮੰਗ ਕਿ ਮਨ ਬਿੰਖਾ ਹੀ ਰਿਹਾ ਹੈ। ਕਹਿੰਦੇ ਬਾਬਾ ਤੇਰੇ ਬੜੇ ਯਤਨ ਕਿਨੋ ਕੀਤੇ ਆ, ਪਰ ਇਹ ਮਨ ਸੁਧੋ ਸਿੱਧਾ ਨਹੀਂ ਹੁੰਦਾ। ਜਿਵੇਂ ਕੁੱਤੇ ਦੀ ਪੂਛ, ਕਹਿੰਦੇ ਬਾਰਾਂ ਨਾਲ ਪੀਜ ਪਾ ਛੱਡੋ, ਜਦੋਂ ਕੱਢੋ ਬਿੰਗੀ ਦੀ ਬਿੰਗੀ। ਇਹ ਪਾਪੀ ਮਨ ਦਾ ਵੀ ਇਹ ਹਾਲ ਹੈ। ਨਾਨਕ ਲਾਜ ਦਰਦ ਕੀ ਰਾਖੋ ਨਾਮ ਤੁਹਾਰੋ ਲੈਣੋ, ਪਾਤਸ਼ਾਹ ਤੁਸੀਂ ਆਪਣੇ ਵਿਰ ਧਰਮ ਦੀ ਲਾਜ ਕਿਰਪਾ ਰੱਖ ਲਓ, ਮੈਂ ਤੁਹਾਨੂੰ ਆਪ ਜੀ ਦਾ ਉਲਟਾ ਆਸਰਾ ਲੈ ਲਿਆ ਹੈ। ਸੋਰਠ ਮਲਾ ਨਾਵਾ ਮਨ ਰੇ ਗਹਿਰੋ ਗੁਰ ਉਪਦੇਸ਼, ਇਹ ਪਾਪੀ ਮਨਾ ਤੂੰ ਸਤਿਗੁਰਾਂ ਦੇ ਉਪਦੇਸ਼ ਨੂੰ ਗ੍ਰਹਿਣ ਨਹੀਂ ਕੀਤਾ ਹੈ। ਕਹਾਂ ਪੈ ਜਾਓ ਮੂਡ ਮਡਾਇਓ ਪਗ ਨੂੰ ਕਿਨੋ ਕਿਨੋ ਭੇਸ ਰਾਓ। ਟੇਕ ਦੀ ਪੰਗਤ ਵਾਲਾ ਕਹਿੰਦੇ ਕੀ ਹੋਇਆ, ਕਹਿੰਦੇ ਜੇ ਮੂਡ ਸਿਰ ਮੂੰਹ ਮਡਾਇਓ ਮਨਾ ਲਿਆ ਤਾਂ ਕੀ ਹੋ ਗਿਆ। ਇਹ ਕਹਿੰਦੇ ਭਗ ਮੈਂ ਭੇਸ, ਭਗ ਮੈਂ ਲੀੜੇ ਵੀ ਪਾ ਲਏ ਫਿਰ ਕੀ ਹੋਇਆ। ਲੀੜੇ ਪਾਉਣ ਨਾਲ ਥੋੜ੍ਹੀ ਸਾਧੂ ਹੋ ਜਾਂਦਾ, ਭੇਸ ਧਾਰਨ ਉਹ ਤਾਂ ਕਮਾਈ ਨਾਲ ਗੱਲ ਬਣਨੀ, ਗੁਰੂ ਦੀ ਬਖਸ਼ ਭੇਜਣਾ। ਰਹਾਓ ਸਾਜ ਛੱਡ ਗਏ ਝੂਠਾ ਹੈ ਲੱਗ ਗਏ ਜਨਮ ਪਦਾਰਥ ਹੋਇਓ, ਸੱਚਾ ਪਰਮੇਸ਼ਰ ਨਾਮ ਛੱਡ ਕੇ ਝੂਠੇ ਧੰਦਿਆਂ 'ਚ ਲੱਗੇ ਹਾਂ, ਹਰ ਵੇਲੇ ਝੂਠ ਬੋਲਣ ਲੱਗਾ, ਹੇਰਾ ਫੇਰੀਆਂ ਕਰਨਾ। ਇਹ ਮਨੁੱਖ ਜਮਤਾ ਆਕਾਰ ਨਿਸਫਲੇ ਗੁਆ ਲਿਆ ਹੈ, ਕਰ ਪਰਪੰਚ ਉਦਣ ਵਿੱਚ ਭੋਖਿਓ ਬਸਤੀ ਨਿਆਇਓ ਸੋਇਓ। ਕਈ ਦਰ ਪੁਰਾਣ ਛਾਲ ਵਾਲ ਧੋਖੇ ਠੱਗੀਆਂ ਠੋਰੀਆਂ ਕਰਕੇ ਆਪਣੇ ਉਧਰ ਪੇਟ ਨੂੰ ਭੁੱਖੋ ਭਰਿਆ ਹੈ, ਔਰ ਫਿਰ ਖਾ ਪੀ ਕੇ ਗਲਟਰ ਮੈਨ ਬਣ ਗਿਆ, ਪਸ਼ੂ ਦੀ ਨੇ ਸੋਇਓ ਸੌ ਰਿਹਾ ਹੈ। ਰਾਮ ਭਜਨ ਕੀ ਗਤ ਨਹੀਂ ਜਾਣੀ, ਮਾਇਆ ਹੱਥ ਹੋ ਕੰਨ, ਪਰਮੇਸ਼ਰ ਦੇ ਭਜਨ ਦੀ ਗਤੀ ਤਾਂ ਯੁਗਤੀ ਜਾਣੀ ਨਹੀਂ, ਗਤੀ ਮੈਨੇ ਯੁਗਤੀ ਨਹੀਂ ਜਾਣੀ, ਮਾਇਆ ਦੇ ਹੱਥਾਂ 'ਚ ਵਿਕ ਰਿਹਾ ਹੈ। ਹਾਂਜੀ ਆਦਮਾ ਮਾਇਆ ਵਾਸਤੇ ਜਿਹੜੇ ਅਮੀਰ ਲੋਕ ਆ ਨਾ ਉਹਨਾਂ ਦਾ ਨੌਕਰ ਬਣ ਕੇ ਉਹਨਾਂ ਦੀਆਂ ਚੱਪਲਾਂ ਝਾੜਦਾ ਫਿਰਦਾ, ਮੋਜੇ ਝਾੜਦਾ ਫਿਰਦਾ, ਉਹਨਾਂ ਦਾ ਦਾਸ ਬਣਿਆ, ਉਹਨਾਂ ਦਾ ਸੇਵਕ ਬਣ ਰਿਹਾ ਹੈ। ਔਰ ਜਿਹੜਾ ਬਿਖਨ ਸਿੰਘ ਬੋਰਾ ਨਾਮ ਰਤਨ ਵਿਸਰਨ, ਇਹ ਬੋਰਾ ਜਿਹੜਾ ਝੱਲਾ ਮਨ ਦੇਖਿਆ ਵਿਕਾਰਾਂ ਦੇ ਸੰਗ, ਉਹਨਾਂ ਨਾਲ ਉਲ ਜਿਹੜਿਆ ਫਸ ਰਿਹਾ। ਔਰ ਇਹ ਜਿਹੜਾ ਰਤਨ ਹੀਰੇ ਨੂੰ ਪਵਿੱਤਰ ਜਨਮ ਸੀ, ਰਤਨ ਨੂੰ ਪਰਮੇਸ਼ਰ ਦਾ ਨਾਮ ਸੀ, ਉਹਨੂੰ ਵਿਸਰਾਨਾ ਮੈਂ ਭੁਲਾ ਤਾ, ਉਹ ਪਰਮੇਸ਼ਰ ਦਾ ਭਜਨ ਨਹੀਂ ਕੀਤਾ। ਪਰ ਇਹ ਚੇਤਨ ਚੇਤਿਓ ਗੋਬਿੰਦ ਬਿਰਥਾ ਸੁਰਾਨੀ, ਅਚੇਤ ਅਗਿਆਨੀ ਬਣਿਆ ਰਿਹਾ ਔਰ ਕਦੇ ਵੀ ਨਿਰੰਕਾਰ ਦਾ ਸਿਮਰਨ ਨਹੀਂ ਕੀਤਾ। ਸਾਰੀ ਔਦ ਉਮਰ ਜਿਹੜੀ ਸੀ ਵਿਅਰਥ ਸੁਰਾਨੀ ਮੈਨੇ ਬਿਤਾ ਲਈ ਹੈ। ਕਹੋ ਨਾਨਕ ਹਰ ਬਿਰਧ ਪਛਾਣੋ ਭੂਲੇ ਸਦਾ ਪੁਰਾਣੀ, ਪਾਤਸ਼ਾਹ ਕਹਿੰਦੇ ਆ ਕਿ ਨਿਰੰਕਾਰ ਤੁਸੀਂ ਆਪਣਾ ਬਿਰਧ ਪਛਾਣੋ, ਸਾਨੂੰ ਪਾਪੀਆਂ ਨੂੰ ਪਵਿੱਤਰ ਕਰੋ, ਹਾਂਜੀ ਸਾਨੂੰ ਤਾਰ ਲਓ। ਇਹ ਪੁਰਾਣੇ ਜਿਹੜੇ ਜੀਵ ਹੈ ਤਾਂ ਭੁੱਲੇ ਫਿਰਦੇ ਆ, ਜਿਹੜੇ ਭੁੱਲਾਂ ਕਰਦੇ ਹੀ ਆ, ਪਾਤਸ਼ਾਹ ਬਖਸ਼ ਲਓ। ਇਸ ਤਰ੍ਹਾਂ ਮਹਾਰਾਜ ਕਹਿੰਦੇ ਬੇਨਤੀ ਕਰਿਆ ਕਰੋ। ਸੋਰਠ ਮਹਲਾ ਨਾਵਾ ਜੋ ਨਾਲ ਦੁੱਖ ਮੈਂ ਦੁੱਖ ਨਹੀਂ ਮੰਨ, ਸਿੱਖ ਨੇ ਬੇਨਤੀ ਕੀਤੀ ਮਹਾਰਾਜ ਜਿਹੜਾ ਗਿਆਨੀ ਪੁਰਖ ਆ ਬ੍ਰਹਮ ਗਿਆਨੀ ਉਹਦੀ ਅਵਸਥਾ ਕਿਹਾ ਸੀ, ਪਾਤਸ਼ਾਹ ਦੱਸਦੇ ਜਿਹੜਾ ਗੁਰੂ ਪਿਆਰਾ ਦੁੱਖ ਦੇ ਸਮੇਂ ਦੁੱਖ ਦੁੱਖ ਨੂੰ ਦੁੱਖ ਕਰਕੇ ਨਹੀਂ ਮੰਨੇ ਮੰਨਦਾ, ਸੁੱਖ ਸੁਨਿਆਰ ਪੈ ਨਹੀਂ ਜਾ ਕੇ ਕੰਚਨ ਮੱਟੀ ਮੰਨ ਰਹੋ, ਸੁੱਖਾਂ ਨਾਲ ਉਹਦਾ ਸਨੇਹ ਪਿਆਰ ਨਹੀਂ ਰੱਖਦਾ, ਔਰ ਜਿਹਨੂੰ ਕਿਸ ਤਰ੍ਹਾਂ ਦਾ ਭੈ ਡਰ ਨਹੀਂ, ਕੰਚਨ ਸੋਨਾ ਦੇ ਮਿੱਟੀ ਨੂੰ ਇੱਕੋ ਜਿਹਾ ਮੰਨਦਾ, ਸੋਨਾ ਦੇ ਕੇ ਲਵਾਏ ਮਨ ਨਹੀਂ ਹੁੰਦਾ। ਰਹਾਓ ਨਿੰਦਿਆ ਨੇ ਉਸ ਤੋਂ ਜਾਗਾ ਲੋਭ ਮੋਹ ਮੰਨਣਾ, ਜਿਹਦੇ ਮਨ 'ਚ ਨਾ ਤਾਂ ਨਿੰਦਿਆ ਕਿਸੇ ਦੀ ਕਰਦਾ, ਨਾ ਕਿਸੇ ਦੀ ਫੋਕੀ ਵਡਿਆਈ ਕਰਦਾ, ਨਾ ਲੋਭ ਆ ਨਾ ਮੋਹ ਆ ਅਤੇ ਨਾ ਹੰਕਾਰ ਹੀ ਹੈ, ਅਭਿਮਾਨ ਹੰਕਾਰ ਵੀ ਨਹੀਂ ਕਰਦਾ। ਹਰ ਸੋਗ 'ਤੇ ਰਹਿ ਨਿਆਰੋ ਨਾ ਅਭਿਮਾਨ ਅਪਮਾਨ, ਹਰ ਸੋਗ ਤੋਂ ਵੀ ਨਿਆਰੋ ਨਿਰਾਲਾ ਰਹਿੰਦਾ, ਮਾਨ ਆਦਰ ਅਪਮਾਨ ਨਿਰਾਦਰ ਇਹਨੂੰ ਵੀ ਨਹੀਂ ਜਾਣਦਾ, ਮੇਰਾ ਕਿਸੇ ਨੇ ਮਾਣ ਕੀਤਾ ਮੇਰਾ ਨਿਰਾਦਰ ਕੀਤਾ, ਇੱਕ ਰਸ ਰਹਿੰਦਾ ਸਮਨ ਦ੍ਰਿਸ਼ਟੀ। ਆਸਾ ਮਨ ਸਾ ਸਕਲ ਤਿਆਗਿਆ ਜਗ 'ਤੇ ਰਹਿ ਨਿਰਾਸਾ, ਮਨ ਸਾ ਬੁੱਧੀ ਸਾਰੇ ਪਦਾਰਥਾਂ ਦੀ ਆਸਾ ਇੱਛਾ ਜਿਹੜੀ ਤਿਆਗ ਦਿੰਦਾ, ਔਰ ਸੰਸਾਰ ਤੋਂ ਨਿਰਾਸ਼ ਹੋ ਕੇ ਰਹਿੰਦਾ, ਹੈਂ ਕਿਸੇ ਦੁਨੀਆਂ ਦੇ ਪਦਾਰਥ ਵਿੱਚ ਮੋਹ ਨਹੀਂ ਪਾਉਂਦਾ। ਪੰਨਾ 634 ਦੇ ਕਾਮ ਕਰੋ ਜੇ ਪਰਸਾ ਨਾਨ ਤੇ ਗੜ ਬ੍ਰਹਮ ਨਿਵਾਸ, ਇਹ ਕਾਮ ਕਰੋ ਜਿਹੜੇ ਵਿਕਾਰ ਦੋਸ਼ ਹੈ ਜਿਹਨੂੰ ਪਰਸਾ ਸਪਰਸ਼ ਨਹੀਂ ਕਰਦੇ ਛੂੰਹਦੇ ਨੇ, ਉਹ ਪੁਰਖੇ ਦੇ ਹਿਰਦੇ ਬ੍ਰਹਮ ਗਿਆਨ ਦਾ ਨਿਵਾਸ ਹੁੰਦਾ, ਔਰ ਉਹਨੂੰ ਨਿਰੰਕਾਰ ਦੀ ਸਾਖਿਆਤਕਾਰੀ ਹੋ ਜਾਂਦੀ, ਪਰਮੇਸ਼ਰ ਪ੍ਰਤੱਖ ਹੋ ਜਾਂਦਾ। ਗੁਰ ਕਿਰਪਾ ਜੀ ਨਾਲ ਕਹੋ ਕਿ ਇਹ ਜੋਤ ਪਛਾਣੀ। ਜਿਨ੍ਹਾਂ ਗੁਰਮੁਖਾਂ ਦੀ ਮਹਾਰਾਜ ਕਿਰਪਾ ਕੀਤੀ ਉਹਨਾਂ ਨੇ ਇਹ ਯੋਗਤੀ ਨੂੰ ਪਛਾਣਿਆ, ਦਵੈਤਵਾਦ ਨੂੰ ਤਿਆਗਿਆ, ਅਦਵੈਤ ਨੂੰ ਧਾਰਿਆ, ਏਕਤਾ ਨੂੰ। ਹਾਂਜੀ, ਇਸ ਵਾਸਤੇ ਜਿੰਨੇ ਪਦਾਰਥ ਹੈ ਇਹਦਾ ਹਰੇ ਦੁੰਦਵਾਦ ਰੂਪ ਹੈ, ਇੱਕ ਸਮਾਨ ਹੀ ਹੈ, ਇਹਨਾਂ ਇੱਦਾਂ ਦਵੈਸ਼ ਹੈ, ਲੜਨਾ ਭਿੜਨਾ ਹੀ ਹੈ। ਨਾਨਕ ਲੀਨ ਪੈ ਗੋਬਿੰਦ ਸਿੰਘ ਜੋ ਪਾਣੀ ਸਿੰਘ ਪਾਣੀ ਪਾਤਸ਼ਾਹ ਕਹਿੰਦੇ ਉਹ ਜਿਹੜਾ ਗੁਰਮੁਖ ਪਿਆਰਾ ਉਹ ਗੋਬਿੰਦ ਨਾਲ ਇਵੇਂ ਲੀਨ ਮਿਲ ਜਾਂਦਾ ਜਿਸ ਤਰ੍ਹਾਂ ਪਾਣੀ ਨਾਲ ਪਾਣੀ ਮਿਲ ਜਾਂਦਾ। ਸੋਲਠ ਮੱਲਾ ਨਾਵਾ ਪ੍ਰੀਤਮ ਜਾਣ ਲਿਓ ਮਨ ਮਾਹੀ। ਇਹ ਪਿਆਰੇ ਪ੍ਰੀਤਮਨ ਰੰਗ ਕਰ ਸੱਚੇ ਪਾਤਸ਼ਾਹ, ਸਾਡੇ ਮਨ ਦੀਆਂ ਸਾਰੀਆਂ ਗੱਲਾਂ ਨੂੰ ਤੁਸੀਂ ਜਾਣਦੇ ਹੀ ਹਾਂ, ਕਿਹੋ ਜਿਹੀ ਸਾਡੀ ਅਵਸਥਾ। ਹਾਂਜੀ, ਆਪਣੇ ਸੁੱਖ ਤੋਂ ਸਭ ਜਗ ਫਾਂਦਿਓ, ਆਪਣੇ ਸੁੱਖ ਸਿਓ ਹੀ ਜਗ ਫਾਂਦਿਓ, ਕੋ ਕਾਹੂ ਕੋ ਨਹੀਂ ਰਹੋ। ਇਹ ਮਨਾ ਤੂੰ ਇਹ ਜਾਣ ਲਾ। ਹਾਂਜੀ, ਇਹ ਜਿੰਨੇ ਵੀ ਆਪਣੇ ਸੁੱਖਾਂ ਨਾਲ ਸਾਰਾ ਸੰਸਾਰ ਫਾਂਦਿਓ, ਮੈਨੇ ਫਸਿਆ ਹੋਇਆ ਹੈ, ਕੋ ਕਾਹੂ ਨੇ। ਜੇ ਦਰਅਸਲ ਵਿਚਾਰ ਕਰ ਦੇਖੀਏ, ਕੋਈ ਕਿਸੇ ਦਾ ਰੱਖਿਅਕ ਨਹੀਂ, ਸਹਾਇਕ ਨਹੀਂ ਹੈ, ਰਹੋ ਸੁੱਖ ਮੈਂ ਆਉਣ ਬਹੁਤ ਮਿਲ ਬੈਠਦੇ ਰਹੇ ਚਾਹੁੰਦੇ ਸਕੇਰਾ। ਜਦੋਂ ਸੁੱਖ ਹੁੰਦਾ ਨਾ ਆ ਕੇ ਬਹਿੰਦੇ ਜਿਵੇਂ ਬਾਂਦਰ ਇਕੱਠੇ ਹੋ ਬਹਿੰਦੇ, ਚੌਵੀਂ ਪਾਸ ਘੇਰਾ ਪਾ ਕੇ ਆਲੇ ਦੁਆਲੇ ਖੜੇ ਰਹਿੰਦੇ ਆ, ਘੇਰਾ ਪਾ ਕੇ। ਬੇਬਤਵਰੀ ਸਾਹਿਬ ਦੀ ਸੰਗ ਛੱਡ ਦੋ ਨਾ ਤਨੇਰਾ, ਜਦੋਂ ਇਹਦੇ 'ਤੇ ਬੇਬਤਾ ਪੈ ਜਾਂਦੀ ਹੈ ਸਾਰੇ ਦੀ ਸੰਗ ਸਾਥ ਛੱਡ ਕੇ ਦੌੜ ਜਾਂਦੇ, ਉਸ ਵੇਲੇ ਕੋਈ ਵੀ ਸਹਾਇਤਾ ਨਹੀਂ ਕਰਦਾ, ਨਾ ਇਹਦੇ ਨੇੜੇ ਆਉਂਦਾ, ਬਾਜਾ ਮਾਰਨਾ ਵੀ ਕੋਈ ਨੇੜੇ ਨਹੀਂ ਆਉਂਦਾ। ਘਰ ਕੀ ਨਾਲ ਬਹੁਤ ਇੱਥੇ ਜਾ ਸਿਓ ਸਦਾ ਸਿੰਘ ਲਾਗੀ, ਘਰ ਦੀ ਨਾਲ ਇਸਤਰੀ ਹੈ ਜਾ ਸੋ, ਜਿਹਦੇ ਨਾਲ ਬਹੁਤਾ ਇਹ ਅਤੇ ਪ੍ਰੇਮ ਲਾਈ ਬੈਠਾ, ਅਤੇ ਉਹ ਵੀ ਸਦਾ ਨਾਲ ਲੱਗੀ ਇਹਨਾਂ ਦੀ, ਸੀ ਭਾਵ ਹਰ ਵੇਲੇ ਛਾਂ ਬਣ ਕੇ ਨਾਲ ਨਾਲ ਤੁਰਦੀ ਸੀ, ਸੈਲ ਸਪੱਟੇ ਇਕੱਠੇ ਸੜਕਾਂ 'ਤੇ ਘੁੰਮ ਕੇ ਕਰਦੇ ਆ, ਫਿਲਮੇ ਦੇਖਣ ਜਾਂਦੇ, ਕਈ ਕੁਛ ਕਰਦੇ, ਰੋਟੀਆਂ ਇਕੱਠੀਆਂ ਖਾਂਦੇ ਆ। ਜਾਂ ਵੀ ਹੰਸ ਤਾਂ ਜੀ ਇਹ ਕਾਇਆ ਪ੍ਰੇਤ ਪ੍ਰੇਤ ਭਾਗੀ ਚਲੇ ਹੰਸ, ਇਹ ਜੀਵ ਨੇ ਆਪਣੀ ਜਿਹੜੀ ਦੇਹ ਸੀ ਤਿਆਗਤੀ, ਉਹ ਜਿਹੜੀ ਫਿਓਰ 'ਤੇ ਆ ਉਹ ਵੀ ਪ੍ਰੇਤ ਪ੍ਰੇਤ ਕਰਕੇ ਪਰੇ ਭਾਗੀ ਦੌੜ ਜਾਂਦੀ ਹੈ, ਤਾਂ ਹੁਣ ਪ੍ਰੇਤ ਹੋ ਗਿਆ ਬਈ। ਇਹ ਬਿਲਕੁਲ ਵਿਵਹਾਰ ਬਣਿਆ ਹੋਇਆ, ਜਾ ਸਿਓ ਨਿਵਲ ਹੋਇਆ, ਇਹ ਸੰਸਾਰ ਦਾ ਸੁਣਿਆ ਵਿਹਾਰ ਤਾਂ ਇਸ ਵਿਧੀ ਦਾ ਹੀ ਬਣਿਆ। ਪਾਤਸ਼ਾਹ ਕਹਿੰਦੇ ਨੌਵੇਂ ਜਿਨ੍ਹਾਂ ਨਾਲ ਤੁਸੀਂ ਨੇਹੋ ਐਵੇਂ ਝੂਠਾ ਪ੍ਰੇਮ ਲਾ ਕੇ ਬੈਠੇ ਹੋ, ਅੰਤ ਵਾਰ ਨਾਨਕ ਬਿਨ ਹਰਜੀ ਕੋਈ ਕੰਮ ਨਾ ਆਇਓ। ਪਾਤਸ਼ਾਹ ਕਹਿੰਦੇ ਜਿਹੜੇ ਅੰਤ ਦਾ ਸਮਾਂ ਆ ਗਿਆ ਨਾ, ਇੱਕ ਨਿਰੰਕਾਰ ਤੋਂ ਇਹਨਾਂ ਕੋਈ ਵੀ ਕੰਮ ਨਹੀਂ ਆਉਂਦਾ, ਇਹ ਸਾਰੇ ਆਪਣੇ ਮਤਲਬ ਦੇ ਆ, ਜਿਹਦਾ ਕੰਮ ਕਰੋ ਠੀਕ ਹੈ। ਉਹ ਪੰਜਵੇਂ ਪਾਤਸ਼ਾਹ ਨੂੰ ਲੜਕਾ ਕਹਿੰਦਾ ਮਹਾਰਾਜ ਤੁਹਾਡੇ ਕੋਲ ਆਉਣ ਨਹੀਂ ਦਿੰਦੇ, ਸੰਤਾਂ ਦੇ ਸੰਗ 'ਚ ਨਹੀਂ ਜਾਣ ਦਿੰਦੇ, ਕਰਦੇ ਬੜਾ ਰੋਕਦੇ ਟੋਕਦੇ। ਮਹਾਰਾਜ ਕਹਿੰਦੇ ਚੰਗਾ, ਜਲ ਪਾਣੀ ਛਕ ਲਿਆ ਕਰ ਲੰਗਰ ਵੀ, ਅਤੇ ਖੇਸ ਲੈ ਕੇ ਸੁੱਤਾ ਰਿਹਾ, ਜਿਹੜੇ ਆਵਾਜ਼ ਮਨ ਬੋਲਣੇ ਨਹੀਂ, ਤੈਨੂੰ ਦਿਖਾ ਦੇਣੀ ਕਿੰਨਾ ਕੁ ਪ੍ਰੇਮ, ਉਹ ਨੀਵੀਂ ਕਰਨੀ ਹੁਣ ਬੋਲਣਾ। ਕਹਿੰਦੇ ਤੂੰ ਖਾਨਾ ਚਾਹੁੰ ਜੋਗਾ, ਜਿਹੜੇ ਕੰਮ ਦਾ ਵੇਲਾ ਅਤੇ ਜ਼ਮੀਨ ਤਾਣ ਕੇ ਸੌ ਜਾਣਾ, ਜੇ ਨਹੀਂ ਕੰਮ ਕਰਨਾ ਤਾਂ ਗੁਰਦੁਆਰੇ ਬਹਿ ਜਾ ਕੇ ਸੰਤ ਅੰਡੇ ਦੇ ਚੱਲ ਜਾ, ਇੱਥੇ ਕੀ ਕਰਨਾ। ਇਸ ਕਰਕੇ ਆਪਣੇ ਮਤਲਬ ਦੇ ਆ ਸਾਰੇ, ਚਮੜੇ ਦੇ ਦੰਬੜੇ ਨਾਲ ਹੈਗਾ, ਬਾਕੀ ਨਹੀਂ। ਇਸ ਵਾਸਤੇ ਇਹਦੇ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 12 ਸ਼ਬਦ ਆ, ਸ਼੍ਰੀ ਗੁਰੂ ਰਾਮਦਾਸ ਜੀ ਦੇ 9 ਸ਼ਬਦ ਆ, ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 12 ਸ਼ਬਦ ਆ, ਸ਼੍ਰੀ ਗੁਰੂ ਅਮਰਦਾਸ ਜੀ ਦੇ 12 ਸ਼ਬਦ ਆ, ਸ਼੍ਰੀ ਗੁਰੂ ਅਰਜਨ ਦੇਵ ਜੀ ਦੇ 94 ਸ਼ਬਦ ਆ। ਸੋਲਠ ਰਾਗ 'ਚ ਇਹਨਾਂ ਸ਼ਬਦਾਂ ਦਾ ਜੋੜ ਇੱਥੇ ਤੱਕ 139 ਬਣਿਆ, ਤਾਂ ਮਹਾਰਾਜ ਨੇ 139 ਅੰਗ ਲਿਖਿਆ ਹੈ। ਸੋਲਠ ਮਹੱਲਾ ਪਹਿਲਾ, ਘਰ ਪਹਿਲਾ, ਅਸ਼ਟਪਦੀ ਆ, ਚੌਤੁਕੀ, ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਸੋਲਠ ਰਾਗ ਆ ਪਹਿਲੇ ਸਤਿਗੁਰੂ ਜੀ ਪਹਿਲੇ ਘਰ 'ਚ, ਅਸ਼ਟਪਦੀ ਪਦੀਆਂ ਚੱਲ ਰਿਹਾ, ਚਾਰ ਚੜ੍ਹ ਤੋਕਾਂ ਵਿੱਚ ਵਾਹਿਗੁਰੂ ਜੀ ਕਹਨ, ਓਅੰਕਾਰ ਪ੍ਰਕਾਸ਼ ਰੂਪ, ਸਤਿਗੁਰੂ ਜੀ ਪ੍ਰਸਾਦ, ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਦੁਬਧਾ ਨਾ ਪੜੋ ਹਰ ਵਿਨ, ਹੋਰ ਨਾ ਪੂਜੋ ਮੜਮ ਸਾਨੂੰ ਜੀ। ਪਾਤਸ਼ਾਹ ਕਿਰਪਾ ਕਰਦੇ ਕਿ ਇਹ ਦੁਬਧਾ ਸੰਬੰਧੀ ਕਿਤਾਬਾਂ ਨਾ, ਇਹਨਾਂ ਨੂੰ ਨਾ ਪੜੋ ਅਤੇ ਨਾ ਸੁਣੋ, ਪਰਮੇਸ਼ੁਰ ਤੋਂ ਬਿਨਾਂ ਹੋਰ ਜਿਹੜੇ ਦੇਵੀ ਦੇਵਤੇ ਆ ਇਹਨਾਂ ਦੀ ਪੂਜਾ ਨਾ ਕਰੋ। ਦੁਬਧਾ ਨਾ ਪੜੋ ਹਰ ਵਿਨ, ਹੋਰ ਨਾ ਪੂਜੋ, ਹਰੀ ਨਿਰੰਕਾਰ ਤੋਂ ਬਿਨਾਂ ਹੋਰ ਨਾ ਪੂਜਾ ਕਰੋ, ਮੜੇ ਮਸਾਣਾ ਜੇ ਬੜੀਆਂ ਮਸਾਣਾਂ 'ਚ ਨਹੀਂ ਜਾਣਾ। ਪਰ ਅੱਜ ਤਾਂ ਦੁਨੀਆਂ ਬਹੁਤ ਤੁਰੀ ਫਿਰਦੀ, ਜਿਹੜੇ ਕ੍ਰਿਸ਼ਨ ਵਾਲਾ ਅਵਤਾਰ ਧਾਰਿਆ ਅਤੇ ਉਹ ਸਾਰੇ ਇੰਦਰ ਦੀ ਪੂਜਾ ਕਰਦੇ ਸੀ, ਅਤੇ ਮਹਾਰਾਜ ਨੇ ਫੇਕਿਆ ਭਾਈ ਕਿ ਸਰਵ ਧਰਮਾਤ ਪਰਿਤਿਆਗ ਮਾਂ ਸੇਖ ਸ਼ਰਨ ਬ੍ਰਜ, ਪੂਜਾ ਜਿਹੜੇ ਛੱਡਤੀ ਇੰਦਰ ਨੇ, ਕਿਹਾ ਮੇਰੀ ਪੂਜਾ ਬੰਦ ਕਰਤੀ, ਇੰਨਾ ਮੀਂਹ ਪਾਉਣ ਲੱਗ ਪਿਆ, ਪੁੱਛੋ ਹੀ ਨਾ। ਸਾਨੇ ਮਾਰੇ ਪਾਉਣ ਤਾਂ ਰੁੜ ਜਾਵਾਂਗੇ। ਅਤੇ ਕ੍ਰਿਸ਼ਨ ਮਾਂ ਨੇ ਫਿਰ ਜਿਹੜਾ ਗੋਵਰਧਨ ਪਰਵਸ ਉਹਨੂੰ ਉਠਾ ਲਿਆ, ਰਿਸ਼ੀਕੇਸ਼ ਗੋਵਰਧਨ ਤਾਰੀ, ਅਤੇ ਕਹਿੰਦੇ ਇੱਥੇ ਆ ਜਾਓ, ਸਾਰੇ ਗਵਾ ਲਏ, ਸਾਰੇ ਹੋ ਜਾਣੇ ਬੱਚੇ ਗਾਈਆਂ ਉੱਥੇ ਲੈ ਗਏ। ਫਿਰ ਦੇਖਿਆ ਵੀ ਇਹਨਾਂ ਦਾ ਵਿਗੜਿਆ ਕੋਈ ਨਹੀਂ, ਇੰਦਰ ਨੇ ਦੇਖਿਆ ਵੀ ਮਾਰਾ ਅਵਤਾਰ ਧਾਰ ਕੇ ਆਇਆ, ਫਿਰ ਆ ਕੇ ਖੇਮਾ ਮੰਗੀ। ਇਸ ਤਰ੍ਹਾਂ ਬ੍ਰਹਮੇ ਨੇ ਇਹਨਾਂ ਦੇ ਸਾਰੇ ਹਾਂਜੀ ਬੱਚੇ ਗਾਈਆਂ ਚੁਰਾ ਲਈਆਂ ਸੀ, ਹੁਣ ਵਿਚਾਰੇ ਗਰੀਬਾਂ ਦਾ ਰੁਜ਼ਗਾਰ ਹੈ ਉਹਨਾਂ ਦੇ ਸੀ। ਕ੍ਰਿਸ਼ਨ ਮਾਰ ਨੇ ਹੋਰ ਰਚਤੇ, ਹੈਂ ਫਿਰ ਬ੍ਰਹਮਾ ਆ ਕੇ ਚੱਲ ਨਹੀਂ ਦਿੱਤਾ ਕਿ ਮਹਾਰਾਜ ਮੈਨੂੰ ਪਤਾ ਤੁਸੀਂ ਅਵਤਾਰ ਧਾਰਿਆ। ਇਸ ਵਾਸਤੇ ਕਹਿੰਦੇ ਉਹ ਜਿਹੜਾ ਗੁਰਮੁਖ ਆ ਉਹ ਜਿਹੜੇ ਦਵੈਤ ਵਾਲੇ ਗ੍ਰੰਥ ਉਹਨਾਂ ਨੂੰ ਪੜ੍ਹਦਾ ਨਹੀਂ, ਨਿਰੰਕਾਰ ਤੋਂ ਬਿਨਾਂ ਹੋਰ ਦੇਵੀ ਦੇਵਤਿਆਂ ਨੂੰ ਨਹੀਂ ਪੂਜਦਾ, ਮੰਨਦਾ, ਮੜੀਆਂ ਮਸਾਣੀਆਂ 'ਚ ਵੀ ਨਹੀਂ ਜਾਂਦਾ। ਉੱਥੇ ਦੀਵੇ ਬਾਲਦਾ ਫਿਰੇ, ਤ੍ਰਿਸ਼ਨਾ ਰਾਜ ਨਾ ਪਰ ਕਰ ਜਾਵਾ, ਤ੍ਰਿਸ਼ਨਾ ਨਾਮ ਬੁਝਾਈ, ਪਦਾਰਥਾਂ ਦੀ ਤ੍ਰਿਸ਼ਨਾ ਦੇ ਵਿੱਚ ਲੀਨ ਹੋ ਕੇ ਪ੍ਰਗਟ ਤੌਰ 'ਤੇ ਪਰਾਏ ਘਰਾਂ 'ਚ ਦੇਵੀ ਦੇਵਤਿਆਂ ਦੇ ਪੂਤਾਂ ਪ੍ਰੇਤਾਂ ਦੀ ਉਪਾਸ਼ਨਾ ਪਰਾਏ ਘਰਾਂ 'ਚ ਨਹੀਂ ਜਾਂਦਾ, ਨਿਰੰਕਾਰ ਦੇ ਨਾਮ ਨੇ ਸਾਡੀ ਪਾਤਸ਼ਾਹ ਕਹਿੰਦੇ ਤ੍ਰਿਸ਼ਨਾ ਬੁਝਾ ਦਿੱਤੀ ਹੈ। ਜਦੋਂ ਗੁਰੂ ਘਰ 'ਚੋਂ ਸਾਰੀਆਂ ਮੁਰਾਦਾਂ ਪੂਰੀਆਂ ਹੋ ਗਈਆਂ, ਹੁਣ ਕਿੱਥੇ ਜਾਣਾ? ਘਰ ਪਿੱਤਰ ਘਰ ਗੁਰੂ ਦਿਖਾਇਆ, ਸਹਿਜ ਰਤੀ ਮਨ ਭਾਈ, ਮਨ ਦੇ ਵਿੱਚ ਜਿਹੜੀ ਪ੍ਰੀਤੀ ਕਰਨੀ ਹੈ ਸਾਨੂੰ ਭਾਈ ਚੰਗੀ ਲੱਗੀ ਹੈ, ਸਹਿਜ ਰਤੇ ਹੁਣ ਗਿਆਨ ਵਿੱਚ ਆਪਣੇ ਆਪ ਨੂੰ ਰੰਗ ਲਿਆ, ਔਰ ਸਰੀਰ ਘਰ ਦੇ ਵਿੱਚ ਸਤਿਗੁਰਾਂ ਨੇ ਸਰੂਪ ਘਰ ਦਿਖਾ ਦਿੱਤਾ ਕਿ ਉਹ ਆਤਮਾ ਪਰਮਾਤਮਾ ਤੇਰੇ ਅੰਦਰ ਹੀ ਹੈ, ਤੂੰ ਆਪੇ ਦਾ ਨਾ ਆਪੇ ਵੀ ਨਾ, ਤੂੰ ਦੇਵ ਹੈ ਮਰਸਾਈ ਕਿੰਨਾ ਕਰ, ਤੂੰ ਆਪੇ ਅੰਦਰ ਦੀ ਗੱਲ ਨੂੰ ਜਾਣਨ ਵਾਲਾ, ਆਪੇ ਦਾਨਾ ਮੈਨੇ ਦਨਾ, ਬਾਹਰ ਦੀ ਗੱਲ ਨੂੰ ਜਾਣਨ ਵਾਲਾ, ਆਪੇ ਬਿਨਾਂ ਦ੍ਰਿਸ਼ਟਾ ਦੇਖਣ ਵਾਲਾ, ਆਪੇ ਮਤ ਨੂੰ ਦਿੰਦਾ ਸਾਈ ਮੈਨੇ, ਉਹ ਮਤ ਪ੍ਰਾਪਤ ਹੁੰਦੀ ਹੈ ਗਿਆਨ ਵਾਲੀ, ਇਹ ਤੇਰੀ ਕਿਰਪਾ ਨਾਲ ਹੀ ਹੁੰਦੀ ਹੈ। ਮਨ ਵੈਰਾਗ ਰਤੋ ਵੈਰਾਗੀ ਸ਼ਬਦ ਮਨ ਵੇਧਿਆ ਮੇਰੀ ਮਾਈ, ਵੈਰਾਗੀਆਂ ਵਾਂਗ ਮੇਰਾ ਮਨ ਵੈਰਾਗ ਵਿੱਚ ਰੰਗਿਆ ਗਿਆ, ਪ੍ਰੇਮੀਆਂ ਦੀ ਨਿਆਂ ਮਨ ਜਿਹੜਾ ਪ੍ਰੇਮ ਵਿੱਚ ਰੰਗਿਆ ਗਿਆ। ਇਸ ਵਾਸਤੇ ਭਾਈ ਸਤਿਗੁਰਾਂ ਦੇ ਉਪਦੇਸ਼ ਮਨ ਨੂੰ ਲੀਨ ਹੋ ਗਿਆ, ਗੁਰੂ ਦੇ ਉਪਦੇਸ਼ ਮਨ 'ਚ ਜਿਹੜਾ ਕਠੋਰ ਸੁਭਾਅ ਸੀ ਉਹਨੂੰ ਵੇਧਿਆ ਮੈਨੂੰ ਬਿੰਦ, ਹੁਣ ਮਨ ਕਠੋਰ ਨਹੀਂ ਗਿਆ। ਅੰਤਰ ਜੋ ਨਿਰੰਤਰ ਬਾਣੀ ਸੱਚੇ ਸਭ ਸੁਣ ਲਾਈ ਰਹੋ, ਨਿਰੰਤਰ ਇੱਕ ਰਸ ਜਿਹੜਾ ਸਾਰਿਆਂ ਦੇ ਅੰਦਰ ਜੋਤੀ ਸਰੂਪੀ ਪਰਮਾਤਮਾ ਸੀ, ਬਾਣੀ ਮੈਨੇ ਬਣ ਰਿਹਾ ਸੀ, ਔਰ ਉਹ ਸੱਚੇ ਸਾਹਿਬ ਨੂੰ ਆਪਣੀ ਲਿਬਰਤੀ ਨੂੰ ਹਿਲਾ ਲਿਆ, ਸਾਰੇ ਅੰਦਰ ਜੋਤੀ ਸਰੂਪ ਆ, ਔਰ ਸਤਿਗੁਰਾਂ ਦੀ ਬਾਣੀ ਦੁਆਰਾ ਨਿਰੰਤਰ ਇੱਕ ਰਸ ਸੱਚਾ ਸਾਹਿਬ ਜਿਹੜਾ ਸੀ ਉਹਦੇ ਵਿੱਚ ਅਸੀਂ ਆਪਣੀ ਜਿਹੜੀ ਬਿਰਤੀ ਸੀ ਉਹਨੂੰ ਲਾ ਲਿਆ, ਜੋੜ ਲਿਆ। ਅਸਾਂ ਵਿਰਾਗੀ ਕਹਿ ਵਿਰਾਗ ਸੋ ਵਿਰਾਗੀ ਜੇ ਕਸਮੀ ਪਾਵ, ਵਿਰਾਗੀਆਂ ਦਾ ਪੰਥ ਵੀ ਚੱਲਦਾ, ਕਹਿੰਦੇ ਅਸਾਂ ਖਾਨ ਗਿਣਤੇ ਵਿਰਾਗੀ ਆਪਣੇ ਵਿਰਾਗੀ ਕਹਾਉਂਦੇ, ਪ੍ਰੇਮੀ ਪੁਰਖ ਵਿਰਾਗ ਪ੍ਰੇਮ ਨੂੰ ਸਾਰਿਆਂ ਤੋਂ ਉੱਚਾ ਕਹਿੰਦੇ ਆ। ਪਾਤਸ਼ਾਹ ਕਹਿੰਦੇ ਅਸਲੀ ਵਿਰਾਗੀ ਵਿਰਾਗਵਾਨ ਤਾਂ ਭਾਈ ਉਹ ਪ੍ਰੇਮੀ ਹੈ ਜਿਹੜਾ ਖਸਮ ਹੈ ਮਾਲਕ ਨਿਰੰਕਾਰ ਨੂੰ ਭਾਵੇ ਪਾਉਂਦਾ ਆ, ਆਪਣੇ ਆਪਣੇ ਗੱਲਾਂ ਦਾ ਵਿਰਾਗ ਹੁੰਦਾ ਹੀ ਨਹੀਂ, ਇਹ ਤਾਂ ਗੁਰੂ ਦੀ ਕਿਰਪਾ ਨਾਲ ਹੀ ਖਿਲਦਾ, ਸਭ ਸਦਾ ਪਿਆਰੇ ਚਾਹ ਗੁਰੂ ਕੀ ਕਾਰ ਘੁਮਾਵੇ। ਜਿੱਥੇ ਅਨੰਦਪੁਰ ਸਾਹਿਬ ਇੱਕ ਪ੍ਰੇਮੀ ਆ ਬੜਾ ਰੋਈ ਜਾ, ਉਹ ਕਹਿੰਦੇ ਮਹਾਰਾਜ ਬੜਾ ਹੈ ਵਿਰਾਗੀ ਹੈ ਕਿਰਪਾ ਕਰੋ, ਮਹਾਰਾਜ ਕਹਿੰਦੇ ਐਵੇਂ ਅੱਖਾਂ ਤੋਂ ਹਾਂਜੀ ਅਥਰੂ ਜਿਹਾ ਕਰਾ ਕੇ ਦਿਖਾ ਰਿਹਾ, ਡਿਸਕੋਰੇ ਜਿਹਾ ਮਾਰਦਾ, ਮਹਾਰਾਜ ਕਹਿੰਦੇ ਇਹਦੀ ਸੀਟ ਰੋਡ ਤਾਂ ਬਹੁਤ ਗੰਦੀ ਹੈ, ਤੂੰ ਮਹਾਂਪੁਰਖ ਨੂੰ ਸਾਰਾ ਜਿਹਦਾ ਹੁੰਦਾ ਅੰਤਰ ਜੰਮੀ ਹੁੰਦੇ ਕਿਵੇਂ ਉੱਤੋਂ ਹੀ ਫਵੜੇ ਜਿਹਾ ਕਰਦੇ ਆ। ਇਸ ਵਾਸਤੇ ਕਈ ਇਸ ਤਰ੍ਹਾਂ ਦਾ ਬੜਾ ਪਖੰਡ ਜਿਹਾ ਕਰਦੇ।

ਕਹਿੰਦੇ ਮਹਾਰਾਜ ਜਿਹੜੀਆਂ ਤੁਹਾਨੂੰ ਸੇਵਾਵਾਂ ਲਾ ਗਿਆ ਇਹ ਕਰਨੀਆਂ ਇੱਥੇ ਨਹੀਂ ਆਉਣਾ, ਹਾਂਜੀ ਬਸ ਜਿਹੜੀਆਂ ਤੁਹਾਡੇ ਪੈਰੇ ਲਾਏ ਆ ਇਹਨਾਂ ਨੂੰ ਕਰੀ ਚਲੋ, ਇਹਦੇ 'ਚ ਬਰਕਤ ਮਿਲਣੀ। ਉਹ ਮਾਤਾ ਜੀ ਨੇ ਪਹਿਲਾਂ ਹੀ ਭੇਜਤਾ ਹੈਂ, ਬਸ ਹਾਂਜੀ ਇੱਥੇ ਲੱਗੇ ਰਹੋ, ਜਿੱਥੇ ਮਹਾਰਾਜ ਤੁਹਾਨੂੰ ਲਾ ਗਿਆ ਇਹ ਸੇਵਾ 'ਚ ਬਰਕਤ ਮਿਲਣੀ ਹੈ। ਇੱਕ ਉਹ ਚੇਤਾ ਮੈਨੂੰ ਉਹਨਾਂ ਡੋਲਿਆ ਧਾਵਤ ਵਰ ਜੇ ਰਹਾਵ ਹੈ, ਇੱਕ ਨਿਰੰਕਾਰ ਨੂੰ ਚੇਤੇ ਮੈਨੇ ਯਾਦ ਕਰੋ, ਮਨ ਨਾ ਡੋਲੇ, ਮਨ ਡਲਾਵੇ ਨਾ ਮਨ ਧਾਵਤ, ਜਿਹੜਾ ਦੌੜਨ ਨਾਲ ਮਨ ਨੂੰ ਵਰਜ ਮੈਨੇ ਰੋਕ ਕੇ ਰਹਾਵੈ ਰੱਖੇ, ਕਿਉਂ ਮਨ ਦਾ ਸੁਭਾਅ ਨਾ ਬਾਹਰ ਨੂੰ ਦੌੜਨ, ਇਹਨੂੰ ਰੋਕ ਕੇ ਰੱਖੇ। ਫਿਰ ਜੇ ਮਾਤਾ ਸਦਾ ਰੰਗ ਰਾਤਾ ਸੱਚੇ ਗੁਣ ਗਾਵੈ ਉਹ ਹਮੇਸ਼ਾ ਹਰ ਸਮੇਂ ਰੰਗ ਪ੍ਰੇਮ ਵਿੱਚ ਰੰਗਿਆ ਹੋਇਆ ਸੱਚੇ ਨਿਰੰਕਾਰ ਦੇ ਗੁਣਾਂ ਨੂੰ ਗਾਵੇ, ਫਿਰ ਸਹਿਜੇ ਉਹ ਗਿਆਨ ਦੇ ਵਿੱਚ ਮਾਤਾ ਮਸਤ ਹੋ ਜਾਂਦਾ ਹੈ। ਮਨੁਆ ਪਾਉਣ ਬਿੰਦ ਸੁਖਵਾਸੀ ਨਾਮ ਬਸੇ ਸੁਖ ਪਾਈ, ਇਸ ਵਿੱਚ ਪਾਈ ਪਾਉਣ ਦੀ ਨਹੀਂ ਮਨ ਜਿਹੜਾ ਚੰਚਲ ਆ, ਜਿਵੇਂ ਹਵਾ ਟਿਕਦੀ ਨਾ ਤੇ ਮਨ ਦਾ ਵਿਸ਼ਵਾਸ, ਜੇ ਕਹਿੰਦੇ ਬਿੰਦ ਬਿੰਦ ਮੈਨੇ ਥੋੜ੍ਹਾ ਜਿਹਾ, ਹਾਂਜੀ ਥੋੜ੍ਹਾ ਮਾਤਰ ਵੀ ਸੁਖ ਵਾਸੀ ਪਰਮਾਤਮਾ ਦੇ ਨਾਮ 'ਚ ਵਸ ਜਾਏ ਨਾ, ਥੋੜ੍ਹਾ ਜਿਹਾ ਵੀ ਸਿਮਰਨ ਕਰਦੇ ਲਿਵ ਜੁੜ ਜਾਏ, ਕਹਿੰਦੇ ਫਿਰ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਹਵਾ ਨੇਤਰ ਸੋਤਰ ਸੱਚ ਰਾਤੇ ਜਲ ਬੂਜੀ ਤੁਜਾ ਬਜਾਈ, ਕਹਿੰਦੇ ਸਾਡੇ ਜਿਹੜੀ ਰਸਨਾ ਜਿਹਵਾ ਨੇਤਰ ਅੱਖਾਂ ਸੋਤਰ ਮੈਨੇ ਸਰੋਤਰ ਕੰਨ ਆ ਸੱਚ ਰਾਤੇ, ਇਹ ਸਾਰੀ ਨੇ ਜੇ ਤਾਂ ਸੱਚੇ ਨਾਮ 'ਚ ਰਤੇ ਹੋਏ ਹਨ। ਫਿਰ ਕਹਿੰਦੇ ਆ ਜਲ ਤੁਜੈ ਇਹ ਨਿਰੰਕਾਰ ਆਪ ਨੇ ਇਹ ਨਾਮ ਜਲ ਪਾ ਕੇ ਜਿਹੜੀ ਤ੍ਰਿਸ਼ਨਾ ਸੀ ਨਾ ਅੱਗ ਉਹ ਬੁਝਾ ਦਿੱਤੀ, ਔਰ ਸਾਡੀ ਜਲ ਇਹ ਜਲਨ ਤਾਂ ਬੂਝੀ ਬੁਝ ਗਈ ਨਹੀਂ ਤਾਂ ਅੰਦਰ ਸਾੜਾ ਪਿਆ ਰਹਿੰਦਾ ਨਾ, ਦੂਏ ਦਾ ਜਸ ਦੇ ਦੇ ਕੇ ਸੜੀ ਜਾਣਾ ਹੈਂ, ਉਹ ਸਾੜਾ ਫਿਰ ਨਿੰਦਿਆ ਫਿਰ ਕਰਦੇ, ਜਿਹੜੇ ਦੂਏ ਦੀ ਵਡਿਆਈ ਨਹੀਂ ਬਰਦਾਸ਼ਤ ਹੁੰਦੀ ਅਤੇ ਨਿੰਦਿਆ ਕਰਨਗੇ। ਅਤੇ ਆਪ ਜੀ ਨੇ ਸ਼ੁਭ ਸਿੱਖਿਆ ਬੁਝਾਈ, ਇਹ ਸਮਝਾ ਦਿੱਤੀ ਹੈ ਜਲ ਜਲਨਤਾ ਜਿਹੜੀ ਇਹ ਬੂਝੀ ਮੈਨੇ ਹੁਣ ਬੁਝ ਗਈ, ਸਾੜਾ ਮਿਟ ਗਿਆ, ਆਸ ਨਿਰਾਸ ਰਹੇ ਵੈਰਾਗੀ ਨੇ ਜੇਕਰ ਤਾੜੀ ਲਾਈ, ਜਿਹੜਾ ਵੈਰਾਗੀ ਪ੍ਰੇਮੀ ਪਦਾਰਥਾਂ ਦੀ ਆਸ ਵੱਲੋਂ ਨਿਰਾਸ਼ ਹੋ ਕੇ ਰਹਿੰਦਾ, ਹੁਣ ਫਿਰ ਸਰੂਪ ਰੂਪੀ ਨਿਜ ਘਰ ਉਹਦੇ ਤਾੜੀ ਮੈਨੇ ਸਮਾਧੀ ਲਾ ਲਏ, ਉਹ ਤਾਂ ਫਿਰ ਅਡੋਲ ਹੈਂ ਚਿੰਤਨ ਕਰਦਾ ਚੇਤਨ ਦਾ, ਚੇਤਨ ਰੂਪੇ ਹੋ ਜਾਂਦਾ। ਮਿਥਿਆ ਨਾਮ ਰਜੇ ਸੰਤੋਖੀ ਅੰਮ੍ਰਿਤ ਸਾਹਿਬ ਵੀ ਆਈ, ਉਹ ਸੰਤੋਖੀ ਪੁਰਖ ਜਿਹੜੇ ਆ ਉਹ ਨਾਮ ਰੂਪੇ ਪੇਖਿਆ ਛਾ ਕੇ ਰਜੇ ਤ੍ਰਿਪਤ ਹੋ ਜਾਂਦੇ ਆ, ਉਹ ਫਿਰ ਸਹਿਜੇ ਆਪੇ ਨਾਮ ਕਹਿੰਦੇ ਆ, ਉਹਨੇ ਉਹ ਪਿਆਈ ਪੜਾਉਂਦੇ ਉੱਥੇ ਮਾਰਗ ਉਹਨੇ ਸਾਰੇ ਉੱਧਰ ਚਲੇ ਗਏ। ਉੱਥੇ ਬੜੇ ਬੜੇ ਸਾਧੂ ਮਿਲਦੇ ਸੀ, ਮਹਾਰਾਜ ਨੂੰ ਪੁੱਛਿਆ ਮਹਾਰਾਜ ਉਹਨਾਂ ਦੀ ਬੋਲੀ ਹੋਰ ਹੁੰਦੀ ਆ ਆਪਣੀ ਬੋਲੀ ਇੱਧਰ ਹੋ ਰਿਹਾ, ਮਹਾਰਾਜ ਕਹਿੰਦੇ ਜਿਹੜੇ ਬ੍ਰਹਮ ਗਿਆਨੀ ਹੋਏ ਉਹਨਾਂ ਦੀ ਬੋਲੀ ਇੱਕੋ ਹੀ ਹੋ ਜਾਂਦੀ ਆ, ਅਗਿਆਨੀਆਂ ਦੀਆਂ ਬੋਲੀਆਂ ਜੁਦੀਆਂ ਜੁਦੀਆਂ ਹੁੰਦੀਆਂ, ਗਿਆਨਵਾਨਾਂ ਦੀ ਕੋਈ ਬੋਲੀ ਹੁੰਦੀ ਹੈ, ਕੋਈ ਮਜ਼ਬ ਹੋਵੇ ਕੋਈ ਹੋਵੇ। ਅਤੇ ਮਹਾਰਾਜ ਵੀ ਉੱਥੇ ਰਹਿੰਦੇ ਸੀ, ਸ਼ੇਰ ਵੀ ਕਈ ਵੀ ਆ ਜਾਂਦਾ ਸੀ, ਅਤੇ ਉੱਥੇ ਫਿਰ ਸ੍ਰੀ ਮਨਸੰਦਵਾ ਮਹਿੰਦਰ ਸਿੰਘ ਸੇਵਾ 'ਚ ਹੁੰਦੇ ਸੀ। ਅਤੇ ਮਹਾਰਾਜ ਨੇ ਕਹਿਣਾ ਬਈ ਹਰ ਵੇਲੇ ਨਹੀਂ ਆਉਣਾ, ਫਿਰ ਟਾਈਮ ਦੱਸਿਆ ਵੀ ਉਦੋਂ ਆਉਣਾ, ਉਹ ਕਹਿੰਦੇ ਫਿਰ ਅਸੀਂ ਹੌਲੀ ਹੌਲੀ ਜਾਣਾ, ਪੈਰ ਦਬੇ ਵਿਖੜ ਕਰਨਾ। ਅਤੇ ਮਹਾਰਾਜ ਨੇ ਤਾੜੀ ਲਾਈ ਹੁੰਦੀ ਸਮਾਧੀ, ਹਾਂਜੀ ਅਤੇ ਮਹਾਰਾਜ ਨੇ ਕਿਹਾ ਸੀ ਵੀ ਸ਼ੇਰ ਹੋਵੇ ਤੁਸੀਂ ਡਰਨਾ ਨਹੀਂ, ਤੁਹਾਨੂੰ ਕੁਛ ਨਹੀਂ ਕਹੂਗਾ, ਹਾਂਜੀ। ਉੱਥੇ ਕਹਿੰਦੇ ਕਈ ਵਾਰੀ ਸ਼ੇਰ ਉੱਥੇ ਉਹ ਝੀਲ ਜੇ ਸੀ ਪਾਣੀ ਪੀਣ ਆਉਂਦੇ, ਅਤੇ ਅਸੀਂ ਜਿਹੜੇ ਜਾਣਾ ਅਤੇ ਮਹਾਰਾਜ ਬੈਠੇ ਹੁੰਦੇ, ਸ਼ਬਦ ਦੀ ਤੁਹਾਨੂੰ ਸੁਣਾਈ ਜਾਣੀ, ਜਿਹੜੇ ਅਸੀਂ ਨੇੜੇ ਜਾਣਾ ਫਿਰ ਉਹ ਰੁਕ ਜਾਣੇ, ਹਾਂਜੀ ਉਹ ਨਜ਼ਾਰੇ ਫਿਰ ਜਿਨ੍ਹਾਂ ਨੂੰ ਦੇਖੇ ਆ ਉਹਨਾਂ ਨੂੰ ਪਤਾ ਹੋਣਾ, ਆਸ ਨਾਸ ਰਹੇ ਵੈਰਾਗੀ ਨੇ ਜਿਹੜਾ ਤਾੜੀ ਨੇ, ਉਹ ਜਿਹੜਾ ਵੈਰਾਗੀ ਪ੍ਰੇਮੀ ਆ ਉਹ ਪਦਾਰਥਾਂ ਦੀ ਆਸਾ ਵੱਲੋਂ ਨਿਰਾਸ਼ ਰਹਿੰਦੇ ਆ, ਔਰ ਸਰੂਪ ਰੂਪੀ ਨਿਜ ਘਰ ਵਿੱਚ ਤਾੜੀ ਸਮਾਧੀ ਲਾ ਕੇ ਬਹਿ ਜਾਂਦੇ। ਪੇਖਿਆ ਨਾਮ ਰਜੇ ਸੰਤੋਖੀ ਅੰਮ੍ਰਿਤ ਸਾਹਿਬ ਪੀ ਆਏ, ਉਹ ਜਿਹੜੇ ਸੰਤੋਖੀ ਪੁਰਖ ਆ ਨਾਮ ਰੂਪੀ ਪੇਖਿਆ ਛੱਕ ਕੇ ਰਜੇ ਤ੍ਰਿਪਤ ਹੋ ਜਾਂਦੇ, ਉਹ ਸਹਿਜੇ ਆਪੇ ਵੀ ਨਾਮ ਅੰਮ੍ਰਿਤ ਨੂੰ ਪੀਂਦੇ ਆ, ਹੋਰ ਨਾ ਪਿਲਾਉਂਦੇ। ਮਹਾਰਾਜ ਹੁਣੇ ਉਹ ਸਮਾਨ ਲਾ ਕੇ ਹੁਣ ਨਹੀਂ ਗਏ, ਉੱਥੇ ਸੰਤ ਬੇਲੀ ਰਾਮ ਜੀ ਮਹਾਂਪੁਰਖ ਹੋਇਆ, ਬੜੇ ਪੂਰਨ ਮਹਾਂਪੁਰਖ ਸੀਗੇ, ਉਹਨਾਂ ਨੇ ਗੁਫਾ ਦਾਸ ਵੀ ਸੰਤਾਂ ਨਾਲ ਉੱਥੇ ਗਏ ਦਰਸ਼ਨ ਕੀਤੇ, ਮਹਾਂਪੁਰਖਾਂ ਦੇ ਬੜੇ ਜਵਾਨ ਸੀ, ਉਹ ਪੇਖਿਆ ਲੈ ਕੇ ਆਏ ਉਹਨੇ, ਅਤੇ ਮਹਾਰਾਜ ਮੁੜੇ ਮਿਲਦਾ ਹੈ, ਮਹਾਰਾਜ ਨੇ ਸੋ ਜਿਹੜੀ ਝੋਲੀ ਖੋਲੀ, ਕਹਿੰਦੇ ਉਹ ਡਾਕੂ ਆ ਤੂੰ ਇਕੱਲਾ ਹੀ ਖਾਈ ਜਾਂਦਾ, ਸਾਨੂੰ ਇਹਦੇ ਪ੍ਰੇਮ ਦੇ ਨਾਲ ਫਿਰ ਉਹ ਮਹਾਂਪੁਰਸ਼ ਨੇ ਗੱਲ ਵੱਖੜੀਆਂ ਪੈਦਾ, ਫਿਰ ਉਹ ਗੁਫਾ ਜਿਹੜੀ ਸੀ ਉੱਥੇ

0: ਮਹਾਂਪੁਰਖ ਹਨ। ਸੰਤ ਬਾਬਾ ਮਹਿੰਦਰ ਸਿੰਘ ਜੀ ਦੇ ਨਾਲ ਵੀ ਉੱਥੇ ਦਰਸ਼ਨ ਕੀਤੇ। ਉੱਥੇ ਮਹਾਂਪੁਰਖ ਰਹਿੰਦੇ ਸੀ, ਬੜੇ ਮਹਾਂਪੁਰਖ। ਇੱਕ ਸੁੰਦਰ ਦਾਸ ਉਹਨਾਂ ਦੇ ਗੁਰੂ ਭਾਈ ਸੀ, ਉਹਨਾਂ ਨੇ ਗੁਫਾ ਰੈਲ ਮਾਜਰੇ ਸੀ, ਉੱਥੇ ਵੀ ਬਾਬੇ ਮਸਤਾਂ ਨੇ ਗ੍ਰੰਥ ਰੱਖੇ ਹੋਏ ਸੀ। ਕਹਿੰਦੇ ਜੰਗ ਲੱਗਣਾ, ਗ੍ਰੰਥ ਸੁਰੱਖਿਅਤ ਰਹਿਣਗੇ। ਉੱਥੇ ਵੀ ਸ਼੍ਰੀ ਮਨ ਸੰਤ ਬਾਬਾ ਮਹਿੰਦਰ ਸਿੰਘ ਨੇ 40 ਦਿਨ ਪੂਰਨ ਮੰਤਰ ਦਾ 1.25 ਲੱਖ ਜਾਪ ਕੀਤਾ ਸੀ। ਸੋ ਇਸ ਵਾਸਤੇ ਉੱਥੇ ਵੀ ਬਾਗ ਬਘੇਲੇ ਆ ਜਾਂਦੇ ਸੀ ਕਈ ਵਾਰੀ। ਦੁਬਿਧਾ ਵਿੱਚ ਵੈਰਾਗ ਨਾ ਹੋਵੇ ਜਬ ਲੱਗ ਦੂਜੀ ਰਾਜੀ। ਦੁਬਿਧਾ 'ਚ ਰਹਿਣ ਕਰਕੇ ਰਾਗ ਦਵੈਸ਼ ਵਾਲੀ ਜਿਹੜੀ ਬਿਰਤੀ, ਕਹਿੰਦਾ ਮੋਹ ਕਰਨਾ, ਕਹਿੰਦਾ ਵੈਰ ਕਰਨਾ, ਈਰਖਾ ਕਰਨੀ, ਉੱਥੇ ਵੈਰਾਗ ਨਹੀਂ ਪੈਦਾ ਹੁੰਦਾ। ਜਦੋਂ ਤੱਕ ਵੀ ਮਨ 'ਚ ਰਾਈ ਮਾਤਰ, ਥੋੜ੍ਹਾ ਮਾਤਰ ਵੀ ਦਵੈਸ਼ ਭਾਵਨਾ ਹੈ, ਉਦੋਂ ਦਾ ਦੂਜੀ ਦਵੈਸ਼ ਭਾਵਨਾ 'ਚ ਰਾਈ ਇਹ ਰਲ ਰਿਹਾ ਹੈ। ਰਾਈ ਮੈਨੇ ਦਵੈਸ਼ ਹੀ ਬੀਜ ਰਿਹਾ। ਜਿਵੇਂ ਅੱਜ ਕੱਲ੍ਹ ਦਵੈਸ਼ ਦਾ ਪ੍ਰਚਾਰ ਬਹੁਤ ਹੈ, ਇੱਕ ਦੋ ਦਿਨ ਦਿੰਦੇ ਆ ਚੁਗਲੇ, ਬਸ ਇਹ ਕੰਮ ਕਰਦੇ ਹਨ। ਸਭ ਜਗ ਤੇਰਾ, ਤੂੰ ਇੱਕੋ ਦਾਤਾ ਬਣਾ ਦੂਜਾ ਪਾਏ। ਇਹ ਨਿਰੰਕਾਰ ਸਾਰਾ ਸੰਸਾਰ ਤੇਰਾ ਹੀ ਪੈਦਾ ਕੀਤਾ, ਤੂੰ ਸਾਰਿਆਂ ਦਾ ਦਾਤਾ, ਇੱਕ ਤੂੰ ਹੀ ਹੈ। ਤੁਹਾਤੋਂ ਬਿਨਾਂ ਸਾਨੂੰ ਹੋਰ ਕੋਈ ਦੂਜਾ ਭਾਈ ਭਾਉਂਦਾ ਹੀ ਨਹੀਂ, ਚੰਗਾ ਨਹੀਂ ਲੱਗਦਾ। ਸਾਰੇ ਤੇਰੀ ਜੋਤ ਦੇਖਦੇ ਹਾਂ। ਮਾਨੂੰ ਜੰਤ ਸਦਾ ਦੁੱਖ ਸਦਾ ਨਿਵਾਸੀ ਗੁਰਮਦੇਵ ਦੇ, ਜਿਹੜੇ ਮਨਮੁਖ ਹੈ ਉਹ ਮਨਮੁਖਤਾ ਕਰਕੇ ਸਦਾ, ਹਾਂਜੀ, ਹਰ ਸਮੇਂ ਦੁੱਖਾਂ 'ਚ ਨਿਵਾਸ ਕਰਦੇ। ਇੱਕ ਦੁੱਖ ਨੂੰ ਨਿਕਲ ਦੂਆ, ਦੂਜੇ 'ਚ ਨਿਕਲ ਤੀਆ। ਜਿਹੜੇ ਗੁਰਮੁਖ ਪਿਆਰੇ ਆ ਉਹਨਾਂ ਨੂੰ ਆਪਣੀ ਵਡਿਆਈ ਆਪ ਹੀ ਦੇ ਦਿੰਦੇ ਉਹ। ਅਪਰ ਭਾਰਾ ਕੰਮ ਗੋਚਰ ਕਹਿਣਾ ਕਿ ਉਹਨਾਂ ਪਾਏ ਅਪਰ, ਜਿਹੜੇ ਬ੍ਰਹਮਾ ਆਦਿ ਉਹਨਾਂ ਕਰਕੇ ਆਪ ਅਪਾਰ ਬੇਅੰਤਿਆਂ, ਮਨ ਕਰਕੇ ਆਮਿਆਂ, ਇੰਦਰੀਆਂ ਕਰਕੇ ਗੋਚਰੇ, ਮੂੰਹ ਨਾ ਕਹਿਣ ਕਰਕੇ ਆਪਦੀ ਜਿਹੜੀ ਕੀਮਤ ਨਹੀਂ ਪਾਈ ਜਾਂਦੀ। ਸੁਣ ਸਮਾਜ ਮਹਾਂਪਰਮਾਰਤੀ ਭਵਨ ਪਤਨਾਮਨ, ਤੀਨ ਭਵਨ ਪਤਨਾਮਨ, ਤਿੰਨਾਂ ਭਵਨਾਂ ਦਾ ਪਤੀ ਹੈ ਜਿਹਦਾ ਨਾਮ ਹੈ, ਤਿੰਨਾਂ ਭਵਨਾਂ ਦਾ ਮਾਲਕ ਆ, ਮਾਤ ਲੋਕ, ਸਵਰਗ, ਪਤਾਲ ਲੋਕ, ਜਿਹੜਾ ਮਹਾਂਪਰਮਾਰਥ ਰੂਪੀ ਹੈ ਉਹ ਸੁਣ। ਉਹ ਫੁਰ ਇਹ ਵਿੱਚ ਗੁਰਮੁਖਾਂ ਦੀ ਸਮਾਧੀ ਲੱਗ ਗਈ। ਜਿਹੜੇ ਮਨ 'ਚ ਫੁਰਨੇ ਮਿਟ ਜਾਂਦੇ ਆ, ਸਮਾਧੀ ਲੱਗ ਜਾਂਦੀ, ਫੁਰਨੇ ਮਨ ਨੂੰ ਚੰਚਲ ਕਰਦੇ। ਮਸਤੇ ਲਿਖ ਜੀਆ ਜਗ ਜੋਨੀ, ਸਿਰ ਸਿਰ ਲਿਖ ਸਾਹਮ ਜਗ ਜੋਨੀ। ਸਾਰੇ ਸੰਸਾਰ ਦਾ ਜਨਮਦਾਤਾ ਕਾਰਨ ਰੂਪੀ ਬ੍ਰਹਮ ਪਰਮੇਸ਼ਰ ਨਿਰੰਕਾਰ, ਹੁਣ ਜੀਵਾਂ ਦੇ ਮੱਥੇ ਦੇ ਉੱਤੇ ਜਿਸ ਤਰ੍ਹਾਂ ਦਾ ਕਰਮ ਲਿਖਿਆ ਉਸੇ ਤਰ੍ਹਾਂ ਜੀਵ ਜਿਹੜਾ ਸਿਰ ਸਿਰ ਦੁਖਿਆ ਚਾਹੇ ਸੁਖਿਆ ਉਹਨੂੰ ਸਹਾਰਾਂਗੇ ਨੇ ਸਹਾਰਦੇ। ਬਸ ਮੱਥੇ ਦੇ ਲੇਖਾਂ ਦੇ ਮੁਤਾਬਕ ਜਾਗਤ ਵਿੱਚ ਜਿਹੜੇ ਜੀਵ ਹੈ ਜੋਨੀਵੇਂ ਨੇ ਪੈਦਾ ਹੋ ਰਹੇ, ਉਹ ਫਿਰ ਲੇਖਾਂ ਦੇ ਮੁਤਾਬਕ ਸਿਰ ਸਿਰ ਦੁੱਖ ਸੁੱਖਾਂ ਨੂੰ ਸਹਾਰਦੇ। ਜਿਹੋ ਜਿਹਾ ਕਰਮ ਹੈ ਉਹੋ ਜਿਹਾ ਭੋਗ ਰਹੇ। 5635 ਕਰਮ ਸੋ ਕਰਮ ਕਰਾਏ ਆਪੇ ਆਪੇ ਭਗਤ ਰਡਾਮੰਗ, ਮਨ ਨੂੰ ਝੂਠ ਲਹਿ ਪੈ ਮੰਗ ਆਪੇ ਗਿਆਨ ਅਗਾਮੰਗ। ਪਾਤਸ਼ਾਹਾਂ ਦੇ ਨਿਰੰਕਾਰ, ਹਾਂਜੀ, ਸਮਾਨ ਕਰਮ ਅਤੇ ਵਿਸ਼ੇਸ਼ ਕਰਮ ਆਪੇ ਹੀ ਕਰਾਉਂਦਾ, ਆਪੇ ਹੀ ਭਗਤਾਂ ਨੂੰ ਆਪਣੀ ਭਗਤੀ ਦ੍ਰਿੜ ਕਰਾ ਦਿੰਦਾ ਹੈ। ਔਰ ਮਨਮੁਖਾਂ ਦੇ ਮਨ ਵਿੱਚ ਅਤੇ ਮੂੰਹ ਵਿੱਚ ਝੂਠ ਅਪਵਿੱਤਰਤਾ ਹੈ, ਕਿਹੜੀ ਹਰ ਵੇਲੇ ਝੂਠ ਬੋਲੀ ਜਾਣਾ, ਨਿੰਦਿਆ ਕਰੀ ਜਾਣੀ, ਇਹੀ ਅਪਵਿੱਤਰਤਾ ਨੂੰ ਦੂਏ ਦੇ ਔਗਣ ਦੇਖੀ ਜਾਣੇ, ਔਗਣ ਫਰੋਲੀ ਜਾਣੇ, ਜਿਵੇਂ ਕਾਂ ਦਾ ਕੰਮ ਗੰਦ ਫਰੋਲੀ ਜਾਣਾ, ਇਹ ਮਨਮੁਖ ਲੋਕ ਹੈ ਬਸ ਉਹਨਾਂ ਦੀ ਕਾਂ ਵਾਲੀ ਵਿਰਤੀ ਹੈ, ਹਰ ਵੇਲੇ ਬਸ ਗੰਦ ਫਰੋਲਦੇ। ਹਾਂਜੀ, ਉਹ ਫਿਰ ਜਿਹੜਾ ਨਿਰੰਕਾਰ ਆ ਉਹਦੇ ਪੈਰ 'ਚ ਡਰ ਮੰਨੇ, ਹੈਂ ਜੇ ਤਾਂ ਫਿਰ ਉਹਦਾ ਡਰ ਮੰਨ ਲਈਏ ਮਨ 'ਚ, ਹਾਂਜੀ, ਅਤੇ ਮਨਮੁਖਾਂ ਦੇ ਮੂੰਹ ਵਿੱਚ ਤਾਂ ਹਰ ਵੇਲੇ ਝੂਠ ਅਪਵਿੱਤਰਤਾ। ਅਤੇ ਜਿਹੜਾ ਗੁਰਮੁਖ ਆ ਉਹ ਵਾਹਿਗੁਰੂ ਪੈਰ ਡਰ ਮੰਨੇ, ਮੰਨਣੇ ਕਰਕੇ ਲੈ ਜਾਂਦੀ, ਫਿਰ ਆਪ ਉਹ ਅਗੰਮ ਰੂਪ ਹੈ। ਪਰਮਾਤਮਾ ਜਿਹੜਾ ਗਿਆਨ ਸਰੂਪ ਆ, ਆਪਣਾ ਆਪ ਜਿਹੜਾ ਅਗੰਮ ਆ ਉਹਨੂੰ ਗਿਆਨ, ਹਾਂਜੀ, ਉਹ ਜਾਣ ਲੈਂਦਾ। ਇਸ ਵਾਸਤੇ ਇੱਥੇ ਮਨਮੁਖ ਪਾਠ ਇਕੱਠਾ ਹੈਗਾ, ਜੁਦਾ ਨਹੀਂ ਕਰਨਾ, ਮਾਨ ਮੁਖਿਓ ਨਹੀਂ ਕਰਨਾ, ਮਨਮੁਖ ਇਕੱਠਾ ਕਰਨਾ ਪਾਠੀਆਂ ਲਈ। ਜਿਨ ਚ ਆਖਿਆ ਸੇਹੀ ਸਾਧ ਜਾਣਨ ਜੋ ਗੂੰਗੇ ਮਠਿਆਈ, ਜਿਨ੍ਹਾਂ ਨੇ ਨਾਮ ਰੂਪੀ ਅੰਮ੍ਰਿਤਾ ਸਵਾਦ ਚੱਖਿਆ ਇਹਦੇ ਸਵਾਦ ਨੂੰ ਉਹ ਜਾਣਦੇ। ਜਿਵੇਂ ਗੂੰਗਾ ਰਸਨਾ ਮਠਿਆਈ ਖਾ ਲੈਂਦਾ, ਇਹਦਾ ਮਨ ਦਾ ਖੁਸ਼ ਹੁੰਦਾ, ਸਿਰ ਜਿਹਾ ਫੇਰਦਾ, ਬੜਾ ਖੁਸ਼ ਹੁੰਦਾ, ਹੈਂ, ਪਰ ਜਵਾਨ ਨਹੀਂ ਚੱਲਦੀ, ਉਹ ਆਨੰਦ ਨੂੰ ਕਹਿ ਕੇ ਦੱਸ ਨਹੀਂ ਸਕਦਾ। ਇਸ ਤਰ੍ਹਾਂ ਜਿਹੜਾ ਨਾਮ ਦਾ ਆਨੰਦ ਜਿਹਨੂੰ ਆ ਗਿਆ ਉਹ ਕਹਿ ਕੇ ਦੱਸਿਆ ਨਹੀਂ ਜਾਂਦਾ। ਅਤੇ ਸ਼੍ਰੀ ਮਨ ਸੰਤ ਬਾਬਾ ਹਰਨਾਮ ਸਿੰਘ ਜੀ ਜੈਨ ਵਾਲੇ ਮਹਾਂਪੁਰਖ ਸੀਗੇ, ਇੱਕ ਬੀਬੀ ਆ ਗਈ ਆਪਣੇ ਬੜੀ ਗਿਆਨਣ ਕਹਾਵੇ, ਅਤੇ ਆ ਕੇ ਮਹਾਰਾਜ ਨੂੰ ਜਾਣ ਲੱਗੇ। ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ ਦੇ ਸੇਵਕ ਸੀ, ਸ਼੍ਰੀ ਮਨ ਸੰਤ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਕਹਿਣ ਲੱਗੇ, ਪਰਮਾਤਮਾ ਦੀ ਮਿਲਾਪ ਦਾ ਆਨੰਦ ਕਿੰਨਾ ਹੋਇਆ। ਇਹ ਦੱਸ ਮਹਾਂਪੁਰਸ਼ ਚੁੱਪ ਰਹਿ ਜਿਹੜੇ ਹਟੀ ਨਾ ਉਹ ਕਹਿਣ ਲੱਗੀ ਤੇਰੀ ਤੂੰ ਆਪਣੇ ਪਤੀ ਦੇ ਮਿਲਾਪ ਦਾ ਆਨੰਦ ਦੱਸਦੇ ਅਸੀਂ ਆਪਣੇ ਪਤੀ ਦਾ ਦੱਸ ਦਿੰਦੇ ਫਿਰ ਨਹੀਂ ਗੱਲ ਆਈ ਕੋਈ ਕਿਉਂਕਿ ਮਹਾਂਪੁਰਖ ਜ਼ਿਆਦੀਆਂ ਗੱਲਾਂ ਥੋੜ੍ਹੀ ਕਰਦੇ ਇੱਕ ਨੁਕਤੇ 'ਚ ਸਾਰੀ ਗੱਲ ਨਿਬੇੜ ਦਿੰਦੇ ਜਿਹੜੇ ਕਮਾਈ ਵਾਲੇ ਲੋਕ ਇੱਕ ਟੱਟਾ ਹੁੰਦਾ ਸੀ ਬਹੁਤ ਮਾਰ ਖਾਂਦਾ ਜਿਹੜਾ ਆ ਜਾਣਾ ਨਾ ਮਾਰੀ ਬਿਨਾਂ ਛੱਡਦਾ ਹੀ ਨਹੀਂ ਉੱਥੇ ਢਾ ਲੈਣਾ ਅਤੇ ਸੰਤ ਮਹਾਰਾਜ ਜਾਂਦੇ ਸੀ ਮਹਾਰਾਜ ਟੱਟਾ ਆ ਰਿਹਾ ਹੈਂ ਅਤੇ ਬਈ ਪਾਸੇ ਰਾਹ ਵੱਟ ਜੀ ਕਹਿੰਦੇ ਨਹੀਂ ਹੈਂ ਕਹਿੰਦੇ ਸਾਹਮਣੇ ਆਇਆ ਉਹਨੇ ਮੱਥੇ 'ਤੇ ਹੱਥ ਰਾਤ ਕਹਿੰਦੇ ਉਹ ਪਿੱਛੇ ਪੁੱਠੇ ਕੰਮ ਕਰਦਾ ਰਿਹਾ ਸਾਡੇ ਬਾਜ਼ ਨਹੀਂ ਆਉਂਦਾ ਇਹਦੇ ਇੰਨੀ ਗੱਲ ਕੋਈ ਸ਼ਾਂਤ ਹੋ ਕਮਾਈ ਵਾਲੇ ਜਿਹੜੇ ਮਹਾਂਪੁਰਖ ਉੱਥੇ ਹੀ ਸ਼ਾਂਤ ਹੋ ਗਿਆ ਕਹਿੰਦੇ ਲੈ ਹੁਣ ਤੇਰਾ ਭਾਲਾ ਕਰ ਦਿੰਦੇ ਹਾਂ ਹੈਂ ਅਤੇ ਫਿਰ ਉਹ ਸਰੀਰ ਛੱਡ ਗਿਆ ਅਤੇ ਮਹਾਂਪੁਰਖਾਂ ਨੇ ਬਖਸ਼ ਦਿੱਤਾ ਜਿਹਨੇ ਜਾ ਕੇ ਸਹੀ ਸਾਧ ਜਾਣਨ ਜਿਉਂ ਗੁੰਗੇ ਮਿੱਠਾ ਜਿਹਨੀ ਇਹ ਚੱਖਿਆ ਨਾਮ ਦਾ ਸਵਾਦ ਉਹ ਜਾਣਦੇ ਆ ਜਿਵੇਂ ਗੁੰਗੇ ਦੀ ਮਠਿਆਈ ਆਨੰਦ ਗੁੰਗਾ ਜਾਣਦਾ ਬੋਲ ਨਹੀਂ ਸਕਦਾ ਅਕਾਥੇ ਕਿਆ ਕਿਆ ਕਥੀਆ ਭਾਈ ਚਲੋ ਸਰ ਜਾਏ ਉਹ ਕਥਨੀ ਪ੍ਰਭੂ ਉਹਦਾ ਕੀ ਕਥਨ ਕਰਕੇ ਦੱਸੀ ਉਹਦਾ ਬਿਆਨਤ ਆ ਉਹਦੀ ਰਜਾਈ ਉਹਦੀ ਰਜਾ ਮੈਨੇ ਆਗਿਆ 'ਚ ਹਮੇਸ਼ਾ ਵਾਸਤੇ ਚੱਲਣਾ ਚਾਹੀਦਾ ਹੈ ਗੁਰਦਾਤਾ ਮੇਲੇ ਤਾਂ ਮਤ ਹੋਵੇ ਨੂਰੇ ਮਤ ਨਾ ਗਾਏ ਉਹ ਦਾਤਾ ਪਰਮੇਸ਼ੁਰ ਸਤਿਗੁਰਾਂ ਮੇਲੇ ਫਿਰ ਸ੍ਰੇਸ਼ਟ ਮਤ ਜਿਹੜੀ ਤਾਂ ਪ੍ਰਾਪਤ ਹੁੰਦੀ ਹੈ ਜਿਹੜੇ ਨਗੂਰੇ ਬੰਦੇ ਹਨ ਉਹਨਾਂ ਦੇ ਵਿੱਚ ਕੋਈ ਸ੍ਰੇਸ਼ਟ ਮਤ ਨਹੀਂ ਐਵੇਂ ਬਹਿਸ ਮਵਾਸਾ ਝਗੜੇ ਰਗੜੇ ਕਰੀ ਜਾਣਗੇ ਹਾ ਹੈ ਕੰਮ ਹੁੰਦਾ ਹੈਂ ਜਿਵੇਂ ਛਿੱਲਾਂ ਫਰੋਲੀ ਜਾਣੀ ਆ ਖੁਦ ਫੁੱਲੀ ਜੋ ਨੀਰਾ ਹੀ ਨਿਕਲਣੀ ਨਿਕਲਣਾ ਕੀ ਹੈ ਪਾਣੀ ਮਧਾਣੀ ਪਾ ਲਓ ਉੱਥੋਂ ਮੱਖਣ ਥੋੜ੍ਹੀ ਨਿਕਲਣਾ ਜਿਹੜੇ ਮਨਮੁੱਖ ਲੋਕ ਬਸ ਉਹਨਾਂ ਦੀਆਂ ਗੱਲਾਂ ਪਾਣੀ ਦੀ ਮਧਾਣੀ ਹੁੰਦੀ ਹੈ ਨਿਕਲਣ ਨਾਲ ਕੌਣ ਕੁਛ ਨਹੀਂ ਐਵੇਂ ਬਹਿਸ ਬਤੰਡਾ ਵਾਦ ਕਰੀ ਜਾਣਾ ਗੁਰਦਾਤਾ ਮੇਲੇ ਤਾਂ ਮਤ ਹੋਵੇ ਨੂੰ ਗੁਰੇ ਮਤ ਨਾ ਗਾਈ ਦਾਤਾ ਨਿਰੰਕਾਰ ਸਤਿਗੁਰਾਂ ਨੂੰ ਮਿਲਾ ਦੇਵੇ ਗੁਰੂ ਦੇ ਵਚਨ 'ਚ ਆ ਜਾਏ ਭਾਣਾ ਮੰਨਣ ਦਾ ਸੁਭਾਅ ਬਣ ਜਾਏ ਇਹ ਸ੍ਰੇਸ਼ਟ ਮਤ ਪ੍ਰਾਪਤ ਹੁੰਦੀ ਜਿਹੜੇ ਨਗੂਰੇ ਪੁਰਖ ਆ ਉਹਨਾਂ ਦੀ ਬੁੱਧੀ ਸ੍ਰੇਸ਼ਟ ਨਹੀਂ ਬੜੀ ਭੈੜੀ ਮਤ ਹਰ ਵੇਲੇ ਪੁੱਠੀ ਸੋਚ ਸੋਚਦੇ ਆ ਜਿਉਂ ਚਲਾਏ ਤਿਉਂ ਚੱਲ ਹੈ ਭਾਈ ਹੋਰ ਕਿਆ ਕੋ ਕਰੇ ਚਿਤਰਾ ਪਾਤਸ਼ਾਹ ਕਹਿੰਦੇ ਬਾਈ ਬਸ ਕਹਿਦੇ ਨੇ ਜਿਵੇਂ ਉਹ ਚਲਾਉਂਦਾ ਤਿਵੇਂ ਕੋਈ ਚੱਲ ਰਿਹਾ ਹੋਰ ਆਪਣੇ ਆਪ ਕੋਈ ਕੀ ਚਿਤਰਾਈਆਂ ਕਰ ਸਕਦਾ ਉਹਦੇ ਅੱਗੇ ਕੋਈ ਚਿਤਰਾਈ ਨਹੀਂ ਚੱਲਦੀ ਚਿਤਰਾਈਆਂ ਫੇਲ ਹੋ ਜਾਣੀ ਹੁਣ ਮਹਾਰਾਜ ਨੂੰ ਭੀਮ ਚੰਦ ਕਹਿੰਦਾ ਮਹਾਰਾਜ ਤੁਹਾਨੂੰ ਸੈਲ ਕਰਾਉਣੀ ਜੰਗਲ 'ਚ ਲੈ ਗਿਆ ਉੱਥੇ ਡਾਕੂ ਵਾਲੇ ਸੀ ਅਤੇ ਆਪ ਬਹਾਨਾ ਬਣਾ ਕੇ ਮੈਨੂੰ ਹਾਜ਼ਰ ਆ ਉੱਧਰ ਨਿਕਲ ਗਿਆ ਉੱਥੇ ਕੋ ਸੈਲਿਆ ਹਾਲੇ ਵੀ ਹੈਗੀ ਹੈ ਬੜਾ ਬਾਂਸਾਂ ਦਾ ਜੰਗਲ ਸੀ ਬਾਹਰ ਉੱਤੇ ਸਜ ਲਿਆ ਉਹ ਡਾਕੂਆਂ ਨੇ ਇੱਕਦਮ ਫਾਇਰਿੰਗ ਖੋਲ੍ਹਦੇ ਸੀ ਹਾਲੇ ਵੀ ਉਹ ਚਟਾਨ 'ਚ ਗੋਲੀਆਂ ਲੱਗੀਆਂ ਬਾਹਰ ਕੋਈ ਵੱਜੀ ਨਹੀਂ ਅਨੰਜ ਬੈਠੇ ਜਿਹੜੇ ਦੇਖਿਆ ਵੀ ਗੋਲੀ ਤਾਂ ਵੱਜੀ ਨਹੀਂ ਚੱਲ ਨਹੀਂ ਲੱਗ ਪਾਇਆ ਅਤੇ ਮਹਾਰਾਜ ਸਾਨੂੰ ਮਾਇਆ ਦੇ ਕੇ ਇਹ ਭੀਮ ਚੰਦ ਨੇ ਕਰਤੂਤ ਕਰਾਈ ਯਾਦ ਨੂੰ ਆ ਗਿਆ ਮਹਾਰਾਜ ਕਹਿੰਦੇ ਚੌਦਾਂ ਜੰਗਾਂ 'ਚ ਤਾਂ ਜਿੱਤਿਆ ਨਹੀਂ ਕਈ ਵਾਰੀ ਮਾਫੀਆਂ ਮੰਗੀਆਂ ਕਈ ਵਾਰੀ ਫੇਰ ਵਿਗੜ ਗਿਆ ਤੇਰਾ ਇਹ ਕੰਮ ਰਿਹਾ ਸਲਾਮ ਜਵਾਬ ਦੋਵੇਂ ਕਰੇ ਮੰਡੋਂ ਕੁੱਥਾ ਜਾਏ ਨਾਨਕ ਦੋਵੇਂ ਕੁੜੀਆਂ ਸਾਰਿਆਂ ਨੇ ਖਾਈ ਪਾਏ ਹੁਣ ਅਸੀਂ ਵੀ ਇਕੱਲੇ ਆਉਣਗੇ ਤਾਂ ਐਂ ਕਰੂੰਗਾ ਹੁਣ ਲਾ ਲਿਆ ਜ਼ੋਰ ਕਹਿੰਦੇ ਅਸੀਂ ਇਕੱਲੇ ਨਹੀਂ ਸਾਡਾ ਅਕਾਲ ਸਾਡੇ ਨਾਲ ਆ ਇਸ ਵਾਸਤੇ ਉੱਥੇ ਚਤਰਾਈਆਂ ਨਹੀਂ ਚੱਲਦੀਆਂ ਹੈਗੀ ਇੱਕ ਭਰਮ ਭਲਾ ਇੱਕ ਭਗਤੀ ਰਾਤੇ ਤੇਰਾ ਖੇਲਾ ਪਾਰਾ ਇੱਕ ਪੁਰਖ ਭਰਾਂ 'ਚ ਭੁੱਲਿਆ ਇੱਕ ਉਹਦੀ ਭਗਤੀ ਹਰ ਵੇਲੇ ਰੰਗੇ ਹੋਏ ਇਹ ਤੇਰਾ ਖੇਲ ਅਪਾਰਾ ਬਿਆਨਤ ਆ ਤੇਰੇ ਚੋਜ ਨੇ ਮੁੰਡੇ ਕੋਲ ਅਨੰਦਪੁਰ ਘੇਰੇ ਪੈ ਗਿਆ ਚਮਕੌਰ ਪੈ ਗਿਆ ਲੈ ਵੀ ਸ਼ਹੀਦ ਕਰ ਦਿਓ ਜੋ ਫੜ ਲਓ ਹੈਂ ਉੱਥੇ ਤਾਂ ਸਫਲਤਾ ਮਿਲੀ ਨਾ ਮਹਾਰਾਜ ਕਹਿੰਦੇ ਲਓ ਮੈਂ ਇਕੱਲਾ ਹੀ ਘੁੰਮਦਾ ਕਿ ਮਾਛੀ ਵਾਲੇ ਜੰਗਲਾਂ ਇਕੱਲੇ ਹੀ ਘੁੰਮਦੇ ਆ ਕਿ ਇਹਨਾਂ ਫੜ ਹੋਇਆ ਹੈਂ ਅਤੇ ਉਸ ਵੇਲੇ ਦੇਖੋ ਬਾਬਾ ਦਾ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਧਰਮ ਸਿੰਘ ਮਾਨ ਸਿੰਘ ਅਤੇ ਗਨੀ ਨਬੀ ਹੈਂ ਅਤੇ ਹੁਣ ਆ ਗਿਆ ਘੇਰਾ ਪੈ ਗਿਆ ਇਹ ਕੌਣ ਆ ਕਹਿੰਦੇ ਉੱਚ ਦੇ ਪੀਰ ਆ ਭਾਵ ਇਹਨਾਂ ਨੂੰ ਉੱਚਾ ਪੀਰ ਕੋਈ ਨਹੀਂ ਚੰਗਾ ਜੀ ਸਾਡਾ ਫਿਰ ਚੂਰਮਾ ਖਾਓ ਕਣਕਾਂ ਹੈਂ ਕਹਿੰਦੇ ਜੀ ਪੀਰ ਜੀ ਇਹਨਾਂ ਤੋਂ ਰੋਜ਼ਾ ਰੱਖਿਆ ਕਹਿੰਦੇ ਫਿਰ ਮਰੀਦ ਜਿਹੜੇ ਆ ਮਾਰਨ ਕਹਿੰਦੇ ਹੁਣ ਹੈਂ ਗਾਂ ਦਾ ਉਹ ਮਾਸ ਲੈ ਚੌਲ ਲੈ ਕਹਿੰਦੇ ਸ੍ਰੀ ਸਾਹਿਬ ਭੇਡ ਕਰੋ ਭੇਡ ਕੀ ਦਿਓ ਕੜਾਹ ਪ੍ਰਸ਼ਾਦ ਬਣ ਗਿਆ ਹਾਂਜੀ ਉਹਨੀ ਕਿ ਬਾਕੇ ਵੀ ਪੀਰ ਦੇ ਚੇਲਿਆਂ 'ਚ ਨਹੀਂ ਸ਼ਕਤੀ ਆ ਅਤੇ ਪੀਰ ਜੀ ਨੇ ਵਾਕੇ ਉੱਚਾ ਪੀਰਿਆ ਹੈਂ ਹੁਣ 21 ਮੋਹਰਾਂ ਰੱਖੀਆਂ ਨਾ ਮਾਫੀ ਮੰਗੀ ਗੁਸਾਖੀ ਮਾਫ ਕਰਨੀ ਮਹਾਰਾਜ ਅਤੇ ਮੇਰੇ ਤੋਂ ਤੁਹਾਡਾ ਰਾਹ ਰੋਕਿਆ ਹੈਂ ਮੈਨੂੰ ਕੋਈ ਸ਼ਰਾਪ ਨਾ ਦੇ ਦਿਓ ਮਹਾਰਾਜ ਹੱਸਦੇ ਚਲੇ ਗਏ ਪਹਿਲਾਂ ਇਕੱਲੇ ਆ ਫੜ ਲਓ ਵੀ ਇਸ ਵਾਸਤੇ ਉਹਦਾ ਖੇਲ ਅਪਾਰਾ ਹੈ ਉੱਥੋਂ ਆ ਕਿਰਪਾਨ ਭੇਟ ਦੀ ਰਸਮ ਚੱਲੀ। ਉੱਥੇ ਕਿਰਪਾਨ ਭੇਟ ਗੁਰਦੁਆਰਾ ਹੈ, ਇੱਕ ਭਰਮ ਭੁਲਾਏ ਇੱਕ ਭਗਤੀ ਰਾਤੇ ਤੇਰਾ ਖੇਲ ਪਾਰਾ ਮਾਛੀ ਵਾੜੇ। ਕਹਿੰਦੇ ਇੱਕ ਤੈਂ ਭਰਮਾਂ 'ਚ ਭੁਲਾਏ, ਇੱਕ ਤੇਰੀ ਭਗਤੀ ਰਤੇ ਹੈ, ਇਹ ਨਿਰੰਕਾਰ ਤੇਰਾ ਜਿਹੜਾ ਖੇਲ ਹੈ ਨਾ ਉਹ ਤਾਂ ਪਾਰਾ ਕਈ ਤਰ੍ਹਾਂ ਦੇ ਤੂੰ ਚੋਜ ਕਰ ਦੇਖਦਾ ਹੈ। ਜੇ ਤੂੰ ਲਾਏ ਤੇ ਅਮਲ ਪਾਇਆ ਤੂੰ ਹੁਕਮ ਚਲਾਉਣ, ਹੁਕਮ ਮਾਰਾ ਆਇਆ ਸੀ ਨਾ ਉੱਥੇ ਜਿਹੜੇ ਆਏ ਉਹ ਲੰਬਾ ਕਹਿੰਦੇ ਸਾਨੂੰ ਘੋੜੀ ਚਾਹੀਦੀ ਹੈ, ਉਹ ਟਟਵੈਰ ਜੀ ਦੇ ਦਿੱਤੀ। ਮਹਾਰਾਜ ਕਹਿੰਦੇ ਨਹੀਂ ਫੇਰੇ ਆ ਜੀ, ਅਸੀਂ ਨਹੀਂ ਜੀ ਉਹ ਤਾਂ ਜਵਾਈ ਲੈ ਗਿਆ। ਮਹਾਰਾਜ ਕਹਿੰਦੇ ਚੰਗਾ, ਉਹ ਫਿਰ ਸੱਪ ਲੜ ਕੇ ਮਰ ਗਈ ਅਤੇ ਉਹਦੀ ਚੌਧਰ ਵੀ ਗਈ ਆ ਜੀ। ਜੇ ਤੁਹਾਡੇ ਲਾਗੇ ਲੋਕ ਕਿਵੇਂ ਹੇਰਾ ਫੇਰੀ ਮਹਾਰਾਜ ਨਾਲ ਵੀ ਕਰਦੇ ਆ। ਜੇ ਤੁਹਾਡੇ ਲਾਗੇ ਤੇਹਾ ਫਲ ਪਾਇਆ ਤੂੰ ਹੁਕਮ ਚਲਾਵਣ ਹਾਰ, ਜਿਸ ਪਾਸੇ ਤੂੰ ਕਿਸੇ ਨੂੰ ਪ੍ਰੇਰ ਕੇ ਲਾਇਆ ਲੱਗਾ ਉਹੋ ਜਿਹਾ ਹੁਣ ਫਲ ਪਾ ਲਿਆ। ਜਿਹੋ ਜਿਹੀ ਉਹਦੀ ਕਰਤੂਤ ਆ, ਤੂੰ ਸਾਰਿਆਂ ਨੂੰ ਆਪਣੇ ਹੁਕਮ ਦੇ ਵਿੱਚ ਚਲਾਉਣੇ ਵਾਲਾ ਹੈ। ਸੇਵਾ ਕਰੀ ਜੇ ਕੁਛ ਹੋਵੇ ਆਪਣਾ ਜੀਓ ਪਿੰਡ ਤੁਮਾਰਾ, ਸੇਵਾ ਕਰੀ ਜੇ ਕੁਛ ਹੋਵੇ ਆਪਣਾ ਜੀਓ ਪਿੰਡ ਤੁਮਾਰਾ, ਇਸ ਵਾਰ ਮੈਂ ਆਪਦੀ ਸੇਵਾ ਤਦ ਕਰਾਂ ਜੇ ਕੁਝ ਆਪਣਾ ਹੋਵੇ। ਆਪਣਾ ਤਾਂ ਹੈ ਨਹੀਂ, ਸੇਵਾ ਕਰੀ ਜੇ ਕੁਛ ਹੋਵੇ ਆਪਣਾ, ਹੈਂ ਸੇਵਾ ਕਰੀ ਜੇ ਕੁਛ ਹੋਵੇ ਆਪਣਾ, ਜੇ ਆਪਣਾ ਹੋਵੇ ਫਿਰ ਕਰਾਂ। ਹੈਂ ਜੀਓ ਪਿੰਡ ਤੁਮਾਰਾ, ਇਹ ਜੀ ਹੈ ਜੀਵ ਕਲਾ ਅਤੇ ਪਿੰਡ ਸਰੀਰ, ਇਹਦੇ ਵੀ ਤੂੰ ਇੱਦਾਂ ਹੀ ਦਿੱਤਾ ਆ, ਇਹ ਸਰੀਰ ਆਪਣੀ ਜਰਾਈ ਨਾਲ ਲੈ ਲਿਆ, ਇਹ ਵੀ ਉਹਦੀ ਕਿਰਪਾ ਨਹੀਂ ਮਿਲਦਾ। ਸਤਿਗੁਰੂ ਮਿਲਿਆ ਕਿਰਪਾ ਕੀ ਨਹੀਂ ਅੰਮ੍ਰਿਤ ਨਾਮ ਆਧਾਰਾ, ਜਦੋਂ ਆਪਣੇ ਕਿਰਪਾ ਕੀਤੀ ਧੰਨ ਧੰਨ ਸਾਹਿਬ ਸੱਚੇ ਪਾਤਸ਼ਾਹ ਮਿਲੇ ਅਤੇ ਉਦੋਂ ਹੀ ਇਹ ਨਾਮ ਅੰਮ੍ਰਿਤ ਦਾ ਆਧਾਰਾ ਆਸਰਾ ਗ੍ਰਹਿਣ ਕੀਤਾ। ਉਹ ਨਾਮ ਦੇ ਆਸਰੇ ਰਹਿੰਦੇ। ਮਰਦਾਨਾ ਜੀ ਕਿਹਾ ਮਹਾਰਾਜ ਸਾਨੂੰ ਭੁੱਖ ਲੱਗੀ ਰਹਿੰਦੀ ਹੈ, ਤੁਸੀਂ ਆਨੰਦ ਸਰੂਪ 'ਚ ਰਹਿੰਦੇ ਹੋ, ਇਹ ਕੀ ਗੱਲ। ਮਹਾਰਾਜ ਹੱਸ ਪਿਆ। ਮਹਾਰਾਜ ਨੇ ਆਪਣਾ ਮਖਾਰ ਬਿੰਦ ਖੋਲਿਆ, ਕਹਿੰਦੇ ਦੇਖ ਉੱਥੇ ਕਈ ਤਰ੍ਹਾਂ ਵਿਰਾਟ ਰੂਪ ਪਦਾਰਥ। ਮਹਾਰਾਜ ਇਹ ਕਿਵੇਂ? ਕਹਿੰਦੇ ਜਿਹੜੇ ਸਾਡੇ ਪ੍ਰੇਮੀ ਛੱਕਦੇ ਨਾ ਅਰਦਾਸ ਕਰਦੇ ਭੋਗ ਲਾਉਂਦੇ ਆ, ਉਹ ਪ੍ਰੇਮੀਆਂ ਦਾ ਪਦਾਰਥ ਮੈਨੂੰ ਪਹੁੰਚ ਜਾਂਦਾ। ਕਹਿੰਦੇ ਉਹ ਪ੍ਰੇਮੀ ਤਾਂ ਸਾਨੂੰ ਸਾਹ ਨਹੀਂ ਹੋਣ ਦਿੰਦੇ, ਹਰ ਵੇਲੇ ਖੜਾਈ ਜਾਂਦੇ ਆ, ਤੂੰ ਕਹਿੰਦਾ ਖਾਂਦੇ ਨਹੀਂ। ਮਹਾਰਾਜ ਦੇ ਚੋਜ ਆ, ਗਗਨੰਤਰ ਵਾਸਿਆ ਗੁਣ ਪ੍ਰਗਾਸਿਆ ਗੁਣਮੈ ਗਿਆਨ ਧਿਆਨਮ। ਗਗਨੰਤਰ, ਗਗਨ ਅਤੇ ਅੰਤਰ, ਅਕਾਸ਼ ਹਾਦਕ ਜਿਹੜੇ ਉਹਨਾਂ ਦੇ ਅੰਦਰ ਵੀ ਨਿਰੰਕਾਰ ਵਸਿਆ, ਉੱਥੇ ਵੀ ਵਸ ਰਿਹਾ। ਅਕਾਸ਼ ਹਾਦਕ ਜਿਹੜੇ ਪੰਜਾਂ ਤੱਤਾਂ ਤੋਂ ਸੰਸਾਰ ਦੀ ਰਚਨਾ ਕਰਕੇ ਇਸ ਸੰਸਾਰ ਦੇ ਅੰਦਰ ਆਪ ਵੀ ਨਿਵਾਸ ਕਰ ਰਿਹਾ, ਉਹ ਨਿਰੰਕਾਰ ਦੇ ਗੁਣਾਂ ਨੂੰ ਪ੍ਰਗਾਸਿਆ। ਮੈਨੇ ਕਹਿੰਦੇ ਅਸੀਂ ਉਚਾਰਿਆ, ਕਿਹੜੇ ਗੁਣਾਂ ਨੂੰ ਉਚਾਰਿਆ? ਪਾਤਸ਼ਾਹ ਕਹਿੰਦੇ ਜਿਨ੍ਹਾਂ ਗੁਣਾਂ ਵਿੱਚ ਗਿਆਨ ਧਿਆਨ ਦੀ ਪ੍ਰਾਪਤੀ। ਆਹ ਲੋਕ ਗੱਲਾਂ ਬਹੁਤ ਕਰਦੇ, ਉਹ 'ਚ ਗਿਆਨ ਧਿਆਨ ਨਹੀਂ ਨਾ ਮਿਲਦਾ। ਕਹਿੰਦੇ ਅਸੀਂ ਉਹ ਵਚਨ ਕੀਤੇ ਆ ਜਿਹ 'ਚ ਗਿਆਨ ਵੀ ਮਿਲਦਾ ਧਿਆਨ ਵੀ ਮਿਲਦਾ, ਇਹ ਪ੍ਰਾਪਤ ਹੁੰਦੀ। ਜਿਨ੍ਹਾਂ ਗੁਣਾਂ 'ਚ ਗਿਆਨ ਧਿਆਨ ਦੀ ਪ੍ਰਾਪਤੀ ਹੁੰਦੀ ਹੈ, ਜਦੋਂ ਉਹਨਾਂ ਗੁਣਾਂ ਨੂੰ ਪ੍ਰਗਾਸਿਆ ਮੈਨੇ ਅਸੀਂ ਉਚਾਰਨ ਕੀਤਾ, ਫਿਰ ਪਾਤਸ਼ਾਹ ਕਹਿੰਦੇ ਗਗਨੰਤਰ ਵਸਿਆ। ਫਿਰ ਕਹਿੰਦੇ ਜਿਹੜਾ ਚੇਤਨ ਦੇਵ ਦੇ ਅੰਦਰ ਹੀ ਵਸ ਗਿਆ, ਹਿਰਦੇ ਚੇਤਨ ਦੇਵ ਨੂੰ ਵਸਿਆ ਹੋਇਆ। ਇਹਨੂੰ ਯਕੀਨ ਕਰ ਲਿਆ ਕਿ ਸਾਰਿਆਂ 'ਚ ਇੱਕ ਚੇਤਨ ਦੀ ਜੋਤ ਆ, ਨਾ ਮਨ ਭਾਵਿਆ ਕਹਿ ਕਹਾਵੇ ਤੱਤੋ ਤਤ ਵਖਾਣ। ਜਿਨ੍ਹਾਂ ਦੇ ਮਨ 'ਚ ਨਿਰੰਕਾਰ ਦਾ ਨਾਮ ਪਾਉਂਦਾ ਹੈ ਚੰਗਾ ਲੱਗਦਾ, ਉਹ ਆਪ ਕਹਿੰਦਾ ਉਹਨਾਂ ਪਸੂ ਵੀ ਪਾਉਂਦਾ। ਉਹ ਫਿਰ ਤੱਤ ਹੀ ਤੱਤ ਭਾਵ ਕਿ ਸਿਧਾਂਤ ਹੀ ਸਿਧਾਂਤ ਦੀਆਂ ਗੱਲਾਂ ਨੂੰ ਕਥਨ ਕਰਦਾ, ਵੀ ਐਵੇਂ ਅੰਡ ਵੰਡ ਨਹੀਂ ਬੋਲਦਾ। ਜਿਹੜਾ ਵੀ ਵਚਨ ਕਰੂਗਾ ਵਿਚਾਰ ਦੇ ਸਹਿਤ ਹੋਵੇਗਾ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸਬਦਾ ਜਗ ਬੌਰਾਨ, ਪੂਰਾ ਵਿਰਾਗੀ ਸਹਿਜ ਸੁਭਾਗੀ ਸੱਚ ਨਾਮ ਮਨ ਮਨ। ਗੁਰੂ ਪੀਰਾਂ ਦਾ ਸ਼ਬਦ ਹੀ ਗੈਰ ਗੰਭੀਰ, ਪਰਮਾਤਮਾ ਦੀ ਪ੍ਰਾਪਤੀ ਕਰਨ ਵਾਲਾ ਉਹਨਾਂ ਸਤਿਗੁਰਾਂ ਦਾ ਉਪਦੇਸ਼, ਇਹ ਤੋਂ ਬਿਨਾਂ ਇਹ ਸਾਰਾ ਸੰਸਾਰ ਬੌਰਾਨ, ਇਹ ਤਾਂ ਚੱਲਾ ਹੋ ਰਿਹਾ, ਪਾਗਲ ਹੋ ਰਿਹਾ। ਪੂਰਨ ਵਿਰਾਗੀ ਵੀ ਉਹੀ ਹੈ ਜਿਹੜਾ ਸਹਿਜ ਸੁਭਾਗੀ ਸ੍ਰੇਸ਼ਟ ਭਾਗਾਂ ਵਾਲਾ ਵੀ ਉਹੀ ਹੈ ਜਿਹਨੇ ਸੱਚੇ ਪਰਮੇਸ਼ਰ ਦੇ ਨਾਮ ਨੂੰ ਮਨ 'ਚ ਮੰਨਣਾ ਕੀਤਾ ਹੈ। ਸੋਠ ਮਹੱਲਾ ਪਹਿਲਾ ਤੇ ਤੂੰ ਕੀ ਆਸਾ ਮਨ ਸਾਬੰਧਨੀ ਪਾਈ ਕਰਮ ਧਰਮ ਬੰਧਕਾਰੀ ਪਾਪ ਪੁੰਨ ਜਗ ਜਾਇਆ ਪਾਈ ਬਿਨ ਸਹਿ ਨਾਮ ਦਸਾਰੀ। ਕਹਿੰਦੇ ਹੈ ਭਾਈਓ ਇਸ ਲੋਕ ਦੀ ਆਸਾ ਇੱਛਾ ਪਰਲੋਕ ਦੀ ਮਨਸਾ, ਮਨਸਾ ਬੁੱਧੀ ਦੇ ਵਿੱਚ ਜਿਹੜੀ ਆਸਾਂ ਇਹ ਬੰਨਣ ਇਹ ਰਸੀਆਂ ਹਨ, ਆਸਾਂ ਬੰਨੀ ਫਿਰਦੇ ਆ ਕਰਮ ਧਰਮ ਬੰਧਕਾਰੀ, ਇਹ ਬੰਨ ਪਾਉਣ ਵਾਲੇ ਆ। ਇਸ ਵਾਸਤੇ ਭਾਈ ਪਾਪਾਂ ਪੁੰਨਾਂ ਕਰਕੇ ਸਾਰੇ ਸੰਸਾਰ ਨੂੰ ਹੁਣ ਪੈਦਾ ਕੀਤਾ, ਪਾਪਾਂ ਪੁੰਨਾਂ ਨੇ ਸਾਰੇ ਸਾਨੂੰ ਪੈਦਾ ਕੀਤਾ। ਇਹ ਜਿਹੜਾ ਜੀਵ ਹੈ ਨਿਰੰਕਾਰ ਨੂੰ ਭੁਲਾ ਕੇ ਬਿਨਸ ਹੈ ਨਾਸ ਹੋ ਰਿਹਾ, ਇਹ ਮਾਇਆ ਜਗ ਮੋਹਣੀ ਪਾਈ ਕਰਮ ਸੁਭੇ ਵਿਕਾਰੀ। ਇਹ ਜਿਹੜੀ ਮਾਇਆ ਨਾ ਇਹ ਸਾਰੇ ਸੰਸਾਰ ਨੂੰ ਮੋਹਣ ਵਾਲੀ ਹੈ, ਇਹ ਮਾਇਆ ਦਾ ਸਭ ਪ੍ਰਭਾਵ ਇਹਦੇ ਕਰਕੇ ਇਹ ਜੀਵ ਹੈ ਸਭ ਵਿਕਾਰਾਂ ਰੂਪੀ ਕਰਮਾਂ ਨੂੰ ਕਰਦੇ ਹਾਂ। ਸੁਣ ਪੰਡਿਤ ਕਰਮਾਂ ਕਾਰੀ, ਇਹ ਕਰਮਾਂ ਦੇ ਕਾਰੀ ਕਰਨ ਵਾਲਿਆ ਪੰਡਿਤਾ ਸੁਣ ਲਾ, ਤੈਨੂੰ ਚਾਹੀਦਾ ਤਾਂ ਇਹ ਹੈ ਕਿ ਜਿਹੜਾ ਕਾਰੀ ਔਸ਼ਧੀ ਰੂਪੀ ਜਿਹੜੇ ਕਰਮ ਹੈ ਉਹਨਾਂ ਨੂੰ ਕਰ। ਜਿਤ ਕਰਮ ਸੁਖ ਉਪਜੇ ਭਾਈ ਸੋ ਆਤਮ ਤਤ ਵਿਚਾਰੀ ਰਹੋ। ਕਹਿੰਦੇ ਭਾਈ ਜਿਹੜੇ ਕਰਮ ਕਰਨ ਨਾਲ ਸੁੱਖ ਉਪਜੇ, ਸੁੱਖ ਪੈਦਾ ਹੋਵੇ, ਆਤਮ ਤੱਤ ਦੇ ਵਿਚਾਰਨ ਰੂਪੀ ਕਰਮ ਨੂੰ ਕਰ, ਜਿਹਦੇ ਨਾਲ ਤੇਰਾ ਜੀਵਨ ਸਫਲ ਹੋ ਜਾਏ। ਰਹੋ ਵਿਸਰਾਮ ਦੇ ਕੇ ਕਿਹਾ, ਸ਼ਾਸਤਰੀ ਬਗੈਰ ਖੜੋ ਭਾਈ, ਕਰਮ ਕਰੋ ਸੰਸਾਰੀ। ਇਹ ਭਾਈ ਜਦੋਂ ਖੜੋ ਖਲੋ ਜਾਂਦਾ ਨਾ ਸਿਰੇ ਜਾਂਦੇ, ਫਿਰ ਤੂੰ ਸ਼ਾਸਤਰਾਂ ਦੇ ਵੇਦਾਂ ਨੂੰ ਬਗੇ, ਉਹਨਾਂ ਦੀਆਂ ਗੱਲਾਂ ਮੰਤਰ ਪੜ੍ਹ ਪੜ੍ਹ, ਹੈਂ ਉਹਨਾਂ ਵੇਦਾਂ ਦੀਆਂ ਰੇਚਾਂ ਪੜ੍ਹ ਪੜ੍ਹ ਸੁਣਾਉਣਾ, ਹੈਂ ਬੜੇ ਆਚਾਰ ਦਾ ਅਰਥਾਂ ਦੇ ਨਾਲ, ਅਤੇ ਜਿਹੜੇ ਕਰਮ ਆ ਉਹ ਤੂੰ ਸੰਸਾਰੀਆਂ ਵਾਲੇ ਕਰਦਾ। ਉਦੋਂ ਤਾਂ ਬੜਾ ਗਿਆਨੀ ਧਿਆਨੀ ਬਣ ਜਾਣਾ, ਭਾਵ ਸੰਸਾਰ 'ਚ ਪੈਣ ਵਾਲੇ ਕਰਮਾਂ ਨੂੰ ਕਰ ਰਿਹਾ ਜਿੰਨਾ ਬੰਧਨਾਂ 'ਚ ਪੈ ਜਾ। ਪਾਸ਼ਾ ਕਹਿੰਦੇ ਜੇ ਤੈਨੂੰ ਸੰਸਾਰ ਸਾਗਰ ਉਤਾਰਨ ਦੀ ਇੱਛਾ ਆ, ਤਾਂ ਸੰਸਾਰੀ ਸੰਥਿਆਂ ਦੇ ਅਰੀ ਜਿਹੜੇ ਕਰਮ ਆ ਉਹਨਾਂ ਕਰਮਾਂ ਨੂੰ ਨਾ ਕਰ। ਪਾਖੰਡ ਮੈਲਣਾ ਚੁੱਕੇ ਪਾਏ ਅੰਤਰ ਮੈਲ ਵਕਾਰੀ, ਇਹ ਭਾਈ ਜਿਹੜੇ ਪਖੰਡ ਕਰਨ ਨਾਲ ਇਹ ਜਿਹੜੀ ਮਨ ਦੀ ਰਾਗ ਦੁਆਸ਼ ਰੂਪੀ ਮੈਲ ਆ ਨਾ, ਪਾਤਸ਼ਾਹ ਕਹਿੰਦੇ ਦੂਰ ਨਹੀਂ ਹੁੰਦੀ ਪਖੰਡ ਦੇ ਕਰਨ ਨਾਲ, ਫਿਰ ਦੇ ਅੰਦਰ ਜਿਹੜੀ ਬਕਾਰਾਂ ਰੂਪੀ ਮੈਲ ਆ ਇਹ ਤਾਂ ਹੋਰ ਚਿੰਬੜ ਜਾਂਦੀ। ਇਹਨੂੰ ਇਹਦੀ ਡੂਬੀ ਮਾਕੁਰੀ ਪਾਈ ਉਂਡੀ ਸਰਗਤ ਭਾਈ, ਇਹ ਜੀ ਰੂਪੀ ਜਿਹੜੀ ਇਸਤਰੀ ਹੈ ਇਹ ਸੰਸਾਰ ਸਾਗਰ 'ਚ ਇਸ ਤਰ੍ਹਾਂ ਡੁੱਬ ਰਹੀ। ਇਸ ਤਰ੍ਹਾਂ ਅੱਗੇ ਦਸ਼ਤਾਨ ਦਿੰਦੇ ਆ, ਇਹ ਮਮਾਕਰੀ ਹੁਣ ਮੱਕੜੀ ਹੁੰਦੀ ਨਾ, ਉਹ ਧਾਨਾਂ 'ਚੋਂ ਤੇ ਅੱਜ ਕੱਲ੍ਹ ਉਜਾਲਾ ਜਿਹਾ ਪੈ ਜਾਂਦਾ ਨਾ, ਉਸਦੇ ਉਹ ਵੀ ਕੀੜੇ ਬੜੇ ਪੈਦਾ ਹੁੰਦੇ, ਉਹਨਾਂ ਨੂੰ ਖਾ ਕੇ ਜਾਲੇ ਨੂੰ ਪਸਾਰ ਕੇ ਫਿਰ ਉੱਡਦੀ ਹੈ, ਜਿਹੜਾ ਦੋ ਚਾਰ ਹੱਥ ਹੈ ਅਤੇ ਉਂਡੀ ਉੱਡ ਕੇ ਫਿਰ ਉਹ ਸਿਰ ਭਾਰਾ ਹੋ ਜਾਂਦਾ ਖਾ ਖਾ ਕੇ, ਹੈਂ ਉਹ ਸਿਰ ਭਾਰਾ ਹੋਣ ਕਰਕੇ ਫੇੜੇ ਪੈਂਦੀ ਹੈ, ਕਿਉਂਕਿ ਉਹ ਜਿਹੜੇ ਜੀਵ ਜੰਤੂ ਖਾਣ ਕਰਕੇ ਉਹਦਾ ਸਿਰ ਭਾਰਾ ਹੋ ਜਾਂਦਾ। ਹਾਂਜੀ, ਇਸ ਤਰ੍ਹਾਂ ਜਿਹੜੀ ਜੀਵ ਰੂਪੀ ਇਸ 'ਤੇ ਸਕਾਮ ਕਰਮਾਂ ਰੂਪ ਨੂੰ ਕਰਕੇ ਨਾ ਸਵਰਗ ਚਲੇ ਜਾਂਦੀ ਹੈ, ਉੱਥੇ ਪੁੰਨ ਕਰਮ ਦਾ ਫਲ ਭੋਗ ਕੇ ਫੇੜੇ ਪੈਂਦੀ ਹੈ। ਜਦੋਂ ਪੁੰਨ ਕਰਮ ਹੋਇਆ ਸਵਰਗ ਚਲ ਗਿਆ, ਚਲੋ ਪੁੰਨ ਭੋਗ ਲਿਆ ਮੁੜ ਕੇ ਫੇਰ ਇੱਥੇ ਅੜ ਗਿਆ। ਦੁਰਮੁਖ ਕਣੀ ਬੂਤੀ ਭਾਈ ਦੂਜੇ ਭਾਈ ਹੋਏ, ਇਹ ਭਾਈ ਦੁਰਮੁਖ ਕੋਟੀ ਬੂਦੀ ਕਰਕੇ ਕਣੀ ਸ੍ਰਿਸ਼ਟੀ ਬਬੂਤੀ, ਬਹੁਤ ਸ੍ਰਿਸ਼ਟੀ ਖਰਾਬ ਹੋ ਰਹੀ ਹੈ, ਦੁਵੈਸ਼ ਕਰਕੇ ਪਰਮਾਤਮਾ ਨੂੰ ਖੁਆਈ ਮੈਨੇ ਭੁੱਲ ਰਹੀ ਹੈ, ਖਰਾਬ ਹੋ ਰਹੀ ਹੈ, ਮੈਨੂੰ ਸਤਿਗੁਰ ਨਾਮ ਨਾ ਪਾਈਏ ਭਾਈ ਬਿਨ ਨਾਮ ਹੈ ਪਰਮ ਨਾ ਜਾਈ। ਇਸ ਵਾਸਤੇ ਭਾਈਓ ਸਤਿਗੁਰਾਂ ਤੋਂ ਬਿਨਾਂ ਨਾਮ ਪ੍ਰਾਪਤ ਨਹੀਂ ਹੁੰਦਾ, ਨਾਮ ਜਪੇ ਬਿਨਾਂ ਇਹ ਭਰਮ ਨਹੀਂ ਜਾਂਦਾ। ਸਤਿਗੁਰ ਸੇਵੇ ਤਾਂ ਸੁੱਖ ਪਾਏ ਭਾਈ ਆਪਣ ਜਾਣ ਰਿਹਾ, ਸਤਿਗੁਰਾਂ ਦੀ ਸੇਵਾ ਕਰਕੇ ਤੂੰ ਸੁੱਖ ਪਾਏਗਾ, ਜੰਮਣ ਮਰ ਤੋਂ ਰਹਾਈ ਮੈਨੇ ਰਹਿਤ ਹੋ ਜਾਏਗਾ, ਉੱਧਰ ਤੂੰ ਤੁਰਦਾ ਨਹੀਂ। ਸਾਜ ਸਾਜ ਗੁਰ ਤੇ ਉਪਜਿਆ ਭਾਈ ਮਨ ਨਿਰਮਲ ਸਾਜ ਸਮਾਜ, ਇਹ ਭਾਈ ਸਤਿਗੁਰਾਂ ਦੀ ਕਿਰਪਾ ਨਾਲ ਜਦੋਂ ਸੱਚ ਸਹਿਜ ਸੱਚਾ ਗਿਆਨ ਪੈਦਾ ਹੋ ਜਾਏਗਾ ਅਤੇ ਮਨ ਪਵਿੱਤਰ ਹੋ ਜਾਏਗਾ, ਮਨ ਪਵਿੱਤਰ ਹੋ ਗਿਆ ਅਤੇ ਸੱਚ ਸੂਪ ਨਿਰੰਕਾਰ ਤੇਰੀ ਸਮਾਈ ਹੋ ਜਾਏਗੀ। ਗੁਰ ਸੇਵਾ ਤੋਂ ਬੁੱਝਿਆ ਭਾਈ ਗੁਰਮਿਨ ਮਗਨ ਪਾਈ, ਇਹ ਭਾਈ ਸਤਿਗੁਰਾਂ ਨੂੰ ਸੇਵਦਾ ਉਹ ਨਿਰੰਕਾਰ ਨੂੰ ਬੁੱਝ ਲੈਂਦਾ, ਸਤਿਗੁਰਾਂ ਨਾਲ ਪਰਮੇਸ਼ਵਰੀ ਪ੍ਰਾਪਤ ਮਾਰਗ ਰਸਤਾ ਨਹੀਂ ਪਾਈ ਨਹੀਂ ਪ੍ਰਾਪਤ ਹੁੰਦਾ। ਜੇ ਸੰਤਰ ਲੋਭ ਕੇ ਕਰਮ ਕਮਾ ਪਏ ਕੂੜ ਬੋਲ ਵਿਖਾਈ, ਕਿਉਂਕਿ ਤਾਂ ਗੁਰੂ ਦੀ ਕਿਰਪਾ ਨਾ, ਉੱਥੇ ਬੀਬੀ ਦੀ ਪੰਡੋਰੀ ਮੁਸਲਮਾਨ ਲੰਬੜਦਾਰ ਹੁੰਦੇ ਸੀ, ਉਹਨੀ ਮਹਿਮਾ ਸੁਣੀ ਅਤੇ ਦਰਸ਼ਨ ਆ ਗਏ, ਅਤੇ ਉਹ ਗਰਮੀਆਂ ਦਾ ਮਹੀਨਾ ਜੇ ਖੜਦਾ ਅਤੇ ਮਹਾਰਾਜ ਨੇ ਝੁੰਬ ਜਿਹਾ ਮਾਰਿਆ, ਕਹਿਣ ਲੱਗੇ ਫਿਰ ਸੰਤ ਜਵਾਲਾ ਸਿੰਘ ਦੇਖਿਆ, ਕਹਿੰਦੇ ਬਸ ਸੁਣ ਲਿਆ ਇਹਨੂੰ ਗਏ। ਫਿਰ ਅੱਗੇ ਗਿਆ ਸੰਤ ਦੇਖਿਆ, ਕਿਉਂ ਸੰਤ ਚੇਤ ਮਹੀਨੇ ਤੋਂ ਲੈ ਕੇ ਭਾਦੋਂ ਤੱਕ ਨੰਗੇ ਚਰਨੀ ਅਤੇ ਨਦੀ ਦੇ ਰੇਤੇ ਵਿੱਚ ਵਿਚਰਦੇ ਰਹਿੰਦੇ ਸੀ, ਭਜਨ ਕਰੀ ਜਾਣ। ਫਿਰ ਆ ਗਿਆ ਫਿਰ ਇਸ ਤਰ੍ਹਾਂ ਇੱਥੇ ਵੀ ਦੇਖਿਆ ਸੀ, ਫਿਰ ਇਸ ਤਰ੍ਹਾਂ ਚਾਰ ਜਣਾ। ਹਾਂਜੀ, ਅਤੇ ਮਹਾਰਾਜ ਕਹਿੰਦੇ ਕਿਹਨੂੰ ਲੱਜਦਾ, ਉਹ ਖੜ੍ਹੇ ਸੀ ਸੋਟਾ ਲੈ ਕੇ, ਕਹਿੰਦੇ ਸੰਤਾਂ ਨੂੰ ਹੈ ਨਾ, ਅਤੇ ਮਹਾਰਾਜ ਕਹਿੰਦੇ ਦੇਖ ਲਾ ਫਿਰ ਚੱਲ ਨਹੀਂ ਡਿੱਗਦਾ, ਕਿਉਂ ਹੈ ਤਾਂ ਮਹਾਰਾਜ ਆਪੇ ਹੀ ਸੀ, ਇਸ ਕਰਕੇ ਫਿਰ ਕਿਰਪਾ ਕਰਨ ਫਿਰ ਸੋਝੀ ਹੁੰਦੀ ਹੈ। ਗੁਰ ਸੇਵੇ ਸੋ ਬੁੱਝਿਆ ਭਾਈ ਗੁਰਬਿਨ ਮਗਨ, ਸਤਿਗੁਰਾਂ ਨੂੰ ਸੇਵਾ ਕਰਦਾ ਉਹ ਨਿਰੰਕਾਰ ਨੂੰ ਬੁੱਝਦਾ, ਸਤਿਗੁਰਾਂ ਬਿਨਾਂ ਪਰਮੇਸ਼ਵਰ ਦੀ ਪ੍ਰਾਪਤੀ ਦਾ ਮਾਰਗ ਜਿਹੜਾ ਰਸਤਾ ਇਹ ਭਾਈ ਪ੍ਰਾਪਤ ਨਹੀਂ ਹੁੰਦਾ। ਜੇ ਸੰਤ ਲੋਭ ਕਰਮ ਗਾਵੇ ਭਾਈ ਕੂੜ ਬੋਲ ਵਿਖਾਏ, ਜਿਹਨਾਂ ਦੇ ਅੰਦਰ ਪਦਾਰਥਾਂ ਦਾ ਲੋਭ ਆ ਉਹ ਪਵਿੱਤਰ ਕਰਮਾਂ ਨੂੰ ਕਿਵੇਂ ਕਰ ਸਕਦਾ? ਉਹ ਤਾਂ ਝੂਠ ਬੋਲਣੇ ਰੂਪੀ ਜ਼ਹਿਰ ਨੂੰ ਖਾਂਦਾ। ਲੋਭੀ ਆਦਮੀ ਹਰ ਵੇਲੇ ਝੂਠ ਬੋਲਦਾ, ਠੱਗੀ ਠੋਰੀ ਕਰਦਾ। ਪਾਂਡਰ ਦਹੀਂ ਬਲੋਜਿਆ ਭਾਈ ਵਿੱਚ ਹੁਣ ਨਿਕਲਿਆ ਤੱਥ, ਜਲ ਮੱਥੀਏ ਜਲ ਦੇਖੀਏ ਭਾਈ ਇਹੋ ਜਗ ਇਹ ਹਵਤ। ਕਹਿੰਦੇ ਜੇ ਭਾਈ ਦਹੀਂ ਬਲੋਜੀਏ, ਦਹੀਂ ਰਿੜਕੀਏ ਨਾ, ਫਿਰ ਜੋ ਤੱਥ ਮੈਨੇ ਇਹਦਾ ਮੱਖਣ ਨਿਕਲਿਆ ਹੈਗਾ। ਅਤੇ ਜੇ ਜਲ ਨੂੰ ਮੱਥੀਏ, ਪਾਣੀ ਵਧਾਣੀ ਪਾ ਕੇ ਰਿੜਕੀ ਜਾਈਏ ਨਾ, ਫਿਰ ਭੂਬੜੇ ਜਿਹਾ ਨਿਕਲ ਜਾਣਾ, ਫਿਰ ਜਲ ਹੀ ਜਲ ਦੇਖੀ ਜਾਈਦਾ। ਇਸ ਤਰ੍ਹਾਂ ਸੰਸਾਰ ਇਹੀ ਬੱਥ ਵਸਤੂ ਆ। ਇਸ ਵਾਸਤੇ ਇਹ ਪੰਡਿਤ ਜੀ ਨਿਸ਼ਕਾਮ ਕਰਨ ਰੂਪੀ ਦੁੱਧ ਅਤੇ ਪਾਸ਼ਣ ਰੂਪੀ ਦਹੀਂ ਨੂੰ ਰਿੜਕੀਏ, ਭਾਵ ਵਿਚਾਰੀਏ, ਇਹ ਪਾਤਸ਼ਾਹਾਂ ਦੇ ਗਿਆਨ ਰੂਪੀ ਮੱਖਣ ਨਿਕਲਦਾ। ਇਸ ਕਾਮ ਕਾਰਾਂ ਰੂਪੀ ਪਾਣੀ ਨੂੰ ਮੱਥੀਏ ਰਿੜਕੀਏ, ਕੋਈ ਸੰਸਾਰਕ ਸੁੱਖ ਰੂਪੀ ਜਲ ਦੇਖਣ ਚਾਹੁੰਦਾ, ਇਹ ਸੰਸਾਰ ਇਹ ਹਵਾ ਤੇ ਤਾਂ ਜਲ ਐਵੇਂ ਵਾਂਗ ਹੋਈਆਂ, ਇਵੇਂ ਜਲ 'ਚੋਂ ਕੋਈ ਨਹੀਂ ਨਿਕਲਦਾ, ਇਵੇਂ ਸੰਸਾਰ ਵਿੱਚ ਕੁਝ ਵੀ ਨਹੀਂ, ਜਿੰਨਾ ਮਰਜ਼ੀ ਫਰੋਲਾ ਫਰੋਲੀ ਜਲ ਹੈ, ਕੁਛ ਨਹੀਂ ਲੱਜਣਾ ਹੈ। ਗੁਰਬਿੰਦ ਪਰਮ ਬਗੂਚੀਆ ਭਾਈ ਘੱਟ ਘੱਟ ਦਿਓ ਲੱਖ। ਇਸ ਵਾਸਤੇ ਪ੍ਰਭੋ ਉਹ ਲੱਖ ਦਿਓ ਪ੍ਰਕਾਸ਼ ਰੂਪ ਨਿਰੰਕਾਰ, ਘਟਾਂ ਘਟਾਂ ਹਿਰਦਿਆਂ ਹਿਰਦਿਆਂ 'ਚ ਆ, ਪਰ ਸਤਿਗੁਰਾਂ ਬਿਨਾਂ ਉਹਦੀ ਪ੍ਰਾਪਤੀ ਨਾ ਹੋਣ ਕਰਕੇ ਜਿੰਨਾ ਸੰਸਾਰ ਆ ਭਰਮ ਵਿੱਚ ਬਗੂਚੀ ਖਰਾਬ ਹੋ ਰਿਹਾ। ਇਹੋ ਜਗਤ ਆਗੋ ਸੂਤ ਕੋ ਭਾਈ ਦਹਿ ਵਧੂ ਮਨ। ਇਸ ਵਾਸਤੇ ਭਾਈ ਸੰਸਾਰ ਆ, ਸੰਸਾਰ ਕੱਚੇ ਧਾਗੇ ਵਾਂਗੂ ਦਰਸ਼ਨ ਦਾ ਮਾਇਆ ਰੂਪੀ ਹਾਂਜੀ ਪ੍ਰਾਣ ਕਰਕੇ ਵਾਧੂ ਬਣਿਆ ਹੋਇਆ। ਹਾਂਜੀ ਜਿੰਨਾ ਜੇ ਪ੍ਰਾਣ ਹੈ ਉਹਨਾਂ ਚਿਰ ਸਰੀਰ ਆ ਨਿਕਲ ਗਿਆ। ਚੱਲ ਇਸ ਮਾਇਆ ਰੂਪੀ ਸੂਤ ਦੇ ਮੋਹ ਰੂਪੀ ਧਾਗੇ ਨਾ ਦਰਸ਼ਨ ਦੇ ਸਨ ਚਾਰੇ ਤਰਫ ਵੱਜਿਆ ਹੋਇਆ ਆ। ਬਿਨ ਗੁਰਗਾਂਠ ਨਾਲ ਛੂਟੇ ਭਾਈ ਥੱਕ ਕਰੂੰਗਾ, ਬਿਨਾਂ ਸਤਿਗੁਰਾਂ ਤੋਂ ਬਿਨਾਂ ਇਹ ਜਿਹੜੀ ਵਰਨ ਆਸ਼ਨ ਰੂਪੀ ਗਾਂਠ ਗੰਢ ਹੈ, ਮੈਂ ਬ੍ਰਾਹਮਣ ਹੈ, ਮੈਂ ਖੱਤਰੀ ਹਾਂ, ਇਹ ਵੈਦ ਸ਼ਾਇਦ ਸ਼ੂਦਰ ਆ, ਇਹ ਬ੍ਰਹਮਚਾਰੀ ਗ੍ਰਹਿਸਥੀ ਹੈ, ਬਾਣ ਪ੍ਰਾਪਤੀ ਸੰਨਿਆਸੀ, ਇਹ ਗੰਢਾਂ ਵੱਜੀਆਂ ਹਨ। ਹਾਂਜੀ ਇਸ ਤਰ੍ਹਾਂ ਇਹ ਛੁੱਟਦੀਆਂ ਨੇ ਮੋਹ ਦੀਆਂ ਗੰਢਾਂ। ਹਾਂਜੀ ਅਤੇ ਇਸ ਵਾਸਤੇ ਕਈ ਜੀਵ ਜਿਹੜੇ ਸਤਿਗੁਰਾਂ ਤੋਂ ਬਿਨਾਂ ਕਰਮਾਂ ਨੂੰ ਕਮਾ ਕੇ ਥੱਕੇ, ਮੈਨੇ ਥੱਕ ਗਏ, ਲੱਜਾ ਕੁਝ ਵੀ ਨਹੀਂ, ਇਹ ਜੇ ਭਰਮ ਭੁਲਾਇਆ ਭਾਈ ਕਹਿਣਾ ਕਿਸ਼ੂ ਨਾ ਜਾਏ। ਇਸ ਵਾਸਤੇ ਭਾਈ ਜਿੰਨਾ ਵੀ ਸੰਸਾਰ ਭਰਮਾਂ 'ਚ ਭੁਲਾਇਆ, ਪਿਛੋਂ ਸ਼ਾਇਦ ਮਿਲ ਜਾਏ, ਇਹਚੋਂ ਮਿਲ ਜਾਏ, ਜਿਵੇਂ ਬਾਂਦਰ ਹੁੰਦੇ ਨਾ ਉਹ ਤੇਲ ਦੇ ਤੁਪ ਕੇ ਆ, ਹੈਂ ਪੈਂ ਦੇਖਦੇ, ਉਹ ਫਿਰ ਠੰਡ ਨਾਲ ਹੋਰ ਠੁਲ ਠੁਲ ਕਰਦੇ, ਉਹ ਰਤਕਾਂ ਨੂੰ ਨਹੀਂ ਉਹਨੂੰ ਸਮਝਦੇ ਅੱਗ ਦੇ ਅੰਗ ਯਾਰ ਆ। ਹਾਂਜੀ ਹੁੰਦੀਆਂ ਦਾ ਰਤਕਾਂ ਫਿਰ ਨੇੜੇ ਹੋ ਬਹਿੰਦੇ ਆ, ਉਹ ਨਿੱਘ ਤਾਂ ਇੱਕ ਦੂਜੇ ਨੂੰ ਮਿਲਦਾ, ਸਮਝਦੇ ਉਹਨਾਂ ਨੂੰ ਅੰਗਿਆਰ ਆ। ਇਸ ਤਰ੍ਹਾਂ ਦੀ ਹਾਲਤ ਅਗਿਆਨੀਆਂ ਦੀ ਹੈ, ਹੈਂ ਇਹ ਜਗ ਭਰਮਾਂ 'ਚ ਭੁਲਿਆ ਹੋਇਆ, ਕਹਿਣਾ ਕੁਛ ਨਹੀਂ ਗਾ, ਕਹਿਣਾ ਹੀ ਕਰੀਏ ਕੁਛ ਕਿਹਾ ਨਹੀਂ ਜਾਂਦਾ। ਗੁਰਮਿਲ ਭਾਉ ਮਨ ਵਸਾ ਭਾਈ ਭੈ ਮਰਨਾ ਸਚਲੇ। ਇਸ ਵਾਸਤੇ ਭਾਈ ਸਤਿਗੁਰਾਂ ਮਿਲ ਕਰਕੇ ਮਨ ਵਿੱਚ ਪਰਮੇਸ਼ਵਰ ਦਾ ਭਾਉ ਜਿਹੜਾ ਡਰ ਵਸੇ ਵੱਸਦਾ ਆ, ਫਿਰ ਸੱਚੇ ਲੇਖਾਂ ਨਾਲ ਪਰਮਾਤਮਾ ਦਾ ਭੈ ਡਰ ਧਾਰ ਕੇ ਜੀਵਤ ਭਾ ਹੰਕਾਰ ਤੋਂ ਮਰਨਾ ਕਰੇ। 636 ਪੰਨੇ ਮੱਝਣ ਦਾਨ 'ਚ ਗਿਆ ਜਾ ਭਾਈ ਦਰਗਾਹ ਨਾਮ ਵਸੇ। ਇਹ ਭਾਈ ਜਿੰਨੇ ਕਿੰਨੇ ਮੱਝਣ ਇਸ਼ਨਾਨ ਕਰ ਲੈ, ਕਿੰਨੇ ਦਾਨ ਕਰ ਲੈ, ਕਿੰਨੀਆਂ ਚੰਗਿਆਈਆਂ ਕਰ ਲੈ, ਲੇਕਿਨ ਇਹਨਾਂ ਸਾਰਿਆਂ 'ਚ ਵਿੱਚੋਂ ਪਰਮਾਤਮਾ ਦੀ ਦਰਗਾਹ 'ਚ ਪਰਮਾਤਮਾ ਦੇ ਨਾਮਾਂ ਦੀ ਵਿਸ਼ੇਸ਼ ਮੈਨੇ ਵਿਸ਼ੇਸ਼ਤਾ ਵਸੇ, ਜਿਹੜਾ ਨਾਮ ਇਹਨਾਂ 'ਚੋਂ ਵਿਸ਼ੇਸ਼ ਹੈ। ਜੇ ਨਾਮ ਨਹੀਂ ਜਪਿਆ ਤਾਂ ਸਿਫਰ ਹੀ ਹੈ, ਨਾਮ ਦੇ ਕੇ ਨਾ ਇਹਨਾਂ ਦਾ ਵੀ ਮੁੱਲ ਬਣ ਜਾਂਦਾ। ਗੁਰੂ ਅੰਕਦ ਸਿੰਘ ਜੀ ਨਾਮ ਦ੍ਰਿੜਾ ਭਾਈ ਮਨ ਵਸਿਆ ਚੁਕਾ ਭੇ। ਇਸ ਵਾਸਤੇ ਭਾਈ ਜਿਹਨਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਨਾਮ ਦ੍ਰਿੜਾਉਣ ਪੱਕਾ ਕਰਨ ਰੂਪੀ ਅੰਕ ਸਕੁੰਡਾ ਮਾਰਿਆ, ਉਹਨਾਂ ਦਾ ਮਨ ਰੂਪੀ ਹਾਥੀ ਵਸਿਆ ਮੈਨੇ ਬੱਸ ਵਿੱਚ ਹੋ ਗਿਆ। ਜਿਹਨਾਂ ਦਾ ਮਨ ਰੂਪੀ ਹੱਥ ਬੱਸ ਵਿੱਚ ਆ ਗਿਆ, ਮਨ ਰੂਪੀ ਹਾਥੀ, ਉਹਨਾਂ ਦਾ ਫਿਰ ਪ੍ਰਤੱਖ ਅੱਜ ਦੇ ਭੇਖ ਭੂਖ ਧਾਰਨੇ ਆ, ਇਹ ਜੂਨੀਅਰ ਨੂੰ ਭੇਖ ਧਰਨਾ ਚੁੱਕ ਗਿਆ, ਮੁੱਕ ਗਿਆ, ਖਤਮ ਹੋ ਗਿਆ। ਇਹ ਤਨਹਾਟ ਸਰਾਬ ਕੋ ਭਾਈ ਬਖਰ ਨਾਮ ਅਪਾਰ, ਇਹ ਬਖਰ ਵਪਾਰੀ ਸੋਦਰੜਾ ਭਾਈ ਗੁਰਸਬਦ ਗਲੇ ਵਿੱਚ। ਇਸ ਵਾਸਤੇ ਭਾਈ ਇਹ ਜਿਹੜਾ ਸਤਿਗੁਰਾਂ ਦਾ ਤਨ ਹੈ, ਇਹੀ ਸਰਾਫ ਦੀ ਹੱਟੀ ਹੈ। ਇਹ ਹੱਟੀ ਵਿੱਚ ਪਰਮਾਤਮਾ ਨਾਮ ਰੂਪੀ ਅਪਾਰ ਬਖਰ ਸੌਦਾ ਆ। ਇਸ ਵਾਸਤੇ ਭਾਈ ਨਾਮ ਰੂਪੀ ਬਖਰ ਸੌਦੇ ਨੂੰ ਉਹ ਵਪਾਰੀ ਜਿਹੜੇ ਸੁਦ੍ਰਿੜ ਕਰਦੇ, ਪੱਕਾ ਖਰੀਦਦਾਰੀ ਜਿਹੜੇ ਸਤਿਗੁਰੂ ਦੇ ਉਪਦੇਸ਼ ਦਾ ਵਿਚਾਰ ਕਰਦੇ। ਕਈ ਤੋਂ ਪੁੱਛੀ ਜਾਂਦੇ ਨਾਮ ਕਿਹੜਾ ਜੀ, ਕਿਵੇਂ ਜਪੀਏ, ਜਪਣਾ ਹੈ ਨਹੀਂ, ਐਵੇਂ ਸਾਰੀ ਉਮਰ ਨਿਕਲ ਜਾਣੀ। ਧੰਨ ਵਪਾਰੀ ਨਾਨਕਾ ਭਾਈ ਮਿਲ ਕਰੇ ਵੋ। ਇਸ ਵਾਰ ਭਾਈ ਵਪਾਰੀ ਵਪਾਰ ਕਰਾਉਣ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਧੰਤਾ ਜੋ ਗਿਆ, ਜਿਹੜੇ ਨਿਰੰਕਾਰ ਮੇਰੇ ਮਿਲਣੇ ਦਾ ਵਪਾਰ ਕਰਾਉਂਦੇ, ਨਿਰੰਕਾਰ ਦੇ ਮਿਲਾਪ ਦਾ ਵਪਾਰ ਕਰਦੇ। ਇੱਕ ਵੀ ਮਹਾਰਾਜ ਕਹਿੰਦੇ ਅਸੀਂ ਜਿਹੜੇ ਕਮਲੇ ਆਏ ਹਾਂ ਉਹ ਲੋਕ ਸਾਨੂੰ ਪੁੱਛਦੇ ਨੇ, ਐਵੇਂ ਲੂਣ ਆਲਦੀ ਦੀਆਂ ਗੱਲਾਂ ਪੁੱਛੀ ਜਾਂਦੇ ਆ, ਸੰਸਾਰੀ ਗੱਲਾਂ, ਕਹਿੰਦੇ ਹੁਣ ਸਾਡਾ ਸੰਸਾਰ 'ਤੇ ਰਹਿਣ ਨੂੰ ਚੇਤੇ ਨਹੀਂ ਕਰਦਾ। ਤੇ ਜਿਹੜੀ ਗੱਲ ਲੈ ਆਏ ਹਾਂ ਉਹ ਤਾਂ ਸਾਨੂੰ ਪੁੱਛਦੇ ਨਹੀਂ, ਐਵੇਂ ਆ ਕੇ ਦੁਨਿਆਵੀ ਗੱਲਾਂ ਦੁਨਿਆਵੀ ਮੰਗਾਈਆਂ ਮੰਗੀ ਜਾਂਦੇ, ਟਾਈਮ ਵੇਸਟ ਕਰਦੇ। ਧੰਨ ਧੰਨ ਬਾਬਾ ਸਾਹਿਬ ਹੰਬੇਦੀ ਉਨਾ ਸਾਹਿਬ ਕਹਿੰਦੇ ਸੰਸਾਰ ਤੇ ਹੁਣ ਰਹਿਣ ਨੂੰ ਚਿੱਤ ਨਹੀਂ ਕਰਦਾ, ਚਾਰ ਸ਼੍ਰੀ ਅੱਗ ਦੇ ਭਾਂਬੜ ਵੜ ਰਹੇ। ਕਹਿੰਦੇ ਇੱਕ ਨਿਰੰਗਾਬਾਦ ਹੈ ਸੰਤ ਭਾਗ ਸਿੰਘ ਕੁਰੀ ਵਾਲਿਆਂ ਦੇ ਚੇਲੇ ਬਾਬਾ ਵੀਰ ਸਿੰਘ ਜੀ ਵੱਲੋਂ ਠੰਡੀ ਹਵਾ ਦਾ ਬੋਲਾ ਹੁੰਦਾ, ਬਾਕੀ ਤਾਂ ਕਹਿੰਦੇ ਅੱਗ ਦੇ ਭਾਂਬੜ ਹੈ, ਚਾਰ ਸ਼੍ਰੀ ਸੇਕ ਹੀ ਸੇਕ ਆ, ਉਧਰੋਂ ਕਹਿੰਦੇ ਠੰਡੀ ਹਵਾ ਦਾ ਬੋਲਾ ਹੁੰਦਾ। ਸੰਸਾਰ ਦੇ ਭਾਂਬੜ ਵੜ ਰਿਹਾ, ਕਿੰਨੀ ਈਰਖਾਈ ਦੁਨੀਆ ਸੜ ਰਹੀ, ਇੱਕ ਦੂਜੇ ਦੀ ਨਿੰਦਿਆ ਚੋਰੀ ਕੀ ਕੁਛ ਕਰ ਰਹੇ ਸੀ। ਸੱਚੇ ਪਾਤਸ਼ਾਹ ਕਹਿੰਦੇ ਇਸ ਵਪਾਰ ਦੇ ਮਿਲਣ ਵਾਲੇ ਆ, ਵਪਾਰ ਕਰਾਉਣ ਵਾਲੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਥੈਂਕ ਯੂ ਫਾਰ ਲਿਸਨਿੰਗ ਟੂ CISK ਸਿੱਖ ਰੇਡੀਓ 94.3 FM ਬ੍ਰਾਡਕਾਸਟਿੰਗ ਫਰੋਮ ਦ ਵੈਸਟਰਨ ਸਿੰਘ ਸਭਾ ਗੁਰਦੁਆਰਾ ਇਨ ਵਿਲੀਅਮਸ ਲੇਕ, ਬ੍ਰਿਟਿਸ਼ ਕੋਲੰਬੀਆ, ਕੈਨੇਡਾ। You may contact our broadcast center by telephoning 250-392-3874 or by email at thinksabout2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: Waheguru Ji Ka Khalsa, Waheguru Ji Ki Fateh. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਿਲਣ ਵੇਲੇ ਹਰ ਬੰਦਾ ਇਹ ਪੁੱਛਦਾ ਏ ਤੇਰਾ ਮਿੱਤਰਾ ਆਰ ਪਰਿਵਾਰ ਕਿਤਨਾ, ਕਿਤਨੇ ਪੁੱਤਰ ਧੀਆਂ, ਕਿਤਨੀਆਂ ਮਧੀ ਗਾਈ, ਲੈਣ ਦੇਣ ਦਾ ਚੱਲੇ ਵਿਹਾਰ ਕਿਤਨਾ, ਜਾਇਦਾਦ ਕਿਤਨੀ, ਕਿਤਨਾ ਨਗਦ ਨਾਮਾ, ਤੇਰਾ ਦੁਨੀਆਂ ਦੇ ਵਿੱਚ ਸਤਿਕਾਰ ਕਿਤਨਾ, ਐ ਪਰ ਕੋਈ ਨਾ ਪੁੱਛਦਾ ਯਾਰ ਪੰਛੀ ਤੇਰਾ ਰੱਬ ਦੇ ਨਾਲ ਪਿਆਰ ਕਿਤਨਾ। ਹਾਜ਼ਰਾ ਹਜ਼ੂਰ ਜਾਹਰਾ ਜਹੂਰ ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ, ਮਨੁੱਖਤਾ ਦੇ ਸਾਂਝੇ ਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿਨ੍ਹਾਂ ਸਤਿਗੁਰ ਦੀ ਪਾਵਨ ਹਜ਼ੂਰੀ ਅੰਦਰ ਆਪ ਸਰਬੱਤ ਮਾਈ ਭਾਈ ਸਿੱਖ ਸੰਗਤ ਚੌਂਕੜੇ ਲਾ ਕੇ ਦੇਵਤਿਆਂ ਸਮਾਨ ਸੰਧਿਆ ਵਕਤ ਦੇ ਸਜੇ ਹੋਏ ਦੀਵਾਨਾਂ ਅੰਦਰ ਜੁੜ ਬੈਠੇ ਹੋ, ਸਤਿਗੁਰਾਂ ਦੀ ਇਲਾਹੀ ਬਾਣੀ ਦੇ ਕੀਰਤਨ ਚੱਲ ਰਹੀ ਲੜੀਵਾਰ ਕਥਾ ਆਪ ਜੀ ਨੇ ਪਿਆਰ ਤੇ ਸਤਿਕਾਰ ਸਹਿਤ ਸਰਵਣ ਕੀਤੀ ਹੈ ਮਹਾਂਪੁਰਖਾਂ ਦੇ ਪਾਸੋਂ। ਜਿੰਨਾ ਕੁ ਸਮਾਂ ਦਸਰਿਆਂ ਦੇ ਢਾਡੀ ਜਥੇ ਨੂੰ ਪ੍ਰਾਪਤ ਹੋਇਆ, ਕੁਝ ਕਹਿਣ ਦੀ ਆਸੀਸ ਬਖਸ਼ਦੇ ਹੋਏ ਸਭ ਤੋਂ ਪਹਿਲਾਂ ਬੁਲੰਦ ਆਵਾਜ਼ ਵਿੱਚ ਫਤਿਹ ਬੁਲਾਓ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਦੇ ਦੀਵਾਨ ਅੰਦਰ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ 1000 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਉਣ ਵਾਲੀ ਸੰਗਤ, ਜਿਨ੍ਹਾਂ ਵਿੱਚ ਆਇਆ ਹੋਇਆ ਇੱਕ ਸਿੱਖ ਜਿਸ ਦਾ ਜ਼ਿਕਰ ਆਪ ਸੰਗਤ ਦੇ ਨਾਲ ਸਾਂਝਾ ਕਰ ਰਹੇ ਸੀ, ਉਸੇ ਇਤਿਹਾਸ ਦੀ ਕੁਝ ਰਹਿੰਦੀ ਕੜੀ ਨੂੰ ਅਗੇਰੇ ਆਪ ਸੰਗਤਾਂ ਦੇ ਸਨਮੁੱਖ ਰੱਖਣ ਦਾ ਯਤਨ ਕਰ ਰਹੇ ਹਾਂ। ਇੱਕ ਵਾਰੀ ਫਿਰ ਧਿਆਨ ਦਵਾ ਦਿਆਂ, ਉਜੈਨ ਸ਼ਹਿਰ ਬੜਾ ਪੁਰਾਤਨ ਸ਼ਹਿਰ ਹੈ। ਹਿੰਦੂ ਧਰਮ ਦੇ ਚਾਰ ਖਾਸ ਕਰਕੇ ਕੁੰਭ ਮੰਨੇ ਜਾਂਦੇ ਨੇ, ਜਿਹੜੇ ਕਿ 12 ਸਾਲਾਂ ਤੋਂ ਬਾਅਦ ਆਉਂਦਾ ਹੈ। ਉਹਨਾਂ ਵਿੱਚੋਂ ਇੱਕ ਉਜੈਨ ਸ਼ਹਿਰ ਹੈ ਜਿੱਥੇ ਇਹ ਮੇਲਾ ਲੱਗਦਾ ਹਿੰਦੂ ਧਰਮ। ਇਸ ਉਜੈਨ ਸ਼ਹਿਰ ਦੇ ਅੰਦਰ ਸਿੱਖੀ ਪ੍ਰਫੁੱਲਤ ਹੈ। ਕਦੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਮੁਬਾਰਕ ਚਰਨ ਪਏ ਇਸ ਨਗਰੀ ਦੇ ਅੰਦਰ, ਸੰਗਤ ਬਣ ਗਈ। ਫਿਰ ਸੰਗਤ ਕਰਦਿਆਂ ਕਰਦਿਆਂ ਐਸਾ ਪਿਆਰ ਤੇ ਐਸਾ ਮਿਲਾਪ ਹੋਇਆ, ਇਹ ਸੰਗਤ ਗੁਰੂ ਨਾਨਕ ਦੇ ਘਰ ਦੇ ਨਾਲ ਹਮੇਸ਼ਾ ਵਾਸਤੇ ਜੁੜ ਗਈ, ਪੀੜ੍ਹੀ ਦਰ ਪੀੜ੍ਹੀ। ਸਮਾਂ ਆਉਣ ਤੇ ਅਗਲੇਰੇ ਨੌਜਵਾਨ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਭੌਰੇ ਬਣ ਗਏ, ਬਜ਼ੁਰਗਾਂ ਦੇ ਪਾਏ ਹੋਏ ਉਹਨਾਂ ਪੂਰਨਿਆਂ ਦੇ ਅਨੁਸਾਰ। ਗੁਰਸਿੱਖੋ, ਅੱਜ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਦੁਬਾਰੇ ਕਰਨ ਵਾਸਤੇ ਉਜੈਨ ਨਿਵਾਸੀ ਵਿਸ਼ੰਬਰ ਦਾਸ ਨੇ ਆਪਣੇ ਬੇਟੇ ਹਰਗੋਪਾਲ ਨੂੰ ਤਿਆਰ ਕੀਤਾ। ਬੜੇ ਪਿਆਰ ਦੇ ਨਾਲ ਇਹਨੂੰ ਸਮਝਾ ਕੇ ਯਥਾ ਸ਼ਕਤ ਭੇਟਾ ਗੁਰੂ ਕਲਗੀਧਰ ਦਾਤਾਰ ਜੀ ਦੇ ਚਰਨਾਂ ਵਿੱਚ ਰੱਖ ਕੇ ਅਰਦਾਸ ਕਰਨੀ, ਭਾਵਨਾ ਬਣਾ ਕੇ ਸੱਚੇ ਪਾਤਸ਼ਾਹ ਸਦਾ ਆਪਣੀ ਰਹਿਮਤ ਇਸ ਪਰਿਵਾਰ ਤੇ ਬਣਾਈ ਰੱਖਣੀ, ਤਾਂ ਕਿ ਅਸੀਂ ਆਪ ਜੀ ਦੇ ਚਰਨਾਂ ਦੇ ਨਾਲ ਜੁੜੇ ਰਹੀਏ, ਦਸਾਂ ਨੌਹਾਂ ਦੀ ਸੱਚੀ ਤੇ ਸੁੱਚੀ ਕਿਰਤ ਕਰਕੇ ਉਹਦੇ ਵਿੱਚ ਉਸ ਦੇ ਵਿੱਚੋਂ ਅਸੀਂ ਦਸਵਾਂ ਦੀ ਭੇਟਾ ਗੁਰੂ ਘਰ ਵਾਸਤੇ ਹਾਜ਼ਰ ਕਰਕੇ, ਜਾਂ ਜਿੱਥੇ ਵੀ ਸਮੇਂ ਅਨੁਸਾਰ ਸੇਵਾ ਕਰਨ ਦਾ ਸਮਾਂ ਬਣੇ ਅਸੀਂ ਸੇਵਾ ਕਰਦੇ ਰਹੀਏ। ਮਨ ਅੰਦਰ ਸਬਰ ਤੇ ਸੰਤੋਖ ਰੱਖਣਾ, ਮਨ ਅੰਦਰ ਤਰਕ ਭਾਵ ਵਾਲੀ ਬਿਰਤੀ ਨਾਲ ਲੈ ਕੇ ਜਾਣੀ, ਗੁਰੂ ਚਰਨਾਂ ਵਿੱਚ ਭਾਵਨਾ ਦੇ ਨਾਲ ਜਾ ਕੇ ਸੀਸ ਝੁਕਾ ਕੇ ਸੇਵਾ ਕਰਕੇ ਆਪਣੇ ਇਸ ਤਨ ਮਨ ਨੂੰ ਸਫਲਾ ਕਰਨਾ। ਵਿਸ਼ੰਬਰ ਦਾਸ ਨੇ ਆਪਣੇ ਬੇਟੇ ਹਰਗੋਪਾਲ ਨੂੰ ਐਸੀਆਂ ਹਦਾਇਤਾਂ ਕਰਕੇ ਹੋਰ ਵੀ ਜਿਹੜੀ ਨਗਰ ਤੇ ਇਲਾਕੇ ਦੀ ਸੰਗਤ ਤਿਆਰ ਹੋਈ ਸੀ ਉਹਨਾਂ ਦੇ ਨਾਲ ਤੋਰ ਦਿੱਤਾ। ਚੱਲਦੀ ਹੋਈ ਸੰਗਤ ਅਨੰਦਪੁਰ ਸਾਹਿਬ ਪਹੁੰਚ ਗਈ, ਸਤਿਗੁਰੂ ਕਲਗੀਧਰ ਦਾਤਾਰ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ। ਪਰ ਵਿਸ਼ੰਬਰ ਦਾਸ ਦਾ ਬੇਟਾ ਹਰਗੋਪਾਲ ਜਦੋਂ ਸਤਿਗੁਰਾਂ ਦੇ ਦਰਸ਼ਨ ਦੁਨਾਰੇ ਕਰਦਾ ਹੈ, ਬਣੇ ਹੋਏ ਇਹਨਾਂ ਕਿਲਿਆਂ ਨੂੰ ਵੇਖਦਾ ਹੈ, ਸਜੇ ਹੋਏ ਸਿੱਖ ਸਰਦਾਰ ਸ਼ਸਤਰਧਾਰੀ ਸੂਰਮਿਆਂ ਨੂੰ ਵੇਖਦਾ ਹੈ, ਗੱਤਕੇ ਦੇ ਜੌਹਰ ਸ਼ਸਤਰਾਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਇਸ ਅਸਥਾਨ ਤੇ ਵੇਖਦਾ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਦੇ ਸਿੱਖ ਸ਼ਸਤਰਧਾਰੀ ਹੋ ਕੇ ਤਿਆਰ ਪਰ ਤਿਆਰ ਹੋ ਕੇ ਘੋੜਿਆਂ ਤੇ ਸਵਾਰ ਹੋ ਕੇ ਸ਼ਿਕਾਰ ਖੇਡਣ ਵਾਸਤੇ ਨਿਕਲਦੇ ਨੇ। ਇਹਦੇ ਮਨ ਅੰਦਰ ਬੜੀਆਂ ਵਿਚਾਰਾਂ ਉੱਠਦੀਆਂ ਨੇ, ਮਨ ਅੰਦਰ ਸੋਚਦਾ, ਕਹਿੰਦਾ ਹਰਗੋਪਾਲ ਕਿਹੜੇ ਥਾਂ ਤੇ ਆ ਗਏ, ਇਹਦੇ ਨਾਲੋਂ ਤੇ ਵੈਸ਼ਨੋ ਮਤ ਦੇ ਸਾਧ ਸਿਧਾਂਤ ਚੰਗੇ ਨੇ, ਉਹ ਕਿਤੇ ਉਹਨਾਂ ਦੇ ਕੋਲ ਜਾ ਕੇ ਕੋਈ ਦੀਖਿਆ ਪ੍ਰਾਪਤ ਕਰ ਦੋ, ਉਹਨਾਂ ਦੇ ਕੋਲ ਲੈ ਕੇ ਕੋਈ ਜੀਵਨ ਜਾਚ ਸਿੱਖ ਦੋ, ਇੱਥੇ ਤੇ ਦਇਆ ਨਾਮ ਦੀ ਕੋਈ ਚੀਜ਼ ਹੈ ਨਹੀਂ। ਪਰ ਜਦੋਂ ਗੁਰੂ ਕਲਗੀਧਰ ਦਾਤਾਰ ਜੀ ਦੇ ਚਰਨਾਂ ਵਿੱਚ ਬੈਠ ਕੇ ਇਲਾਹੀ ਬਾਣੀ ਦੇ ਕੀਰਤਨ ਤੇ ਕਥਾ ਵਿਚਾਰ ਸਰਵਣ ਕਰਦਾ ਹੈ, ਉਦੋਂ ਇਹਨੂੰ ਮਹਿਸੂਸ ਹੁੰਦਾ ਕਿ ਸੱਚਮੁੱਚ ਹੀ ਕਲਗੀਆਂ ਵਾਲੇ ਦਾਤਾਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਬੜੀਆਂ ਰਹਿਮਤਾਂ ਵਾਲੇ ਨੇ। ਖੈਰ ਮਨ ਮੰਨਿਆ, ਇੱਕ ਮਹੀਨਾ ਲੰਘ ਗਿਆ ਸੇਵਾ ਕਰਦਿਆਂ ਸੰਗਤਾਂ ਦੇ ਨਾਲ, ਅਖੀਰ ਜੋ ਭੇਟਾ ਗੁਰੂ ਚਰਨਾਂ ਵਿੱਚ ਰੱਖਣ ਵਾਸਤੇ ਇਸ ਦੇ ਪਿਤਾ ਜੀ ਨੇ ਕਿਹਾ ਸੀ। ਮਨ ਅੰਦਰ ਸੋਚਦਾ, ਕਹਿੰਦਾ ਮੈਂ 600 ਰੁਪਇਆ ਲੈ ਕੇ ਆਇਆ ਪਿਤਾ ਜੀ ਦੇ ਹੁਕਮ ਮੁਤਾਬਕ, ਕੀ ਇਹ ਗੁਰੂ ਘਰ ਦੇ ਵਿੱਚ ਭੇਟਾ ਕਰਦੇ ਆ। ਮਨ ਅੰਦਰ ਕਦੇ ਖਿਆਲ ਆਉਂਦਾ, ਕਹਿੰਦਾ 600 ਰੁਪਇਆ ਬਣਦਾ ਬੜਾ ਔਖਾ ਹੈ, ਉਹ ਛੱਡ ਖੇੜਾ। ਪਰ ਫਿਰ ਆਵਾਜ਼ ਆਉਂਦੀ ਹੈ, ਕਹਿੰਦਾ ਜੇਕਰ ਨਾ ਰੱਖਿਆ ਤੇ ਪਿਤਾ ਜੀ ਗੁੱਸੇ ਹੋਣਗੇ।
ਮੁੱਕਦੀ ਗੱਲ ਇਸ ਹਰਗੋਪਾਲ ਨੇ ਸਤਿਗੁਰਾਂ ਦੇ ਚਰਨਾਂ ਵਿੱਚ 600 ਰੁਪਇਆ ਭੇਟਾ ਰੱਖ ਕੇ ਆਖਿਆ, ਮਹਾਰਾਜ ਪਿਤਾ ਜੀ ਬਿਸ਼ੰਬਰ ਦਾਸ ਜੀ ਸਤਿਕਾਰਯੋਗ ਮੇਰੇ ਪਿਤਾ ਜੀ ਨੇ ਇਹ ਭੇਟਾ ਆਪ ਜੀ ਦੇ ਚਰਨਾਂ ਵਿੱਚ ਰੱਖਣ ਵਾਸਤੇ ਹੁਕਮ ਕੀਤਾ ਸੀ, ਦਰ ਤੇ ਪ੍ਰਵਾਨ ਕਰ ਲਿਓ ਜੇ। ਸਤਿਗੁਰਾਂ ਨੇ ਖੁਸ਼ ਹੋ ਕੇ ਇੱਕ ਸਿਰੋ ਪਾਓ ਬਖਸ਼ਿਸ਼ ਕੀਤਾ ਹੈ, ਇੱਕ ਸਰਬਲੋਹ ਦਾ ਕੜਾ ਚਾਰ ਕਤੋਲਿਆਂ ਦਾ ਬਖਸ਼ਿਸ਼ ਕੀਤਾ ਹੈ। ਮੇਰੇ ਸਾਹਿਬ ਜੀ ਦੀ ਇਹ ਰਹਿਮਤ ਇਸ ਨੂੰ ਪ੍ਰਾਪਤ ਹੋਈ। ਮੇਰੇ ਦਾਤਾਰ ਕਹਿੰਦੇ ਹਰਗੋਪਾਲ ਭਾਵਨਾ ਬਣਾ ਕੇ ਰੱਖਣੀ, ਗੁਰੂ ਨਾਨਕ ਦੇ ਚਰਨਾਂ ਦਾ ਓਟ ਆਸਰਾ ਲੈਣਾ ਕਦੇ ਤੋਟ ਨਹੀਂ ਆਵੇਗੀ। ਇਹ ਗੁਰੂ ਕੀ ਅਸੀਸ ਹੈ, ਇਹਨੂੰ ਸੰਭਾਲ ਕੇ ਰੱਖਣਾ। ਪਰ ਮਨ ਅੰਦਰ ਉੱਠੇ ਹੋਏ ਖਿਆਲ ਕਿੱਥੇ ਇਹਨੂੰ ਆਰਾਮ ਕਰਨ ਦਿੰਦੇ ਨੇ। ਕਹਿੰਦਾ ਉਹ ਘਰ ਵਿੱਚ ਪਤਾ ਨੀ ਕਿੰਨਾ ਕੱਪੜਾ ਪਿਆ ਹੋਣਾ, ਇਸ 2 ਮੀਟਰ ਕੱਪੜੇ ਦੇ ਅੰਦਰ ਕਿਹੜੀ ਬਰਕਤ ਆਣ ਵੜੀ ਹੈ, ਆ ਇੱਕ 4 ਤੋਲਿਆਂ ਦਾ ਲੋਹੇ ਦਾ ਕੜਾ ਇਹਦੇ ਵਿੱਚ ਕਿਹੜੀ ਬਰਕਤ ਆਣ ਵੜੀ ਹੈ, ਪਤਾ ਨੀ ਕਿੰਨੇ ਟਨ ਲੋਹਾ ਪਿਆ ਹੋਣਾ ਸਾਡੇ ਕਾਰੋਬਾਰ ਦੇ ਅੰਦਰ। ਖੈਰ ਇਹੋ ਜਿਹੇ ਖਿਆਲ ਕਰਦਾ ਹੋਇਆ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਮੱਥਾ ਟੇਕ ਕੇ ਨਾਲ ਸੰਗਤ ਦੇ ਵਿਦਿਆ ਹੋ ਗਿਆ। ਰਸਤੇ ਵਿੱਚ ਤੁਰਿਆ ਜਾਂਦਾ ਸਿਰਫ ਇਹਨੂੰ ਇੱਕ ਲੱਗਾ ਹੋਇਆ ਮਾਇਆ ਦਾ ਝੋਰਾ ਹੈ, ਇਹਨੂੰ ਗੁਰੂ ਦੀ ਖੁਸ਼ੀ ਦੀ ਕੋਈ ਕਦਰ ਸਾਰ ਨਹੀਂ, ਸਿਰਫ ਇਹਨੂੰ ਇਹੀ ਕੰਮ ਬਾਰ ਬਾਰ ਦੇ ਖਿਆਲ ਵਿੱਚ ਗੱਲ ਆਉਂਦੀ ਏ। ਕਹਿੰਦਾ 600 ਰੁਪਇਆ ਦੇ ਆਇਆ, ਕਿਹੜੇ ਅਰਥ ਕਿਹੜੇ ਕੰਮ ਆਇਆ ਤੇਰੇ, ਕੀ ਲੈ ਕੇ ਚੱਲਿਆ ਗੁਰੂ ਦੇ ਕੋਲੋਂ। ਤਾਰੇ ਗੁਰਸਿੱਖੋ ਤੁਰਿਆ ਜਾਂਦਾ ਜਦੋਂ ਫਤਿਹਗੜ੍ਹ ਸਾਹਿਬ ਦੇ ਨੇੜੇ ਪਿੰਡ ਮਾਜਰੀ ਦੇ ਕੋਲੋਂ ਲੰਘਣ ਲੱਗਿਆ ਇੱਕ ਸਿੱਖ ਦੇ ਨਾਲ ਹੋਇਆ ਮਿਲਾਪ, ਜਿਹਦਾ ਨਾਂ ਮੈਂ ਰਾਤੀ ਇਹ ਬੇਨਤੀ ਕੀਤਾ ਸੀ, ਭਾਈ ਧਿਆਨ ਸਿੰਘ ਆਉਂਦਾ ਇਤਿਹਾਸ ਦੇ ਅੰਦਰ। ਉਹ ਗੁਰਮਤ ਧਾਰਨ ਕਰਕੇ ਗੁਰੂ ਦੇ ਚਰਨਾਂ ਦੇ ਨਾਲ ਜੁੜਿਆ ਹੋਇਆ ਗੁਰਸਿੱਖ ਸੀ ਭਾਈ ਧਿਆਨ ਸਿੰਘ। ਜਦੋਂ ਉਹਨੂੰ ਇਸ ਗੱਲ ਬਾਰੇ ਪਤਾ ਲੱਗਾ ਇਸ ਹਰਗੋਪਾਲ ਦੀ ਜਪਾਨ ਤੋਂ, ਕਹਿੰਦਾ ਮੈਂ ਗੁਰੂ ਨੂੰ 600 ਰੁਪਇਆ ਦੇ ਕੇ ਆਇਆ ਤੇ ਗੁਰੂ ਨੇ ਮੈਨੂੰ ਇਹਦੇ ਬਦਲੇ ਕੀ ਦਿੱਤਾ। ਭਾਈ ਧਿਆਨ ਸਿੰਘ ਨੇ ਵੇਖਿਆ ਅੰਨੇ ਵਸ ਮਾਣਕ ਪਾਇਆ ਘਰ ਘਰ ਵੇਚਣ ਜਾਏ, ਉਹ ਇਹਨੂੰ ਤੇ ਕਦਰ ਹੀ ਨਹੀਂ, ਇਹਨੂੰ ਤੇ ਕੋਈ ਸਾਰ ਹੀ ਨਹੀਂ ਗੁਰੂ ਦੇ ਬਚਨਾਂ ਵੀ। ਭਾਈ ਧਿਆਨ ਸਿੰਘ ਨੇ ਆਖਿਆ ਗੋਪਾਲਿਆ, ਉਹ ਜੇ ਤੈਨੂੰ ਰੁਪਇਆ 600 ਮਿਲ ਜਾਏ ਤੇ ਕੀ ਤੂੰ ਇਹ ਗੁਰੂ ਦੀ ਖੁਸ਼ੀ ਦੇ ਸਕਦਾ। ਚਾਹ ਚੜ ਗਿਆ ਹਰਗੋਪਾਲ ਨੂੰ, ਕਹਿੰਦਾ ਮੇਰੇ ਡੁੱਬੇ ਨਾ ਤਰ ਜਾਣ, ਜੇ ਮੈਨੂੰ ਰੁਪਇਆ 600 ਮਿਲ ਜਾਏ। ਧਿਆਨ ਦੇ ਕੇ ਵੇਖਿਓ ਕੋਈ ਵਿਰਲਾ ਵਪਾਰੀ ਹੁੰਦਾ, ਵਿਰਲਾ ਗਾਹਕ ਹੁੰਦਾ ਐਸੀਆਂ ਰਹਿਮਤਾਂ ਦਾ। ਕਦੇ ਸਾਲ ਸਰਾਏ ਜੋਹਰੀ ਨੇ ਪਰਖ ਕੀਤੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਵੱਲੋਂ ਭੇਜੇ ਹੋਏ ਉਸ ਹੀਰੇ ਦੀ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਦੇ ਨਾਲ ਜੁੜ ਗਿਆ। ਪਿਆਰੇ ਗੁਰਸਿੱਖੋ ਅੱਜ ਜੇ ਕਹਿ ਲਈਏ ਦੂਜਾ ਜੋਹਰੀ ਹੈ ਭਾਈ ਧਿਆਨ ਸਿੰਘ, ਜਿਹੜਾ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦੇ ਬਚਨਾਂ ਦੀ ਕਦਰ ਕਰਨੀ ਜਾਣਦਾ। ਹਰਗੋਪਾਲ ਜਾ ਕੇ ਵੀ ਆਇਆ, ਮੱਥਾ ਵੀ ਟੇਕਿਆ, ਸੰਗਤ ਵਿੱਚ ਰਿਹਾ ਵੀ, ਪਰ ਰਿਹਾ ਪੱਥਰ ਦਾ ਪੱਥਰ। ਪਿਆਰੇ ਗੁਰਸਿੱਖੋ ਇਹਦੇ ਦਿਲ ਉੱਤੇ ਕੋਈ ਬਹੁਤਾ ਅਸਰ ਨਾ ਹੋਇਆ। ਭਾਈ ਧਿਆਨ ਸਿੰਘ ਨੇ ਆਖਿਆ ਕੌਣ ਹੋਵੇ, ਮੇਰੇ ਗੁਰੂ ਦੇ ਨਾਲੋਂ ਵੀ ਵੱਡਾ ਬਣਦਾ ਹੈ। ਇਹ ਆਪਣੇ ਆਪ ਨੂੰ ਕਹਿੰਦਾ ਮੈਂ ਦੇ ਕੇ ਆਇਆ ਗੁਰੂ ਨੂੰ, ਉਹ ਗੁਰੂ ਦੇ ਕੋਲੋਂ ਤੇ ਸਾਰੀ ਦੁਨੀਆ ਮੰਗਦੀ ਫਿਰਦੀ ਹੈ। ਭਾਈ ਧਿਆਨ ਸਿੰਘ ਨੇ ਆਖਿਆ ਹਰਗੋਪਾਲ ਕੁਝ ਦਿਨ ਰੁਕ ਜਾ, ਇਹ ਬਣਦੀ ਮਾਇਆ ਤੈਨੂੰ ਦੇ ਦਿੰਦੇ ਆ ਪਰ ਗੁਰੂ ਦੀ ਖੁਸ਼ੀ ਦੇ ਕੇ ਜਾਣੀ। ਇੱਥੋਂ ਤੱਕ ਗੱਲ ਪਹੁੰਚ ਚੁੱਕੀ ਸੀ। ਭਾਈ ਧਿਆਨ ਸਿੰਘ ਨੇ ਰੁਪਇਆ 600 ਤਿਆਰ ਕਰ ਲਿਆ, ਗਹਿਣੇ ਗੱਟੇ ਆਪਣੀ ਪਤਨੀ ਦੇ ਜੋ ਕੁਛ ਸੀ। ਉਸ ਭਾਗਾ ਵਾਲੀ ਨੇ ਹੱਥ ਜੋੜ ਕੇ ਆਖਿਆ ਸਵਾਮੀ ਗੁਰੂ ਦੀ ਖੁਸ਼ੀ ਲੈ ਲੈਣੀ ਚਾਹੀਦੀ ਹੈ, ਜੋ ਵੀ ਹੋ ਸਕਿਆ। ਇਹਨੇ ਘਰ ਦੇ ਵਿੱਚੋਂ ਵੇਚ ਵੱਟ ਕੇ ਰੁਪਇਆ 600 ਤਿਆਰ ਕਰਕੇ ਇਸ ਹਰਗੋਪਾਲ ਦੇ ਅੱਗੇ ਰੱਖ ਕੇ ਆਖਿਆ ਗੋਪਾਲਿਆ, ਉਹ ਹੁਣ ਅਜੇ ਵੀ ਸੋਚ ਵਿਚਾਰ ਲੈ, ਗੁਰੂ ਦੀ ਖੁਸ਼ੀ ਬੜੇ ਵੱਡੇ ਭਾਗਾਂ ਦੇ ਨਾਲ ਮਿਲਦੀ ਹੈ, ਪਰ ਇਹਦੀ ਅਕਲ ਤੇ ਪਿਆ ਹੋਇਆ ਪੜਦਾ। ਇਹ ਕਹਿੰਦਾ ਧਿਆਨ ਸਿੰਘਾ ਲਿਆ ਰੁਪਇਆ 600, ਆ ਚੁੱਕ ਗੁਰੂ ਦੀ ਖੁਸ਼ੀ। ਭਾਈ ਧਿਆਨ ਸਿੰਘ ਕਹਿੰਦਾ ਹਰਗੋਪਾਲ ਫਿਰ ਆ 600 ਰੁਪਇਆ ਲੈ, ਪਰ ਆਪਣੀ ਜ਼ੁਬਾਨ ਚੋਂ ਇੱਕ ਵਾਰੀ ਗੱਲ ਕਹਿਣੀ ਪਏਗੀ। ਹਰਗੋਪਾਲ ਕਹਿੰਦਾ ਕਿਹੜੀ ਗੱਲ। ਭਾਈ ਧਿਆਨ ਸਿੰਘ ਨੇ ਆਖਿਆ ਆਪਣੀ ਜ਼ੁਬਾਨ ਚੋਂ ਕਹਿ, ਜਿਹੜੀਆਂ ਖੁਸ਼ੀਆਂ ਮੈਂ ਗੁਰੂ ਕਲਗੀਆਂ ਵਾਲੇ ਦਾਤਾਰ ਦੇ ਕੋਲੋਂ ਲੈ ਕੇ ਆਇਆ ਨਾ, ਗੁਰੂ ਦੀਆਂ ਰਹਿਮਤਾਂ, ਇਹ ਮੈਂ ਆਪਣੇ ਵੱਲੋਂ ਖੁਸ਼ੀਆਂ ਤੈਨੂੰ ਦਿੰਦਾ, ਤੇ ਰੁਪਇਆ 600 ਮੇਰੇ ਹੱਥ ਤੇ ਰੱਖ ਦੇ। ਪਿਆਰੇ ਗੁਰਸਿੱਖੋ ਜਦੋਂ ਇਹ ਗੱਲ ਸੁਣੀ ਹਰਗੋਪਾਲ ਨੇ ਚਾਹ ਚੜ ਗਿਆ, ਕਹਿੰਦਾ ਮੈਂ ਕਿਹਾ ਪਤਾ ਨੀ ਕਿੱਡੀ ਵੱਡੀ ਸ਼ਰਤ ਰੱਖੇਗਾ, ਉਹ ਇੰਨੀ ਗੱਲ ਕਹਿਣੀ ਗੁਰੂ ਦੀ ਖੁਸ਼ੀ ਮੈਂ ਤੈਨੂੰ ਦਿੱਤੀ, ਉਹ ਮੈਂ ਤੇ ਇੱਕੇ ਸਾਹੇ 10 ਵਾਰੀ ਕਹਿਣ ਨੂੰ ਤਿਆਰ ਹਾਂ। ਲਓ ਦੀ ਅਕਲ ਤੇ ਪਿਆ ਹੋਇਆ ਪੜਦਾ ਹਰਗੋਪਾਲ ਇਹ ਸਾਰੀਆਂ ਗੁਰੂ ਦੀਆਂ ਖੁਸ਼ੀਆਂ ਦੇਣ ਵਾਸਤੇ ਹੋ ਗਿਆ ਤਿਆਰ, ਤੇ ਭਗਤੀ ਭਾਵ ਤੇ ਸ਼ਰਧਾ ਭਾਵਨਾ ਦੇ ਨਾਲ ਭਰਿਆ ਹੋਇਆ ਭਾਈ ਧਿਆਨ ਸਿੰਘ ਇਸ ਹਰਗੋਪਾਲ ਦੇ ਕੋਲੋਂ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦੀ ਖੁਸ਼ੀ ਹੈ ਇਹ ਪ੍ਰਾਪਤ ਕਰ ਰਿਹਾ।

ਸਾਰੀ ਸੰਗਤ ਸਤਿਗੁਰਾਂ ਨੂੰ ਸੀਸ ਝੁਕਾ ਕੇ ਗੱਦ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਬੰਦਾ ਗੁਰੂ ਦਰਬਾਰ ਵਿੱਚ ਜਾ ਕੇ ਵੀ ਕਈ ਵਾਰੀ ਸਤਿਗੁਰੂ ਦੀ ਰਹਿਮਤ ਨੂੰ ਲੈ ਜਾ ਕੇ ਪਛਾਣ ਨਹੀਂ ਸਕਦਾ ਜਦੋਂ ਅਕਲ ਤੇ ਪੜਦਾ ਪੈ ਜਾਏ। ਹਰ ਗੋਪਾਲ ਗੁਰੂ ਦੀ ਅਸੀਸ ਗੁਰੂ ਦੀ ਖੁਸ਼ੀ ਨੂੰ ਨਾ ਸੰਭਾਲ ਸਕਿਆ। ਪਾਰਖੂ ਤੇ ਜੋਹਰੀ ਭਾਈ ਧਿਆਨ ਸਿੰਘ ਸ਼ਰਧਾਵਾਨ ਉਹਨੇ ਹਰ ਗੋਪਾਲ ਦੀ ਤਲੀ ਦੇ ਉੱਤੇ ਰੁਪਈਆ 600 ਰੱਖਿਆ ਤੇ ਹਰ ਗੋਪਾਲ ਨੇ ਚਾਹ ਦੇ ਨਾਲ ਖੁਸ਼ੀ ਦੇ ਨਾਲ ਗੁਰੂ ਦੀ ਰਹਿਮਤ ਗੁਰੂ ਦੀਆਂ ਅਸੀਸਾਂ ਇਹਨਾਂ ਨਿਸ਼ਾਨਾਂ ਨੂੰ ਇਸ ਭਾਈ ਹਰ ਗੋਪਾਲ ਦੀ ਝੋਲੀ ਵਿੱਚ ਪਾ ਦਿੱਤਾ। ਹਰ ਗੋਪਾਲ ਤੇ ਉਹਨਾਂ ਦੇ ਘਰ ਵਾਲੀ ਚਾਹ ਦੇ ਵਿੱਚ ਖੁਸ਼ੀ ਵਿੱਚ ਫੁੱਲੇ ਨਹੀਂ ਸਮਾਉਂਦੇ। ਵਾਹ ਦਾਤਾ, ਜਿਹਨਾਂ ਰਹਿਮਤਾਂ ਜਿਹਨਾਂ ਖੁਸ਼ੀਆਂ ਨੂੰ ਲੱਭਦਿਆਂ ਹੋਇਆ ਮਨੁੱਖ ਦੀ ਜ਼ਿੰਦਗੀ ਬਤੀਤ ਹੋ ਜਾਂਦੀ ਏ, ਅੱਜ ਤੁਸੀਂ ਸਾਡੇ ਉੱਤੇ ਕਿੱਡੀ ਵੱਡੀ ਮਹਾਨ ਕਿਰਪਾ ਕਰ ਦਿੱਤੀ। ਇਸ ਭਾਈ ਗੋਪਾਲ ਦੇ ਰਾਹੀਂ ਇਹ ਖੁਸ਼ੀਆਂ ਸਾਡੇ ਘਰ ਦੇ ਵਿੱਚ ਭੇਜ ਦਿੱਤੀਆਂ ਨੇ ਸੱਚੇ ਪਾਤਸ਼ਾਹ। ਕਿੰਨਾ ਕੁ ਤੁਹਾਡਾ ਧੰਨਵਾਦ ਕਰੀਏ, ਤੁਹਾਡਾ ਸ਼ੁਕਰਾਨਾ ਕਰਦੇ ਹਾਂ ਸੱਚੇ ਪਾਤਸ਼ਾਹ ਮਹਾਰਾਜ। ਸਾਡੇ ਕੋਲ ਇਤਨੇ ਸ਼ਬਦ ਨਹੀਂ, ਉਹ ਜੀਭਾ ਨਹੀਂ। ਪਿਆਰੇ ਗੁਰਸਿੱਖੋ, ਜਦੋਂ ਤੁਰਨ ਲੱਗਾ ਨਾ ਹਰ ਗੋਪਾਲ ਬੜੀ ਖੁਸ਼ੀ ਵਿੱਚ ਵੀ ਮੈਨੂੰ ਰੁਪਈਆ 600 ਮਿਲ ਗਿਆ, ਪਤਾ ਨੀ ਕਦੋਂ ਦਾਗ ਜਾ ਕੇ ਪੜਨਾ ਸੀ। ਬੜੀ ਮਿਹਨਤ ਤੇ ਮੁਸ਼ਕਲ ਦੇ ਨਾਲ ਤੁਰਿਆ। ਆਵਾਜ਼ ਮਾਰ ਕੇ ਭਾਈ ਧਿਆਨ ਸਿੰਘ ਨੇ ਆਖਿਆ, ਹਰ ਗੋਪਾਲ ਇੱਕ ਵਾਰੀ ਗੱਲ ਸੁਣ ਜਾ, ਰੁਕ ਜਾ ਇੱਕ ਮਿੰਟ। ਗੋਪਾਲ ਦਾਸ ਦੇ ਮਨ ਅੰਦਰ ਆ ਗਿਆ ਖਿਆਲ, ਰੁਪਈਆ 600 ਸਾਰਾ ਕੁਝ ਵੇਚ ਵੱਟ ਕੇ ਬਣਾਇਆ ਸੀ ਭਾਈ ਧਿਆਨ ਸਿੰਘ ਨੇ, ਕਿਤੇ ਮਨ ਤਾਂ ਨਹੀਂ ਬਦਲ ਗਿਆ। ਭਾਈ ਧਿਆਨ ਸਿੰਘ ਦੇ ਕੋਲ ਆਇਆ, ਦੱਸ ਕੀ ਕਹਿਣਾ ਚਾਹੁੰਦੇ। ਭਾਈ ਧਿਆਨ ਸਿੰਘ ਨੇ 5 ਰੁਪਈਏ ਹੋਰ ਇਸ ਹਰ ਗੋਪਾਲ ਦੀ ਤਲੀ ਦੇ ਉੱਤੇ ਰੱਖ ਕੇ ਆਖਿਆ, ਤੇਰਾ ਸ਼ੁਕਰਾਨਾ ਕਰਨਾ ਤੇ ਮੈਂ ਭੁੱਲ ਹੀ ਗਿਆ ਸਾਂ। ਉਹ ਤੂੰ ਆਪ ਗੁਰੂ ਦੀਆਂ ਖੁਸ਼ੀਆਂ ਲਿਆ ਕੇ ਸਾਡੇ ਘਰ ਵਿੱਚ ਦੇ ਕੇ ਚੱਲਿਆ, ਤੇਰਾ ਧੰਨਵਾਦ ਕਰਨਾ ਤੇ ਬਣਦਾ ਨਾ। ਤੇਰਾ ਰੁਪਈਆ 600 ਜਿਹੜਾ ਗੁਰੂ ਦੇ ਚਰਨਾਂ ਵਿੱਚ ਤੂੰ ਭੇਟਾ ਰੱਖ ਕੇ ਆਇਆ ਸਾਂ, ਉਹਦਾ ਕੁਝ ਨਾ ਕੁਝ ਵਿਆਜ ਵੀ ਬਣਦਾ ਨਾ। ਪਰ ਤੇਰਾ ਧੰਨਵਾਦ ਕਰਦੇ ਆ, ਇਸ ਖੁਸ਼ੀ ਵਿੱਚ ਸ਼ੁਕਰਾਨਾ ਕਰਦੇ ਆ, ਮੈਂ ਤੈਨੂੰ ਵੱਧ 5 ਰੁਪਈਏ ਦਿੰਦਾ। ਬਾਣੀਆ ਪੁੱਤਰ ਇੰਨੀ ਮਾਇਆ ਲੈ ਕੇ ਗਦਗਦ ਹੋ ਉੱਠਿਆ, ਤੁਰ ਪਿਆ ਇਸ ਮਾਜਰੀ ਪਿੰਡ ਤੋਂ ਆਪਣੇ ਇਲਾਕੇ ਆਪਣੇ ਨਗਰ ਉਜੈਨ ਸ਼ਹਿਰ ਵੱਲ ਨੂੰ ਤੁਰਿਆ ਜਾਂਦਾ। ਹੁਣ ਦਿਲ ਅੰਦਰ ਚਾਹੇ ਦਿਲ ਅੰਦਰ ਸੋਚਦਾ, ਕਹਿੰਦਾ ਉਹ ਕਿੱਡਾ ਭੋਲਾ ਸਿੱਖ, ਮੈਂ ਤੇ ਭਲਾ ਉੱਥੇ 600 ਰੁਪਈਆ ਦੇ ਕੇ ਆਇਆ ਸੀ, ਮੇਰੇ ਕੋਲ ਸੀ, ਤੇ ਏਡਾ ਅਣਜਾਣ ਏਡਾ ਭੋਲਾ ਜਿਹਨੇ ਘਰ ਦੇ ਵਿੱਚੋਂ ਬਹੁਤ ਸਾਰਾ ਸਮਾਨ ਵੇਚ ਵੱਟ ਕੇ ਵੀ ਰੁਪਈਆ 600 ਦਿੱਤਾ। ਅਜੇ ਵੀ ਇਹਦੇ ਅਕਲ ਵਿੱਚ ਨਾ ਗੱਲ ਆਈ ਵੀ ਇਸ ਗੁਰੂ ਦੇ ਬਚਨ ਦੀ ਕਿੰਨੀ ਕੁ ਕੀਮਤ ਹੋ ਸਕਦੀ ਆ, ਜਿਹੜਾ ਸਿੱਖ ਨੇ ਭਾਵਨਾ ਦੇ ਨਾਲ ਇੰਨੀ ਮਾਇਆ ਇਕੱਠੀ ਕਰਕੇ ਮੈਨੂੰ ਦਿੱਤੀ ਹੈ। ਇਹ ਸੋਚਦਾ ਮੈਂ ਇਸ ਭੋਲੇ ਸਿੱਖ ਨੂੰ ਲੁੱਟ ਲਿਆ, ਪਰ ਸਿੱਖ ਭਾਈ ਧਿਆਨ ਸਿੰਘ ਵਾਹਿਗੁਰੂ ਦਾ ਸ਼ੁਕਰਾਨਾ ਕਰਦਾ, ਕਹਿੰਦਾ ਦਾਤਾ ਇਹ ਕਿਤੇ ਸਾਰੀ ਦੁਨੀਆਂ ਦੀ ਦੌਲਤ ਵੀ ਲੁਟਾ ਕੇ ਦਾਤਾਰ ਜੀ ਮੈਨੂੰ ਇਹ ਖੁਸ਼ੀਆਂ ਮਿਲ ਜਾਂਦੀਆਂ ਤੇ ਥੋੜੀ ਸੀ ਇਹਦੀ ਤੇ ਕੀਮਤ ਵੀ ਕੋਈ ਨੀ, ਪਰ ਅੱਜ ਤੁਸਾਂ ਨੇ ਮੇਰੇ ਤੇ ਬੜੀ ਵੱਡੀ ਕਿਰਪਾਲਤਾ ਕੀਤੀ ਹੈ। ਲੋ ਜੀ, ਤੁਰਿਆ ਜਾਂਦਾ ਹਰ ਗੋਪਾਲ ਇਤਿਹਾਸ ਕਹਿੰਦਾ ਦਿੱਲੀ ਸ਼ਹਿਰ ਵਿੱਚ ਪਹੁੰਚਿਆ, ਇਹਦੇ ਕੋਲ ਮਾਇਆ ਹੈ, ਇਹਨੇ ਹੀਰਿਆਂ ਦਾ ਕੁਝ ਵਣਜ ਵਪਾਰ ਕੀਤਾ, ਕੁਝ ਖਰੀਦੇ, ਇਹ ਤੋਂ ਅੱਗੇ ਤੁਰ ਪਿਆ। ਰਸਤੇ ਵਿੱਚ ਇੱਕ ਆਉਂਦਾ ਸ਼ਹਿਰ ਜਿਹਦਾ ਨਾਂ ਹੈ ਪਾਲੀ, ਇਸ ਪਾਲੀ ਸ਼ਹਿਰ ਦੇ ਅੰਦਰ ਜਾ ਕੇ ਇਸ ਨੇ ਉਹੀ ਹੀਰੇ ਵੇਚੇ ਨੇ। ਪਿਆਰੇ ਗੁਰਸਿੱਖੋ, ਇਹਨੂੰ ਚੰਗੀ ਇਨਕਮ ਹੋਈ, ਚੰਗਾ ਵਾਧਾ ਹੋਇਆ। ਇਤਿਹਾਸ ਕਹਿੰਦਾ ਰੁਪਈਆ 3500 ਬਣ ਗਿਆ ਇਸ ਹਰ ਗੋਪਾਲ ਦੇ ਕੋਲ। ਹੁਣ ਬੜਾ ਖੁਸ਼ ਹੈ ਵੀ ਮੈਂ ਜਿੰਨੀ ਕੁ ਮਾਇਆ ਲੈ ਕੇ ਗਿਆ ਸੀ ਉਹਦੇ ਨਾਲੋਂ ਤੇ 4 ਗੁਣਾ 5 ਗੁਣਾ ਮਾਇਆ ਵੱਧ ਗਈ ਮੇਰੇ ਕੋਲੋਂ। ਉਹ ਮੇਰੇ ਵਰਗਾ ਸਿਆਣਾ ਕੌਣ ਹੋ ਸਕਦਾ, ਮੇਰੇ ਵਰਗਾ ਸਾਊ ਤੇ ਕਮਾਊ ਕੌਣ ਹੋ ਸਕਦਾ। ਇਹਨਾਂ ਵਿਚਾਰਾਂ ਨੂੰ ਲੈ ਕੇ ਤੁਰਿਆ ਜਾਂਦਾ, ਸੋਚਦਾ ਕਹਿੰਦਾ ਮੇਰਾ ਪਿਤਾ ਧੋੜਾ ਭਾੜਾ, ਉਹ ਜਾ ਕੇ ਉਸ ਗੁਰੂ ਦੇ ਚਰਨਾਂ ਵਿੱਚ ਇੰਨੀ ਮਾਇਆ ਅਰਪਣ ਕਰ ਆਉਂਦਾ, ਪਰ ਅੱਜ ਮੈਂ ਸਿਆਣਾ ਪੁੱਤ ਗਿਆ ਨਾ, ਪਹਿਲੀ ਵਾਰੀ ਗਿਆ ਤੇ ਮਾਲਾ ਮਾਲ ਹੋ ਕੇ ਆਇਆ, ਮੈਂ ਕੁਝ ਲੁਟਾ ਕੇ ਨਹੀਂ ਆਇਆ, ਕੁਝ ਕਮਾ ਕੇ ਆਇਆ। ਪਿਆਰੇ ਗੁਰਸਿੱਖੋ, ਦੁਨੀਆਦਾਰ ਬੰਦਾ ਸਿਰਫ ਦੁਨੀਆ ਦੀ ਕਮਾਈ ਹੋਈ ਦੌਲਤ ਨੂੰ ਹੀ ਆਪਣੀ ਸਮਝਦਾ ਤੇ ਕਮਾਈ ਸਮਝਦਾ, ਪਰ ਪਿਆਰੇ ਗੁਰਸਿੱਖੋ ਮੇਰੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਕਾਚਾ ਧਨ ਸੰਚੈ ਮੂਰਖ ਗਵਾਰ, ਉਹ ਤਾਂ ਮੂਰਖ ਹੈ ਸਿਰਫ ਜੇ ਕੱਲੀ ਦੁਨੀਆ ਦੀ ਕਮਾਈ ਨੂੰ ਮੁੱਖ ਰੱਖ ਕੇ ਤੁਰਿਆ ਜਾਏ। ਨਿਰਵਾਹ ਦੀ ਗੱਲ ਤਾਂ ਵੱਖਰੀ ਹੈ, ਪਰ ਗੁਰਮਤ ਦੇ ਸਿਧਾਂਤ ਤੇ ਚੱਲਣਾ ਇਹ ਤਾਂ ਮਨੁੱਖ ਦਾ ਮੁੱਢਲਾ ਫਰਜ਼ ਹੈ ਨਾ। ਆਹ ਕਥਾ ਵਿੱਚ ਸਤਿਕਾਰਯੋਗ ਬਾਬਾ ਜੀ ਦੇ ਪਾਸੋਂ ਆਪਾਂ ਸਰਵਣ ਕਰ ਰਹੇ ਸੀ, ਤਾਂ ਧਿਆਨ ਦਿਓ ਜੇ ਚੱਲਦਾ ਹੋਇਆ ਬੜੀਆਂ ਖੁਸ਼ੀਆਂ ਦੇ ਨਾਲ ਹਰ ਗੋਪਾਲ ਆਪਣੇ ਉਜੈਨ ਸ਼ਹਿਰ ਦੇ ਵਿੱਚ ਚਲਿਆ ਗਿਆ। ਇਹਦੇ ਨਾਲ ਗਏ ਹੋਏ ਗੁਰਸੇਖੇ ਦੇ ਨਾਲ ਗਈ ਹੋਈ ਸੰਗਤ ਸਾਰੇ ਆਪੋ ਆਪਣੇ ਥਾਵਾਂ ਟਿਕਾਣਿਆਂ ਬੰਦੇ ਨੂੰ ਤੁਰ ਗਏ। ਹਰ ਗੋਪਾਲ ਆਪਣੇ ਘਰ ਦੇ ਵਿੱਚ ਪਹੁੰਚਿਆ। ਇਸ ਦਾ ਪਿਤਾ ਬਿਸ਼ੰਬਰ ਦਾਸ, ਜਿਹੜਾ ਉਡੀਕਦਾ ਸੀ, ਜਿਹੜਾ ਸ਼ਰਧਾਵਾਨ ਸੀ, ਜਿਹੜਾ ਸ਼ਰਧਾਲੂ ਸੀ, ਉਹਨੇ ਵੇਖਿਆ ਆਪਣੇ ਪੁੱਤ ਹਰ ਗੋਪਾਲ ਨੂੰ ਗੁਰੂ ਕਲਗੀਆਂ ਵਾਲੇ ਦੇ ਦਰਸ਼ਨ ਦਾਰੇ ਕਰਕੇ ਆਇਆ। ਚਾਹ ਚੜ ਗਿਆ, ਘੁੱਟ ਕੇ ਗੱਲ ਵੱਟੜੀ ਵਿੱਚ ਲਿਆ, ਸਿਰ ਤੇ ਪਿਆਰ ਦਿੱਤਾ, ਮੱਥਾ ਚੁੰਮਿਆ। ਹਰ ਗੋਪਾਲ
ਧੰਨ ਭਾਗ ਨੇ ਅੱਜ ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਕੇ ਆਇਆ, ਤੂੰ ਸੰਗਤ ਦੇ ਵਿੱਚ ਰਹਿ ਕੇ ਸੇਵਾ ਕੀਤੀ ਹੈ, ਬੜੇ ਵੱਡੇ ਭਾਗਾਂ ਦੇ ਨਾਲ ਇਹ ਸੇਵਾ ਮਿਲਦੀ ਹੈ, ਤੇ ਜਦੋਂ ਗੁਰੂ ਦੀ ਰਹਿਮਤ ਹੋ ਜਾਂਦੀ ਹੈ, ਸੁਣਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕੀਤੇ? ਕਹਿੰਦਾ ਹਾਂ ਪਿਤਾ ਜੀ, ਸਤਿਗੁਰਾਂ ਦੇ ਦਰਸ਼ਨ ਦੁਆਰੇ ਮੈਂ ਕੀਤੇ। ਫਿਰ ਸਤਿਗੁਰਾਂ ਦੀ ਅਸੀਸ ਪ੍ਰਾਪਤ ਹੋਈ? ਹਾਂ ਪਿਤਾ ਜੀ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਅਸੀਸ ਪ੍ਰਾਪਤ ਹੋਈ ਹੈ। ਉਹਨਾਂ ਨੇ ਪ੍ਰਸ਼ਾਦ ਵੀ ਮੈਨੂੰ ਦਿੱਤਾ ਸੀ, ਇੱਥੇ ਕਿਤੇ ਵਜਾ ਪਿਆ ਹੋਣਾ। ਪਿਆਰੇ ਗੁਰਸਿੱਖੋ, ਇਸ ਨੇ ਉਹ ਪ੍ਰਸ਼ਾਦ ਦਿੱਤਾ ਆਪਣੇ ਪਿਤਾ ਬਿਸ਼ੰਬਰ ਦਾਸ ਨੂੰ। ਰਸਤੇ ਵਿੱਚ ਵੇਖਿਆ ਇਹਦਾ ਮਨ ਕਲੀਜ ਗਿਆ, ਪਰ ਜਦੋਂ ਬਿਸ਼ੰਬਰ ਦਾਸ ਨੇ ਭਾਵਨਾ ਦੇ ਨਾਲ ਉਹ ਪ੍ਰਸ਼ਾਦ ਤੱਕਿਆ, ਹੱਥ ਜੋੜੇ ਸਤਿਗੁਰਾਂ ਦਾ ਸ਼ੁਕਰਾਨਾ ਕੀਤਾ, ਸਾਰੇ ਪਰਿਵਾਰ ਦੇ ਵਿੱਚ ਵੰਡ ਕੇ ਛਕਿਆ, ਉਸ ਵੇਲੇ ਹੈਰਾਨ ਰਹਿ ਗਿਆ ਹਰਗੋਪਾਲ। ਕਹਿੰਦਾ ਮੈਂ ਕੀ ਸੋਚਦਾ ਆਇਆ, ਪਰ ਇਹ ਪ੍ਰਸ਼ਾਦ ਸਤਿਗੁਰਾਂ ਦੀ ਰਹਿਮਤ ਇੱਥੋਂ ਤੱਕ ਐਨ ਬਿਲਕੁਲ ਸਹੀ ਸਲਾਮਤ ਹੈ। ਪਿਆਰੇ ਗੁਰਸਿੱਖੋ, ਭਾਵਨਾ ਦੇ ਨਾਲ ਬਿਸ਼ੰਬਰ ਦਾਸ ਨੇ ਪ੍ਰਸ਼ਾਦ ਛਕਿਆ, ਸਾਰੇ ਪਰਿਵਾਰ ਦੇ ਅੰਦਰ ਵੰਡ ਕੇ। ਪੁੱਛਣ ਲੱਗਾ ਪਿਤਾ ਆਪਣੇ ਬੇਟੇ ਗੋਪਾਲ ਦਾਸ ਨੂੰ, ਕਹਿੰਦਾ ਸੁਣਾ ਫਿਰ ਕੋਈ ਗੁਰੂ ਦੀ ਰਹਿਮਤ ਪ੍ਰਾਪਤ ਹੋਈ? ਗੁਰੂ ਨੇ ਹੋਰ ਕੋਈ ਕਿਰਪਾ ਕੀਤੀ? ਕੁਝ ਅਸੀਸ ਬਖਸ਼ੀ? ਇਸ ਹਰਗੋਪਾਲ ਨੇ ਆਪਣੀ ਜੇਬ ਵਿੱਚ ਪਾਇਆ ਹੱਥ, ਰੁਪਈਆ 3600 ਕੱਢ ਕੇ ਆਪਣੇ ਪਿਤਾ ਦੇ ਹੱਥ ਦੇ ਉੱਤੇ ਰੱਖ ਦਿੱਤਾ। ਬਿਸ਼ੰਬਰ ਦਾਸ ਕਹਿੰਦਾ ਉਹ ਇੰਨੀ ਮਾਇਆ ਇਹ ਕਿੱਥੋਂ ਆ ਗਈ? ਹਰਗੋਪਾਲ ਕਹਿੰਦਾ ਪਿਤਾ ਜੀ, ਮੈਂ ਤੁਹਾਡੇ ਵਰਗਾ ਥੋੜੀ ਹਾਂ ਵੀ ਜਿਹੜਾ ਮੈਂ ਜਾਵਾਂ ਤੇ ਆਪਣੇ ਘਰੋਂ ਲਿਜਾ ਕੇ ਉੱਥੇ ਲਟਾਈ ਜਾਵਾਂ, ਉਹ ਮੈਂ ਵਾਅਦਾ ਕਰਕੇ ਲਿਆਇਆ। ਬਿਸ਼ੰਬਰ ਦਾਸ ਦਾ ਮੱਥਾ ਠਣਕਿਆ, ਉਹਨੇ ਆਖਿਆ ਸੱਚੋ ਸੱਚ ਦੱਸ ਗੱਲ ਕੀ ਹੋਈ ਏ? ਇਹਨੇ ਆਖਿਆ ਪਿਤਾ ਜੀ, ਮੈਂ ਰੁਪਈਆ 600 ਗੁਰੂ ਨੂੰ ਭੇਟਾ ਕੀਤਾ ਤੇ ਗੁਰੂ ਨੇ ਮੈਨੂੰ ਕੀ ਦਿੱਤਾ ਸੀ? ਇੱਕ 2 ਮੀਟਰ ਦਾ ਕੱਪੜਾ ਮੇਰੇ ਗਲ ਵਿੱਚ ਪਾ ਦਿੱਤਾ, ਆਖੇ ਸਿਰੋਂ ਪਾਓ ਹੈ, ਤੇ ਇੱਕ 4 ਕਟੋਰਿਆਂ ਦਾ ਕੜਾ ਸਰਬਲੋਹ ਦਾ ਲੋਹੇ ਦਾ ਦੇ ਕੇ ਆਖਿਆ, ਇਹਨਾਂ ਨੂੰ ਸੰਭਾਲ ਕੇ ਰੱਖੀ, ਇਹਦੇ ਵਿੱਚ ਬੜੀਆਂ ਖੁਸ਼ੀਆਂ ਨੇ। ਭਲਾ ਪਿਤਾ ਜੀ, ਤੁਸੀਂ ਦੱਸੋ ਉਹ ਇਸ ਲੋਹੇ ਦੇ ਕੜੇ ਵਿੱਚ 2 ਮੀਟਰ ਦੇ ਕੱਪੜੇ ਵਿੱਚ ਕਾਹਦੀਆਂ ਖੁਸ਼ੀਆਂ ਸਨ? ਰਸਤੇ ਵਿੱਚ ਆਉਂਦਿਆਂ ਮੈਨੂੰ ਇੱਕ ਭੋਲਾ ਜਿਹਾ ਸਿੱਖ ਮਿਲ ਪਿਆ, ਉਹ ਵੀ ਏਡਾ ਅੰਤਾਂ ਦਾ ਭੋਲਾ ਵੇਖਿਆ ਜਿਹਨੇ ਘਰ ਦਾ ਸਮਾਨ ਹੀ ਵੇਚ ਵੱਟ ਕੇ ਤੇ ਰੁਪਈਆ 600 ਤਿਆਰ ਕਰਕੇ ਨਾਲ 5 ਰੁਪਏ ਹੋਰ ਵੱਧ ਦਿੱਤੇ। ਬਿਸ਼ੰਬਰ ਦਾਸ ਨੇ ਜਦੋਂ ਇਹ ਸੁਣੀ ਕਹਾਣੀ, ਸੋਚਾਂ ਦੇ ਸਾਗਰ ਵਿੱਚ ਬਹਿ ਗਿਆ। ਕਹਿੰਦਾ ਗੋਪਾਲਿਆ, ਤੋਰਿਆ ਸੀ ਤੈਨੂੰ ਸੱਚ ਦਾ ਵਪਾਰ ਕਰਨ ਵਾਸਤੇ, ਪਰ ਕੱਚ ਦਾ ਵਪਾਰੀ ਨਿਕਲਿਆ, ਉਹ ਕੱਚਾ ਧਨ ਇਕੱਠਾ ਕਰਕੇ ਲਿਆਉਣ ਵਾਸਤੇ ਸੋਚਦਾ ਰਿਹਾ। ਇਹਨੇ ਆਖਿਆ ਪਿਤਾ ਜੀ, ਦਿੱਲੀ ਵਿੱਚ ਵਪਾਰ ਕੀਤਾ, ਰਸਤੇ ਵਿੱਚ ਆਉਂਦਿਆਂ ਹੀਰੇ ਵੇਚਿਆ ਤਾਂ 3600 ਰੁਪਇਆ ਬਣਿਆ। ਬਿਸ਼ੰਬਰ ਦਾਸ ਨੇ ਆਖਿਆ ਬੇਟਾ, ਇਹ ਦੁਨੀਆਂ ਦੀ ਦੌਲਤ ਹੋਏ ਤੇ ਕੱਖ ਵੀ ਨਹੀਂ, ਇਹ ਤੇ ਸਿਆਣੇ ਕਹਿੰਦੇ ਨੇ ਹੱਥਾਂ ਦੀ ਮੈਲ ਹੁੰਦੀ ਏ, ਉਹ ਕਿਤੇ ਧਨ ਵੱਧ ਗਿਆ ਕਿਤੇ ਘਟ ਗਿਆ, ਪਰ ਯਾਦ ਰੱਖ ਜੇ ਇਸ ਮਨੁੱਖ ਦਾ ਜੀਵਨ ਨਾਨਾ ਬਣ ਸਕਿਆ, ਆਪਣੇ ਗੁਰੂ ਦੇ ਉੱਤੇ ਸ਼ਰਧਾ ਨਾ ਰੱਖ ਸਕਿਆ, ਫਿਰ ਇਸ ਸੰਸਾਰ ਦੇ ਵਿੱਚ ਆਇਆ ਹੋਇਆ ਵੀ ਨਾ ਦੇ ਬਰਾਬਰ ਹੈ। ਬਿਸ਼ੰਬਰ ਦਾਸ ਕਹਿੰਦਾ ਪੁੱਤਰਾ, ਚੰਗਾ ਨੀ ਕੀਤਾ, ਯਾਦ ਰੱਖ ਜੇ ਗੁਰੂ ਦੀ ਨਜ਼ਰ ਉਹ ਪੱਠੀ ਹੋਵੇ ਤੇ ਸੰਸਾਰ ਦੇ ਵਿੱਚ ਪੁੱਛਦਾ ਕੋਈ ਨਹੀਂ। ਆਹ ਪਿਆਰ ਦੇ ਨਾਲ ਸਰਵਣ ਕਰਦੇ ਹੋ ਨਾ ਗੁਰੂ ਕੀ ਬਾਣੀ, ਮੇਰੇ ਸਾਹਿਬ ਕਹਿੰਦੇ ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏਂਦਾ, ਦਰ ਮੰਗਣ ਭਿਖ ਨਾ ਪਾਏਂਦਾ। ਲਓ ਜੀ, ਇਸ ਗੋਪਾਲ ਦਾਸ ਨੇ ਆਖਿਆ ਐਵੇਂ, ਪਿਤਾ ਜੀ ਤੁਸੀਂ ਫਿਕਰ ਕਰੀ ਜਾਂਦੇ ਹੋ, ਕੋਈ ਗੱਲ ਹੀ ਨਹੀਂ, ਸਾਡੇ ਕੋਲ ਇੰਨੀ ਜਾਇਦਾਦ ਇੰਨਾ ਧਨ ਹੈ, ਮੈਂ ਬੜਾ ਸਿਆਣਾ ਤੇ ਚਤਰ ਹਾਂ, ਇੰਨੀ ਕਮਾਈ ਕਰਕੇ ਜ਼ਿੰਦਗੀ ਦਾ ਨਿਰਵਾਹ ਕਰਾਂਗੇ, ਤੁਸੀਂ ਕਿਹੜੀ ਗੱਲੋਂ ਫਿਕਰ ਕਰਦੇ ਹੋ?

ਗੁਰੂ ਕੀ ਸੰਗਤ ਡਰੀਏ ਉਸ ਮਾਲਕ ਦੇ ਰੰਗਾਂ ਤੋਂ। ਇਸ ਸੰਸਾਰ ਦੇ ਅੰਦਰ ਅਸੀਂ ਅਕਸਰ ਹੀ ਐਸੀ ਵਿਚਾਰ ਵੇਖਦੇ ਹਾਂ ਜੋ ਮੇਰੇ ਸਾਹਿਬਾਂ ਦਾ ਪਾਵਨ ਫਰਮਾਨ ਹੈ, ਭੇਖਾਰੀ ਤੇ ਰਾਜ ਕਰਾਵੈ ਰਾਜਾ ਤੇ ਭੇਖਾਰੀ, ਖਲ ਮੂਰਖ ਤੇ ਪੰਡਿਤ ਕਰਮ ਮੂਰਖ ਤੇ ਪੰਡਿਤ ਤੇ। ਪਿਆਰੇ ਗੁਰਸਿੱਖੋ, ਇਸ ਦੁਨੀਆਂ ਦੇ ਅੰਦਰ ਉਹ ਲੋਕ ਵੇਖੇ ਜਾ ਸਕਦੇ ਨੇ ਜਿਹੜੇ ਸ਼ਹਿਨਸ਼ਾਹ ਵਰਗੇ

ਜਿਹੜੇ ਆਪਣੇ ਆਪ ਨੂੰ ਰਾਜੇ ਮਹਾਰਾਜੇ ਕਹਾਉਂਦੇ ਸਨ, ਜਿਨ੍ਹਾਂ ਦੇ ਲੋਕ ਸਾਹਮਣੇ ਝੁਕਿਆ ਕਰਦੇ ਸਨ, ਪਰ ਉਹ ਲੋਕ ਇਸ ਅਸਥਾਨ ਤੱਕ ਪਹੁੰਚ ਜਾਂਦੇ ਨੇ, ਲੋਕਾਂ ਕੋਲੋਂ ਮੰਗ ਕੇ ਖਾਣ ਵਾਸਤੇ ਮਜਬੂਰ ਹੋ ਜਾਂਦੇ। ਸਮਾਂ ਕਦੇ ਇੱਕੋ ਜਿਹਾ ਨਹੀਂ ਰਹਿੰਦਾ, ਕਦੇ ਪਰਮੇਸ਼ਰ ਨੂੰ ਭੁੱਲ ਨਾ ਜਾਏ ਬੰਦਾ। ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ, ਖਿਨਮੇ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਗੁਰੂ ਨੂੰ ਵਿਸਾਰ ਕੇ, ਗੁਰੂ ਨੂੰ ਭੁਲਾ ਕੇ ਕਦੇ ਸੁੱਖ ਨਹੀਂ ਮਿਲ ਸਕਦਾ। ਮੇਰੇ ਸਾਹਿਬ ਜੀ ਦੇ ਚਰਨਾਂ ਦੇ ਨਾਲ ਜੁੜੇ ਰਹਿਣ ਦੇ ਨਾਮ ਨਾਲ ਜ਼ਿੰਦਗੀ ਹੈ, ਟੁੱਟ ਜਾਣ ਦਾ ਨਾਮ ਮੌਤ ਹੈ। ਕਹਿੰਦੇ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਇੱਕ ਪ੍ਰਾਣੀ ਆਇਆ ਜਿਹਦਾ ਨਾਮ ਹੈ ਗੰਗਾ ਰਾਮ। ਗੋਇੰਦਵਾਲ ਸਾਹਿਬ ਦੀ ਧਰਤੀ ਤੇ ਸਤਿਗੁਰਾਂ ਨੂੰ ਮੱਥਾ ਟੇਕਿਆ, ਹਾਲੋ ਬੇਹਾਲ, ਦੌਲਤ ਪਾਸਾ ਵੱਟ ਗਈ, ਘਰ ਦਾ ਗੁਜ਼ਾਰਾ ਵੀ ਔਖਾ ਹੋ ਗਿਆ। ਗੁਰੂ ਕੇ ਲੰਗਰਾਂ ਵਿੱਚ ਪ੍ਰਸ਼ਾਦਾ ਛੱਡ ਕੇ ਗੁਜ਼ਾਰਾ ਕਰਨਾ, ਸੇਵਾ ਕਰਨੀ ਤੇ ਗੁਰੂ ਦਾ ਸ਼ੁਕਰਾਨਾ ਕਰਨਾ, ਤਾਂ ਸੱਤਾਂ ਨੂੰ ਮੰਨ ਕਰਕੇ ਜੁੜੇ ਰਹਿਣਾ, ਕਿਉਂਕਿ ਅੰਤਾਂ ਦੀ ਗਰੀਬੀ ਆ ਗਈ। ਗੁਰੂ ਕੀ ਨਹੀਂ ਕਰ ਸਕਦਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਇੱਕ ਦਿਨ ਰਹਿਮਤਾਂ ਵਿੱਚ ਆਏ ਤੇ ਐਸਾ ਬਚਨ ਕੀਤਾ, ਕੁਝ ਮਾਇਆ ਦੇ ਕੇ ਆਖਿਆ, ਜਾਓ ਕਾਰੋਬਾਰ ਕਰੋ, ਤੁਸੀਂ ਤੇ ਵੱਡੇ ਸ਼ਾਹੂਕਾਰ ਹੋ। ਪਿਆਰੇ ਗੁਰਸਿੱਖੋ, ਗੁਰੂ ਦਾ ਤੇ ਬਚਨ ਵਰਤਦਾ ਨਾ। ਗੁਰੂ ਅਮਰਦਾਸ ਮਹਾਰਾਜ ਜੀ ਦਾ ਬਚਨ ਪਾ ਕੇ ਇਤਿਹਾਸ ਕਹਿੰਦਾ ਹੈ, ਗੰਗਾ ਰਾਮ ਦਿੱਲੀ ਚਲਿਆ ਗਿਆ, ਇਹਨੇ ਆਪਣਾ ਕੰਮ ਕਾਰ ਕਰ ਲਿਆ, ਕੰਮ ਕਾਰ ਵਿੱਚ ਇੰਨਾ ਵਾਧਾ ਹੋਇਆ, ਸੱਚਮੁੱਚ ਹੀ ਉਹ ਸ਼ਾਹੂਕਾਰ ਬਣ ਗਿਆ। ਵਕਤ ਆ ਗਿਆ ਜਿਸ ਗੁਰੂ ਨੇ ਰਹਿਮਤਾਂ ਕੀਤੀਆਂ ਸਨ, ਉਸ ਗੁਰੂ ਦੀਆਂ ਰਹਿਮਤਾਂ ਨੂੰ ਭੁੱਲ ਗਿਆ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਕੋਈ ਗਰੀਬ ਸਿੱਖ ਆਪਣੇ ਕੰਮ ਕਾਰ ਵਾਸਤੇ ਆਇਆ, ਜਿਹਨੇ ਆਖਿਆ, ਦਾਤਾਰ ਜੀ ਆ ਘਰ ਦਾ ਕਾਰਜ ਹੈ, ਬੇਟੀ ਦੀ ਸ਼ਾਦੀ ਕਰਨੀ ਹੈ, ਪਰ ਕੋਲ ਇੰਨੀ ਮਾਇਆ ਨਹੀਂ, ਸਮਰੱਥਾ ਨਹੀਂ, ਦਾਤਾਰ ਜੀ ਤੁਹਾਡੀ ਰਹਿਮਤ ਦੀ ਲੋੜ ਹੈ। ਮੇਰੇ ਸਤਿਗੁਰਾਂ ਨੇ ਇੱਕ ਕਾਗਜ਼ ਦੇ ਉੱਤੇ ਇਸ ਸਿੱਖ ਦੇ ਨਾਂ ਤੇ ਇਸ ਗੰਗਾ ਰਾਮ ਵਾਲੇ ਹੁੰਦੀ ਲਿਖ ਦਿੱਤੀ, ਜਾਓ ਤੁਸੀਂ ਉਹਦੇ ਕੋਲੋਂ ਮਾਇਆ ਲੈ ਲੈਣੀ। ਇਹ ਸਿੱਖ ਗੁਰੂ ਅਮਰਦਾਸ ਮਹਾਰਾਜ ਜੀ ਦੇ ਹੁਕਮ ਦਾ ਸਦਕਾ ਚੱਲਦਾ ਹੋਇਆ ਦਿੱਲੀ ਇਸ ਗੰਗਾ ਰਾਮ ਸ਼ਾਹੂਕਾਰ, ਜਿਹਨੂੰ ਲੋਕ ਸ਼ਾਹੂਕਾਰ ਕਹਿੰਦੇ ਨੇ, ਇਹਦੇ ਕੋਲ ਚਲਾ ਗਿਆ। ਇਹਨੇ ਜਾ ਕੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਉਹ ਪਾਵਨ ਜਿਹੜਾ ਹੁਕਮ ਸੀ ਉਹ ਇਹਦੇ ਅੱਗੇ ਕਰ ਦਿੱਤਾ। ਇਹਨੇ ਪੜ੍ਹਿਆ, ਇਹਨੇ ਵਿਚਾਰਿਆ, ਦਰਅਸਲ ਜੋ ਕੁਝ ਚਾਹੀਦਾ ਸੀ ਇਹਨੂੰ ਉਹ ਭੁੱਲ ਚੁੱਕਾ ਸੀ। ਗੁਰੂ ਅਮਰਦਾਸ ਮਹਾਰਾਜ ਜੀ ਦਾ ਬਚਨ ਦਾ ਸਦਕਾ ਸਾਰਾ ਕੁਝ ਹੋਇਆ ਸੀ ਨਾ, ਉਹ ਇਹ ਤੇ ਗੁਰੂ ਦੇ ਹੁਕਮਨਾਮੇ ਨੂੰ ਲੈ ਕੇ ਮਸਤਕ ਨਾਲ ਸੁਹਾ ਕੇ ਸਤਿਗੁਰਾਂ ਦਾ ਸ਼ੁਕਰਾਨਾ ਕਰਦਾ, ਦਾਤਾ ਮੈਂ ਤੁਹਾਡੀ ਖਿਆਲ ਵਿੱਚ ਤਾਂ ਹਾਂ, ਤੁਹਾਡੀ ਰਹਿਮਤ ਮੇਰੇ ਉੱਤੇ ਵਰਤ ਰਹੀ ਹੈ ਨਾ, ਤਾਂ ਹੀ ਤੁਸੀਂ ਚੇਤਾ ਰੱਖਿਆ ਨਾ ਮੈਨੂੰ। ਪਰ ਹੋਇਆ ਕਿ ਕਾਗਜ਼ ਪੜ੍ਹਨ ਤੋਂ ਬਾਅਦ ਇਹਨੂੰ ਪਤਾ ਲੱਗਾ ਨਾ ਵੀ ਇਹ ਸਿੱਖ ਨੂੰ ਮਾਇਆ ਦੇਣੀ ਪੈਣੀ ਹੈ, ਇਹ ਗੁਰੂ ਅਮਰਦਾਸ ਮਹਾਰਾਜ ਦੇ ਭੇਜਿਆ ਨੂੰ ਇਸ ਕਰਕੇ ਹੈ। ਖਵਾਈਆਂ ਖਾਤੇ ਫੋਲ ਫਲ ਕੇ ਨਾ ਆਪਣੇ ਜਵਾਬ ਦਿੰਦਾ, ਕਹਿੰਦਾ ਜਿਸ ਗੁਰੂ ਨੇ ਇਹ ਤੈਨੂੰ ਮੇਰੇ ਵੱਲੇ ਮਾਇਆ ਲੈਣ ਵਾਸਤੇ ਭੇਜਿਆ, ਗੁਰੂ ਦਾ ਤੇ ਇੱਥੇ ਖਾਤਾ ਹੀ ਹੈ ਨੀ, ਮੈਂ ਮਾਇਆ ਕਿੱਥੋਂ ਦਿਆਂ, ਇੱਥੇ ਮਾਇਆ ਨਹੀਂ ਮਿਲ ਸਕੇਗੀ। ਪਿਆਰੇ ਗੁਰਸਿੱਖੋ, ਸਿੱਖ ਤਾਂ ਉਸੇ ਤਰ੍ਹਾਂ ਵਾਪਸ ਚਲਿਆ ਗਿਆ, ਪਰ ਯਾਦ ਰੱਖੋ ਅੱਜ ਗੇੜਾ ਫਿਰ ਲੱਗ ਗਿਆ ਪੁੱਠਾ, ਅੱਜ ਫਿਰ ਉਹਨਾਂ ਹਾਲਾਤਾਂ ਵੱਲੇ ਆ ਗਿਆ। ਯਾਦ ਰੱਖੋ ਜਿਸ ਘਰ ਵਿੱਚ ਜਿਸ ਦੌਲਤ ਵਿੱਚ ਗੁਰੂ ਦੇ ਨਾਮ ਦਾ ਹੀ ਖਾਤਾ ਨਾ ਹੋਵੇ ਤੇ ਉੱਥੇ ਫਿਰ ਬਰਕਤਾਂ ਕਿੱਥੋਂ ਰਹਿ ਜਾਣਗੀਆਂ। ਜਿੱਥੇ ਗੁਰੂ ਦਾ ਖਾਤਾ ਹੈ ਉੱਥੇ ਗੁਰੂ ਦੀ ਰਹਿਮਤ ਵਰਤਦੀ ਹੈ। ਦੁਨੀਆਂ ਦਾ ਹਰ ਬੰਦਾ ਇਸ ਗੱਲ ਨੂੰ ਚੰਗੀ ਤਰ੍ਹਾਂ ਆਪਣੇ ਮਨ ਵਿੱਚ ਵਸਾ ਕੇ ਰੱਖੇ ਕਿ ਜਿੰਨੀ ਬਖਸ਼ੀ ਹੋਈ ਦੁਨੀਆਂ ਦੀ ਦੌਲਤ ਤੇ ਦੁਨੀਆਂ ਦੇ ਸੁੱਖ ਨੇ, ਫਿਰ ਦਾਤਾ ਇਹ ਤੇਰੀਆਂ ਰਹਿਮਤਾਂ ਤੇ ਤੇਰੀਆਂ ਵਡਿਆਈਆਂ ਨੇ, ਨਹੀਂ ਤੇ ਸਾਨੂੰ ਸੰਸਾਰ ਅੰਦਰ ਕੌਣ ਪੁੱਛਦਾ। ਉਸ ਗੁਰੂ ਨੂੰ ਯਾਦ ਰੱਖਣਾ ਹੀ ਆਪਣੇ ਘਰ ਵਿੱਚ ਖਾਤਾ ਬਣਾ ਕੇ ਰੱਖਣਾ, ਪ੍ਰਭੂ ਦੀ ਯਾਦ ਨਾ ਕਿਤੇ ਵਿਸਰ ਜਾਏ, ਵਿਸਰ ਨਹੀਂ ਦਾਤਾਰ। ਆਪਣਾ ਨਾਮ ਦੇ ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਕਿਰਤ ਵਿਰਤ ਕਰਦਿਆਂ, ਦਸਾਂ ਨੋਹਾਂ ਦੀ ਕਿਰਤ ਕਰਦਿਆਂ, ਉਸ ਪ੍ਰਭੂ ਪਰਮੇਸ਼ਰ ਨੂੰ ਹਮੇਸ਼ਾ ਯਾਦ ਰੱਖੀਏ। ਅੱਜ ਧਿਆਨ ਦਿਓ, ਜੋ ਮੈਂ ਬੇਨਤੀ ਕਰ ਰਿਹਾ ਸੀ, ਹਰਗੋਪਾਲ ਜਿਹੜਾ ਆਪਣੇ ਆਪ ਨੂੰ ਬੜਾ ਚਤਰ ਬੜਾ ਸਿਆਣਾ ਸਮਝਦਾ ਸੀ, ਇਹਨੂੰ ਵਪਾਰ ਵਿੱਚ ਦਿਨ ਪਰ ਦਿਨ ਘਾਟਾ ਪੈਂਦਾ ਗਿਆ, ਇਹਨੂੰ ਦੂਜਿਆਂ ਕੋਲੋਂ ਉਧਾਰ ਮਾਇਆ ਫੜਨੀ ਪੈ ਗਈ। ਮਾਇਆ ਚੁੱਕੀ ਹੋਈ ਉਧਾਰ, ਵਾਧੇ ਗਏ ਵਿਆਜ, ਵਾਪਸ ਕੀਤੀ ਨਾ ਗਈ, ਸਾਰਾ ਕਾਰੋਬਾਰ ਠੱਪ ਹੋ ਗਿਆ, ਸਾਰਾ ਕੁਝ ਵਿਕ ਗਿਆ। ਅੱਜ ਖਿਆਲ ਆਇਆ ਇਹਨੂੰ ਵੀ ਸੱਚਮੁੱਚ ਹੀ ਮੇਰੇ ਪਿਤਾ ਜੀ ਸੱਚ ਕਹਿੰਦੇ ਸਨ, ਪਿਤਾ ਦੇ ਕੋਲ ਆ ਗਿਆ। ਪਿਤਾ ਜੀ ਕੀ ਕਰੀਏ, ਕੋਈ ਬਸ ਨਹੀਂ ਚੱਲਦਾ, ਕੋਈ ਚਾਰਾ ਨਹੀਂ ਚੱਲਦਾ। ਬਿਸ਼ੰਬਰ ਦਾਸ ਨੇ ਆਖਿਆ, ਪੁੱਤਰਾ ਤੂੰ ਤੇ ਕਹਿੰਦਾ ਸੀ ਮੈਂ ਬੜਾ ਸਿਆਣਾ ਹਾਂ, ਮੈਂ ਬੜਾ ਚਾਤਰ ਹਾਂ, ਮੈਨੂੰ ਕਿਸੇ ਗੱਲ ਦੀ ਫਿਕਰ ਨਹੀਂ, ਹੁਣ ਜਰਾ ਧਿਆਨ ਮਾਰ ਕੇ ਵੇਖ ਕਿੱਧਰ ਗਈਆਂ ਤੇਰੀਆਂ ਚਤਰਾਈਆਂ। ਕਹਿੰਦਾ ਪਿਤਾ ਜੀ ਮੈਨੂੰ ਕਿਸੇ ਗੱਲ ਦੀ ਕੋਈ ਸਮਝ ਨਹੀਂ ਆਉਂਦੀ, ਅਕਲ ਦੇ ਸਾਰੇ ਰਸਤੇ ਬੰਦ ਹੋ ਚੁੱਕੇ ਨੇ। ਬਿਸ਼ੰਬਰ ਦਾਸ ਨੇ ਆਖਿਆ, ਗੋਪਾਲਿਆ ਉਹ ਗੁਰੂ ਦੇ ਉੱਤੇ ਭਰੋਸਾ ਨਾ ਰੱਖ ਸਕਿਆ, ਗੁਰੂ ਦੀ ਰਹਿਮਤ ਨਾ ਸੰਭਾਲ ਸਕਿਆ। ਇਹਨੇ ਆਖਿਆ, ਪਿਤਾ ਜੀ ਕਰਦਾ ਕੀ, ਮੇਰਾ ਯਕੀਨ ਨਹੀਂ ਸੀ ਵੱਜਦਾ ਜਦੋਂ ਉਸ ਗੁਰੂ ਦੇ ਮੈਂ ਦਰਸ਼ਨ ਦਦਾਰੇ ਕੀਤੇ, ਉਹਨਾਂ ਦੇ ਹੱਥਾਂ ਦੇ ਸ਼ਸਤਰ ਵੇਖੇ, ਜਿਨ੍ਹਾਂ ਦੇ ਦਿਲ ਅੰਦਰ ਕਿਤੇ ਦਇਆ ਨਾਮ ਦੀ ਚੀਜ਼ ਨਹੀਂ ਸੀ, ਜੋ ਕੁਝ ਮੈਂ ਵਿਚਾਰਿਆ ਸੀ, ਉਹ ਸਿੱਧੇ ਸ਼ਸਤਰਧਾਰੀ ਇੱਕ ਦੂਜੇ ਉੱਤੇ ਵਾਰ ਕਰਦੇ, ਦਇਆ ਕਿਤੇ ਨੇੜੇ ਤੇੜੇ ਨਹੀਂ ਸੀ ਵਰਤਦੀ।
ਬਿਸ਼ੰਬਰ ਦਾਸ ਰੋਹ ਵਿੱਚ ਆ ਗਿਆ। ਉਹਨੇ ਆਖਿਆ ਉਹ ਹਰਗੋਪਾਲ ਧਿਆਨ ਮਾਰ ਕੇ ਵੇਖ, ਜਿਨ੍ਹਾਂ ਜੈਨੀਆਂ ਦੇ ਮਗਰ ਤੂੰ ਲੱਗਣਾ ਚਾਹੁੰਦਾ, ਜਰਾ ਅੱਜ ਤੂੰ ਵੇਖ ਤੈਨੂੰ ਗੁਰੂ ਸਾਹਿਬ ਜੀ ਦੇ ਸਿੱਖ ਔਰ ਗੁਰੂ ਸਾਹਿਬ ਜੀ ਦੇ ਹੱਥਾਂ ਦੇ ਸ਼ਸਤਰ ਨਾਲ ਚੰਗੇ ਲੱਗੇ। ਦੁਨੀਆਂ ਦੇ ਅੰਦਰ ਕਿਹੜਾ ਦੇਵੀ ਦੇਵਤਾ ਹੈ ਜਿਹਨੇ ਸ਼ਸਤਰ ਨਹੀਂ ਚੁੱਕਿਆ? ਜਰਾ ਧਿਆਨ ਮਾਰ ਕੇ ਵੇਖ, ਰਾਮ ਚੰਦਰ ਦੇ ਹੱਥ ਵਿੱਚ ਤੈਨੂੰ ਧਨਖ ਨਹੀਂ ਦਿਸਦਾ। ਧਿਆਨ ਮਾਰ ਕੇ ਵੇਖ, ਤੈਨੂੰ ਹਨੂੰਮਾਨ ਦੇ ਹੱਥ ਵਿੱਚ ਗਦਾ ਨਹੀਂ ਦਿਸਦਾ। ਉਹ ਭਗਵਾਨ ਕ੍ਰਿਸ਼ਨ ਜੀ ਨੂੰ ਵੇਖ, ਤੈਨੂੰ ਉਹਦੀ ਉਂਗਲ ਤੇ ਚੱਲਦਾ ਹੋਇਆ ਚੱਕਰ ਨਹੀਂ ਦਿਸਦਾ। ਦੇਵੀ ਮਾਤਾ ਦੇ ਕੋਲ ਤੈਨੂੰ ਬਰਸ਼ਾ ਨਹੀਂ ਦਿਸਦਾ। ਸ਼ਿਵ ਜੀ ਦੇ ਹੱਥ ਵਿੱਚ ਤ੍ਰਿਸ਼ੂਲ ਨਹੀਂ ਦਿਸਦਾ। ਉਹ ਕਿਹੜਾ ਇਹੋ ਜਿਹਾ ਦੇਵਤਾ ਹੈ ਜਿਹਨੇ ਸ਼ਸਤਰ ਨਹੀਂ ਉਠਾਇਆ? ਯਾਦ ਰੱਖ, ਜਿਹੜੀ ਸ਼ਾਂਤੀ ਤੇ ਜਿਹੜੇ ਅਮਨ ਦੀ ਤੂੰ ਗੱਲ ਕਰਦੇ, ਜੇ ਸ਼ਸਤਰ ਨਾ ਉਠਾਇਆ ਜਾਵੇ ਤੇ ਅਮਨ ਕਦੇ ਕਾਇਮ ਹੀ ਨਹੀਂ ਰਹਿ ਸਕਦਾ। ਪਿਆਰੇ ਗੁਰਸਿੱਖੋ, ਇਸ ਸੱਚਾਈ ਨੇ ਇਸ ਹਰਗੋਪਾਲ ਦੀਆਂ ਅੱਖਾਂ ਖੋਲ ਦਿੱਤੀਆਂ। ਸ਼ਸਤਰਾਂ ਦੀ ਜਦੋਂ ਗੱਲ ਆਉਂਦੀ ਹੈ ਨਾ, ਉਦੋਂ ਹਿੰਦੁਸਤਾਨ ਦਾ ਜ਼ਿਕਰ, ਉਦੋਂ ਇਸ ਹਿੰਦੁਸਤਾਨ ਦੀ ਹਾਲਤ ਬਿਲਕੁਲ ਐਨ ਅੱਖਾਂ ਦੇ ਸਾਹਮਣੇ ਆ ਜਾਂਦੀ ਹੈ। ਉਹ ਭਾਵੇਂ ਦੁਨੀਆਂ ਦੇ ਦੂਜੇ ਧਰਮਾਂ ਦੇ ਲੋਕ ਦੇਵੀ ਮਾਤਾ ਦੇ ਸਾਹਮਣੇ ਸਾਲਟਾਂ ਰੱਖ ਕੇ ਉਹਨਾਂ ਦੀ ਪੂਜਾ ਕਰੀ ਜਾਣ ਤੇ ਉਹ ਦੇਵੀ ਦੇ ਭਗਤ ਹੈ, ਤੇ ਜੇ ਸਿੱਖ ਆਪਣੀ ਰੱਖਿਆ ਵਾਸਤੇ ਵੀ ਸ਼ਸਤਰ ਉਠਾ ਲਏ, ਉਹ ਵਕਤਵਾਦੀ ਤੇ ਅਤਵਾਦੀ, ਉਹਨੂੰ ਵੱਖੋ ਵੱਖਰੇ ਨਾਮ ਦਿੱਤੇ ਜਾਂਦੇ ਨੇ। ਉਹ ਆਪਣੀ ਸਵੈ ਰੱਖਿਆ ਵਾਸਤੇ ਵੀ ਕੋਈ ਸ਼ਸਤਰ ਨਹੀਂ ਉਠਾ ਸਕਦਾ, ਆਪਣੇ ਉੱਤੇ ਹੁੰਦੇ ਹੋਏ ਜ਼ੁਲਮ ਨੂੰ ਰੋਕਣ ਵਾਸਤੇ ਵੀ ਕੁਝ ਨਹੀਂ ਕਰ ਸਕਦਾ, ਤੇ ਫਿਰ ਕਾਹਦੀ ਜ਼ਿੰਦਗੀ ਹੈ? ਮੇਰੇ ਕਹਿਣ ਦਾ ਭਾਵ, ਜੇ ਸ਼ਸਤਰ ਨਹੀਂ ਤੇ ਕਦੇ ਸ਼ਾਂਤੀ ਨਹੀਂ ਆ ਸਕਦੀ, ਕਦੇ ਅਮਨ ਕਾਇਮ ਨਹੀਂ ਰਹਿ ਸਕਦਾ। ਅੱਜ ਧਿਆਨ ਦੇ ਕੇ ਵੇਖਿਓ, ਜੇ ਅੱਜ ਹਰਗੋਪਾਲ ਪਿਤਾ ਦੀਆਂ ਸਾਹਮਣੇ ਨੀਵੀਂ ਪਾ ਕੇ ਖਲੋਤਾ, ਕਹਿੰਦਾ ਪਿਤਾ ਜੀ ਮੇਰੇ ਕੋਲੋਂ ਭੁੱਲ ਹੋ ਗਈ, ਹੁਣ ਕਿਸ ਤਰ੍ਹਾਂ ਵੀ ਰਹਿਮਤ ਕਰੋ, ਗੁਰੂ ਦੇ ਕੋਲੋਂ ਬਖਸ਼ਾ ਲਓ। ਬਿਸ਼ੰਬਰ ਦਾਸ ਨੇ ਆਖਿਆ, ਫਿਰ ਉਹ ਗੁਰੂ ਹੈ ਵੀ ਬੜਾ ਬਖਸ਼ਿੰਦ, ਚੱਲ ਤੁਰ ਚੱਲੀਏ। ਸਾਰੇ ਪਰਿਵਾਰ ਸਮੇਤ ਤੁਰ ਪਿਆ ਬਿਸ਼ੰਬਰ ਦਾਸ ਨਾਲ ਲੈ ਕੇ ਹਰਗੋਪਾਲ ਨੂੰ। ਤੁਰਦੇ ਹੋਏ ਪਹੁੰਚ ਕੇ ਫਿਰ ਮਾਦਰੀ ਪਿੰਡ ਵਿੱਚ ਭਾਈ ਧਿਆਨ ਸਿੰਘ ਦਾ ਘਰ ਪੁੱਛ ਕੇ ਲੱਭਾ। ਅੱਜ ਕਾਫੀ ਸਮਾਂ ਲੰਘ ਚੁੱਕਾ ਸੀ। ਇੱਧਰ ਭਾਈ ਧਿਆਨ ਸਿੰਘ ਦੇ ਘਰ ਦੇ ਜਿੱਥੇ ਪਹਿਲਾਂ ਹਰਗੋਪਾਲ ਨੇ ਹਾਲਾਤ ਵੇਖੇ ਸਨ, ਅੱਜ ਸਾਰਾ ਕੁਝ ਬਦਲ ਚੁੱਕਾ, ਕੰਮ ਕਾਰ ਬੜਾ ਸੋਹਣਾ, ਉਸ ਗੁਰੂ ਦੀ ਕਿਰਪਾ ਹੈ, ਧਰਮਸ਼ਾਲਾ ਹੀ ਬਣਿਆ ਹੋਇਆ। ਭਾਈ ਧਿਆਨ ਸਿੰਘ ਦਾ ਘਰ, ਹਰ ਆਏ ਗਏ ਨੂੰ ਪ੍ਰਸ਼ਾਦ ਪਾਣੀ ਛਕਾਉਣਾ, ਅਦਬ ਦੇ ਨਾਲ ਉਹਨਾਂ ਗੁਰਸਿੱਖਾਂ ਦੀ ਸੇਵਾ ਕਰਨੀ। ਭਾਈ ਧਿਆਨ ਸਿੰਘ ਦੇ ਘਰ ਵਿੱਚ ਜਦੋਂ ਪਿਓ ਤੇ ਪੁੱਤਰ ਸਾਰਾ ਪਰਿਵਾਰ ਸਮੇਤ ਪਹੁੰਚੇ ਨੇ, ਬਿਸ਼ੰਬਰ ਦਾਸ ਨੇ ਹੱਥ ਜੋੜ ਕੇ ਭਾਈ ਧਿਆਨ ਸਿੰਘ ਨੂੰ ਆਖਿਆ, ਗੁਰਸਿੱਖਾ ਧੰਨ ਹੈ ਤੂੰ, ਤੂੰ ਏਡੀ ਵੱਡੀ ਰਹਿਮਤ ਗੁਰੂ ਦੀ ਸੰਭਾਲ ਕੇ ਰੱਖੀ ਏ, ਆ ਮੇਰੇ ਨਾਲ ਜਿਹੜਾ ਆਇਆ ਹੋਇਆ ਇਹਨੂੰ ਪਛਾਣਦਾ ਹੈ, ਮੇਰਾ ਬੇਟਾ ਹੈ। ਭਾਈ ਧਿਆਨ ਸਿੰਘ ਨੇ ਹੱਥ ਜੋੜ ਕੇ ਇਹਦਾ ਅਦਬ ਕਰਕੇ ਆਖਿਆ, ਇਹਨੂੰ ਮੈਂ ਕਦੇ ਭੁੱਲ ਸਕਦਾ? ਉਹ ਜਿਹੜਾ ਮੈਨੂੰ ਗੁਰੂ ਦੀ ਰਹਿਮਤ ਘਰ ਵਿੱਚ ਆਣ ਕੇ ਦੇ ਕੇ ਜਾਏ, ਕਦੇ ਉਹਨੂੰ ਵੀ ਭੁੱਲਿਆ ਜਾ ਸਕਦਾ? ਇਹ ਹਰਗੋਪਾਲ ਹੈ, ਬਿਸ਼ੰਬਰ ਦਾਸ ਨੇ ਆਖਿਆ, ਪਰ ਇਹਦੇ ਕਰਮਾਂ ਨੇ ਹਾਰ ਦੇ ਦਿੱਤੀ, ਗੁਰੂ ਦੀਆਂ ਖੁਸ਼ੀਆਂ ਇੱਥੇ ਹੀ ਦੇਖ ਕੇ ਤੇਰੇ ਕੋਲੋਂ ਮਾਇਆ ਲੈ ਗਿਆ। ਧਿਆਨ ਸਿੰਘਾ, ਉਹ ਗੁਰੂ ਦਾ ਵਚਨ, ਉਹ ਗੁਰੂ ਦੀ ਖੁਸ਼ੀ ਮੋੜ ਦੇ। ਭਾਈ ਧਿਆਨ ਸਿੰਘ ਨੇ ਜਦੋਂ ਇਹ ਗੱਲ ਸੁਣੀ, ਇਹਦੀਆਂ ਅੱਖਾਂ ਵਿੱਚ ਜਲ ਭਰ ਆਇਆ, ਕਹਿੰਦਾ ਬਜ਼ੁਰਗੋ, ਇਹਦੇ ਨਾਲੋਂ ਚੰਗਾ ਤੁਸੀਂ ਮੈਨੂੰ ਗੋਲੀ ਮਾਰ ਦਿੰਦੇ, ਮੈਂ ਉਹ ਬਰਦਾਸ਼ਤ ਕਰ ਲੈਂਦਾ। ਗੁਰੂ ਦੀ ਖੁਸ਼ੀ ਮੈਂ ਕੌਣ ਹਾਂ ਦੇਣ ਵਾਲਾ, ਉਹ ਤੇ ਗੁਰੂ ਦੇ ਦਰ ਤੋਂ ਹੀ ਮਿਲਦੀ ਏ। ਭਾਈ ਧਿਆਨ ਸਿੰਘ ਨੇ ਹੌਸਲਾ ਦਿੱਤਾ, ਕਹਿਣ ਲੱਗੇ ਬਜ਼ੁਰਗੋ, ਤੁਸੀਂ ਕੀ ਸਮਝਦੇ ਹੋ ਕਿ ਗੁਰੂ ਦੇ ਕੋਲ ਜਿੰਨੀ ਰਹਿਮਤ ਤੇ ਖੁਸ਼ੀ ਸੀ ਉਹਨਾਂ ਸਾਰੀ ਦੇ ਦਿੱਤੀ, ਹੁਣ ਉੱਥੇ ਮੁੱਕ ਗਈ ਹੈ, ਹੁਣ ਉੱਥੇ ਗੁਰੂ ਦੀ ਰਹਿਮਤ ਨਹੀਂ ਪ੍ਰਾਪਤ ਹੋ ਸਕਦੀ? ਉਹ ਗੁਰੂ ਦਾ ਦਰਬਾਰ ਬੜਾ ਵਿਸ਼ਾਲ ਹਿਰਦੇ ਦਾ ਮਾਲਕ ਹੈ, ਦਇਆਲੂ ਤੇ ਕਿਰਪਾਲੂ ਹੈ ਸਤਿਗੁਰੂ, ਚਲੋ ਉਸ ਗੁਰੂ ਦੇ ਦਰ ਤੇ ਚੱਲਦੇ ਹਾਂ, ਮੈਂ ਵੀ ਤੁਹਾਡੇ ਨਾਲ ਚੱਲਦਾ। ਲਓ ਜੀ, ਹੁਣ ਭਾਈ ਧਿਆਨ ਸਿੰਘ ਵੀ ਨਾਲ ਚੱਲ ਪਿਆ। ਇਹ ਚੱਲਦੇ ਹੋਏ ਪਹੁੰਚੇ ਅਨੰਦਪੁਰ ਸਾਹਿਬ, ਸਤਿਗੁਰਾਂ ਦਾ ਸਜਿਆ ਹੋਇਆ ਦਰਬਾਰ। ਇਹਨਾਂ ਨੇ ਜਾ ਕੇ ਟੇਕਿਆ ਮੱਥਾ, ਗੁਰੂ ਕੀ ਸੰਗਤ ਦੇ ਵਿੱਚ ਸੇਵਾ ਕਰਨ ਵਿੱਚ ਲੱਗ ਗਏ। ਇੱਕ ਦੋ ਚਾਰ ਦਿਨ ਲੰਘ ਗਏ, ਇਹਨਾਂ ਸਾਰਿਆਂ ਨੇ ਅਦਬ ਤੇ ਪਿਆਰ ਦੇ ਨਾਲ ਸਤਿਗੁਰਾਂ ਦੇ ਦਰਸ਼ਨ ਕਰਕੇ ਬੇਨਤੀ ਕਰਨੀ ਚਾਹੀ। ਜਦੋਂ ਸਾਹਮਣੇ ਹੋਏ, ਮੇਰੇ ਕਲਗੀਧਰ ਪਾਤਸ਼ਾਹ ਆਵਾਜ਼ ਦੇ ਕੇ ਕਹਿੰਦੇ, ਧਿਆਨ ਸਿੰਘਾ ਸੁਣਾ, ਕੀ ਹਾਲ ਹੈ ਤੇਰਾ? ਗੁਰੂ ਦੀ ਰਹਿਮਤ ਸੰਭਾਲ ਕੇ ਰੱਖੀ ਹੈ? ਦੇਖੋ ਗੁਰੂ, ਮੇਰਾ ਸਤਿਗੁਰੂ ਘੱਟ ਘੱਟ ਕੇ ਅੰਤਰ ਕੀ ਜਾਣਤ, ਖੁਸ਼ੀਆਂ ਲੈ ਕੇ ਜਾਣ ਵਾਲਾ ਹਰਗੋਪਾਲ ਤੇ ਪੁੱਛਦੇ ਮੇਰੇ ਸਤਿਗੁਰੂ ਭਾਈ ਧਿਆਨ ਸਿੰਘ ਨੂੰ ਨੇ, ਕਿਉਂਕਿ ਜਾਣਦੇ ਸਨ ਉਹ ਗੁਰੂ ਦੀ ਖੁਸ਼ੀ ਤੇ ਸੰਭਾਲ ਕੇ ਰੱਖਣ ਵਾਲਾ ਭਾਈ ਧਿਆਨ ਸਿੰਘ ਹੈ। ਸਤਿਗੁਰੂ ਕਹਿੰਦੇ, ਧਿਆਨ ਸਿੰਘਾ ਹੋਰ ਕੁਝ ਚਾਹੀਦਾ? ਧਿਆਨ ਸਿੰਘ ਨੇ ਹੱਥ ਜੋੜ ਕੇ ਆਖਿਆ, ਦਾਤਾ ਤੁਹਾਡੀ ਰਹਿਮਤ ਤਾਂ ਕਿਸੇ ਗੱਲ ਦੀ ਥੋੜ ਹੀ ਨਹੀਂ, ਘਾਟ ਹੀ ਨਹੀਂ, ਮੈਂ ਹੁਣ ਤੁਹਾਡੇ ਕੋਲੋਂ ਮੰਗਾਂ ਕੀ? ਮੇਰੇ ਸਾਹਿਬ ਕਹਿੰਦਾ ਜੋ ਮੰਗੇਗਾ ਮਿਲ ਜਾਏਗਾ। ਦੇਖੋ ਫਿਰ, ਜਿੱਥੇ ਗੁਰੂ ਦਾ ਵਿਸ਼ਾਲ ਹਿਰਦਾ ਹੈ ਨਾ, ਉੱਥੇ ਗੁਰੂ ਦਾ ਸਿੱਖ ਵੀ ਬੜਾ ਵੱਡਾ ਪਰਉਪਕਾਰੀ ਹੈ। ਭਾਈ ਧਿਆਨ ਸਿੰਘ ਨੇ ਜਦੋਂ ਇਹ ਬਚਨ ਸੁਣਿਆ, ਸਤਿਗੁਰਾਂ ਦੇ ਸਾਹਮਣੇ ਹੱਥ ਜੋੜ ਲੈ, ਮੇਰੇ ਦਾਤਾ ਜੇ ਟੁੱਟੇ ਹੋ, ਰਹਿਮਤ ਵਿੱਚ ਆਏ ਹੋ, ਕਿਰਪਾ ਕਰਕੇ ਜੇ ਕੁਝ ਬਖਸ਼ਣਾ ਚਾਹੁੰਦੇ ਹੋ ਨਾ, ਫਿਰ ਆਹ ਜਿਹੜੇ ਆਏ ਨੇ ਨਾ ਚੱਲ ਕੇ ਤੁਹਾਡੀ ਸ਼ਰਨ ਦੇ ਵਿੱਚ, ਦਾਤਾ ਜੀ ਇਹਨਾਂ ਦੇ ਪਿਛਲੇ ਔਗਣ ਨਾ ਜਤਾਰ ਕੇ ਇਹਨਾਂ ਦੇ ਉੱਤੇ ਵੀ ਰਹਿਮਤ ਕਰ ਦਿਓ, ਇਹਨਾਂ ਦੀ ਭੁੱਲ ਨੂੰ ਮੁਆਫ਼ ਕਰ ਦਿਓ, ਬਸ ਇਹੀ ਮੰਗ ਹੈ ਦਾਸ ਵੱਲੋਂ। ਭਾਈ ਧਿਆਨ ਸਿੰਘ
हाथ जोड़ के गुरु चरणा में जो बेनती करता है, हर गोपाल ते विशंबर दास सारे परिवार समेत सतगुरों के चरणा का ध्यान करके खड़े ने। जो बेनती सिख ने की दातार के चरणा में आप श्रवण करो, यो बेनती।

ਭਾਈ ਧਿਆਨ ਸਿੰਘ ਨੇ ਬੇਨਤੀ ਕਰਕੇ ਆਖਿਆ, ਦਾਤਾ ਭੁੱਲਣ ਵਿੱਚ ਕੀ ਆ, ਸਭ ਕੋਈ ਕਰਤਾ ਆਪ ਨਾ ਭੁੱਲੇ। ਇਹ ਆਪ ਜੀ ਦਾ ਪਾਵਨ ਫਰਮਾਨ ਹੈ ਨਾ, ਦਾਤਾ ਕੁਝ ਵੀ ਜੀਵ ਹਾਂ ਖਿਣ ਖਿਰ ਭੁੱਲਣ ਹਾਰ ਹਾਂ, ਨਾ ਜਾਣਾ ਇਸ ਜ਼ਿੰਦਗੀ ਦੇ ਅੰਦਰ ਕਿੰਨੇ ਔਗਣ ਨੇ। ਮੇਰੇ ਸਤਿਗੁਰੂ ਕਿਰਪਾ ਕਰੋ, ਇਸ ਗੋਪਾਲ ਦਾਸ ਨੂੰ ਵੀ ਆਪਣੇ ਚਰਨਾਂ ਨਾਲ ਲਾ ਕੇ ਬਚੀਏ, ਇਹਦੀ ਭੁੱਲ ਨੂੰ ਮੁਆਫ ਕਰ ਦਿਓ। ਨਹੀਂ ਸਮਝ ਸਕਿਆ, ਅਣਜਾਣ ਸੀ ਨਾ, ਮੇਰੇ ਸਤਿਗੁਰੂ ਕਿਰਪਾਲੂ ਹੋਏ, ਦਿਆਲੂ ਹੋਏ, ਚਰਨਾਂ ਤੇ ਡਿੱਗੇ ਹੋਏ ਇਸ ਗੋਪਾਲ ਦਾਸ ਨੂੰ ਫਿਰ ਗੱਲ ਵੱਡੀ ਵਿੱਚ ਲੈ ਲਿਆ, ਪਿਆਰ ਕੀਤਾ, ਅਸੀਸ ਬਖਸ਼ਿਸ਼ ਕੀਤੀ, ਪਿਆਰ ਦੇ ਨਾਲ ਸਮਝਾਉਣਾ ਕੀਤਾ। ਹਰਗੋਪਾਲ, ਗੁਰੂ ਨਾਨਕ ਦੇ ਘਰ ਦੀ ਵਡਿਆਈ ਨੂੰ ਸਮਝਣਾ ਕਰੀਏ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਜਸ ਕਰੀਏ, ਉਸ ਵਾਹਿਗੁਰੂ ਦੀ ਸਿਫਤ ਫਲਾਹ ਕਰੀਏ ਜਿਹੜਾ ਮਾਲਕ ਸਾਰੀ ਸ੍ਰਿਸ਼ਟੀ ਸਾਰੀ ਮਨੁੱਖਤਾ ਸਾਰੇ ਸੰਸਾਰ ਨੂੰ ਪਾਲਣ ਹਾਰਾ ਹੈ, ਰਹਿਮਤਾਂ ਵੰਡਣ ਵਾਲਾ ਹੈ। ਉਸ ਗੁਰੂ ਦੀ ਵਡਿਆਈ ਨੂੰ ਕਦੇ ਭੁੱਲ ਕੇ ਹਉਮੈ ਹੰਕਾਰ ਵਿੱਚ ਆਣ ਕੇ ਫੁੱਲ ਫੁੱਲ ਕੇ ਨਾ ਬੈਠੀਏ। ਜੈ ਦਾਤਾ ਦੌਲਤਾਂ ਇਹ ਤਾਂ ਸੰਸਾਰ ਦੇ ਵਿੱਚ ਹੀ ਰਹਿੰਦੀਆਂ ਨੇ, ਇੱਥੇ ਬੰਦਾ ਆਣ ਕੇ ਪ੍ਰਾਪਤ ਕਰਦਾ, ਇੱਥੇ ਸਾਰਾ ਕੁਝ ਛੱਡ ਜਾਂਦਾ। ਜੋ ਨਾਲ ਜਾਣ ਨਿਭਣ ਵਾਲਾ ਹੈ ਉਹ ਸੱਚਾ ਧਨ ਹੈ, ਗੁਰੂ ਦੀ ਬਾਣੀ ਦਾ, ਸਿਮਰਨ ਦਾ, ਨਾਮ ਦਾ। ਇਸ ਕਰਕੇ ਸੱਚ ਦੀ ਕਮਾਈ ਕਰਨੀ, ਦਸਾਂ ਹੁਨਰਾਂ ਦੀ ਕਮਾਈ ਕਰਨੀ, ਇਸ ਸੰਸਾਰ ਦੀ ਦੌਲਤ ਦੀ ਕਮਾਈ ਕਰਨੀ ਸੰਸਾਰ ਵਿੱਚ ਵਰਤਣ ਵਾਸਤੇ, ਪਰ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਉਸ ਨਿਰੰਕਾਰ ਦੇ ਚਰਨਾਂ ਦੇ ਨਾਲ ਜੁੜੇ ਰਹਿਣਾ। ਚਾਰੇ ਗੁਰ ਸਿੱਖੋ, ਜੇ ਗੁਰ ਕੀ ਚਰਨੀ ਫਿਰ ਉਹ ਆਵੇ ਤਾਂ ਪਿਛਲੇ ਔਗਣ ਬਖਸ਼ ਲਿਆ। ਮੇਰੇ ਸਤਿਗੁਰਾਂ ਦੀ ਵਡਿਆਈ ਹੈ, ਗੁਰੂ ਦੀ ਰਹਿਮਤ ਹੈ, ਜੋ ਸ਼ਰਨ ਆਵੇ ਤੇ ਇਸ ਕੰਠ ਲਾਵੇ ਤੇ ਸਿਰਫ ਸਵਾਮੀ ਸੰਦਾ, ਮੇਰਾ ਸਤਿਗੁਰੂ ਫਿਰ ਬਖਸ਼ਿਸ਼ ਕਰ ਦਿੰਦਾ। ਆਓ, ਸਾਡੀ ਜ਼ਿੰਦਗੀ ਅੰਦਰ ਨਾ ਜਾਣਾ ਕਿੰਨੇ ਔਗਣ ਨੇ, ਕਿੰਨੇ ਵਿਕਾਰ ਨੇ। ਹਉਮੈ ਤੇ ਸੰਗਤਾਂ ਨੂੰ ਛੱਡ ਕੇ ਗੁਰੂ ਦੀ ਸ਼ਰਨ ਵਿੱਚ ਆਪਣਾ ਸਿਰ ਝੁਕਾ ਦਈਏ, ਦਿਲੋਂ ਭਾਵਨਾ ਬਣਾ ਕੇ ਅਰਦਾਸ ਕਰੀਏ, ਦਾਤਾ ਕਿਰਪਾ ਕਰੋ, ਹੋਈਆਂ ਭੁੱਲਾਂ ਨੂੰ ਨਜ਼ਰ ਅੰਦਾਜ਼ ਕਰਕੇ, ਅਣਜਾਣ ਹਾਂ ਨਾ, ਮਤ ਨਹੀਂ ਬੁੱਧੀ ਘੱਟ ਹੈ, ਕਿਰਪਾ ਕਰੋ, ਉਜਲ ਹੋ ਜਾਏ ਤੁਹਾਡੇ ਚਰਨਾਂ ਦੇ ਨਾਲ, ਪ੍ਰੀਤ ਬਣ ਜਾਏ, ਬਣ ਆਵੇ ਤੇ ਤੁਹਾਡੀਆਂ ਖੁਸ਼ੀਆਂ ਪ੍ਰਾਪਤ ਕਰਕੇ ਅਸੀਂ ਮਨੁੱਖਾ ਜੀਵਨ ਸੁਖਜਾ ਬਤੀਤ ਕਰ ਸਕੀਏ। ਇਹਨਾਂ ਸ਼ਬਦਾਂ ਦੇ ਨਾਲ ਆਪ ਸੰਗਤ ਕੋਲੋਂ ਹੋਈਆਂ ਭੁੱਲਾਂ ਦੀ ਖਿਮਾ ਚਾਹੁੰਦੇ ਹਾਂ। ਆਪ ਜੀ ਵੱਲੋਂ ਇਤਿਹਾਸ ਦੀ ਕਦਰਦਾਨੀ ਕਰਦਿਆਂ ਦਿੱਤੇ ਹੋਏ ਮਾਣ ਦਾ ਧੰਨਵਾਦ ਕਰਦੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰੀ ਦਰ ਤੇ ਪ੍ਰਵਾਨ ਕਰਨ, ਆਪਣੇ ਦਰੋਂ ਘਰੋਂ ਸਿੱਖੀ ਸਿੱਧ ਭਰੋਸਾ ਨਾਮਦਾਨ ਤੇ ਸੇਵਾ ਸਿਮਰਨ ਦਾ ਬਲ ਪ੍ਰਸਿੱਧ ਕਰਨ ਦੀ। ਆਓ ਹੁਣ ਆਪਾਂ ਅਦਬ ਪਿਆਰ ਤੇ ਸਤਿਕਾਰ ਸਹਿਤ ਰੋਜ਼ਾਨਾ ਦੀ ਤਰ੍ਹਾਂ ਗੁਰੂ ਕੀ ਇਲਾਹੀ ਬਾਣੀ ਆਨੰਦ ਸਾਹਿਬ ਜੀ ਦੇ ਜਾਪ ਸਾਰੇ ਮਿਲ ਕੇ ਕਰੀਏ, ਗੁਰੂ ਦੀ ਅਸੀਸ, ਗੁਰੂ ਦੀ ਖੁਸ਼ੀ ਪ੍ਰਾਪਤ ਕਰੀਏ ਜੀ। ਆਨੰਦ ਸਾਹਿਬ ਜੀ ਦੀ ਬਾਣੀ ਦੇ ਜਾਪ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਸਮੇਂ ਸਮੇਂ ਤੇ ਆ ਕੇ ਤੇ ਸੱਤ ਥੰਮ ਨਾਲ ਆਪ ਖਲੋ ਗਿਆ ਕੀੜੀ ਰੂਪ ਬਣਾ ਕੇ ਤੇ।

0: ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਅੰਦਰ ਸੰਧਿਆ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਖਾਲਸਾ ਜੀਓ, ਆਓ ਸਤਿਗੁਰੂ ਮਹਾਰਾਜ ਜੀ ਨੂੰ ਸੀਸ ਝੁਕਾਈਏ, ਤਨ ਕਰਕੇ ਮਨ ਕਰਕੇ ਆਪਣੀਆਂ ਹਾਜ਼ਰੀਆਂ ਲਵਾਉਣ ਦਾ ਯਤਨ ਕਰੀਏ। ਸਾਰੇ ਗੱਜ ਵੱਜ ਕੇ ਬੁਲਾਓ, ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਜੀ ਦੀ ਅਪਾਰ ਰਹਿਮਤ ਹੈ, ਬਖਸ਼ਿਸ਼ ਹੈ, ਜਿਸ ਧਰਤੀ ਦਾ ਜਰਰਾ ਜਰਰਾ ਨਾਮ ਰੰਗ ਵਿੱਚ ਰੰਗਿਆ ਹੋਇਆ ਹੈ, ਉਸ ਧਰਤੀ ਉੱਤੇ ਸਵਾਇਮਾਨ ਹੋ ਕੇ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਆਪਣੇ ਵੱਡ ਵਡੇਰਿਆਂ ਦੀ ਜੋ ਮਹਾਨ ਬਖਸ਼ਿਸ਼ ਹੈ ਉਹਨੂੰ ਵਿਚਾਰਨ ਦਾ ਯਤਨ ਕਰ ਰਹੇ ਹਾਂ, ਉਹਨੂੰ ਆਪਣੇ ਹਿਰਦੇ ਵਿੱਚ ਵਸਾਉਣ ਦਾ ਯਤਨ ਕਰ ਰਹੇ ਹਾਂ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜੀਵਨ ਬਾਬਤ ਆਪ ਨੇ ਸਾਡੇ ਤੋਂ ਪਹਿਲਾਂ ਕਥਾ ਰਾਹੀਂ ਉਹਨਾਂ ਦੀ ਬਖਸ਼ਿਸ਼ ਅਤੇ ਰਹਿਮਤ ਦੇ ਕੁਝ ਪੱਖ ਜਿਹੜੇ ਸਨ ਸਰਵਣ ਕਰਨ ਦਾ ਯਤਨ ਕੀਤਾ। ਸਵੇਰ ਤੋਂ ਲੈ ਕੇ ਤਕਰੀਬਨ ਅੱਜ ਪਹਿਲੇ ਦੀਵਾਨ ਦੇ ਵਿੱਚ ਆਪ ਦੇ ਨਾਲ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਖਸ਼ਿਸ਼ ਅਤੇ ਰਹਿਮਤ ਦਾ ਜੋ ਇਤਿਹਾਸ ਹੈ ਉਹ ਆਪ ਦੇ ਨਾਲ ਸਾਂਝਾ ਕਰਨ ਦਾ ਯਤਨ ਕਰ ਰਹੇ ਹਾਂ, ਕਿਉਂਕਿ ਸਿੱਖ ਧਰਮ ਦੀ ਸੰਪੂਰਨਤਾ, ਇਹਦੀ ਸ਼ੁਰੂਆਤ, ਇਹਨੂੰ ਚਲਾਉਣ ਵਾਲੇ, ਇਹਦੇ ਨਿਰੰਤਰ ਸਿਰ ਉੱਤੇ ਹੱਥ ਰੱਖਣ ਵਾਲੇ ਜੇ ਉਹ ਅਲਾਹੀ ਰੂਪ ਨੇ ਤੇ ਉਹ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ। ਔਰ ਜਿੰਨੀ ਸਿੱਖ ਜੀਵਨ ਅੰਦਰ ਸਿੱਖ ਦੀ ਜੀਵਨ ਸ਼ੈਲੀ ਹੈ ਇਹਦੇ ਵਿੱਚ ਜੋ ਰਸ ਭਰਪੂਰ ਕੀਤੇ ਨੇ ਇਹਦੇ ਜਨਮਦਾਤਾ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਜੋ ਸਿੱਖ ਨੇ ਸਿੱਖ ਨੂੰ ਬਖਸ਼ਿਆ ਰਹਿਮਤਾਂ ਅਤੇ ਪ੍ਰਾਪਤੀਆਂ ਦਿੱਤੀਆਂ ਨੇ ਇਹ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ ਬਖਸ਼ਿਆ ਨੇ। ਔਰ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜੀਵਨ ਪੱਖ ਨੂੰ ਜਦੋਂ ਆਪਾਂ ਵਿਚਾਰਨ ਦਾ ਯਤਨ ਕਰਾਂਗੇ ਨਾ ਤੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਹੁਤ ਵੱਡੀਆਂ ਘਾਲਣਾ ਘਾਲੀਆਂ ਨੇ। ਬਹੁਤ ਵੱਡਾ ਸਤਿਗੁਰੂ ਮਹਾਰਾਜ ਜੀ ਨੇ ਸਾਡੇ ਵਾਸਤੇ ਕਰਮ ਕਰਕੇ ਸਾਨੂੰ ਇਸ ਜੀਵਨ ਸ਼ੈਲੀ ਤੱਕ ਲਿਜਾਉਣ ਵਾਸਤੇ ਬੜਾ ਵੱਡਾ ਉਦਮ ਕੀਤਾ, ਕਿਉਂਕਿ ਕਈ ਵਾਰ ਅਸੀਂ ਇਤਿਹਾਸ ਨੂੰ ਬਾਹਰੀ ਤੌਰ ਉੱਤੇ ਤੱਕਦੇ ਹਾਂ। ਜਦੋਂ ਬਾਹਰੀ ਤੌਰ ਉੱਤੇ ਤੱਕਦੇ ਹਾਂ ਤਾਂ ਸਾਨੂੰ ਇੰਝ ਲੱਗਦਾ ਜਿਵੇਂ ਬੜਾ ਸੌਖਾ ਸਭ ਕੁਝ ਵਾਪਰ ਜਾਂਦਾ, ਪਰ ਜਦੋਂ ਤੁਸੀਂ ਅਨੁਭਵੀ ਰੂਪ ਦੇ ਵਿੱਚ ਉਹਦੇ ਵਿੱਚ ਜਾ ਕੇ ਆਪਣੇ ਆਪ ਨੂੰ ਜੁੜੋਗੇ ਫਿਰ ਮਨੁੱਖ ਨੂੰ ਪਤਾ ਲੱਗਦਾ ਬਈ ਘਾਲਣਾ ਕੀ ਹੁੰਦੀ ਹੈ। ਸਵੇਰ ਦੇ ਦੀਵਾਨ ਅੰਦਰ ਮੈਂ ਅਸੀਂ ਜਥੇ ਨੇ ਆਪ ਦੇ ਨਾਲ ਸਾਂਝ ਕੀਤੀ ਸੀ ਬਈ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ 3 ਸਾਲ ਮੋਦੀ ਦੀ ਡਿਊਟੀ ਕੀਤੀ ਹੈ ਔਰ ਇਸ ਡਿਊਟੀ ਦੇ ਵਿੱਚ 3 ਵਾਰ ਹੀ ਆਡਿਟ ਹੋਇਆ, 3 ਵਾਰ ਹਿਸਾਬ ਚੈੱਕ ਹੋਇਆ, 3 ਵਾਰ ਹੀ ਵਾਧਾ ਆਇਆ। ਅਗਰ ਬਰੀਕੀ ਨਾਲ ਇਹ ਪੱਖ ਕਹਿਣ ਦਾ ਯਤਨ ਕਰੀਏ ਬੜਾ ਸਮਾਂ ਲੰਮੇਰਾ ਚਾਹੀਦਾ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਜਦੋਂ ਸਤਿਗੁਰੂ ਮਹਾਰਾਜ ਨੇ ਜਦੋਂ ਨਵਾਬ ਦੌਲਤ ਖਾਨ ਨੂੰ ਹਕੀਕਤ ਨਮਾਜ਼ ਪੜ੍ਹਨੀ ਕਿਵੇਂ, ਮਸੀਤ ਵਿੱਚ ਜਾਣਾ ਕਿਵੇਂ ਹੈ ਇਹ ਸਮਝਾਇਆ ਤੇ ਨਵਾਬ ਦੌਲਤ ਖਾਨ ਕਹਿਣ ਲੱਗਾ ਮਹਾਰਾਜ ਤੁਸੀਂ ਦੁਬਾਰਾ ਮੋਦੀਖਾਨੇ ਦੀ ਜਿਹੜੀ ਡਿਊਟੀ ਉਹਨੂੰ ਫੇਰ ਸੰਭਾਲੋ, ਮੈਂ ਮੋਦੀਖਾਨਾ ਤੁਹਾਡੇ ਸਪੁਰਦ ਕਰਦਾ, ਕਿਉਂਕਿ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਮੁਲਾਜ਼ਮ ਇੱਥੇ ਸੇਵਾ ਕਰਕੇ ਗਏ ਹੋਣਗੇ। ਪਰ ਜਦੋਂ ਨਵਾਬ ਦੌਲਤ ਖਾਨ ਨੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੀ ਕਾਰਗੁਜ਼ਾਰੀ ਵੇਖੀ ਤੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਧਰਮ ਦੀ ਬਖਸ਼ਿਸ਼ ਵੇਖੀ ਤੇ ਨਵਾਬ ਦੌਲਤ ਖਾਨ ਜਿਹੜਾ ਸੀ ਅੱਜ ਅਫਸਰ ਨਹੀਂ, ਅੱਜ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਦਾ ਭੌਰਾ ਬਣ ਗਿਆ। ਕਿਹਾ ਜਦੋਂ ਇਤਿਹਾਸ ਨੂੰ ਵੇਖੋਗੇ, ਮੈਂ ਉਹਨਾਂ ਅੱਗੇ ਸਿਰ ਝੁਕਾਉਣਾ ਹੈ ਜਿਨ੍ਹਾਂ ਨੇ ਸੱਚ ਨੂੰ ਤਸਦੀਕ ਕਰ ਲਿਆ। ਬਹੁਤ ਸਾਰੇ ਐਸੇ ਲੋਕ ਨੇ ਸਾਰੀ ਜ਼ਿੰਦਗੀ ਹੱਠ ਕਰੀ ਜਾਂਦੇ, ਸੱਚ ਨੂੰ ਤਸਦੀਕ ਹੀ ਨਹੀਂ ਕਰਦੇ। ਜਿੱਦਣ ਮਨੁੱਖ ਨੂੰ ਸੱਚ ਨੂੰ ਤਸਦੀਕ ਕਰ ਗਿਆ ਉਦਣ ਆਪਣੇ ਜੀਵਨ ਵਿੱਚੋਂ ਬੁਰਾਈਆਂ ਨੂੰ ਕੱਢਣ ਵਾਸਤੇ ਸਮੇਂ ਦਾ ਹਾਣੀ ਬਣ ਜਾਵੇਗਾ। ਖੁਦ ਸਤਨਾਮ ਸ੍ਰੀ ਵਾਹਿਗੁਰੂ। ਬਹੁਤ ਸਾਰੇ ਐਸੇ ਲੋਕ ਨੇ ਜਿਹੜੀਆਂ ਆਪਣੀਆਂ ਜਿਹੜੀਆਂ ਬੁਰਾਈਆਂ ਨੇ ਉਹਨਾਂ ਨੂੰ ਕਈ ਵਾਰ ਸਿਧਾਂਤ ਨਾਲ ਜੋੜ ਜੋੜ ਕੇ ਆਪਣੇ ਗੁਣ ਬਣਾਉਣ ਦਾ ਯਤਨ ਕਰਦੇ, ਪਰ ਜਦੋਂ ਪਤਾ ਲੱਗ ਜਾਵੇ ਗੁਣ ਅਸਲ ਹੁੰਦੇ ਕੀ ਨੇ ਤੇ ਔਗੁਣਾਰਾ ਮਨੁੱਖ ਜਿਹੜਾ ਉਹਨਾਂ ਗੁਣਾਂ ਨੂੰ ਝੁਕ ਜਾਵੇ ਤੇ ਉਸ ਵੇਲੇ ਉਹਦੀ ਜ਼ਿੰਦਗੀ ਵਿੱਚ ਇਨਕਲਾਬੀ ਬਦਲਾਅ ਆ ਜਾਂਦਾ। ਨਵਾਬ ਦੌਲਤ ਖਾਨ ਸਤਿਗੁਰੂ ਮਹਾਰਾਜ ਦੇ ਸਾਹਮਣੇ ਝੁਕ ਗਿਆ, ਮੰਨ ਗਿਆ ਮਹਾਰਾਜ ਮੈਥੋਂ ਗਲਤੀ ਹੋ ਗਈ, ਹੁਣ ਤੱਕ ਜਿਹੜੀ ਮੈਂ ਨਮਾਜ਼ ਉਚਾਰਦਾ ਸਾਂ ਨਾ ਮੈਨੂੰ ਉਚਾਰਨ ਦਾ ਪਤਾ ਹੀ ਨਹੀਂ ਸੀ, ਹੁਣ ਮੈਨੂੰ ਪਤਾ ਲੱਗਿਆ ਹੈ ਦਰਅਸਲ ਨਮਾਜ਼ ਉਚਾਰਨੀ ਕਿਵੇਂ। ਮੈਂ ਤਾਂ ਸੁਰਤੀ ਮੇਰੀ ਕਿਤੇ ਫਿਰਦੀ ਸੀ, ਮੈਂ ਕਿਤੇ ਫਿਰਦਾ ਸਾਂ, ਮੈਂ ਨਾ ਸਾਂ ਅੱਲਾਹ ਤਾਲਾ ਦੇ ਦਰ ਉੱਤੇ ਪ੍ਰਵਾਨ ਵਿਚਾਰੀ ਹੈ। ਅੱਜ ਮੈਨੂੰ ਤੁਸੀਂ ਦੱਸਿਆ ਹੈ, ਮੈਨੂੰ ਅੱਜ ਧਰਮ ਦਾ ਰਹਿਸ ਆਨੰਦ ਆਇਆ ਹੈ, ਅਤੇ ਆਹ ਜਿਹੜੀ ਤੁਸੀਂ ਦੁਨਿਆਵੀ ਕਾਰ ਕਰਦੇ ਹੋ ਨਾ ਇਹ ਫਿਰ ਆਰੰਭ ਕਰਦੇ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਨਵਾਬ ਦੌਲਤ ਖਾਨ ਹੁਣ ਕੋਈ ਦੁਨਿਆਵੀ ਕਾਰ ਨਹੀਂ ਕਰਨੀ, ਹੁਣ ਪਰਮੇਸ਼ੁਰ ਦੇ ਹੁਕਮ ਅਨੁਸਾਰ ਜਿਹੜਾ ਆ ਜਗਤ ਜਲੰਦਾ ਸੜ ਰਿਹਾ ਨਾ ਇਹਦਾ ਆਧਾਰ ਕਰਨ ਵਾਸਤੇ, ਇਹਦੇ ਹਿਰਦਿਆਂ ਨੂੰ ਸ਼ਾਤ ਕਰਨ ਵਾਸਤੇ, ਇਹਨੂੰ ਸੱਚ ਨਾਲ ਜੋੜਨ ਵਾਸਤੇ ਜਿਹੜੀ ਪਰਮੇਸ਼ੁਰ ਡਿਊਟੀ ਲਾਈ ਹੈ ਨਾ ਉਹਨੂੰ ਨਿਭਾਉਣ ਵਾਸਤੇ ਜਾਣਾ। ਇਸ ਫੇਰੀ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸਾਡੇ ਨਾਲ ਸਾਂਝਾ ਕੀਤਾ। ਉਹ ਕਹਿੰਦੇ ਨੇ, ਬਾਬਾ ਦੇਖੇ ਧਿਆਨ ਤਰ, ਜਲਤੀ ਸਭ ਪ੍ਰਿਥਵੀ ਦੇ ਸਿਆਈ, ਬਾਝੋ ਗੁਰੂ ਗਵਾਰ ਹੈ, ਹੈ ਹੈ ਕਰਦੀ ਸੁਣੀ ਲਗਾਈ। ਬਈ ਹੁਣ ਜਦੋਂ ਅਸੀਂ ਬਾਹਰੀ ਤੌਰ 'ਤੇ ਨਹੀਂ ਨਾ ਧੱਕਦੇ, ਸਾਨੂੰ ਇੰਝ ਲੱਗਦਾ ਮੇਰਾ ਗੁਆਂਢੀ ਬੜਾ ਸੌਖਾ ਹੈ, ਮੇਰੇ ਇੱਧਰਲੇ ਵਾਲਾ ਸੱਜੇ ਪਾਸੇ ਵਾਲਾ ਬੜਾ ਸੌਖਾ ਹੈ, ਮੇਰੇ ਖੱਬੇ ਪਾਸੇ ਵਾਲਾ ਬੜਾ ਸੌਖਾ ਹੈ, ਮੇਰੇ ਤੋਂ ਜਿਹੜਾ ਅੱਗੇ ਜਾ ਰਿਹਾ ਉਹ ਬੜਾ ਸੌਖਾ ਹੈ, ਜਿਹੜਾ ਮੇਰੇ ਪਿੱਛੇ ਆ ਰਿਹਾ ਉਹ ਬੜਾ ਸੌਖਾ ਹੈ, ਦੁਖੀ ਕੇਵਲ ਮੈਂ ਹਾਂ। ਪਰ ਭਾਈ ਗੁਰਦਾਸ ਜੀ ਕਹਿੰਦੇ ਨੇ, ਜਦੋਂ ਬਾਬੇ ਨੇ ਧਿਆਨ ਧਰ ਕੇ ਵੇਖਿਆ, ਜਦੋਂ ਆਪਾਂ ਅੱਜ ਸੰਸਾਰ ਦੇ ਵਿੱਚ ਧਿਆਨ ਧਰ ਕੇ ਵੇਖਾਂਗੇ ਨਾ ਆਪਾਂ ਨੂੰ ਹਕੀਕਤ ਦਾ ਪਤਾ ਲੱਗ ਜਾਏਗਾ, ਬਈ ਇਕੱਲਾ ਮੈਂ ਨਹੀਂ ਦੁਖੀ, ਦੁਖੀ ਸਾਰੇ ਨੇ, ਪਰ ਇਹ ਦੁੱਖ ਕਿਹੜੇ ਨੇ ਜਿਹੜੇ ਮੈਨੂੰ ਲੱਗੇ ਨੇ ਉਹੀ ਉਹਨਾਂ ਨੂੰ ਲੱਗੇ ਹੋਏ ਨੇ, ਕਿਉਂਕਿ ਮੈਂ ਵੀ ਜਿਹੜੀਆਂ ਪੰਜ ਬਹੁਤ ਵੱਡੀਆਂ ਬਿਮਾਰੀਆਂ ਉਹਨਾਂ ਦਾ ਰੋਗੀ ਹੈ, ਮੇਰੇ ਗੁਆਂਢੀ ਵੀ ਉਹਨਾਂ ਦੇ ਰੋਗੀ ਨੇ। ਬਾਬਾ ਦੇਖੇ ਧਿਆਨ ਧਰ, ਹੁਣ ਇਸ ਤੋਂ ਪਹਿਲਾਂ ਕਿਸੇ ਨੇ ਨਹੀਂ ਵੇਖਿਆ, ਕਿਉਂਕਿ ਧਿਆਨ ਹੀ ਨਹੀਂ ਕੀਤਾ। ਸੰਸਾਰ ਦੁਖੀ ਹੈ ਤਾਂ ਦੁਖੀ ਰਹੀ ਜਾਵੇ, ਆਪਣੇ ਸੁੱਖਾਂ ਵਾਸਤੇ ਯਤਨ ਕਰੋ, ਕਿਸੇ ਨੂੰ ਕੁੱਟੋ ਮਾਰੋ, ਆਪਣੇ ਵਾਸਤੇ ਸਾਰੇ ਸਾਧਨ ਕਾਇਮ ਕਰ ਲਓ। ਪਰ ਬਾਬੇ ਨੇ ਇਸ ਗੱਲ ਨੂੰ ਨਹੀਂ, ਬਾਬੇ ਨੇ ਧਿਆਨ ਧਰ ਕੇ ਵੇਖਿਆ ਬਈ ਇਹ ਸੰਸਾਰ ਜਿਹੜਾ ਨਾ ਇਹਦੇ ਵਿੱਚ ਸਾਰੀ ਦੁਨੀਆ ਪਰਾਉਣੀ ਹੈ, ਅਤੇ ਦੁਖੀ ਨਾ ਹੋਣ ਸਾਰੇ ਸੁਖੀ ਹੋਣ, ਇਹਨਾਂ ਸਾਰਿਆਂ ਨੂੰ ਇਹ ਜਿਹੜਾ ਧਨ ਇਸ ਧਰਤੀ ਦਾ ਉਹ ਵਰਤਣ ਦਾ ਹੱਕ ਹੋਵੇ, ਇਹਨਾਂ ਨੂੰ ਇੱਥੇ ਸਾਰੀ ਆਜ਼ਾਦੀ ਹੋਵੇ, ਕਈ ਕਿਸੇ ਦਾ ਹੱਕ ਨਾ ਛੀਨੇ, ਕਿਸੇ ਦਾ ਕੋਈ ਹੱਕ ਖਾਵੇ ਨਾ। ਇਹ ਬਾਬੇ ਨੇ ਜਦੋਂ ਵੇਖਿਆ ਧਿਆਨ ਧਰ ਕੇ, ਅਤੇ ਲੋਕਾਂ ਅੰਦਰ ਪਈ ਲੁੱਟ ਘਸੁੱਟ ਸੀ, ਉਹਦੀਆਂ ਜਿਹੜੀਆਂ ਲਾਟਾਂ ਸਨ ਉਹ ਸਮਾਨ ਨੂੰ ਛੂ ਰਹੀਆਂ ਸਨ। ਬਾਬੇ ਨੇ ਇਹਨਾਂ ਨੂੰ ਬੁਝਾਉਣ ਵਾਸਤੇ ਹੁਣ ਪਹਿਲੀ ਉਦਾਸੀ ਦੀ ਸ਼ੁਰੂਆਤ ਕੀਤੀ। ਰਾਏ ਭੋਏ ਦੀ ਤਲਵੰਡੀ ਤੋਂ ਮਾਤਾ ਪਿਤਾ ਜੀ ਇੱਥੇ ਸੁਲਤਾਨਪੁਰ ਦੀ ਧਰਤੀ ਉੱਤੇ ਆਏ ਨੇ, ਪਿਤਾ ਕਲਿਆਣ ਰਾਏ, ਮਾਤਾ ਤ੍ਰਿਪਤਾ ਜੀ, ਭੈਣ ਜੀ ਬੇਬੇ ਨਾਨਕੀ ਜੀ, ਜਿਹੜੇ 5 ਸਾਲ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨਾਲੋਂ ਵੱਡੇ ਸਨ, ਉਹਨਾਂ ਦੇ ਰਿਸ਼ਤੇਦਾਰੀ ਦੇ ਵਿੱਚੋਂ ਭਣਵੱਈਆ ਜੀ, ਉਹਨਾਂ ਦੀ ਧਰਮ ਪਤਨੀ ਸਾਡੇ ਸਤਿਕਾਰਯੋਗ ਮਾਤਾ ਸੁਲੱਖਣੀ ਜੀ, ਉਹਨਾਂ ਦੇ ਪੁੱਤਰ ਬਾਬਾ ਸ਼੍ਰੀ ਚੰਦ ਜੀ, ਬਾਬਾ ਲਖਮੀ ਚੰਦ ਜੀ, ਹੁਣ ਤੱਕੋ ਬਾਬੇ ਨਾਨਕ ਦਾ ਚਾਰ ਚਫੇਰਾ ਰਿਸ਼ਤੇਦਾਰ, ਪਰਿਵਾਰ, ਸਨੇਹੀ, ਸੱਜਣ, ਮਿੱਤਰ, ਸੰਗੀ, ਸਾਥੀ, ਸਤ ਸੰਗਤ ਕਰਨ ਵਾਲੇ, ਬਹੁਤ ਵੱਡਾ ਘੇਰਾ ਜਿਹੜਾ ਸੀ ਉਹ ਇਕੱਠਾ ਹੋਇਆ। ਇਸ ਘੇਰੇ ਵਿੱਚੋਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਵੇਂ ਤੁਰਨ ਲੱਗੇ ਨੇ, ਇਸ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਆਪਣੇ ਨਿਸ਼ਾਨੇ ਵਾਸਤੇ ਉਹਨੂੰ ਆ ਕਵਿਤਾ ਦੀਆਂ ਲਾਈਨਾਂ ਵਿੱਚ ਕਹਿਣ ਲੱਗੇ, ਆਓ ਸਰਵਣ ਕਰੋ, ਤਵੱਜੋ ਦੇ ਕੇ ਸਰਵਣ ਕਰਨ ਦਾ ਯਤਨ ਕਰੋ, ਬੜੀ ਕਾਬਲੇ ਗੌਰ ਕਵਿਤਾ ਹੈ, ਆਓ ਸਰਵਣ ਕਰਦੇ।
1: ਜਦ ਸਤਿਗੁਰ ਨਾਨਕ ਨੇ

ਇਹ ਉਹ ਸਫ਼ਰ ਸੀ ਜਿਹੜਾ ਤਕਰੀਬਨ ਇੱਕ ਸਾਲ ਦਾ ਨਹੀਂ ਸੀ, ਦੋ ਸਾਲ ਦਾ ਨਹੀਂ ਸੀ, ਜਿਹਦਾ ਜਿਹੜਾ ਨਿਰੰਤਰ ਇਤਿਹਾਸ ਹੈ ਉਹ ਹਜ਼ਾਰਾਂ ਸਾਲਾਂ ਦਾ ਸੀ। ਕਿਉਂਕਿ ਇਹ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜਿਹੜਾ ਸਫ਼ਰ ਸੀ ਉਹਦਾ ਹੀ ਪਹਿਲੀ ਉਦਾਸੀ ਦਾ, ਇਹਦੀ ਆਰੰਭਤਾ ਕੀਤੀ ਹੈ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ। ਅਤੇ ਇਹ ਸਫ਼ਰ ਜਿਹੜਾ ਸੀ ਇਹਦਾ ਕਦੀ ਸਮਾਂ ਨੋਹਾਂ ਉੱਤੇ ਬਹਿਣ ਦਾ ਸੀ, ਕਦੀ ਸੋਵਾਂ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਟਿੰਡ ਸਿਰਹਾਣੇ ਰੱਖ ਕੇ ਸੌਣ ਦਾ ਸੀ, ਕਦੀ ਸਮਾਂ ਸੀ ਸਾਹਿਬਜ਼ਾਦਿਆਂ ਦੀ ਅਦੁੱਤੀ ਦਾਸਤਾਨ ਨੂੰ ਸੁਣਨ ਦਾ। ਅੱਜ ਇੱਥੋਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ, ਪਹਿਲੀ ਜੋਤ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੋ ਲਾਲਾਂ ਨੂੰ ਛੱਡ ਕੇ ਤੁਰੇ ਨੇ, ਪਰ ਇਸ ਤੋਂ ਅੱਗੇ ਵਿਖੜਾ ਹੀ ਵਿਖੜਾ ਪੈਣਾ ਸੀ, ਜਿਹਨੂੰ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤੈਅ ਕਰਨ ਵਾਸਤੇ ਆਪਣੇ ਛੋਟੇ ਬੱਚਿਆਂ, ਆਪਣੀ ਮਾਤਾ, ਆਪਣੀ ਧਰਮ ਪਤਨੀ, ਆਪਣੇ ਪਰਿਵਾਰ ਦੇ ਸੰਗੀ ਸਾਥੀ, ਕਿਉਂਕਿ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜੀਵਨ ਇੰਨਾ ਮਿੱਠ ਬੋਲੜਾ, ਇੰਨਾ ਪਿਆਰਾ ਸੀ, ਜਿਹੜਾ ਵੀ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਨਾਲ ਜੁੜਦਾ ਗਿਆ ਚਰਨਾਂ ਦਾ ਭੌਰਾ ਹੀ ਬਣਦਾ ਗਿਆ। ਕਿਉਂਕਿ ਕਿਸੇ ਨੂੰ ਮਾੜਾ ਸ਼ਬਦ ਨਹੀਂ ਬੋਲਿਆ, ਕਿਸੇ ਨੂੰ ਜੇ ਸਮਝਾਇਆ ਤਾਂ ਉਹਨੂੰ ਬੜੇ ਪਿਆਰ ਨਾਲ ਸਮਝਾਇਆ, ਛਾਤੀ ਨਾਲ ਲਾ ਕੇ ਸਮਝਾਇਆ, ਉਹਨੂੰ ਆਪਣਾ ਪੁੱਤ ਬਣਾ ਲਿਆ, ਪੁੱਤਾਂ ਤੋਂ ਵੀ ਪਿਆਰਾ ਸਿੱਖ ਬਣਾ ਲਿਆ। ਕਿਉਂਕਿ ਜਦੋਂ ਗੁਰਤਾ ਗੱਦੀ ਸਤਿਗੁਰੂ ਮਹਾਰਾਜ ਨੇ ਦਿੱਤੀ ਹੈ ਅਤੇ ਸਿੱਖ ਨੂੰ ਦਿੱਤੀ ਹੈ, ਇੱਥੇ ਇਹ ਗੱਲ ਸਪਸ਼ਟ ਹੋ ਜਾਵੇਗੀ ਬਈ ਜਦੋਂ ਗੁਣਾਂ ਵਿੱਚ ਦੀ ਸਿੱਖੀ ਨੂੰ ਵੇਖਿਆ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਤੇ ਆਪਣੇ ਪਰਿਵਾਰ ਦੀ ਗੱਲ ਨਹੀਂ, ਸਮੁੱਚੀ ਮਾਨਵਤਾ ਨੂੰ ਕਲਾਵੇ ਵਿੱਚ ਲਿਆ। ਜੇ ਕਦੀ ਕੌੜਾ ਬੋਲਿਆ ਨਾ ਤੇ ਉਹ ਉਹਨਾਂ ਲੋਕਾਂ ਨੂੰ ਹੈ ਜਿਹੜੇ ਲੋਕ ਗ੍ਰਿਸਤਮਾਏ ਨਿਰਵਾਣ ਦੇ ਮਤ ਦੇ ਖਿਲਾਫ਼ ਗੱਲ ਕਰਦੇ ਸੀ। ਕਿਸੇ ਦਿਨ ਆਪਾਂ ਪ੍ਰਸੰਗ ਦੇ ਵਿੱਚ ਚੱਲਦਿਆਂ ਚੱਲਦਿਆਂ ਉਹ ਵੀ ਵੇਖਣ ਦਾ ਯਤਨ ਕਰਾਂਗੇ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਪਰਿਵਾਰ ਨੂੰ ਸੁੱਤਿਆਂ ਨਹੀਂ ਛੱਡਿਆ। ਦੁਨੀਆਂ ਦੇ ਵਿੱਚ ਬੜੇ ਬੜੇ ਪੈਗੰਬਰ ਹੋਏ, ਇੱਕ ਪੈਗੰਬਰ ਦਾ ਜ਼ਿਕਰ ਮਿਲਦਾ ਹੈ ਬਈ ਮੁੱਢ ਤੋਂ ਵਿਰਾਗੀ ਤਿਆਗੀ ਹੋ ਗਿਆ, ਵਿਰਾਗੀ ਤਿਆਗੀ ਹੋਇਆ ਅਤੇ ਫਿਰ ਇੱਕ ਦਿਨ ਆਪਣੇ ਘਰ ਨੂੰ ਛੱਡਣ ਦਾ ਫੈਸਲਾ ਕਰ ਲਿਆ। ਅਤੇ ਜਦੋਂ ਘਰ ਨੂੰ ਛੱਡਣ ਦਾ ਫੈਸਲਾ ਕੀਤਾ ਅਤੇ ਰਾਤ ਦੇ ਸਮੇਂ ਜਦੋਂ ਪਰਿਵਾਰ ਸੁੱਤਾ ਹੋਇਆ ਸੀ ਉਦੋਂ ਤੁਰਨ ਲੱਗਾ, ਅਤੇ ਜਦੋਂ ਸੁੱਤੇ ਪਰਿਵਾਰ ਨੂੰ ਛੱਡ ਕੇ ਤੁਰ ਪਿਆ ਅਤੇ ਬੂਹੇ ਅੱਗੇ ਗਿਆ, ਮਨ ਦੀ ਮਮਤਾ ਨੇ ਖਿੱਚ ਮਾਰੀ, ਮਨਾ ਪਰਿਵਾਰ ਛੱਡ ਕੇ ਚੱਲਿਆ, ਇੱਕ ਵਾਰ ਇਹਨਾਂ ਦਾ ਮੂੰਹ ਵੇਖ ਲਾ। ਸੁੱਤੇ ਪਏ ਆਪਣੇ ਬੱਚੇ ਦਾ ਮੂੰਹ ਵੇਖਿਆ, ਅੱਖਾਂ ਵਿੱਚੋਂ ਹੰਝੂ ਆ ਗਏ, ਤ੍ਰਿਪ ਤ੍ਰਿਪ ਬੱਚੇ ਦੇ ਮੂੰਹ ਉੱਤੇ ਡਿੱਗੇ। ਬੱਚਾ ਜਦੋਂ ਇਹਨਾਂ ਡਿੱਗਦੇ ਪਾਣੀ ਦੇ ਅਥਰੂਆਂ ਤੋਂ ਤੜਪਕਿਆ ਅਤੇ ਮਾਂ ਨੇ ਪਿੱਛਾ ਪਰਤ ਕੇ ਛਾਤੀ ਨਾਲ ਲਾ ਲਿਆ, ਬੜੇ ਦੁੱਖ ਦੇ ਵਿੱਚ ਵਿਯੋਗ ਦੇ ਵਿੱਚ ਆਪਣੇ ਘਰ ਨੂੰ ਛੱਡਿਆ ਅਤੇ ਵਿਰਾਗੀ ਤਿਆਗੀ ਹੋ ਕੇ ਤੁਰਿਆ। ਪਰ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ, ਜਰਾ ਜਦੋਂ ਆਪਾਂ ਉਹਨਾਂ ਦਾ ਜੀਵਨ ਪੜ੍ਹਾਂਗੇ, ਇੱਕ ਦਿਨ ਵੀ ਵਿਰਾਗੀ ਤਿਆਗੀ ਦੀ ਗੱਲ ਨਹੀਂ, ਕੋਈ ਗਿਲਾ ਨਹੀਂ, ਕੋਈ ਹੱਥ ਨਹੀਂ, ਕੋਈ ਸੋਗ ਨਹੀਂ, ਪਰਿਵਾਰ ਵੀ ਛੱਡਿਆ ਹੈ, ਬਹੁਤ ਸਾਰਾ ਮਾਨਵਤਾ ਦੇ ਭਲੇ ਵਾਸਤੇ ਕਾਰਜ ਕੀਤੇ ਨੇ, ਪਰ ਉਸ ਪਰਿਵਾਰ ਦੇ ਨਾਲ ਜੁੜ ਕੇ ਵੀ ਰਹੇ ਨੇ। ਸਮਾਂ ਆਇਆ ਹੈ, ਉਸ ਪਰਿਵਾਰ ਨੂੰ ਵੇਖਿਆ ਹੈ, ਉਹਦੀਆਂ ਸਾਰੀਆਂ ਦੁੱਖ ਤਕਲੀਫਾਂ ਨੂੰ ਸੁਣਿਆ ਹੈ, ਔਰ ਉਹਦੇ ਨਾਲ ਨਾਲ ਜਿਹੜਾ ਸੰਸਾਰ ਦਾ ਸਫ਼ਰ ਸੀ ਉਹ ਵੀ ਸਤਿਗੁਰੂ ਮਹਾਰਾਜ ਨੇ ਬਰਕਰਾਰ ਰੱਖਿਆ। ਇੱਥੋਂ ਤੁਰੇ ਨੇ ਸੁਲਤਾਨਪੁਰ ਦੀ ਧਰਤੀ ਤੋਂ, ਅਤੇ ਸੀਮਤ ਸਮਾਂ ਬਾਕੀ, ਆਪਾਂ ਥੋੜ੍ਹਾ ਜਿਹਾ ਅੱਗੇ ਚੱਲਣ ਦਾ ਯਤਨ ਕਰੀਏ। ਲਾਹੌਰ ਦੀ ਧਰਤੀ ਉੱਤੇ ਜਾ ਪਹੁੰਚੇ, ਲਾਹੌਰ ਦੀ ਧਰਤੀ ਦੇ ਬਾਰ ਬਾਰ ਇੱਕ ਮਸੀਤ ਸੀ, ਉਸ ਮਸੀਤ ਦੇ ਸਤਿਗੁਰੂ ਮਹਾਰਾਜ ਲਾਗੇ ਜਿਹੜਾ ਰਾਤ ਦੇ ਸਮੇਂ ਵਿਸ਼ਰਾਮ ਕੀਤਾ, ਕਿਉਂਕਿ ਇਸ ਤੋਂ ਪਹਿਲਾਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗੋਇੰਦਵਾਲ ਸਾਹਿਬ ਦੀ ਧਰਤੀ, ਫਤਿਹਾਬਾਦ ਦੀ ਪਾਵਨ ਧਰਤੀ, ਇਸ ਤੋਂ ਅੱਗੇ ਅੰਮ੍ਰਿਤਸਰ ਦੀ ਪਾਵਨ ਧਰਤੀ, ਇਹਨਾਂ ਦਾ ਵੀ ਜਦੋਂ ਆਪਾਂ ਇਤਿਹਾਸਕ ਵਿਸ਼ਲੇਸ਼ਣ ਕਰਾਂਗੇ, ਇੱਥੇ ਵੀ ਸਤਿਗੁਰੂ ਮਹਾਰਾਜ ਨੇ ਬੜੀਆਂ ਰਹਿਮਤਾਂ ਬਖਸ਼ਾਂ ਕੀਤੀਆਂ ਨੇ। ਪਰ ਸਤਿਗੁਰੂ ਮਹਾਰਾਜ ਜਦੋਂ ਲਾਹੌਰ ਦੇ ਬਾਰ ਬਾਰ ਬੈਠੇ ਨੇ ਅਤੇ ਤੜਕੇ ਦਾ ਸਮਾਂ ਹੋਇਆ ਅਤੇ ਬੜਾ ਵੱਡਾ ਜਿਹੜਾ ਕੁਰਲਾਟ ਪੈ ਗਿਆ, ਜਾਨਵਰਾਂ ਨੇ ਹਾਲ ਦਵਾਈ ਚੁੱਕ ਲਈ, ਸਤਿਗੁਰੂ ਮਹਾਰਾਜ ਨੇ ਭਾਈ ਮਰਦਾਨੇ ਨੂੰ ਆਖਿਆ, ਭਾਈ ਮਰਦਾਨਿਆ ਅੰਮ੍ਰਿਤ ਵੇਲਾ ਹੈ, ਪਰਮੇਸ਼ੁਰ ਦੇ ਨਾਲ ਜੁੜਨ ਦਾ ਸਮਾਂ ਹੈ, ਕਿਆ ਕਿਉਂ ਕੁਰਲਾਟ ਪੈ ਰਿਹਾ? ਜਦੋਂ ਮਰਦਾਨੇ ਨੇ ਜਾ ਕੇ ਵੇਖਿਆ ਜਾਨਵਰ
ਕੋਏ ਜਾ ਰਹੇ ਸਨ, ਗਲਾਂ ਉੱਤੇ ਛੁਰੀਆਂ ਰੱਖੀਆਂ ਹੋਈਆਂ ਸੀ। ਤੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਫਿਰ ਇਹਨਾਂ ਦੀ ਪੁਕਾਰ ਸੁਣ ਕੇ ਬੈਠੇ ਨਹੀਂ, ਫਿਰ ਜਾ ਕੇ ਇਹਦੇ ਜਿਹੜੇ ਪ੍ਰਬੰਧਕ ਸਨ ਉਹਨਾਂ ਨਾਲ ਸਤਿਗੁਰੂ ਮਹਾਰਾਜ ਨੇ ਗੱਲ ਸ਼ੁਰੂ ਕੀਤੀ, ਬਈ ਇਹ ਕੀ ਹੋ ਰਿਹਾ ਹੈ। ਕਹਿਣ ਲੱਗੇ ਜੀ, ਇਹ ਅੱਲਾਹ ਤਾਲਾ ਨੂੰ ਖੁਸ਼ ਕਰਨ ਵਾਸਤੇ ਇਹਨਾਂ ਨੂੰ ਹਲਾਲ ਕੀਤਾ ਜਾ ਰਿਹਾ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਬਈ ਜੇ ਤੁਹਾਡੇ ਕੱਪੜੇ ਨੂੰ ਬਾਹਰਲੇ ਬੰਨੇ ਰੱਤ ਲੱਗ ਜੇ ਤੇ ਤੁਸੀਂ ਇਹਦੇ ਭਿੱਟਿਆ ਗਿਆ, ਤੇ ਜਿਨ੍ਹਾਂ ਦੀ ਰੱਤ ਹੁਣ ਪੀਵੋਗੇ ਇਹਨਾਂ ਨੂੰ ਖੋ ਖੋ ਕੇ ਮਾਰ ਰਹੇ ਹੋ, ਇਹ ਜਿਹੜਾ ਤੁਹਾਡਾ ਸਵਾਬ ਹੈ ਇਹਨੂੰ ਸਵਾਰਥ ਕਿਉਂ ਬਣਾ ਕੇ ਬੈਠੇ ਹੋਏ? ਤੁਹਾਡੇ ਮੂੰਹ ਦੇ ਸਵਾਦ ਨੇ, ਉਹਨਾਂ ਬਦਲੇ ਇਹਨਾਂ ਨੂੰ ਤੁਸੀਂ ਕੋ ਰਹੇ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ, ਬਈ ਇੱਥੇ ਜ਼ਹਿਰ ਵਰਤਦਾ ਹੈ ਜਿੱਥੇ ਇੰਨਾ ਵੱਡਾ ਜਿਹੜਾ ਦੁਖਾਂਤ ਵਾਪਰੇ, ਕਿਉਂਕਿ ਮਨ ਅੰਦਰ ਜਿਹੜੀ ਮੈਂ ਤੁਹਾਡੇ ਨਾਲ ਮੁੱਢ ਵਿੱਚ ਗੱਲ ਕਰਕੇ ਅਸੀਂ ਤੁਰੇ ਸਾਂ, ਦਰਦ ਹੈ ਬਈ ਇਹ ਜਿਹੜੀ ਸ੍ਰਿਸ਼ਟੀ ਹੈ ਇਹਦੇ ਉੱਤੇ ਕਾਇਨਾਤ ਦੇ ਵਿੱਚ ਜਿਹੜਾ ਕਿਸੇ ਨੂੰ ਦੁੱਖ ਆ ਰਿਹਾ ਕਿਉਂ ਆ ਰਿਹਾ? ਨਹੀਂ ਤੇ ਮਨੁੱਖ ਦਾ ਦਰਦ ਤਾਂ ਭਾਵੇਂ ਕਿਸੇ ਨੇ ਵੰਡਾ ਲਿਆ ਹੋਵੇ, ਪਰ ਪਸ਼ੂਆਂ ਪੰਛੀਆਂ ਜਾਨਵਰਾਂ ਰੁੱਖਾਂ ਇਹਨਾਂ ਦਾ ਦਰਦ ਕਿਸੇ ਨੇ ਵੰਡਾਇਆ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਅੱਜ ਜੇ ਇਸ ਦਰਦ ਦੀ ਗੱਲ ਕੀਤੀ ਨਾ, ਤੇ ਅੱਜ ਵਿਗਿਆਨ ਜਿਹੜੀ ਹੈ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉਹਨਾਂ ਕਦਮਾਂ ਤੇ ਚੱਲ ਕੇ ਅੱਜ ਇਹ ਗੱਲ ਨੂੰ ਬਣ ਗਈ ਹੈ, ਬਈ ਸਮਾਂ ਆਉਣ ਉੱਤੇ ਜਦੋਂ ਬਿਰਤਾ ਬਣਦੀ ਹੈ ਤੇ ਰੁੱਖ ਵੀ ਰੋਂਦੇ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸੱਚ ਕਿਹਾ, ਜਾਨਵਰ ਵੀ ਗਾਉਂਦੇ ਨੇ ਰੋਂਦੇ ਵੀ ਨੇ, ਕਿਉਂਕਿ ਜਦੋਂ ਖੁਸ਼ੀ ਦਾ ਸਮਾਂ ਹੁੰਦਾ ਫਿਰ ਗਾਉਂਦੇ ਨੇ, ਤੇ ਜਦੋਂ ਦੁੱਖ ਆਉਂਦਾ ਤੇ ਫਿਰ ਰੋਂਦੇ ਨੇ। ਹਰ ਚੀਜ਼ ਗਾਉਂਦੀ ਹੈ, ਹਰ ਚੀਜ਼ ਪ੍ਰਲਾਪ ਕਰਦੀ ਹੈ, ਇਹ ਕੇਵਲ ਤੇ ਕੇਵਲ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਹੀ ਇਹਨਾਂ ਆਵਾਜ਼ਾਂ ਨੂੰ ਸੁਣ ਸਕਦੇ ਸਨ, ਇਹਨਾਂ ਦੁੱਖਾਂ ਨੂੰ ਸੁਣ ਸਕਦੇ ਸਨ। ਇੱਥੋਂ ਸਤਿਗੁਰੂ ਮਹਾਰਾਜ ਏਮਨਾਬਾਦ ਦੀ ਧਰਤੀ ਉੱਤੇ ਗਏ ਨੇ, ਜਿੱਥੇ ਭਾਈ ਲਾਲੋ ਕਿਰਤੀ ਗੁਰੂ ਕਾ ਸਿੱਖ ਰਹਿੰਦਾ ਹੈ, ਔਰ ਇੰਨਾ ਮਹਾਨ ਕਿਰਤੀ ਹੈ ਬਈ ਆਪਣੇ ਹੱਥ ਦੇ ਨਾਲ ਸਾਰੀ ਦਿਹਾੜੀ ਜਿਹੜੀ ਕਾਰ ਕਰਦਾ ਉਸ ਕਮਾਈ ਵਿੱਚੋਂ ਆਪਣਾ ਪ੍ਰਸ਼ਾਦਾ ਚਲਾਉਂਦਾ। ਇੱਕ ਸ਼ਾਇਰ ਨੇ ਬੜਾ ਸੁੰਦਰ ਲਿਖਿਆ ਹੈ, ਉਹ ਕਹਿੰਦਾ, ਤੇਸਾ ਸੀ ਅੱਖ ਸਥਰਾ ਤਰਖਾਨ ਕਾਰੇ ਲੱਗ ਰਿਹਾ, ਸਖਤ ਸੀ ਕੰਮ ਉਸ ਦਾ ਪਰ ਸਿਉਂ ਸੀ ਤਨ ਵਗ ਰਿਹਾ, ਸੁਣ ਕੇ ਤੇ ਮਨ ਭਰ ਆਇਆ ਲਾਚਾਰ ਸੀ ਤਦ ਪਿੱਛੋਂ ਆਵਾਜ਼ਾਂ ਆਇਆ ਲਾਲੋ ਜੀ ਸਤ ਕਰਤਾਰ ਤਦ। ਬਈ ਅੱਜ ਤੱਕ ਬੜੇ ਬੜੇ ਪੈਗੰਬਰ ਜਿਹੜੇ ਸਨ ਉਹ ਆਪਣੇ ਚੇਲਿਆਂ ਕੋਲ ਗਏ, ਪਰ ਉਸ ਚੇਲੇ ਕੋਲ ਗਏ ਜਿਹੜਾ ਚੇਲਾ ਕਰੋੜਾਂ ਪਾਤਰੀ ਸੀ, ਉਹਦੇ ਤੋਂ ਬਾਅਦ ਲੱਖਾਂ ਪਾਤਰੀ ਕੋਲ ਗਏ, ਉਹਦੇ ਤੋਂ ਬਾਅਦ ਹਜ਼ਾਰਾਂ ਪਾਤਰੀ ਕੋਲ ਗਏ, ਪਰ ਅੱਜ ਪਹਿਲੀ ਵਾਰ ਸੀ ਕਿਸੇ ਕਿਰਤੀ ਦੇ ਘਰ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਬੈਠੇ ਹੋਏ ਉਹਦੇ ਨਾਲ ਜੋ ਵਾਰਤਾਲਾਪ ਕਰ ਰਹੇ ਆ ਕਵਿਤਾ ਦੀਆਂ ਲੀਨਾਂ ਕਹਿਣ ਲੱਗਿਆ ਉਹ ਸਰਵਣ ਕਰ।

0: ਸੰਤੋਖ ਸਮਝ ਕੇ ਮੱਲਿਆ ਬੁਰਾ ਕਗਾਲੀ
1: ਨੂੰ ਮੰਜੀ ਦਾ ਵੀ ਸਮਝ ਪਣ ਗਿਨਵਾਰੀ
0: ਉਹ ਦੁਨੀਆ ਵਾਲੇ ਜਿਸ ਨੂੰ

0: ਲਈ ਕੀਤਾ ਸ਼ੁਰੂ ਸਿੱਖੀ ਪ੍ਰਚਾਰ ਨੂੰ
1: ਭੁੱਲੇ ਜਗਦੀ ਨਜ਼ਰੋਂ ਨੀਵੇਂ ਮਾਰਗ ਤੁਰ ਕੇ
0: ਉਹ ਗੁਰਮੁਖ ਰਸਤਾ ਤੱਕ ਕੇ ਅੰਬਰ ਉਹ ਫੁੱਲ ਬਰਸਾਉਂਦੇ ਸੀ
1: ਉਹ 30 ਕਰੋੜ ਦੇ ਉੱਤੇ ਨਗਮੇ ਪੜਦੇ ਗੁਰ ਕੇ
0: ਉਹ ਆਇਆ ਰੋਕਣ ਕਾਰਾ

0: ਇਹਨੂੰ ਇੰਗਲੈਂਡ ਨੇ ਅਡੋਪਟ ਕੀਤਾ ਅਤੇ ਉਦਣ 2 ਸਤੰਬਰ ਸੀ, 12 ਦਿਨ ਗਾਇਬ ਕਰਕੇ ਅਤੇ ਜਿਹੜਾ 14 ਸਤੰਬਰ ਦਾ ਦਿਨ ਸੀ ਇਹਨੂੰ ਘੋਸ਼ਿਤ ਕਰ ਦਿੱਤਾ ਗਿਆ। ਔਰ 12 ਦਿਨਾਂ ਦਾ ਇਹ ਜਿਹੜਾ ਫਰਕ ਸੀ ਇਹ ਸਾਡੇ ਸੰਗਰਾਂਦ ਦੇ ਮਹੀਨਿਆਂ ਦੇ ਵਿੱਚ ਵੀ ਪਲੱਸ ਹੋ ਕੇ ਇਹਦਾ ਅੱਧ ਦੇ ਨਾਲ ਮੇਲ ਜੋਲ ਬਣਦਾ। ਔਰ ਸਰਾਧਾਂ ਦੇ ਦਿਨਾਂ ਦੇ ਵਿੱਚ ਇੱਕ ਹਿੰਦੁਸਤਾਨ ਦੇ ਜਿਹੜੀ ਹਿੰਦੂ ਧਰਮ ਹੈ ਉਹਦੇ ਵਿੱਚ ਪਰੰਪਰਾ ਚੱਲਦੀ ਹੈ, ਕਿਉਂਕਿ ਕਿਸੇ ਦਿਨ ਆਪਾਂ ਫਿਰ ਵਿਚਾਰ ਕਰਾਂਗੇ ਮਰਜ਼ਾਦਾ ਅਤੇ ਪਰੰਪਰਾ ਦੇ ਵਿੱਚ ਬਹੁਤ ਵੱਡਾ ਅੰਤਰ ਹੁੰਦਾ। ਪਰੰਪਰਾਵਾਂ ਸਮੇਂ ਨਾਲ ਚੱਲਦੀਆਂ ਵੀ ਨੇ ਅਤੇ ਸਮੇਂ ਨਾਲ ਖਤਮ ਵੀ ਹੋ ਜਾਂਦੀਆਂ। ਮਰਜ਼ਾਦਾ ਇੱਕ ਜਾਬਤਾ ਹੁੰਦਾ ਜਿਹੜਾ ਨਿਰੰਤਰ ਸਦਾ ਬਰਕਰਾਰ ਰਹਿੰਦਾ, ਇਹਦੇ ਵਿੱਚ ਕੋਈ ਘਾਟ ਵਾਧ ਨਹੀਂ ਕੀਤੀ ਜਾ ਸਕਦੀ। ਹੁਣ ਇਹ ਜਿਹੜੇ ਸਰਾਧ ਸਨ ਇਹ ਪਰੰਪਰਾ ਮੈਂ ਕਿਉਂ ਕਿਹਾ, ਜੇ ਹਕੀਕਤ ਸੱਚਾਈ ਹੁੰਦੀ ਮੈਂ ਇਹਨੂੰ ਮਰਜ਼ਾਦਾ ਵੀ ਕਹਿ ਦਿੰਦਾ ਕਿਉਂਕਿ ਕਿਸੇ ਦੂਜੇ ਧਰਮ ਦੀ ਗੱਲ ਹੈ। ਪਰੰਪਰਾ ਇਸ ਕਰਕੇ ਹੈ ਬਈ ਜਿਹੜੇ ਲੋਕ ਆਪਣੇ ਮਾਤਾ ਪਿਤਾ ਨੂੰ ਜਿਉਂਦਿਆਂ ਤਾਂ ਉਹਨਾਂ ਵੱਲ ਧਿਆਨ ਨਹੀਂ ਕਰਦੇ, ਉਹਨਾਂ ਦੀ ਸੇਵਾ ਨਹੀਂ ਕਰਦੇ ਅਤੇ ਜਦੋਂ ਮਰ ਜਾਂਦੇ ਨੇ ਉਹਨਾਂ ਨਿਮਿੱਤ ਸਰਾਧ ਜੱਗ ਕਰਾਏ ਜਾਂਦੇ। ਔਰ ਇਸ ਗੱਲ ਦੀ ਗਵਾਹੀ ਭਰੀ ਹੈ ਕਬੀਰ ਸਾਹਿਬ ਜੀ ਹੋਰਾਂ ਨੇ, ਕਿਉਂਕਿ ਉਹਨਾਂ ਨੇ ਆਪਣੀਆਂ ਅੱਖਾਂ ਨਾਲ ਵੇਖਿਆ, ਉਹਨਾਂ ਨੇ ਆਪਣੀ ਬਾਣੀ ਅੰਦਰ ਵੀ ਸਾਡੇ ਨਾਲ ਸਾਂਝ ਕੀਤੀ ਬਈ ਇਹ ਲੋਕੋ ਆਹ ਜਿਹੜੇ ਮਗਰੋਂ ਸਰਾਧ ਕਰਾਉਂਦੇ ਜੇ ਇਹਨਾਂ ਦਾ ਕੋਈ ਫਾਇਦਾ ਨਹੀਂ ਆ, ਕਿਉਂਕਿ ਅੱਗੇ ਜਦੋਂ ਮਨੁੱਖ ਚਲਾ ਜਾਏਗਾ ਅਤੇ ਉਹਦਾ ਜੋ ਲੇਖਾ ਜੋਖਾ ਉਹ ਪਰਮੇਸ਼ੁਰ ਉਹਦੇ ਵਾਸਤੇ ਤਿਆਰ ਲੈ ਕੇ ਬੈਠਾ। ਹੁਣ ਅਸੀਂ ਪ੍ਰਚਾਰਕ ਹੈ, ਰਾਗੀ ਹੈ, ਢਾਡੀ ਹੈ, ਹਿੰਦੁਸਤਾਨ ਤੋਂ ਆਉਂਦੇ, ਕੋਈ ਨਾਚ ਪੱਲੇ ਬੰਨ੍ਹ ਕੇ ਲਿਆਉਂਦੇ? ਜਿੱਥੇ ਜਿੱਥੇ ਜਾਂਦੇ ਨੇ ਪਰਮੇਸ਼ੁਰ ਨੇ ਅੱਗੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ ਹੁੰਦੀ ਹੈ। ਅਤੇ ਜੇ ਕੋਈ ਹਿੰਦੁਸਤਾਨ ਵਾਲਾ ਆਖੇ ਬਈ ਮੈਂ ਤਾਂ ਬਈ ਜਹਾਜ਼ 'ਚ ਰੋਟੀਆਂ ਰੱਖਣ ਲੱਗਾ, ਸਾਡੇ ਪਿਓ ਨੇ ਉੱਥੇ ਖਾਣੀਆਂ ਨੇ ਅਤੇ ਇੱਥੇ ਉਹ ਰੋਟੀਆਂ ਨਹੀਂ ਪਹੁੰਚ ਸਕਦੀਆਂ ਤਾਂ ਮੈਂ ਖਾ ਸਕਦਾ, ਹੋ ਸਕਦਾ ਹਫ਼ਤੇ 2 ਹਫ਼ਤਿਆਂ ਬਾਅਦ ਆ ਵੀ ਜਾਣ, ਪਰ ਉਹ ਉਸ ਵੇਲੇ ਜਿਸ ਵੇਲੇ ਭੇਜ ਰਿਹਾ ਉਸ ਵੇਲੇ ਨਹੀਂ ਪਹੁੰਚ ਸਕਦੀ। ਔਰ ਇਹ ਤਾਂ ਬਿਲਕੁਲ ਅਗਲੀ ਗੱਲ ਸੀ। ਹੁਣ ਇਹ ਜਿਹੜੀਆਂ ਲੰਗਰ ਸੀ ਅੱਗੇ ਜਾਣੇ ਤਾਂ ਬਹੁਤ ਮੁਸ਼ਕਲ ਗੱਲ ਸੀ, ਕਿਉਂਕਿ ਮਨੁੱਖ ਦੇ ਕੀਤੇ ਕਰਮਾਂ ਨੇ ਉਹਦੇ ਅੱਗੇ ਜਾ ਕੇ ਉਹਦੀ ਉਪਜੀਵਿਕਾ ਦੇ ਸਾਧਨ ਕਾਇਮ ਕਰਨੇ ਨੇ, ਉਹਦੀ ਕਿਹੜੀ ਉਪਜੀਵਿਕਾ ਉਦੋਂ ਬਣਨੀ ਹੈ ਉਹ ਪਰਮੇਸ਼ੁਰ ਨੇ ਨਿਯਮਤ ਕਰਨੀ ਉਹਦੇ ਕਰਮਾਂ ਅਨੁਸਾਰ। ਜਿਹੜਾ ਮੁਹੰਮਦ ਸਾਹਿਬ ਸੀ ਉਹਦੀ ਚਾਚੀ ਨੇ ਉਹਨੂੰ ਪਾਲਿਆ ਸੀ ਅਤੇ ਉਹ ਜਦੋਂ ਅੰਤਮ ਸਮੇਂ 'ਤੇ ਆਇਆ, ਅੰਤਮ ਸਮੇਂ 'ਤੇ ਆਈ ਅਤੇ ਉਹ ਕਹਿੰਦੀ ਮੁਹੰਮਦ ਸਾਹਿਬ ਬਈ ਮੇਰੀ ਅੱਗੇ ਰੱਖਿਆ ਕਰੀ। ਉਹ ਕਹਿਣ ਲੱਗਾ ਹਰਗੇ 'ਚ ਨਹੀਂ, ਮੈਂ ਤੇਰੀ ਇੱਥੇ ਤਾਂ ਪਾਲਣਾ ਕਰ ਸਕਦਾ ਸਾਂ ਪਰ ਅੱਗੇ ਹੁਣ ਤੇਰੇ ਕਰਮਾਂ ਨੇ ਤੇਰਾ ਸਹਾਈ ਹੋਣਾ, ਕਿਉਂਕਿ ਇੱਥੇ ਜੋ ਕੁਝ ਵੀ ਅਸੀਂ ਕਰਦੇ ਹਾਂ ਆਪੋ ਆਪਣੇ ਕਰਮਾਂ ਦਾ ਲੇਖਾ ਜੋਖਾ ਹੈ। ਮੱਤ ਕੋਈ ਕਵੇ ਬਈ ਮੈਂ ਪੁੱਤਾਂ ਧੀਆਂ ਬਦਲੇ ਪਾਪ ਕਰ ਰਿਹਾ ਅਤੇ ਇਹ ਮੈਨੂੰ ਬਖਸ਼ੇ ਜਾਣਗੇ, ਇਹ ਸਾਡੇ ਕਰਮਾਂ ਵਿੱਚ ਜਮ੍ਹਾਂ ਹੁੰਦੇ, ਕਿਉਂਕਿ ਪੁੱਤ ਧੀ ਕਿਸੇ ਨੂੰ ਨਹੀਂ ਕਹਿ ਰਿਹਾ ਬਈ ਉਹਦੇ ਵਾਸਤੇ ਕੋਈ ਅਨਰਥ ਕਰੋ, ਇਹ ਸਭ ਕੁਝ ਮਨੁੱਖ ਆਪਣੇ ਉੱਤੇ ਕਰਦਾ। ਖੈਰ ਇਹ ਵਿਸ਼ਾ ਬੜਾ ਲਮੇਰਾ ਹੈ, ਆਓ ਜਰਾ ਤੱਕਣ ਦਾ ਯਤਨ ਕਰੋ। ਇੱਥੇ ਇੱਕ ਏਮਨਾਬਾਦ ਦਾ ਬਹੁਤ ਵੱਡਾ ਅਹਿਲਕਾਰ ਹੈ ਜਿਹਦਾ ਨਾਂ ਇਤਿਹਾਸ ਵਿੱਚ ਆਉਂਦਾ ਹੈ, ਮਲਕ ਭਾਗੋ। ਅਤੇ ਇਹ ਜਿਹੜਾ ਮਲਕ ਭਾਗੋ ਹੈ ਇਹਨੇ ਆਪਣੇ ਪਿੱਤਰਾਂ ਨਵੇਂ ਸਰਾਧ ਜੱਗ ਰਚਾਇਆ ਹੋਇਆ। ਹੁਣ ਇਹਦੇ ਸਰਾਧ ਜੱਗ ਦੇ ਵਿੱਚ ਬੜੀ ਦੁਨੀਆ ਆਉਣ ਆਉਣ ਪ੍ਰਸ਼ਾਦੇ ਖਾ ਖਾ ਜਾਂਦੀ ਹੈ, ਪਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨਹੀਂ ਗਏ। ਹੁਣ ਇੱਕ ਦਿਨ ਜਦੋਂ ਇਹਨੂੰ ਪਤਾ ਲੱਗਾ ਬਈ ਗੁਰੂ ਨਾਨਕ ਸਾਹਿਬ ਮੇਰੇ ਇਸ ਭੋਜ ਦੇ ਵਿੱਚ ਸ਼ਾਮਲ ਨਹੀਂ ਹੋਏ, ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਮਜਬੂਰਨ ਆਪਣੇ ਕੋਲ ਸੱਦਿਆ ਅਤੇ ਇੱਕ ਬੜਾ ਸੁੰਦਰ ਪਲੰਘ ਵਿਛਾਇਆ ਹੋਇਆ, ਉੱਤੇ ਬਹਾ ਕੇ 2 ਗੱਲਾਂ ਮਲਕ ਭਾਗੋ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨਾਲ ਸਾਂਝੀਆਂ ਕਰਨ ਲੱਗਾ ਹੈ। ਬਈ ਇਹ ਪਾਤਸ਼ਾਹ ਤੂੰ ਬੜੀ ਉੱਚੀ ਕੁਲਦਾ ਹੈ ਅਤੇ ਮੈਂ ਵੀ ਬੜੀ ਉੱਚੀ ਕੁਲਦਾ ਅਤੇ ਤੁਸੀਂ ਇੱਕ ਛੂਤਰ ਦੇ ਘਰ ਬੈਠੇ ਹੋ, ਹਕੀਕਤ ਚੰਗਾ ਨਹੀਂ। ਆਪਣੇ ਵੱਲੋਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਸਮਝਾਉਣ ਦਾ ਯਤਨ ਕਰ ਰਿਹਾ ਔਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਹਕੀਕਤ ਇਸ ਦੁਨੀਆ ਦੀ ਜਿਹੜੀ ਉਹਦੀ ਮਨੋਬਿਰਤੀ ਹੈ ਉਹਨੂੰ ਸਮਝਾ ਰਹੇ ਨੇ। ਕਵਿਤਾ ਦੀਆਂ ਲਾਈਨਾਂ ਪੇਸ਼ ਕਰਨ ਲੱਗੇ ਹਾਂ ਸਰਵਣ ਸਿੰਘ।
1: ਦਾਤੇ ਨੂੰ ਕੋਲ ਬਹਾ ਕੇ ਦਾਦਾ ਦਿਲ ਗੁੱਸਾ ਖਾ ਕੇ ਭੱਗ ਹੈ ਕਹੇ ਸੁਣਾ ਕੇ ਬੇਦੀ ਕੁਲ ਭੁੱਲਦੇ ਕਿਉਂ

ਸੁਣਲਾ ਪਾਗੋ ਪਰਮਾ ਦੀ ਨੀਂਦੋ ਜਾਗੋ ਊਚ ਤੇ ਨੀਚ ਤਿਆਗੋ ਇੱਕੋ ਰੱਬ ਸਾਰਿਆਂ ਦਾ ਮਲਕਾ ਏ ਬ੍ਰਹਮ ਭੋਜਨੀ ਖੂਨ ਦਖਿਆਰਿਆਂ ਦਾ ਮਲਕਾ ਏ ਬ੍ਰਹਮ ਭੋਜਨੀ।

0: ਕਰਦੇ ਕਲੰਕ ਤੁਬਾਣੇ ਕਪਟੀ ਮਨ ਸਾਰਿਆਂ ਦਾ ਮਲਕਾ ਏ ਬ੍ਰਹਮ ਭੋਜਨੀ ਜੀਵਨ ਦੁਖਿਆਰਿਆਂ ਦਾ ਮਲਕਾ ਏ ਬ੍ਰਹਮ ਭੋਜਨੀ
1: ਬੋਲਣੇ ਬੋਲਣੇ ਆਰੇ ਹੋ ਗਏ ਹੈਰਾਨ ਸਾਰੇ ਕਰਦੇ ਹੁਣੇ ਨਤਾਰੇ ਹੱਦੋ ਵੱਧ ਖੁੱਲ ਦੇ ਕੇ

0: ਐਸੇ ਸੈਣਾ ਡਲ ਪੈਜੂ ਐਸੇ ਕੈਰਕ ਜਾਰਿਆਂ ਦਾ ਮਲਕਾ ਏ ਬ੍ਰਹਮ ਭੋਜਨੀ ਖੂਨ ਦਖਿਆਰਿਆਂ ਦਾ ਮਲਕਾ ਏ ਬ੍ਰਹਮ ਭੋਜਨੀ
1: ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਮਲਕ ਭਾਗੋ ਨੂੰ ਹਕੀਕਤ ਸਮਝਾਈ ਹੈ ਔਰ ਇਸ ਹਕੀਕਤ ਦਾ ਰਿਜ਼ਲਟ ਕੀ ਨਿਕਲਿਆ ਇਹ ਸਵੇਰ ਦੇ ਦੀਵਾਨ ਅੰਦਰ ਆਪਾਂ ਸਾਂਝਾ ਕਰਨ ਦਾ ਯਤਨ ਕਰਾਂਗੇ ਕਿਉਂਕਿ ਨਿਯਮਤ ਸਮੇਂ ਦੇ ਅਨੁਸਾਰ ਆਪਦੇ ਨਾਲ ਇਤਿਹਾਸ ਵੀ ਸਾਂਝ ਕਰਨ ਦਾ ਯਤਨ ਕੀਤਾ ਹੈ। ਬਹੁਤ ਸਾਰੀਆਂ ਤਰੁੱਟੀਆਂ ਰਹਿ ਗਈਆਂ ਹੋਣਗੀਆਂ। ਤੁਹਾਡਾ ਆਪਣਾ ਜਥਾ ਹੈ ਦਾਸ ਸਿੰਘ, ਦਾਸ ਭਾਈ ਸੁਰਜੀਤ ਸਿੰਘ, ਆਗੂ ਬੁਲਾਰਾ ਭਾਈ ਸਤਨਾਮ ਸਿੰਘ ਜੀ, ਇੱਧਰ ਭਾਈ ਗੁਰਮੇਲ ਸਿੰਘ ਜੀ, ਆਪ ਦੀ ਸੇਵਾ ਵਿੱਚ ਇਸ ਪਾਵਨ ਪਵਿੱਤਰ ਸਟੇਜ ਤੋਂ ਜਥਾ ਹਾਜ਼ਰ ਹੈ। ਪਹਿਲਾ ਦਿਨ ਸੀ, ਇਸ ਤੋਂ ਅੱਗੇ ਨਿਰੰਤਰ ਸੇਵਾ ਕਰਨ ਦਾ ਯਤਨ ਕਰਾਂਗੇ। ਧੰਨਵਾਦੀ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ, ਜਿਨ੍ਹਾਂ ਦੀ ਰਹਿਮਤ ਬਖਸ਼ ਸਦਕਾ ਆਪ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਔਰ ਇਹਦੇ ਵਿੱਚ ਕੜੀ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਇਸ ਪਾਵਨ ਪਵਿੱਤਰ ਸਥਾਨ ਦੀ ਨੁਮਾਇੰਦਾ ਪ੍ਰਬੰਧਕ ਜਮਾਤ, ਸਾਡੇ ਸਤਿਕਾਰਯੋਗ ਬਾਬਾ ਜੀ, ਇੱਥੇ ਜਿੰਨਾ ਸਟਾਫ ਸਮੂਹ ਸੇਵਾ ਕਰ ਰਿਹਾ, ਸਾਰਿਆਂ ਦਾ ਦਾਸ ਸੱਚੀ ਧੰਨਵਾਦੀ ਹੈ। ਇੱਥੇ ਸਮਾਪਤੀ ਆਓ, ਪਿਆਰ ਵਿੱਚ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
4: Satnam Karta Purukh

शरीर सब सुखी समय सिमरन तो नाम के राम दामोदर माधुरे गुरु रूपदास मिले पद वाहे को जाते देखते हो गावे को लेख आजना हरो हे प्रभु गारे है तेनों को दूर है दूर है बहुत दूर पर ऐसा भी कोई गा रहे है और कह रहे है गावे को वेख है हाजरा हरो तू हाजर नाजर असी वेख रहे हैं तू नेड़े तो नेड़े समझन नो ए दोवें विपरीत बोल ने मुखालफ ने पर मुखालफ नहीं है मैं अर्ज करा परमात्मा दूर तो दूर है प्रभु नेड़े तो नेड़े ताई ते धन गुरु नानक देव जी महाराज ने इन्हां दो विपरीत विचारां नूं अपने बोलां दे थां गावे को जापे दिसते दो हे प्रभु तू दूर जापदा है दूर जापदा है बहुत दूर बहुत दूर गावे को वेख है हादरा हरो कौन कहता दूर है कि वेख रहे नेड़े तो नेड़े बिल्कुल नेड़े एक दफा मैं फिर दोहरा दिया प्रभु दूर तो दूर है बहुत दूर है प्रभु नेड़े तो नेड़े है बहुत नेड़े है इतना दूर है जितना कोई और दूर नहीं हो सकता इतना नेड़े है जितना कोई और नेड़े नहीं हो सकता दोवें विपरीत विचार में मुखालफ ने पर फिर भी मुखालफ नहीं है थोड़ा जहा इनू मैं दोहरावा दो दूरियां परमात्मा से लागू नहीं होती अस्थानक दूरी समय की दूरी समय की दूरी नू काल दूरी कहने काल का मतलब है समा काल दूरी परमात्मा से लागू नहीं होती क्योंकि अकाल है काल विच नहीं है समय विच नहीं है असी नहीं कह सकते परमात्मा होया असी नहीं कह सकते होवेगा उते है सो है और समय विच नहीं है काल विच नहीं है वक्त विच नहीं है समय का अपना स्वभाव है काल का अपना स्वभाव है काल विच जो बनता है काल उन्हें मिटा देता है समय विच जो बनता है समा उसमें खा जाता है धन गुरु गोबिंद सिंह जी महाराज दी पंक्तियां भी दोहरा दें काल पाए ब्रह्मा बपदरा काल पाए सूरजू अवधरा काल पाए कर विषण प्रगासा सकल काल का कियो तमासा ए संसार ए भावें देवी देव के अवतार पीर पैगंबर कोई भी नहीं सब समय का तमाशा काल का तमाशा है काल का तमाशा की है काल जिसन मिटाता बनाता है काल उसन खा जाता है मिटा देता है बनना मिटना बनना मिटना काल का तमाशा है काल में कुछ भी बनेगा मिटेगा काल में तीन क्रियावां होंदिया ने वस्तु का हस्ती का बनना वधना फिर घट के मिट जाना वधना घटना मिटना
ਚਲੋ ਉਦਾਹਰਣ ਦੇ ਹਾਂ, ਸਾਡਾ ਸਰੀਰ ਇੱਕ ਸੀਮਾ ਤੱਕ ਵੱਧਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕਥਨ ਅਨੁਸਾਰ 40 ਸਾਲ ਤੱਕ ਸਰੀਰ ਵਿੱਚ ਵਿਕਾਸ ਚੱਲਦਾ ਹੈ, ਵਾਧਾ ਚੱਲਦਾ ਹੈ। 40 ਸੀ ਪੁਰ ਹੋਏ 85 ਪਗ ਖਿੱਚੇ, ਸੱਠੀ ਕੇ ਬੁਢੇਪਾ। 40 ਸਾਲ ਸਿਖਰੇ, 40 ਸਾਲ ਤੱਕ ਸਰੀਰ ਵਿੱਚ ਵਾਧਾ ਚੱਲਦਾ, ਨਵੇਂ ਸੈੱਲ ਬਣਦੇ, ਨਵਾਂ ਕੁਛ ਨਾ ਕੁਛ ਬਣਦਾ ਜਾਂਦਾ, ਵਿਕਾਸ ਹੈ, ਉੱਨਤੀ ਹੋ ਰਹੀ ਹੈ। 40 ਸਾਲ ਤੋਂ ਬਾਅਦ ਘਟਣਾ ਮਿਟਣਾ ਸ਼ੁਰੂ ਹੋ ਜਾਂਦਾ, ਔਰ ਮਿਟਣ ਤੋਂ ਬਾਅਦ ਘਟਣ ਤੋਂ ਬਾਅਦ ਇੱਕ ਦਿਨ ਮਿਟਣ ਦੀ ਮੌਤ ਲੱਗ ਜਾਂਦੀ, ਮਿਟ ਜਾਂਦਾ। ਇਹ ਸਿਰਫ ਸਾਡੇ ਤੇ ਹੀ ਲਾਗੂ ਨਹੀਂ, ਸੂਰਜ ਚੰਦ ਤਾਰਿਆਂ ਤੇ ਵੀ ਲਾਗੂ ਹੈ, ਵਧਣਾ ਘਟਣਾ ਮਿਟਣਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵਾਕ, ਘਟੰਤ ਦੀਪੰ ਘਟੰਤ ਰੂਪੰ ਘਟੰਤ ਰਵ ਸਸ ਨਿਖਤਰ ਗਗਨ। ਰਵੀ ਘਟ ਰਿਹਾ, ਸੂਰਜ ਘਟ ਰਿਹਾ, ਸਸੀ ਘਟ ਰਿਹਾ, ਚੰਦਰਮਾ ਘਟ ਰਿਹਾ, ਮਿਟ ਜਾਏਗਾ, ਮਿਟ ਜਾਏਗਾ। ਕਈ ਕੋਟ ਸਸੀ ਅਰ ਸੂਰ ਨਿਖਤਰ, ਜੈਸੇ ਜ਼ਮੀਨ ਦੇ ਉੱਤੇ ਕੋਈ ਅੱਜ 6 ਅਰਬ ਦੇ ਗਰੀਬ ਮਨੁੱਖ ਹੋ ਗਏ, 600 ਕਰੋੜ ਦੇ ਗਰੀਬ ਮਨੁੱਖ ਹੋ ਗਏ। ਇਹਨਾਂ 6 ਕਰੋੜ ਮਨੁੱਖਾਂ ਦੇ ਵਿੱਚੋਂ ਕੁਝ ਬੱਚੇ ਨੇ, ਕੁਝ ਜਵਾਨ ਨੇ, ਕੁਝ ਬੁੱਢੇ ਨੇ। ਬ੍ਰਹਿਮੰਡ ਵਿੱਚ ਅਰਬਾਂ ਖਰਬਾਂ ਸੂਰਜ, ਇਹਨਾਂ ਸੂਰਜਾਂ ਵਿੱਚ ਕੁਝ ਬੱਚੇ ਨੇ, ਕੁਝ ਜਵਾਨ ਨੇ, ਕੁਝ ਬੁੱਢੇ ਨੇ। ਸਾਇੰਟਿਸਟ ਵੀ ਐਸਾ ਕਹਿਣ ਲੱਗ ਪਏ ਨੇ, ਜਿਸ ਸੂਰਜ ਦੇ ਥੱਲੇ ਅਸੀਂ ਜੀ ਰਹੇ ਹਾਂ ਇਹ ਬੁੱਢਾ ਹੋ ਗਿਆ, ਆਪਣੀ ਜਵਾਨੀ ਬਚਪਨਾ ਹੰਡਾ ਬੈਠਾ। ਇੱਕ ਸੈਕਿੰਡ ਵਿੱਚ 40 ਲੱਖ ਟਨ ਵਜ਼ਨ ਇਸਦਾ ਘਟ ਗਿਆ, ਇੱਕ ਸੈਕਿੰਡ ਵਿੱਚ। ਇਹ ਕਿਰਨਾਂ ਦੇ ਰਾਹੀਂ ਜੋ ਆਪਣੀ ਸ਼ਕਤੀ ਚਾਰੋਂ ਪਾਸੇ ਸੁੱਟ ਰਿਹਾ ਹੈ, ਘਟ ਰਿਹਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਸੂਰਜ ਘਟ ਰਿਹਾ, ਘਟੰਤ ਦੀਪੰ ਘਟੰਤ ਰੂਪੰ ਘਟੰਤ ਰਵ ਸਸ ਨਿਖਤਰ ਗਗਨ। ਘਟ ਰਿਹਾ ਰਵੀ, ਘਟ ਰਿਹਾ ਸਸੀ, ਮਿਟ ਜਾਏਗਾ ਇੱਕ ਦਿਨ, ਬੁੱਢਾ ਹੋ ਗਿਆ। ਵਧਣਾ ਘਟਣਾ ਮਿਟਣਾ ਉਸ ਤੇ ਲਾਗੂ ਹੈ, ਕਿਸੇ ਜੋ ਕਾਲ ਵਿੱਚ ਬਣਿਆ, ਸਮੇਂ ਵਿੱਚ ਬਣਿਆ। ਵਧਣਾ ਘਟਣਾ ਮਿਟਣਾ ਜੋ ਕਾਲ ਵਿੱਚ ਨਹੀਂ ਹੈ, ਅਕਾਲ ਹੈ, ਉਹਦੇ ਬਾਰੇ ਬਾਤ ਨਾ ਬਾਦ ਹੈ, ਨਾ ਘਾਟ ਹੈ, ਨਾ ਘਾਟ ਬਾਦ ਹੋਰ। ਵਧਣਾ ਘਟਣਾ ਅਕਾਲ ਵਿੱਚ ਨਹੀਂ ਹੈ, ਕਾਲ ਵਿੱਚ ਹੈ। ਜਦ ਵਧਣਾ ਤੇ ਘਟਣਾ ਹੀ ਨਹੀਂ ਹੈ, ਤਾਂ ਮਿਟਣਾ ਵੀ ਨਹੀਂ ਹੈ। ਵਧਣਾ ਘਟਣਾ ਮਿਟਣਾ ਕਾਲ ਵਿੱਚ, ਸਮੇਂ ਵਿੱਚ। ਕਾਲ ਦੂਰੀ, ਸਮੇਂ ਦੀ ਦੂਰੀ ਪਰਮਾਤਮਾ ਤੇ ਲਾਗੂ ਨਹੀਂ ਹੁੰਦੀ, ਕਿਉਂਕਿ ਸਮੇਂ 'ਚ ਹੈ ਹੀ ਨਹੀਂ, ਉਹ ਕਾਲ ਵਿੱਚ ਹੈ ਹੀ ਨਹੀਂ। ਥੋੜ੍ਹਾ ਜਿਹਾ ਗਹਿਰਾਈ ਨਾਲ ਸੁਣਨਾ। ਅਸਥਾਨਕ ਦੂਰੀ ਵੀ ਪਰਮਾਤਮਾ ਤੇ ਲਾਗੂ ਨਹੀਂ ਆਉਂਦੀ, ਅਸੀਂ ਨਹੀਂ ਕਹਿ ਸਕਦੇ 1000 ਮੀਲ ਦੂਰ ਹੋਵੇਗਾ, 10,000 ਮੀਲ ਦੂਰ ਹੋਵੇਗਾ। ਸਥਾਨਕ ਦੂਰੀ, ਕਾਲ ਦੂਰੀ, ਇਹ 2 ਦੂਰੀਆਂ ਮੰਨੀਆਂ ਜਾਂਦੀਆਂ ਨੇ, ਪਰਮਾਤਮਾ ਤੇ ਲਾਗੂ ਨਹੀਂ ਹੁੰਦੀਆਂ। ਫਿਰ ਵੀ ਪਰਮਾਤਮਾ ਦੂਰ ਹੈ, ਕਿਉਂ? 2 ਦੂਰੀਆਂ ਲਾਗੂ ਹੁੰਦੀਆਂ, 3-2 ਦੂਰੀਆਂ ਜੋ ਜਗਤ ਵਿੱਚ ਸਮਝੀਆਂ ਜਾਂਦੀਆਂ ਨੇ, ਇਹਦੇ ਨਹੀਂ ਲਾਗੂ ਹੁੰਦੀਆਂ। ਅਸਥਾਨਕ ਦੂਰੀ ਲਾਗੂ ਨਹੀਂ ਹੁੰਦੀ। ਮੈਂ ਫਿਰ ਅਰਜ਼ ਕਰਾਂ, ਸਮੇਂ ਦੀ ਦੂਰੀ ਵੀ ਲਾਗੂ ਨਹੀਂ ਆਉਂਦੀ ਪਰਮਾਤਮਾ ਦੀ। ਅਸਥਾਨਕ ਦੂਰੀ ਉਸ 'ਤੇ ਲਾਗੂ ਆਉਂਦੀ ਹੈ ਜੋ ਇੱਕ ਜਗ੍ਹਾ ਹੈ ਅਤੇ ਦੂਜੀ ਜਗ੍ਹਾ ਨਹੀਂ।
ਪਰ ਜਿਹੜਾ ਵਿਆਪਕ ਹੈ ਉਸ 'ਤੇ ਦੂਰੀ ਨਹੀਂ ਲਾਗੂ ਹੁੰਦੀ। ਇਹ ਦੂਰੀ ਉਸ 'ਤੇ ਲਾਗੂ ਹੁੰਦੀ ਹੈ ਜੋ ਇੱਕ ਜਗ੍ਹਾ ਹੈ ਅਤੇ ਇੱਕ ਜਗ੍ਹਾ ਨਹੀਂ ਹੈ, ਉਹ ਦੂਰ ਜਾ ਸਕਦਾ ਹੈ। ਜੈਸੇ ਮੈਂ ਇੱਕ ਉਦਾਹਰਣ ਦਿੰਦਾ ਹੁੰਦਾ, ਚਲੋ ਰੱਖਦੇ ਹਾਂ ਤੁਹਾਡੇ ਸਾਹਮਣੇ। ਇੱਕ ਮੱਛਲੀ ਆਪਣੇ ਜਨਮ ਸਥਲ ਤੋਂ, ਆਪਣੇ ਜਨਮ ਸਥਾਨ ਤੋਂ ਬਹੁਤ ਦੂਰ ਜਾ ਸਕਦੀ ਹੈ ਔਰ ਅਕਸਰ ਹਜ਼ਾਰਾਂ ਮੀਲ ਦੂਰ ਚਲੀ ਜਾਂਦੀ ਹੈ। ਇੱਕ ਮੱਛਲੀ ਆਪਣੇ ਪਰਿਵਾਰ ਤੋਂ ਬਹੁਤ ਦੂਰ ਜਾ ਸਕਦੀ ਹੈ ਔਰ ਕਈ ਦਫ਼ਾ ਹਜ਼ਾਰਾਂ ਮੀਲ ਦੂਰ ਚਲੀ ਜਾਂਦੀ ਹੈ। ਇੱਕ ਮੱਛਲੀ ਆਪਣੇ ਇਲਾਕੇ ਤੋਂ ਬਹੁਤ ਦੂਰ ਜਾ ਸਕਦੀ ਹੈ ਔਰ ਕਈ ਦਫ਼ਾ ਬਹੁਤ ਦੂਰ ਚਲੀ ਜਾਂਦੀ ਹੈ। ਮੱਛਲੀ ਨਕਲੀ ਕੋਸ਼ਿਸ਼ ਕਰੇ ਸਾਗਰ ਤੋਂ, ਪਾਣੀ ਤੋਂ ਦੂਰ ਨਹੀਂ ਜਾ ਸਕਦੀ। ਭਾਵੇਂ ਹਜ਼ਾਰਾਂ ਮੀਲ ਦੂਰ ਚਲੀ ਗਈ ਹੈ, ਆਪਣੇ ਜਨਮ ਅਸਥਾਨ ਤੋਂ ਦੂਰ ਚਲੀ ਗਈ ਹੈ, ਆਪਣੇ ਇਲਾਕੇ ਤੋਂ ਦੂਰ ਚਲੀ ਗਈ ਹੈ, ਆਪਣੇ ਪਰਿਵਾਰ ਤੋਂ ਦੂਰ ਚਲੀ ਗਈ ਹੈ, ਪਾਣੀ ਤੋਂ ਦੂਰ ਨਹੀਂ ਗਈ। ਜਿੱਥੇ ਜਾਏਗੀ ਪਾਣੀ ਜਾਏਗਾ, ਕਿਉਂਕਿ ਪਾਣੀ ਦੇ ਵਿੱਚ ਹੀ ਉਸਦਾ ਜਾਣਾ ਹੈ। ਦੂਸਰਾ ਨੁਕਤਾ ਸੁਣਨਾ, ਇੱਕ ਮਨੁੱਖ ਆਪਣੇ ਵਤਨ ਤੋਂ ਬਹੁਤ ਦੂਰ ਜਾ ਸਕਦਾ ਹੈ ਔਰ ਅਕਸਰ ਕਈ ਦੂਰ ਚਲੇ ਜਾਂਦਾ ਹੈ। ਇੱਕ ਮਨੁੱਖ ਆਪਣੇ ਜਨਮ ਅਸਥਾਨ ਤੋਂ ਬਹੁਤ ਦੂਰ ਜਾ ਸਕਦਾ ਹੈ, ਕਈ ਚਲੇ ਜਾਂਦੇ ਹਨ। ਇੱਕ ਮਨੁੱਖ ਆਪਣੇ ਪਰਿਵਾਰ ਤੋਂ ਬਹੁਤ ਦੂਰ ਜਾ ਸਕਦਾ ਹੈ ਔਰ ਕਈ ਬਹੁਤ ਦੂਰ ਚਲੇ ਜਾਂਦੇ ਨੇ। ਲੱਖ ਵੀ ਮਨੁੱਖ ਕੋਸ਼ਿਸ਼ ਕਰੇ ਨਿਰੰਕਾਰ ਤੋਂ ਦੂਰ ਨਹੀਂ ਜਾ ਸਕਦਾ, ਪਰਿਵਾਰ ਤੋਂ ਦੂਰ ਜਾ ਸਕਦਾ, ਆਪਣੇ ਜਨਮ ਅਸਥਾਨ ਤੋਂ ਦੂਰ ਜਾ ਸਕਦਾ ਹੈ, ਆਪਣੇ ਵਤਨ ਤੋਂ ਦੂਰ ਜਾ ਸਕਦਾ ਹੈ, ਆਪਣੇ ਪਰਿਵਾਰ ਤੋਂ ਦੂਰ ਜਾ ਸਕਦਾ ਹੈ, ਨਿਰੰਕਾਰ ਤੋਂ ਦੂਰ ਨਹੀਂ ਜਾ ਸਕਦਾ। ਪਰਿਵਾਰ ਸਾਰੀ ਜਗ੍ਹਾ 'ਤੇ ਨਹੀਂ ਹੈ, ਇਹਦਾ ਜਨਮ ਅਸਥਾਨ ਵੀ ਸਾਰੀ ਜਗ੍ਹਾ 'ਤੇ ਨਹੀਂ ਹੈ, ਇਹਦਾ ਵਤਨ ਵੀ ਸਾਰੀ ਜਗ੍ਹਾ 'ਤੇ ਨਹੀਂ ਹੈ, ਇਹਦਾ ਪਰਮਾਤਮਾ 'ਤੇ ਸਾਰੀ ਜਗ੍ਹਾ। ਸਦਾ ਅੰਗ ਸੰਗ ਪਰਿਵਾਰ ਨਹੀਂ ਹੈ, ਜਨਮ ਅਸਥਾਨ ਨਹੀਂ ਹੈ, ਪਰਮਾਤਮਾ ਸਦਾ ਅੰਗ ਸੰਗੇ ਅਭੰਗ ਦੇ ਦੋਸਤ। ਲੱਖ ਵੀ ਮਨੁੱਖ ਕੋਸ਼ਿਸ਼ ਕਰੇ ਨਿਰੰਕਾਰ ਤੋਂ ਦੂਰ ਨਹੀਂ ਜਾ ਸਕਦਾ, ਕਿਉਂ ਅਸਥਾਨਕ ਦੂਰੀ ਪਰਮਾਤਮਾ 'ਤੇ ਲਾਗੂ ਨਹੀਂ ਆਉਂਦੀ, ਵਿਆਪਕ ਹੈ। ਕਾਲ ਦੂਰੀ ਪਰਮਾਤਮਾ 'ਤੇ ਲਾਗੂ ਨਹੀਂ ਆਉਂਦੀ, ਅਕਾਲ ਹੈ। ਲੇਕਿਨ ਫਿਰ ਵੀ ਮੈਂ ਅਰਜ਼ ਕਰਾਂ, ਦੋ ਦੂਰੀਆਂ ਲਾਗੂ ਹੁੰਦੀਆਂ। ਬੜੇ ਧਿਆਨ ਨਾਲ ਸੁਣਨਾ ਤੁਸੀਂ ਸਤਸੰਗੀ, ਗਹਿਰਾਈ ਨਾਲ ਲੈਣਾ। ਦੋ ਦੂਰੀਆਂ ਪਰਮਾਤਮਾ 'ਤੇ ਲਾਗੂ ਹੁੰਦੀਆਂ ਨੇ, ਕਿਹੜੀਆਂ? ਤੂੰ ਮੇਰੀ ਸਮਝ ਤੋਂ ਦੂਰ ਹੈ, ਮੇਰੀ ਸਮਝ ਤੇਰੇ ਤੱਕ ਨਹੀਂ ਪਹੁੰਚਦੀ, ਤੂੰ ਮੇਰੀ ਸਮਝ ਤੋਂ ਦੂਰ ਹੈ। ਦੂਸਰਾ, ਤੂੰ ਮੇਰੇ ਚੇਤੇ ਤੋਂ ਦੂਰ ਹੈ, ਮੇਰੀ ਯਾਦ ਨਹੀਂ ਪਹੁੰਚਦੀ, ਨਹੀਂ ਪਹੁੰਚਦੀ। ਇਹ ਦੋ ਦੂਰੀਆਂ ਲਾਗੂ ਹੁੰਦੀਆਂ। ਤੂੰ ਮੇਰੀ ਸਮਝ ਤੋਂ ਦੂਰ ਹੈ। ਦੂਸਰਾ ਨੁਕਤਾ ਸੁਣਨਾ, ਜੋ ਸਮਝ ਦੇ ਵਿੱਚ ਨਹੀਂ ਉਹ ਨਹੀਂ ਹੈ, ਨਹੀਂ ਹੈ। ਮੈਂ ਫਿਰ ਅਰਜ਼ ਕਰਾਂ, ਭਾਵੇਂ ਰੋਮ ਰੋਮ ਦੇ ਵਿੱਚ ਪਰਮਾਤਮਾ ਹੈ, ਸਮਝ ਦੇ ਵਿੱਚ ਨਹੀਂ ਹੈ ਤੋ ਨਹੀਂ ਹੈ। ਭਾਵੇਂ ਜ਼ਰਰੇ ਜ਼ਰਰੇ ਦੇ ਵਿੱਚ ਪਰਮਾਤਮਾ ਹੈ, ਪਰ ਸਮਝ ਦੇ ਵਿੱਚ ਨਹੀਂ ਤੋ ਕਮ ਸੇ ਕਮ ਮੇਰੀ ਦੁਨੀਆਂ 'ਚ ਨਹੀਂ ਹੈ, ਨਹੀਂ ਹੈ। ਜੋ ਸਮਝ ਦੇ ਵਿੱਚ ਨਹੀਂ, ਨਹੀਂ ਹੈ। ਜੈਸੇ ਇੱਕ ਉਦਾਹਰਣ ਮੈਂ ਦੁਹਰਾਉਂਦਾ ਹੁੰਦਾ, ਦੁਹਰਾ ਦੇ। ਨਾਨਕੇ ਦਾਦਕੇ ਸਹੁਰੇ ਪਸ਼ੂਆਂ ਦੇ ਵੀ ਹੁੰਦੇ ਨੇ, ਚਾਚੇ ਤਾਏ ਮਾਮੇ ਮਾਸੀਆਂ ਪਸ਼ੂਆਂ ਦੀਆਂ ਵੀ ਹੁੰਦੀਆਂ ਨੇ, ਭੈਣ ਭਰਾ ਪਸ਼ੂਆਂ ਦੇ ਵੀ ਹੁੰਦੇ ਨੇ। ਨਾਨੀ ਸੱਸ ਦਾਦੀ ਪਸ਼ੂਆਂ ਦੀ ਵੀ ਹੁੰਦੀ ਹੈ, ਪਰ ਸਮਝ ਨਹੀਂ, ਸਮਝ ਨਹੀਂ।
ਪਰਿਵਾਰ ਦੇ ਹੁੰਦਿਆਂ ਹੋਇਆ ਪਸ਼ੂ ਪਰਿਵਾਰ ਤੋਂ ਬਿਨਾਂ ਜੀਵਦਾ, ਕਿਉਂ ਸਮਝਦੇ? ਉਹਦੀ ਜ਼ਿੰਦਗੀ ਦੱਸਦੀ ਪਈ ਹੈ, ਇਹਨੂੰ ਮਾਂ ਦੀ ਸਮਝ ਨਹੀਂ, ਸੱਸ ਦੀ ਸਮਝ ਨਹੀਂ, ਦਾਦੀ ਦੀ ਸਮਝ ਨਹੀਂ, ਭੈਣ ਦੀ ਸਮਝ ਨਹੀਂ, ਮਾਮੀ ਦੀ ਸਮਝ ਨਹੀਂ, ਚਾਚੇ ਤਾਇਆਂ ਦੀ ਸਮਝ ਨਹੀਂ, ਨਾ ਮੇਲ ਨੂੰ ਨਾ ਫੇਲ ਨਹੀਂ ਸਮਝ। ਉਹਦੀ ਜ਼ਿੰਦਗੀ ਦੱਸਦੀ ਪਈ, ਉਹਦੇ ਜੀਵਨ ਦਾ ਢੰਗ ਦੱਸਦਾ ਪਿਆ, ਇਹਨੂੰ ਪਰਿਵਾਰ ਦੀ ਸਮਝ ਨਹੀਂ। ਪਰਿਵਾਰ ਦੇ ਹੁੰਦਿਆਂ ਹੋਇਆ ਪਸ਼ੂ ਪਰਿਵਾਰ ਤੋਂ ਬਿਨਾਂ ਜੀਵਦਾ, ਕਿਉਂ ਸਮਝ ਨਹੀਂ ਹੈ? ਉਹਦੇ ਜੀਵਨ ਦਾ ਢੰਗ ਦੱਸਦਾ ਪਿਆ, ਇਹਨੂੰ ਸਮਝ ਨਹੀਂ। ਨਿਰੰਕਾਰ ਦੇ ਹੁੰਦਿਆਂ ਹੋਇਆ ਮਨੁੱਖ ਨਿਰੰਕਾਰ ਤੋਂ ਬਿਨਾਂ ਜੀਵਦਾ, ਨਿਰੰਕਾਰ ਦੇ ਹੁੰਦਿਆਂ ਹੋਇਆ ਮਨੁੱਖ ਨਿਰੰਕਾਰ ਤੋਂ ਬਿਨਾਂ ਜੀਵਦਾ, ਕਿਉਂ ਸਮਝ ਨਹੀਂ? ਸਮਝ ਨਹੀਂ ਹੈ। ਮਨੁੱਖ ਦੇ ਜੀਵਨ ਦਾ ਢੰਗ ਦੱਸਦਾ ਪਿਆ ਕਿ ਨਿਰੰਕਾਰ ਦੇ ਹੁੰਦਿਆਂ ਹੋਇਆ ਨਿਰੰਕਾਰ ਤੋਂ ਬਿਨਾਂ ਜੀਵ। ਪਸ਼ੂ ਦੇ ਜੀਵਨ ਦਾ ਢੰਗ ਦੱਸਦਾ ਪਿਆ ਕਿ ਪਰਿਵਾਰ ਦੇ ਹੁੰਦਿਆਂ ਹੋਇਆ ਪਰਿਵਾਰ ਤੋਂ ਬਿਨਾਂ ਜੀਵ, ਸਮਾਜਿਕ ਰਿਸ਼ਤਿਆਂ ਤੋਂ ਬਿਨਾਂ ਜੀਵ। ਮਨੁੱਖ ਦਾ ਢੰਗ ਦੱਸ ਰਿਹਾ, ਪਰਮਾਤਮਾ ਪਰਮ ਆਨੰਦ ਹੈ ਤੇ ਦੁੱਖ ਦੇ ਚੀਜ਼ ਹੈ, ਪਰਮਾਤਮਾ ਤੇ ਨਿਰਵੈਰ ਹੈ ਤੇ ਵੈਰ ਵਿਰੋਧ ਤੇ ਜੀ ਰਿਹਾ, ਪਰਮਾਤਮਾ ਤੇ ਸਮਵਿਸ਼ਟ ਹੈ ਤੇ ਵਿਤਕਰਿਆਂ ਵਿੱਚ ਜੀ ਰਿਹਾ। ਵਿਤਕਰਿਆਂ ਵਿੱਚ ਜੀਵਣਾ ਦੱਸਦਾ ਪਿਆ ਪਰਮਾਤਮਾ ਚ ਨਹੀਂ ਜੀ ਰਿਹਾ, ਵੈਰ ਵਿਰੋਧ ਵਿੱਚ ਜੀਵਣਾ ਹੀ ਦੱਸਦਾ ਪਿਆ ਪ੍ਰਭੂ ਵਿੱਚ ਨਹੀਂ ਜੀ ਰਿਹਾ। ਦੁੱਖ ਸੰਤਾਪ ਕੱਲ ਕਰੇ ਤੇ ਜੀਵਣਾ ਹੀ ਦੱਸਦਾ ਪਿਆ ਪਰਮਾਤਮਾ ਵਿੱਚ ਨਹੀਂ ਜੀ ਰਿਹਾ। ਪਰਿਵਾਰ ਦੇ ਹੁੰਦਿਆਂ ਹੋਇਆ ਪਸ਼ੂ ਪਰਿਵਾਰ ਤੋਂ ਟੁੱਟਿਆ ਹੋਇਆ, ਨਿਰੰਕਾਰ ਦੇ ਹੁੰਦਿਆਂ ਹੋਇਆ ਮਨੁੱਖ ਨਿਰੰਕਾਰ ਤੋਂ ਟੁੱਟਿਆ। ਜੀਵਨ ਦਾ ਢੰਗ ਦੱਸਦਾ ਪਿਆ। ਇਸ ਸੰਬੰਧਿਤ ਇੱਕ ਹੋਰ ਛੋਟੀ ਗਾਥਾ ਚੇਤੇ ਆਈ ਹੈ, ਅਰਗ ਕਰਾਂ ਲੇਕਿਨ ਦੋ ਬੋਲ ਫਿਰ ਦੁਹਰਾਉਂਦੇ ਹਾਂ, ਜੋ ਮੇਰੀ ਸਮਝ ਦੇ ਚ ਨਹੀਂ ਨਹੀਂ ਨਹੀਂ ਹੋਵੇਗਾ ਪਰਮਾਤਮਾ, ਜ਼ਰੇ ਜ਼ਰੇ ਚ ਹੋਵੇਗਾ, ਰੋਮ ਰੋਮ ਦੇ ਚ ਹੋਵੇਗਾ, ਮੇਰੀ ਸਮਝ ਦੇ ਚ ਨਹੀਂ ਤੋ ਨਹੀਂ ਨਹੀਂ। ਜੋ ਮੇਰੀ ਸਮਝ ਦੇ ਚ ਨਹੀਂ, ਫਿਰ ਉਹ ਮੇਰੇ ਚੇਤੇ ਚ ਕਿਸ ਤਰ੍ਹਾਂ ਹੋ ਸਕਦਾ, ਯਾਦ ਚ ਕਿਸ ਤਰ੍ਹਾਂ ਹੋ ਸਕਦਾ? ਪੰਜਾਬੀ ਚ ਕਹਿੰਦੇ ਨੇ ਚੇਤੇ ਕਰੋ, ਉਰਦੂ ਚ ਕਹਿੰਦੇ ਨੇ ਯਾਦ ਕਰੋ, ਸੰਸਕ੍ਰਿਤ ਵਿੱਚ ਕਹਿੰਦੇ ਨੇ ਸਿਮਰਨ ਕਰੋ। ਸਿਮਰਨ ਕਰਨ ਦੀ ਬੜੀ ਤਾਕੀਦ ਕੀਤੀ ਜਾਂਦੀ ਹੈ, ਦੁਨੀਆ ਬਹੁਤ ਸਿਮਰਨ ਕਰਦੀ ਹੈ ਜਦਕਿ ਸਿਮਰਨ ਨਹੀਂ ਨਹੀਂ। ਜੋ ਮੇਰੀ ਸਮਝ ਚ ਨਹੀਂ ਉਹਨੂੰ ਮੈਂ ਚੇਤੇ ਕਿਸ ਤਰ੍ਹਾਂ ਕਰਾਂਗਾ, ਯਾਦ ਕਿਸ ਤਰ੍ਹਾਂ ਕਰਾਂਗਾ, ਸਿਮਰਨ ਕਿਸ ਤਰ੍ਹਾਂ ਕਰਾਂਗਾ? ਜੋ ਮੇਰੀ ਸਮਝਦੇ ਚ ਨਹੀਂ ਉਹ ਮੇਰੇ ਚੇਤੇ ਵਿੱਚ ਵੀ ਨਹੀਂ, ਜੋ ਮੇਰੀ ਸਮਝਦੇ ਚ ਨਹੀਂ ਉਹ ਮੇਰੀ ਸਿਮਰਤੀ ਵਿੱਚ ਵੀ ਨਹੀਂ, ਜੋ ਮੇਰੀ ਸਮਝ ਵਿੱਚ ਨਹੀਂ ਉਹ ਮੇਰੀ ਯਾਦ ਵਿੱਚ ਵੀ ਨਹੀਂ। ਦੋ ਡੋਰੀਆਂ ਪਰਮਾਤਮਾ ਤੇ ਲਾਗੂ ਹੁੰਦੀਆਂ ਨੇ ਕਿ ਹੇ ਪ੍ਰਭੂ ਤੂੰ ਮੇਰੀ ਸਮਝ ਤੋਂ ਦੂਰ ਹੈ, ਮੇਰੀ ਸਮਝ ਤੇਰੇ ਤੱਕ ਨਹੀਂ ਪਹੁੰਚ, ਤੂੰ ਮੇਰੀ ਯਾਦਾਂ ਤੋਂ ਦੂਰ ਹੈ, ਮੇਰੀ ਯਾਦ ਤੇਰੇ ਤੱਕ ਨਹੀਂ ਪਹੁੰਚ। ਯਾਦ ਕਰਨ ਬੈਠਦੇ ਹਾਂ ਨਿਰੰਕਾਰ ਨੂੰ, ਪਰਿਵਾਰ ਯਾਦ ਆਉਂਦਾ, ਪਰਿਵਾਰ ਦੇ ਮੈਂਬਰ ਯਾਦ ਆਉਂਦੇ ਨੇ, ਯਾਦ ਉੱਥੇ ਤੱਕ ਪਹੁੰਚ ਜਾਂਦੀ ਹੈ, ਨਿਰੰਕਾਰ ਤੱਕ ਨਹੀਂ ਪਹੁੰਚ। ਯਾਦ ਕਰਨ ਬੈਠੇ ਹਾਂ ਪਰਮਾਤਮਾ ਨੂੰ, ਪਦਾਰਥ ਯਾਦ ਆਉਂਦੇ ਨੇ, ਯਾਦ ਪਦਾਰਥਾਂ ਤੱਕ ਪਹੁੰਚ ਜਾਂਦੀ ਹੈ, ਪਰਮਾਤਮਾ ਤੱਕ ਨਹੀਂ ਪਹੁੰਚ। ਯਾਦ ਕਰਨ ਬੈਠੇ ਹਾਂ ਧਰਮ ਨੂੰ, ਧਨ ਚੇਤੇ ਆਉਂਦਾ, ਯਾਦ ਕਰਨ ਬੈਠੇ ਹਾਂ ਕਰਤਾਰ ਨੂੰ, ਸੰਸਾਰ ਚੇਤੇ ਆਉਂਦਾ, ਯਾਦ ਕਰਨ ਬੈਠੇ ਹਾਂ ਨਿਰੰਕਾਰ ਨੂੰ, ਪਰਿਵਾਰ ਚੇਤੇ ਆਉਂਦਾ, ਸਚਾਈ ਕਿਉਂ ਪਰਿਵਾਰ ਤੱਕ ਯਾਦ ਪਹੁੰਚ ਜਾਂਦੀ ਹੈ, ਕਿਉਂ ਪਰਿਵਾਰ ਦੀ ਸਮਝ ਹੈ, ਪਦਾਰਥਾਂ ਤੱਕ ਯਾਦ ਪਹੁੰਚ ਜਾਂਦੀ ਹੈ, ਕਿਉਂ ਪਦਾਰਥਾਂ ਦੀ ਸਮਝ ਹੈ, ਧਨ ਤੱਕ ਯਾਦ ਪਹੁੰਚ ਜਾਂਦੀ ਹੈ, ਕਿਉਂ ਧਨ ਦੀ ਸਮਝ ਹੈ,
परमात्मा तक याद नहीं पहुंचती, क्यों? परमात्मा की समझ निरंकार तक याद नहीं पहुंचती। हजरत नजामुद्दीन के शिष्य हुए ने चेले अमीर खुसरो, शायद आपको पता हो उर्दू भाषा उर्दू शायरी का जन्मदाता है। इस तो पहले उर्दू भाषा नहीं थी, शाहजहां के कहने से इसने बनाई। दूसरा कवाली संगीत का भी यह जन्मदाता है, अमीर खुसरो तो पहले कवाली संगीत भी नहीं थी, अमीर खुसरो जन्मदाता है। चोटी का विद्वान दार्शनिक चिंतक फिलोसफर शायर से संगीतकार। हजरत निजामुद्दीन का चेला से धार्मिक से बड़ा जप तप करता से, बड़ी साधना करता से। पता है कि कहना है ध्यान न सुनना, अब तो याद रफ्त गां की भी पहुंच नहीं, रफ्त गां मेरी चलती हुई याद भी पहुंच नहीं, अब तो याद रफ्त गां की भी पहुंच नहीं, दोस्तों ने कितनी दूर बसाई है बस्तियां, ऐ मेरे दोस्त कितनी दूर है तेरी बस्ती, मेरी याद नहीं पहुंच रही, नहीं पहुंच रही। कितना दूर है तेरा घर, मेरी याद नहीं पहुंच रही। परिवार तक पहुंच जाती है, हे निरंकार तेरे तक नहीं पहुंच रही। पदार्थां तक पहुंच जाती है, हे परमात्मा तेरे तक नहीं पहुंच रही। संसार तक पहुंच जाती है, हे करतार तेरे तक नहीं पहुंच रही। कबूल करता है मन, अब तो याद रफ्त गां की भी पहुंच नहीं। चलो किसी की सच्चाई न और गुरबाणी की सच्चाई न मुख रख के मैं कह रहा जो रस्ते नहीं, ठीक है पाठ करता पे याद प्रभु की नहीं है, ठीक है गुरुद्वारे बैठा है याद प्रभु की नहीं है, ठीक है हद च गुटका बाणी पढ़ रहा है याद का संबंध परमात्मा नाल नहीं है। क्यों? तुझ चित आए महा आनंद, उसकी याद से महा आनंद बना देंगे, महारस बना देंगे, महाप्रकाश पैदा कर देंगे। तुझ चित आए महा आनंद, जिस विसरे सो मर जाए, जिन्हों भुल जाता है उदिया खुशियां मर जाता, जिन्हों भुल जाता है उदा आनंद मर जाता, जिन्हों भुल जाता है उदे गुण भी मर जाते हैं। हर विसरत तेरे गुण गलिया, कोई गुण उस मनुख को नहीं हो सकता जिसे चेते विच परमात्मा नहीं। अगर कोई गुण दिखाई देता होगा तो कागजी फुल होगा, वास्तविक फुल नहीं होगा। उसकी याद तो बिना कोई गुणवान नहीं हो सकता। हर विसरत तेरे गुण गल, सारे गुण गल जाने, उन्हें भूल जाना ही मौत है। मरणम विसरंग गोविंदे, गुरु अर्जन देव जी, हे प्रभु तेनू भूल जाना ते मौत है। कादी मौत है? गुणा की मौत है, सुखां की मौत है, रस की मौत है, अंधेरे की मौत है, प्रकाश भी मौत है। अंधेरे च जीवना पेगा, अवगण जीवना पेगा। आखा जीवा बितरे मर जा, भूलदा हे प्रभु खुशियां मर जाए, आनंद मर जाता है। चलो इसनों धन गुरु गोबिंद सिंह जी महाराज के अनन भगत 52 कविया के चो सिरमौर कवि भाई साहब भाई नंद लाल ने जिस ढंग बयान किया है मैं वह भी रख दिया। उन्होंने बोल ने, प्रश्न ने, सवाल ने, और इंज लगता है जिमें कोई उस्ताद अपने विद्यार्थियों से सवाल करता है। इस तरीके भाई साहब सवाल करते हैं, गम चे बाशद गम की देखो कि तुसी आखोगे ये भी कोई सवाल है, दुख की है, क्योंकि हर बंदे ने दुख भोगे है, दुख भोग रहे हैं, दुख दिल जी रहे,
ਚੁੱਕਦਾ ਤੇ ਹਾਇਤ ਨੂੰ ਪਤਾ ਔਰ ਮਨੁੱਖ ਹਰ ਵਕਤ ਦੁੱਖ ਦੇ ਚ ਹੀ ਜੀਵੇ। ਪਤਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਕੀ ਕਹਿੰਦੇ ਨੇ, ਦੁੱਖ ਦੀਆਂ ਪੰਡਾਂ ਖੁੱਲੀਆਂ ਸੁੱਖ ਨਾਨਕ ਸੇਵ ਕੋ। ਹਰ ਮਨੁੱਖ ਕੀ ਹੈ, ਦੁੱਖਾਂ ਦੀ ਪੰਡ ਹੈ, ਬਸ ਜ਼ਰਾ ਖੋਲੋ, ਸਿਵਾਏ ਦੁੱਖਾਂ ਦੇ ਹੋਰ ਕੁਛ ਨਹੀਂ। ਜਿਤਨੇ ਮਨੁੱਖ ਬੈਠੇ ਹੋਣਗੇ ਗੁਸਤਾਖੀ ਮਾਪ, ਸਭ ਦੁੱਖਾਂ ਦੀ ਪੰਡ ਬੈਠੇ, ਦੁੱਖਾਂ ਦੀਆਂ ਬੋਟਲੀਆਂ ਦਰ ਵਿੱਚ ਬੈਠੀਆਂ ਨੇ, ਦੁੱਖਾਂ ਦੀਆਂ ਪੰਡਾਂ ਬਾਜ਼ਾਰ ਵਿੱਚ ਬੈਠੀਆਂ ਨੇ, ਦੁਕਾਨ ਤੇ ਬੈਠੀਆਂ ਨੇ। ਔਰ ਮੈਂ ਫਿਰ ਮਾਫ਼ੀ ਮੰਗਾਂ, ਦੁੱਖਾਂ ਦੀਆਂ ਹੀ ਪੰਡੀਆਂ ਪੰਡਾਂ ਮੰਦਿਰ ਮਸਜਿਦ ਗੁਰਦੁਆਰੇ ਚ ਬੈਠੇ। ਦੁੱਖ ਕੀ ਪੰਡਾਂ ਖੁੱਲੀਆਂ ਸੁੱਖ ਨਾਨਕ ਸੇਵ ਕੋਏ। ਮਹਾਰਾਜ ਕਹਿੰਦੇ ਮੈਂ ਖੋਲ ਕੇ ਦੇਖਿਆ, ਸਿਵਾਏ ਦੁੱਖ ਤੋਂ ਹੋਰ ਕੁਛ ਵੀ ਨਹੀਂ। ਕੁਛ ਤੁਸੀਂ ਆਖੋਗੇ ਪੰਡ ਖੋਲਣ ਦਾ ਢੰਗ ਕੀ ਹੈ, ਢੰਗ ਦੂਜੇ ਨੂੰ ਖੋਲਣ ਦਾ ਢੰਗ ਕੀ ਹੈ, ਇੱਕ ਢੰਗ ਹੈ ਪੰਡ ਖੋਲਣ ਦਾ ਢੰਗ ਹੈ ਕਿ ਬਸ ਸਿਰਫ ਉਸਨੂੰ ਆਪਣਾ ਇੱਕ ਦੁੱਖ ਸੁਣਾ ਦੇ, ਆਪਣਾ ਇੱਕ ਰੋਣਾ ਸੁਣਾ। ਅਗਲਾ ਚੁੱਪ ਹੀ ਨਹੀਂ ਕਰੇਗਾ, ਹਜ਼ਾਰਾਂ ਰੋਣੇ ਤੁਹਾਡੇ ਸਾਹਮਣੇ ਰੱਖੇ, ਹਜ਼ਾਰਾਂ ਦੁੱਖ ਸੁਣਾਏਗਾ। ਇਸ ਵਾਸਤੇ ਸਿਆਣਾ ਬੰਦਾ, ਸਿਆਣੇ ਮਨੁੱਖ ਦੀ ਪਹਿਚਾਣ, ਆਪਣੇ ਦੁੱਖਾਂ ਦੀ ਪੰਡ ਕਿਸੇ ਦੇ ਅੱਗੋਂ ਨਹੀਂ ਖੋਲੇਗਾ। ਉਹਨੂੰ ਪਤਾ ਹੈ ਮੈਂ ਆਪਣਾ ਇੱਕ ਦੁੱਖ ਸੁਣਾਇਆ ਨੇ, ਹਜ਼ਾਰਾਂ ਰੋਣੇ ਸੁਣਾਉਣੇ, ਚੁੱਪ ਹੀ ਨਹੀਂ ਕਰੇਗਾ। ਇਹਨੂੰ ਵੀ ਉਸਤਾਦ ਗੌਰ ਆਪਣੇ ਢੰਗ ਨਾਲ ਬਿਆਨ ਕਰਦਾ ਹੈ। ਕਹਿੰਦਾ ਮੇਰੇ ਚਿਹਰੇ ਤੇ ਗਮ ਆਸ਼ਕਾਰਾ ਨਹੀਂ ਹੈ, ਮੈਂ ਮੱਥੇ ਤੇ ਕਦੀ ਦੁੱਖ ਨੂੰ ਗਮ ਨੂੰ ਰੋਣੇ ਨੂੰ ਪ੍ਰਗਟ ਨਹੀਂ ਹੋਣ ਦਿੱਤਾ। ਮੇਰੇ ਚਿਹਰੇ ਤੇ ਗਮ ਆਸ਼ਕਾਰਾ ਨਹੀਂ ਹੈ, ਪਰ ਇਹ ਨਾ ਸਮਝ ਕੇ ਇਹ ਗਮ ਕਾ ਮਾਰਾ ਨਹੀਂ ਹੈ, ਪਰ ਇਹ ਨਾ ਸਮਝ ਕਿ ਇਹ ਗਮ ਕਾ ਮਾਰਾ ਨਹੀਂ ਹੈ। ਡੂਬਨੇ ਕੋ ਤੋ ਡੂਬੇ ਹਮ ਵੀ, ਲੇਕਿਨ ਪਹਿਲੇ ਸਾਹਿਲ ਕੋ ਹਮਨੇ ਪੁਕਾਰਾ ਨਹੀਂ ਹੈ। ਕਹਿੰਦਾ ਡੁੱਬਿਆ ਮੈਂ ਵੀ ਹਾਂ, ਬੋਤੇ ਮੈਂ ਵੀ ਖਾਧੇ ਨੇ, ਪਰ ਮੈਂ ਇਸ ਤਰ੍ਹਾਂ ਰੋਇਆ ਪਿਟਿਆ ਨਹੀਂ ਵੀ ਮੈਂ ਡੁੱਬ ਗਿਆ ਜੀ, ਮੈਂ ਮਰ ਗਿਆ ਜੀ, ਮੈਂ ਡੁੱਬ ਗਿਆ ਜੀ, ਮੈਂ ਮਰ ਗਿਆ ਜੀ। ਮੈਂ ਐਸਾ ਰੋਣਾ ਨਹੀਂ ਰੋਇਆ, ਕਿਉਂ ਸਾਰੇ ਡੁੱਬਦੇ ਪਏ, ਡੁੱਬਦੇ ਹੋਇਆ ਦੇਖੋ ਕੀ ਡੁੱਬਣ ਦਾ ਰੋਣਾ, ਸਾਰੇ ਦੁਖੀ ਨੇ ਤੇ ਸਾਰੇ ਦੁੱਖਾਂ ਦੀ ਪੰਡ ਨੇ, ਇਹਨਾਂ ਦੇ ਅੱਗੋਂ ਕੀ ਦੁੱਖਾਂ ਦੀ ਪੰਡ ਖੋਲੀ, ਤੇ ਕਿਧਰੇ ਤੇ ਖੋਲੀਏ। ਮਹਾਰਾਜ ਦੱਸਦੇ ਨੇ ਦੁੱਖ ਕਿਸੇ ਤੇ ਆਖੀਏ ਸੁਖ ਜਿਤੇ ਹੀ ਬਸ, ਆਪਣੇ ਦੁੱਖਾਂ ਦੀ ਪੰਡ ਉਹਦੇ ਅੱਗੋਂ ਖੋਲ ਜੋ ਸਾਰੇ ਦੁੱਖ ਲੈ ਲਵੇ ਤੇ ਤੇਰੀ ਪੰਡ ਸੁੱਖਾਂ ਨਾਲ ਮਰ। ਦੁੱਖ ਕਿਸੇ ਤੇ ਆਖੀਏ, ਲੋਕੀ ਰੋਣੇ ਸੰਸਾਰ ਦੇ ਅੱਗੋਂ ਰੱਖਦੇ ਪਏ। ਮੈਂ ਰਾਤ ਵੀ ਅੱਜ ਕੀਤੀ ਸੀ, ਜਿਸਨੂੰ ਗੁਰਬਾਣੀ ਦੀ ਸਮਝ ਹੋਵੇਗੀ ਉਹ ਸ਼ਗਨ ਅਪਸ਼ਗਨ ਦੇ ਚੱਕਰ ਵਿੱਚ ਵੀ ਨਹੀਂ ਪਏਗਾ। ਸ਼ਗਨ ਅਪਸ਼ਗਨ ਕਿਸ ਕੋ ਲਗੇ, ਕਿਸ ਨੂੰ ਜਿਸ ਚੀਤ ਨਾ ਆਵੇ। ਜਬ ਆਪ ਉਧਾਰੇ ਤੋ ਸ਼ਗਨ ਅਪਸ਼ਗਨ ਕਹਾਂ ਭੇਜਣ। ਸਭ ਕੁਛ ਪਰਮਾਤਮਾ ਤੋਂ ਹੁੰਦਾ ਔਰ ਕਰਮਾਂ ਅਨੁਸਾਰ ਹੁੰਦਾ। ਅਗਰ ਪਰਮਾਤਮਾ ਤੋਂ ਨਹੀਂ ਆਉਂਦਾ ਤੇ ਕਰਮਾਂ ਅਨੁਸਾਰ ਹੀ ਨਹੀਂ ਆਉਂਦਾ, ਫਿਰ ਮੰਦਰ ਮਸਜਿਦ ਗੁਰਦੁਆਰੇ ਜਾਣ ਦੀ ਲੋੜ ਕੀ, ਗੱਲ ਹੀ ਖਤਮ। ਫਿਰ ਇਤਨੇ ਅਵਤਾਰਾਂ ਨੂੰ ਆਉਣ ਦੀ ਕੀ ਲੋੜ। ਹਰ ਅਵਤਾਰ ਨੇ ਸਾਨੂੰ ਇਹੀ ਸਮਝਾਇਆ, ਇਹੀ ਆਖਿਆ, ਸ਼ਗਨ ਅਪਸ਼ਗਨ ਕੁਛ ਵੀ ਨਹੀਂ ਆਉਂਦਾ, ਕਰਮ ਅਪਕਰਮ ਆਉਂਦਾ। ਕੋਈ ਸੁੱਖਾਂ ਦਾ ਦਾਤਾ ਨਹੀਂ ਪ੍ਰਭੂ ਦਿੰਦਾ ਔਰ ਕਰਮਾਂ ਅਨੁਸਾਰ ਦਿੰਦਾ, ਉਹਦਾ ਅਟਲ ਵਿਧਾਨ ਹੈ, ਅਟਲ ਨਹੀਂ ਹੈ। ਅਗਰ ਐਸਾ ਨਹੀਂ, ਕਰਮ ਸਿਧਾਂਤ ਗਲਤ ਹੈ ਤੇ ਸ਼ਗਨ ਅਪਸ਼ਗਨ ਤੇ ਜੋਤਸ਼ੀ ਠੀਕ ਨੇ, ਫਿਰ ਤੇ ਧਰਮ ਦੀ ਸਾਰੀ ਦੁਨੀਆ ਬੇਮੈਨੀ ਹੋਵੇ ਕੁਛ ਵੀ। ਮੈਂ ਅਰਜ਼ ਕਰਾਂ ਕਿ ਸ਼ਗਨ ਅਪਸ਼ਗਨ ਤੇ ਇਸ ਤਰ੍ਹਾਂ ਦੀਆਂ ਮਨੋਤਾਂ ਦੀ ਦੁਨੀਆ ਅਗਿਆਨਤਾ ਤੇ ਖੜੀਆਂ ਨੇ, ਅੰਧੇਰੇ ਤੇ ਖੜੀਆਂ ਨੇ। ਜਿਹਨੂੰ ਵੀ ਸਮਝ ਹੈ ਉਹਦੀ ਜ਼ਿੰਦਗੀ ਕਰਮਾਂ ਤੇ ਖੜੀ ਹੈ, ਪ੍ਰਭੂ ਤੇ ਖੜੀ ਹੈ।
परमात्मा ने करी, क्योंकि उन्हें पता है परमात्मा करमे करमे होए विचार सच्चा आप सच्चा दरबार, दरबार विच केवल कर्म दे विचार, जात दी मजहब दी रंग दी रूप दी विचार नहीं, केवल कर्मा दी विचार। हर मनुख दुखां दी बंड है, जीवन भर मनुख दुख कठे करता है, रोज रोज दुख वधदे ने, हर नवा दिन किसी नवे दुख नूं जन्म दिंदा है। ते वी मैं अर्ज करां जे दुखां दी बंड रोज रोज भारी होंदी जा रही, भारी होंदी जा रही। पंडित गुलाब सिंह जी महाराज निर्विनय महात्मा होए ने, वह कहने पहले मैनू दसो जिसने मनुखा तन धारण किया हो दुखी ना होया हो मैनू दसो कौन है। ऐसा कौन है? उन्होंने दस्तवैया मैं थोड़े सामने रखा। जह नाम उचारत दुख मिटे वो राम गए पद स्यों बन माही, जेदा ना लेंदिया राम आखदिया श्रद्धालुआ नु सुख मिल जाता है। ओ राम अयोध्या तो रोंदा होया वनवास जा रहे हैं। जय नाम उचारत दुख मिटे वो राम गए पद स्यों बन माही, मथुरा सजकान बने अपदा मुचकंद हरि तिन के गिर माही। कंस को जब कृष्ण जी ने मार दिता तो कंस का सौरा जरासंध बड़ा तगड़ा सी, फौज भी बड़ी सी, लंबी चौड़ी फौज लेके आ गया मथुरा। इतनी फौज श्री कृष्ण को नहीं, जैसे आनंदपुर छोड़ना पिया सी गुरु गोबिंद सिंह जी ने, मथुरा छोड़नी पै गई कृष्ण। इतिहास इतिहास। पर मथुरा के नाल प्रेम बड़ा सी कृष्ण का, वगदी हुई जमुना की धारा के किनारे गीत गाने प्रभु की बंदगी भजन करना, रास लीला राही प्रभु नाल जुड़ना, ये बार बार याद आ पर छोड़नी पे छोड़नी पे। मथुरा में कान बने अपदा मुझ कंध हरे तिन के गिर मान, इतों ही नस के गुजरात चले गए संद्वारका, इन्ने दूर चले गए जरा सिंध पीछा ना कर सके। बलबीर पिता रघुवीर पिता दुख लोक समान रहे भव माही, कहरे मन कौन सुखी जग में तन धार के जो दुख पावत ना। मनुखा तन धारण कीता होवे ते दुखी ना होया होवे, पंडित गुलाब सिंह जी महाराज कहने मैं दसो कौन है। दुख मुसीबतों से अवतारा से भी आईया, गुरुआ से भी आईया, आम मनुखा नालों ज्यादा आईया। जितना सियाणा मनुख होगा, जितना क्रांतिकारी मनुख होगा, उतना मुसीबत च फसेगा, विपतावान च फसेगा। जितना सियाणा मनुख होगा उतना उसको संसार दुख प्रतीत होगा। यह भी महसूस करते हैं मूर्ख नो, या इन कह लो जो दुख नहीं प्रतीत होता मूर्ख है। पशु इतने दुखी नहीं होंगे जितना मनुख होंगे, और वनस्पति इतनी दुखी नहीं होंगी जितने पशु होंगे, क्योंकि सियाणप के नाल दुख बढ़ता है। जन्म दुख है, जीवन दुख है, मरण दुख है। ये दिसपया थी राजकुमार सिद्धार्थ ने, जन्म दुख है, जीवन दुख है, मरण दुख है। एक दिन एक बीमार मनुख देख लिया, जीवन दुख है। एक दिन एक बुढ़ा मनुख देख लिया, जीवन दुख है। जब लग जरा रोग नहीं आया, एक दिन एक लाश देख ले, जन्म से जीवन दुख नहीं मरण भी दुख है। जीवन तो बेदार हो गया, उपराम हो गया। इन्ना वड्डा राजकुमार इकलौता लड़का, और सुन के हैरान होवोगे, परमात्मा के ज्ञान तो कोई परमात्मा के मार्ग से नहीं चलता,
चल चल के ज्ञान बाद में प्राप्त होता है, दुख दे ज्ञान तो चलता है। जन्म दुख है, जीवन दुख है, मरण दुख है, जगत दुख है, सब कुछ दुख है। बाली विरोह नाय बतार नानक दुखिया सब संसार। मूल मनुख कह सकता है नहीं जगत के सुख है, जिड़ा ऐसा आखे महामूर्ख है। अगर जगत ही सुख है तो फिर परमात्मा की लोड़ नहीं, कि जीवन ही आनंदमयी है तो ईश्वर की कोई लोड़ नहीं, लोड़ ही नहीं गलत। बाबर पहला मुगल सम्राट कवि भी थी, शायर भी थोड़ा बहुत लिखता से, पता है क्या कहता है, रोजो नौ बहारो मैं व दिल रुबा खुशस्त बाबर बहेश कोश के आलम दोबारा ने किंद खा ले पी ले मौजा मान ले, इतना रंग है इतना रूप है इतना रस है, दुखी होने की जोड़ है। क्यों दुख जोड़ है, कोई दुख नहीं है, कोई दुख नहीं है। बाबर जगत रस है, जगत सुख है, जगत आनंद है, परमात्मा की कोई लोड़ है, ईश्वर की कोई लोड़ है, ये भी महस करते हैं। हम फिर दोहरावा, दो दूरियां परमात्मा के लागू होंदिया ने, हे प्रभु तू मेरी समझ तो दो, मेरी समझ नहीं पहुंचती, तू मेरे चेते तो दो, मेरी याद तेरे तक नहीं पहुंचती। भाई साहब भाई नंद लाल इसे ही संबंध प्रश्न खड़ा कर दें, क्यों उनकी याद महा आनंद है, उन्हों भूल जाना महा दुख, तुद चित आए महा आनंद, जिस विसरे तो मर जाए, जिन्हों भूल जाता है उदिया खुशियां मर जाए, जिन्हों भूल जाता है उदे गुण मर जाते, जिन्हों भूल जाता है उदी इंसानियत मर जाती है, मनुखता मर जाती है, पशुओं की तरह जीवेगा। तुद चित आए महा आनंदा, जिस विसरे तो मर जाए जी। भाई साहब भाई नंद लाल प्रश्न कर देना, वम से भाषण वम की है, अफगानिस्तान गजनी का वासी नंद लाल ते धन गुरु गोबिंद सिंह जी महाराज का कविया के चौं सिरमौर कवि ते बख्शिश का पात्र बने होया भाई साहब भाई नंद लाल। अपनी बाणी च भी उन्होंने नंद लाल ही शब्द वरते, किधरे किधरे पंजाबी के बोल भी लिया, उस दे भी यही शब्द वरते। अफगानिस्तान के वासी सौदागर दीवान के लड़के धन गुरु गोबिंद सिंह जी महाराज की संगत ने बख्शिक ने ब्रह्मज्ञानी बना दिता। प्रश्न कर देने वम चे बाशद वम की है, दूजा प्रश्न चीस्त शादी खुशी की है, शादी के अर्थ आनंद कारज नहीं है, विवाह नहीं है, विवाह नहीं उन्हों को दूजा शब्द है निकाह। ईरानी भाषा का यह शब्द शादी फारसी का, इन दिल शाद ये दिल बड़ा खुश है, खुश इन खाना शादी अस इस घर में बड़ी खुशी है, शाद खुश शादी खुशी दे अर्थ आनंद कारज नहीं है, विवाह नहीं है, यह गल वखरी है। ईरानी भाषा का यह शब्द भारत देश आके आनंद कारज के अर्थ के रूप में वर्तिया जा रहा है, फलाने घर में शादी है भाव आनंद कारज, जबकि इसके यह अर्थ नहीं है। भाई साहब कहते हैं चीस्त शादी खुशी की है, इन दिल ना शाद ये खुश नहीं है, इन दिल शाद ये बड़ा खुश है, शाद खुश शादी खुशी, चीस्त शादी खुशी की है, गम से वाशद गम की है। आप ही जवाब देते हैं, सवाल भी आप ऊपर खड़े कहते हैं, थले जवाब भी आप लिखते हैं।
ਇਸ ਤਰ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਕੀ ਮਿਲਦੀ ਹੈ? ਸਵਾਲ ਗੁਰੂ ਨਾਨਕ ਕਰਦਿਆਂ ਥੱਲੇ ਜਵਾਬ ਵੀ ਨੇ। ਖੈਰ ਮੁਖਤਸਰ ਮੈਂ ਕਰਾਂ। ਵੰਮ ਤੇ ਵਾਸ਼ਕ ਭਾਈ ਸਾਹਿਬ ਕਹਿੰਦੇ ਨੇ ਵਫਦਤ ਅਲੀਆ ਦੇ ਖੁਦਾ, ਬਸ ਸਿਰਫ ਪਰਮਾਤਮਾ ਨੂੰ ਭੁੱਲ ਜਾਣਾ ਹੀ ਗਮ ਹੈ, ਹੋਰ ਕੋਈ ਗਮ ਨਹੀਂ। ਉਹਨੂੰ ਭੁੱਲ ਜਾਣਾ ਹੀ ਦੁੱਖ ਹੈ, ਹੋਰ ਕੋਈ ਦੁੱਖ ਨਹੀਂ। ਔਰ ਇਹ ਕਿੰਨਾ ਕੁ ਵੱਡਾ ਦੁੱਖ ਹੈ ਇਹ ਗੁਰੂ ਅਰਜਨ ਦੇਵ ਜੀ ਦੱਸਦੇ ਨੇ, ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਆਰਥਿਕ ਸਰੀਰਕ ਮਾਨਸਿਕ ਪਰਿਵਾਰਕ, ਪਤਾ ਨਹੀਂ ਕਿਤਨੇ ਕਲੇਸ਼ ਪੈਦਾ ਹੋ ਜਾਣਗੇ। ਹੁਣ ਰੇਡੀਓ ਪੰਜਾਬ ਤੇ ਪ੍ਰਸ਼ਨ ਸੀ, ਧਰਮ ਦਾ ਰਾਜਨੀਤੀ ਦੇ ਕੋਈ ਲੋੜ ਹੈ? ਮੈਂ ਕਿਹਾ ਧਰਮ ਦਾ ਸਮਾਜ ਵਿੱਚ ਵੀ ਲੋੜ ਹੈ, ਧਰਮ ਦਾ ਅਰਥ ਵਿਵਸਥਾ ਵਿੱਚ ਵੀ ਲੋੜ ਹੈ, ਧਰਮ ਦੀ ਰਾਜਨੀਤੀ ਵਿੱਚ ਵੀ ਲੋੜ ਹੈ। ਅਗਰ ਸਮਾਜਿਕ ਜੀਵਨ ਦੇ ਧਰਮ ਨਹੀਂ ਤਾਂ ਪਤੀ ਪਤਨੀ ਨਾਲ ਬੇਇਨਸਾਫੀ ਕਰੇਗਾ, ਪਤਨੀ ਪਤੀ ਨਾਲ ਧੋਖਾ ਕਰੇਗਾ, ਬੱਚੇ ਮਾਂ ਬਾਪ ਦੇ ਲਈ ਕਲੇਸ਼ ਦਾ ਬਾਇਸ ਬਣਨਗੇ, ਮਾਂ ਬਾਪ ਆਪਣੇ ਫਰਜ਼ ਦੀ ਪੂਰਤੀ ਨਹੀਂ ਕਰਨਗੇ, ਸਾਰਾ ਘਰ ਸਮਾਜਿਕ ਜੀਵਨ ਕਲੇਸ਼ ਦਾ ਅਖਾੜਾ ਬਣ ਜਾਏਗਾ ਅਗਰ ਧਰਮ ਨਹੀਂ ਹੈ। ਗਰਾਹ ਗਰਾਹ ਦੇ ਰਿਸ਼ਤੇ, ਭੈਣ ਗਰਾਹ ਦੇ ਰਿਸ਼ਤੇ, ਪਤੀ ਪਤਨੀ ਦੇ ਰਿਸ਼ਤੇ, ਮਾਂ ਬਾਪ ਦੇ ਰਿਸ਼ਤੇ, ਸਾਰੇ ਰਿਸ਼ਤੇ ਹੁੰਦਿਆਂ ਹੋਇਆਂ ਕਲੇਸ਼ ਹੋਵੇਗਾ, ਆਨੰਦ ਨਹੀਂ ਹੋ ਸਕਦਾ। ਭੈਣ ਤੇ ਹੈ ਪਰ ਕਲੇਸ਼ ਹੈ, ਪਤਨੀ ਤੇ ਹੈ ਪਰ ਦੁੱਖ ਹੈ, ਪਤੀ ਤੇ ਹੈ ਪਰ ਵਿਪਤਾ ਹੈ, ਬੱਚੇ ਤੇ ਹੈਗੇ ਨੇ ਪਰ ਕਲੰਕ ਹੈ, ਮਾਂ ਬਾਪ ਤੇ ਹੈਗੇ ਨੇ ਪਰ ਸਿਰ ਦਾ ਬੋਝ ਹੈ। ਕੁਛ ਵੀ ਨਹੀਂ, ਕੁਛ ਵੀ ਨਹੀਂ। ਧਰਮ ਦੀ ਸਮਾਜ ਵਿੱਚ ਲੋੜ ਹੈ, ਘਰ ਸਾਰੇ ਦਾ ਸਾਰਾ ਆਨੰਦ ਦਾ ਖੜਾ ਬਣ ਜਾਂਦਾ ਹੈ, ਧਰਮ ਦੀ ਕਾਰੋਬਾਰ ਵਿੱਚ ਵੀ ਲੋੜ ਹੈ, ਕਾਰੋਬਾਰ ਵਿੱਚ ਇਮਾਨਦਾਰੀ ਆ ਜਾਂਦੀ ਹੈ, ਬੇਈਮਾਨੀ ਨਹੀਂ, ਠੱਗੀ ਨਹੀਂ, ਧੋਖਾ ਨਹੀਂ, ਛਲ ਨਹੀਂ, ਕਪਟ ਨਹੀਂ। ਵਪਾਰ ਵਿੱਚ ਬੜੀ ਠੱਗੀ ਚੱਲਦੀ ਹੈ, ਬੜੀ ਠੱਗੀ, ਔਰ ਵਪਾਰ ਦੇ ਨਾਂ ਤੇ ਵੀ ਬੜਾ ਜ਼ੁਲਮ ਚੱਲਦਾ ਹੈ, ਸਮਾਜਿਕ ਰਿਸ਼ਤਿਆਂ ਦੇ ਨਾਂ ਤੇ ਵੀ ਬੜਾ ਜ਼ੁਲਮ ਚੱਲਦਾ ਹੈ, ਰਾਜਨੀਤੀ ਦੇ ਨਾਂ ਤੇ ਵੀ ਬੜੀ ਬੇਇਨਸਾਫੀ ਤੇ ਜ਼ੁਲਮ ਚੱਲਦਾ ਹੈ। ਧਰਮ ਜੁੜ ਜਾਏ ਸਮਾਜ ਵਿੱਚ ਸਾਰੇ ਰਿਸ਼ਤੇ ਸੁਖਦਾਇਕ ਬਣ ਜਾਂਦੇ ਨੇ, ਰਿਸ਼ਤੇ ਇਸ ਤਰ੍ਹਾਂ ਬਣ ਜਾਂਦੇ ਨੇ, ਮਾਤ ਪਿਤਾ ਸੁਖ ਬੰਧਕ ਬਾਈ, ਨਾਨਕ ਹੋਵਾ ਪਾਰ ਬ੍ਰਹਮ ਸਹਾਈ। ਇਹ ਪਾਰ ਬ੍ਰਹਮ, ਜਦ ਮੈਂ ਕਮਜ਼ੋਰ ਸੀ, ਮਾਸੂਮ ਬੱਚਾ ਸੀ, ਤੂੰ ਮਾਂ ਬਣ ਕੇ ਮੇਰਾ ਮਦਦਗਾਰ ਬਣਿਆ, ਤੂੰ ਪਿਤਾ ਬਣ ਕੇ ਮੇਰਾ ਸਹਾਇਕ ਬਣਿਆ, ਤੂੰ ਭਰਾ ਬਣ ਕੇ ਮੇਰੀ ਮਾਂ ਬਣਿਆ, ਤੂੰ ਪੁੱਤਰ ਬਣ ਕੇ ਮੇਰਾ ਬੁਢੇਪੇ ਦਾ ਸਹਾਰਾ ਬਣਿਆ। ਬਿਰਦ ਭਾਇਆ ਉੱਪਰ ਸਾਧ ਸੈਨ, ਮੁੱਖ ਅਪਿਆਇਓ ਬੈਠ ਕੋ ਕਹਿਣ, ਤੂੰ ਪਤਨੀ ਬਣ ਕੇ ਪਤੀ ਬਣ ਕੇ ਮੇਰੀ ਇੱਜ਼ਤ ਦਾ ਰਖਵਾਲਾ ਬਣਿਆ। ਮਾਤ ਪਿਤਾ ਸੁਧ ਬੰਧਵ ਪਾਈ, ਨਾਨਕ ਹੋਆ ਪਾਰ ਬ੍ਰਹਮ ਸਾਈ। ਇਹ ਮਾਂ ਨਹੀਂ ਹੈ ਪ੍ਰਭੂ ਤੂੰ ਹੀ ਹੈ, ਇਹ ਪਿਤਾ ਨਹੀਂ ਇਹ ਤੂੰ ਹੀ ਹੈ, ਇਹ ਪਤਨੀ ਨਹੀਂ ਇਹ ਪਤੀ ਨਹੀਂ ਇਹ ਤੂੰ ਹੀ ਹੈ। ਸਾਰੇ ਰਿਸ਼ਤਿਆਂ ਵਿੱਚ ਪਰਮਾਤਮਾ ਦੀ ਜੜ੍ਹ, ਧਾਰਮਿਕ ਮੁਲਕ ਇੰਜ ਜੀਵਨ ਹੈ। ਭਾਰਤ ਵਿੱਚ ਕੋਸ਼ਿਸ਼ ਕੀਤੀ ਗਈ ਪਤੀ ਪਤਨੀ ਨੂੰ ਦੇਵੀ ਆਖੇ ਤੇ ਪਤਨੀ ਪਤੀ ਨੂੰ ਪਰਮੇਸ਼ਰ ਆਖੇ, ਇੱਕ ਨੂੰ ਪਰਮਾਤਮਾ ਦਿਖਾਈ ਦੇਵੇ ਤੇ ਇੱਕ ਨੂੰ ਦੇਵੀ ਦਿਖਾਈ ਦੇਵੇ, ਘਰ ਤੇ ਮੰਦਰ ਬਣ ਗਿਆ, ਹੋਰ ਕਿਹੜੇ ਮੰਦਰ ਦੇ ਜਾਣਾ, ਹੋਰ ਕਿਹੜੇ ਮੰਦਰ ਦੇ ਜਾਣਾ, ਘਰ ਤੇ ਮੰਦਰ ਬਣ ਗਏ, ਘਰ ਹੀ ਮੰਦਰ ਬਣ ਗਏ, ਘਰ ਹੀ ਧਰਮਸਾਲ ਬਣ ਗਿਆ। ਇੱਕ ਨੂੰ ਦੇਵੀ ਦਿਖਾਈ ਦੇ ਰਹੀ, ਇੱਕ ਨੂੰ ਦੇਵਤਾ ਦਿਖਾਈ ਦੇ ਰਹੀ, ਆਖਿਰ ਮੰਦਰ ਦੇ ਦੇਵੀ ਦੇਵਤਿਆਂ ਦੇ, ਦੇਵੀ ਦੇਵਤਿਆਂ ਦੀ ਹੋਂ ਘਰ ਨੂੰ ਮੰਦਰ ਬਣਾ ਦੇਵੀ। ਅਗਰ ਪਤਨੀ ਦੇਵੀ ਹੈ, ਪਤੀ ਦੇਵਤਾ, ਘਰ ਤੇ ਮੰਦਰ ਬਣ ਗਿਆ, ਹੋਰ ਕਿਹੜੇ ਮੰਦਰ ਦੇ ਜਾਣਾ। ਪਰ ਪਤੀ ਘਰ ਆਵੇ ਤੇ ਪਤਨੀ ਨੂੰ ਐਸਾ ਮਹਿਸੂਸ ਹੋਵੇ ਕਿਹੜਾ ਭੂਤ ਘਰ ਦੇ ਚ ਆ ਗਿਆ, ਮੇਰਾ ਹੀ ਕਲੇਸ਼ ਪਾ ਦਿੱਤਾ, ਤੇ ਪਤੀ ਨੂੰ ਇੰਝ ਪਤਾ ਚੱਲੇ ਕਿਹੜੀ ਡਾਇਣ ਮੇਰੇ ਮੱਥੇ ਲੱਗੀ ਹੈ,
ਕਿਸੇ ਸ਼ਮਸ਼ਾਨ ਘਾਟ ਦੇ ਜਾਣ ਦੀ ਲੋੜ ਨਹੀਂ, ਘਰ ਹੀ ਸ਼ਮਸ਼ਾਨ ਘਾਟ ਬਣਿਆ। ਜਿੰਦਾ ਜਲਦੇ ਪੈਣ ਉੱਥੇ, ਮੁਰਦੇ ਜਲਦੇ ਨੇ ਜੀਵਦੇ ਜਲਦੇ ਜਲਦੇ। ਜੈ ਘਰ ਸਾਧ ਨ ਸੇਵੀਏ ਹਰ ਕੀ ਸੇਵਾ ਨਾ, ਤੇ ਘਰ ਮਰਹਟ ਸਾਰ ਕੇ ਬਹੁਤ ਬਸੇ ਤਿਨਵਾਏ। ਕਬੀਰ ਕਹਿੰਦੇ ਨੇ ਬਹੁਤੇ ਘਰ ਮੈਂ ਦੇਖੇ ਨੇ, ਮਰਗਟ ਘਾਟ ਨੇ, ਘਰ ਨਹੀਂ ਨੇ, ਸ਼ਮਸ਼ਾਨ ਘਾਟ। ਮਨੁੱਖ ਨਹੀਂ ਰਹਿੰਦੇ ਪਏ, ਪਤੀ ਪਤਨੀ ਨਹੀਂ ਰਹਿੰਦੇ ਪਏ, ਪੋਤਲੇ ਰਹਿੰਦੇ ਪਏ, ਪੋਤਲੇ ਰਹਿੰਦੇ ਪਏ। ਭਗਤ ਕਬੀਰ ਜੈ ਘਰ ਸਾਧ ਨ ਸੇਵੀ, ਪਰ ਧਰਮ ਪਰਿਵਾਰ ਨੂੰ ਆਨੰਦ ਦਾ ਅਖਾੜਾ ਬਣਾ ਦਿੰਦਾ ਹੈ। ਸਾਰੇ ਰਿਸ਼ਤਿਆਂ ਵਿੱਚ ਪ੍ਰਭੂ ਦੀ ਝਲਕ ਮਿਲਣੀ ਸ਼ੁਰੂ ਹੋ ਜਾਂਦੀ। ਜਦ ਮਾਂ ਪਰਮਾਤਮਾ ਦਾ ਰੂਪ ਦਿਖਾਈ ਦੇਵੇ, ਧੋਖਾ ਕਿਸਨੇ ਕਰਨਾ ਹੈ? ਪਿਤਾ ਪਰਮਾਤਮਾ ਦਾ ਰੂਪ ਦਿਖਾਈ ਦੇਵੇ, ਸਤਿਕਾਰ ਕਿਸਨੇ ਕਰਨਾ ਹੈ? ਤੇ ਪੁੱਤਰ ਪਰਮਾਤਮਾ ਦੇ ਰੂਪ ਦੇ ਮਦਦਗਾਰ ਦਿਖਾਈ ਦੇਣ, ਪਤਨੀ ਸਹਾਇਕ ਦਿਖਾਈ ਦੇਵੇ, ਪਤੀ ਸਹਾਇਕ ਦਿਖਾਈ ਦੇਵੇ, ਘਰ ਪਰਿਵਾਰ ਜੋ ਹੈ ਨਿਰੰਕਾਰ ਦਾ ਰੂਪ ਬਣ ਗਿਆ। ਕਈ ਮੈਨੂੰ ਮਿਲਦੇ ਨੇ, ਸਾਨੂੰ ਤੇ ਫਲਾਣੀ ਜਗ੍ਹਾ ਤੇ ਗਏ, ਮਹਾਂਪੁਰਖਾਂ ਦੇ ਦਰਸ਼ਨ ਕੀਤੇ ਨੇ, ਸੱਚਖੰਡ ਦੇ ਦਰਸ਼ਨ ਹੋ ਗਏ। ਮੈਂ ਤੇ ਘਰ ਤੇ ਤੇਰਾ ਮੇਰਾ ਝੂਠਖੰਡ ਬਣਿਆ ਹੋਇਆ, ਉੱਥੇ ਸੱਚਖੰਡ ਦੇ ਦਰਸ਼ਨ। ਜਦੋਂ ਸੱਚਖੰਡ ਦੇ ਦਰਸ਼ਨ ਹੁੰਦੇ ਨੇ, ਉਹਦਾ ਘਰ ਹੀ ਸੱਚਖੰਡ ਹੁੰਦਾ। ਇਹ ਪਹਿਚਾਣ ਮਾਤ ਪਿਤਾ ਸੁਤ ਬੰਧਕ ਬਾਈ, ਨਾਨਕ ਹੋਆ ਪਾਰ ਬ੍ਰਹਮ ਸਹਾਈ। ਧਰਮ ਦੀ ਲੋੜ ਹੈ ਪਰਿਵਾਰਕ ਰਿਸ਼ਤਿਆਂ ਵਿੱਚ, ਸਮਾਜ ਦੇ ਵਿੱਚ ਲੋੜ, ਧਰਮ ਦੀ ਲੋੜ ਹੈ ਕਾਰੋਬਾਰ ਵਿੱਚ, ਤਾਂ ਕਿ ਛਲ ਕਪਟ ਤੇ ਧੋਖਾ ਨਾ ਹੋਵੇ, ਹਰ ਇੱਕ ਨਾਲ ਇਨਸਾਫ ਹੋਵੇ। ਧਰਮ ਦੀ ਲੋੜ ਹੈ ਰਾਜਨੀਤੀ ਦੇ, ਤਾਂ ਕਿ ਰਾਜਨੀਤੀ ਜ਼ੁਲਮ ਨਾ

ਬੇ ਕਸੂਰਾਂ ਦੀਆਂ ਲਾਸ਼ਾਂ ਵਿਛਾ ਦਿੱਤੀਆਂ ਗਈਆਂ, ਕਸੂਰਵਾਰ ਬਾਈ ਅਦਾ ਤੇ ਹੁਣੇ ਦੀ ਗੱਲ। ਪ੍ਰਤੀਕਰਮ ਦੇ ਰੂਪ ਵਿੱਚ ਕਿਸੇ ਕੋਲ ਕੁਛ ਹੋ ਗਿਆ ਵੀ ਇਤਨੀ ਬੇਇਨਸਾਫੀ ਇਤੀ ਮਾਰ ਪਈ ਕੁਰਨਾ, ਸਜ਼ਾਏ ਮੌਤ ਇਹ ਤਾਂ ਹੋ ਸਕਦਾ ਧਰਮ ਨਾ ਹੋਵੇ। ਧਰਮ ਰਾਜਨੀਤੀ ਚਾਹੀਦਾ ਤਾਂ ਕਿ ਬੇਇਨਸਾਫੀ ਨਾ ਹੋਵੇ, ਧਰਮ ਸਮਾਜ ਵਿੱਚ ਚਾਹੀਦਾ ਤਾਂ ਕਿ ਕਲ ਕਲੇਸ਼ ਨਾ ਹੋਵੇ, ਧਰਮ ਕਾਰੋਬਾਰ ਵਿੱਚ ਚਾਹੀਦਾ ਤਾਂ ਕਿ ਛਲ ਕਪਟ ਦੇ ਦੁੱਖਾ ਨਾ ਹੋਵੇ। ਧਰਮ ਦੀ ਤੇ ਹਰ ਸ਼ੋਭੇ ਚ ਲੋੜ ਹੈ। ਜਦ ਲੋਕੀ ਕਹਿੰਦੇ ਨੇ ਧਰਮ ਦਾ ਸਮਾਜ ਨਾਲ ਕੀ ਮਤਲਬ, ਧਰਮ ਦਾ ਕਾਰੋਬਾਰ ਨਾਲ ਕੀ ਮਤਲਬ, ਧਰਮ ਦਾ ਰਾਜਨੀਤੀ ਨਾਲ ਕੀ ਮਤਲਬ, ਤੋ ਧਰਮ ਦਾ ਫਿਰ ਮੁਰਦਿਆਂ ਨਾਲ ਮਤਲਬ ਹੈ, ਮਰਗੜ ਕਾਢ ਨਾਲ ਮਤਲਬ। ਜੀਵਦਾ ਜਾਗਦਾ ਮਨੁੱਖ ਤੇ ਸਮਾਜਿਕ ਜੀਵਨ ਜੀਵੇਗਾ, ਆਰਥਿਕ ਜੀਵਨ ਜੀਵੇਗਾ, ਰਾਜਨੈਤਿਕ ਜੀਵਨ ਜੀਵੇਗਾ। ਅਗਰ ਇਹਨਾਂ ਤਿੰਨ ਜ਼ਿੰਦਗੀਆਂ ਦੇ ਧਰਮ ਨਹੀਂ ਤਾਂ ਧਰਮ ਨੂੰ ਕਿੱਥੇ ਜੋੜੋਗੇ? ਫਿਰ ਕਬਰਾਂ ਨਾਲ, ਫਿਰ ਜਲਦੀਆਂ ਹੋਈਆਂ ਚਿਤਾਵਾਂ ਨਾਲ। ਧਰਮ ਦੀ ਹਰ ਸ਼ੋਭੇ ਚ ਲੋੜ ਹੈ, ਹਰ ਜਗ੍ਹਾ ਲੋੜ ਹੈ। ਵੰਗ ਛੇ ਬਾਸ਼ਦ ਵਫਲਤ ਅੱਜ ਯਾਦ ਹੈ ਖੁਦਾ, ਪਰਮਾਤਮਾ ਦੀ ਯਾਦ ਤੋਂ ਵਫਲਤ ਕਰਨੀ ਇਹੀ ਦੁੱਖ ਹੈ, ਹੋਰ ਕੋਈ ਦੁੱਖ ਨਹੀਂ। ਚੀਫ ਸ਼ਾਦੀ ਖੁਸ਼ੀ ਕੀ ਹੈ, ਯਾਦ ਆਂਬਾ ਮਨ ਪਿਆ, ਉਹਦੀ ਯਾਦ ਹੀ ਮਹਾਂ ਆਨੰਦ ਹੈ। ਤੁਦ ਚਿਤ ਆਏ ਮਹਾਂ ਆਨੰਦਾ, ਜਿਸ ਵਿਸਰੇ ਸੋ ਮਨ ਜਾਏ ਜੀ। ਦੋ ਨੁਕਤੇ ਹਮੇਸ਼ਾ ਯਾਦ ਰੱਖਣਾ ਮੈਂ ਅਰਜ਼ ਕਰਨ ਲੱਗਾ। ਅਸੀਂ ਪਰਮਾਤਮਾ ਨੂੰ ਗਵਾਇਆ ਨਹੀਂ, ਗਵਾ ਨਹੀਂ ਸਕਦੇ, ਬੁਲਾਇਆ ਹੈ, ਬੁਲਾ ਸਕਦੇ। ਮੈਂ ਫਿਰ ਦੁਹਰਾਉਣ ਲੱਗਾ ਤਾਂ ਕਿ ਚੇਤੇ ਰਹੇ। ਅਸੀਂ ਪਰਮਾਤਮਾ ਨੂੰ ਗਵਾਇਆ ਨਹੀਂ, ਗਵਾ ਨਹੀਂ ਸਕਦੇ, ਕਿਉਂਕਿ ਸਦਾ ਅੰਗ ਸੰਗ ਹੈ, ਹਰ ਵਕਤ ਨਾਲ ਹੈ, ਉਹਦੇ ਵਿਆਪਕ ਹੈ। ਅਸੀਂ ਪਰਮਾਤਮਾ ਨੂੰ ਗਵਾਇਆ ਨਹੀਂ, ਗਵਾ ਨਹੀਂ ਸਕਦੇ, ਬੁਲਾਇਆ ਹੈ, ਬੁਲਾ ਸਕਦੇ। ਬੋਲਿਆ ਕਿਉਂ ਹੈ ਸਮਝ ਦੇ ਚ ਨਹੀਂ। ਹੁਣ ਫਿਰ ਮੈਂ ਦੁਹਰਾਵਾਂ, ਜੋ ਮੇਰੀ ਸਮਝ ਦੇ ਚ ਨਹੀਂ ਹੈ, ਔਰ ਜੋ ਮੇਰੀ ਸਮਝ ਦੇ ਚ ਨਹੀਂ ਉਹ ਮੇਰੇ ਚੇਤੇ ਚ ਵੀ ਨਹੀਂ ਹੈ, ਮੇਰੀ ਯਾਦ ਦੇ ਚ ਵੀ ਨਹੀਂ। ਦੋ ਦੂਰੀਆਂ ਪਰਮਾਤਮਾ ਤੇ ਲਾਗੂ ਹੁੰਦੀਆਂ ਨੇ, ਤੂੰ ਮੇਰੀ ਸਮਝ ਦੇ ਚ ਨਹੀਂ ਹੈ, ਤੂੰ ਮੇਰੇ ਚੇਤੇ ਦੇ ਚ ਨਹੀਂ ਹੈ। ਇਹਦੇ ਉੱਤੇ ਇੱਕ ਮੈਂ ਆਪਣੀ ਆਪ ਬੀਤੀ ਇੱਕ ਇਤਿਹਾਸਕ ਵਾਕਿਆ ਸੁਣਾ ਕੇ ਇਸ ਵਕਤ ਸਮਾਪਤੀ ਕਰਾਂ। ਮੋਹਨ ਕਾਲ ਦਾ ਸਮਾਂ, ਗੋਲ ਕੁੰਡਾ ਦੀਆਂ ਪਹਾੜੀਆਂ ਵਿੱਚ ਇੱਕ ਆਯਾਲੀ ਆਜੜੀ, 700-800 ਵੇਦਾਂ ਸਨ ਉਸਦੀਆਂ, ਆਪਣੀਆਂ ਚਾਰ ਦਾ ਹੁੰਦਾ ਸੀ। ਭੇਡਾਂ ਦੀ ਉੱਨ ਵੇਚਦਾ ਸੀ, ਭੇਡਾਂ ਦਾ ਦੁੱਧ ਵੇਚਦਾ ਸੀ, ਭੇਡਾਂ ਵੀ ਵੇਚਦਾ ਸੀ, ਦੰਦਾ ਸੀ ਉਸਦਾ। ਅੱਜ ਸ਼ਾਮ ਨੂੰ ਮੁਖਤਸਰ ਮੈਂ ਸੰਖੇਪ ਵਿੱਚ ਅਰਜ਼ ਕਰ ਰਿਹਾ, ਭੇਡਾਂ ਨੂੰ ਚਾਰ ਕੇ ਵਾਪਸ ਆ ਰਹੇ ਤਨਹੱਟੀ ਦੇ ਪਹੁੰਚਿਆ, ਜੈਸੇ ਪਹਾੜ ਦੀ ਇੱਕ ਚਮਕਦਾ ਹੋਇਆ ਪੱਥਰ। ਹਨੇਰਾ ਹੋ ਚੁੱਕਿਆ ਸੀ ਹਲਕਾ, ਪਰ ਪੱਥਰ ਚਮਕੇ ਪਿਆ, ਚੁੱਕ ਰਿਹਾ ਸੀ, ਘਰ ਆ ਗਿਆ। ਬੱਚਿਆਂ ਨੂੰ ਕਹਿੰਦਾ, ਬੜਾ ਸੁੰਦਰ ਖਿਡੌਣਾ ਤੁਹਾਡੇ ਵਾਸਤੇ ਲਿਆਂਦਾ। ਇਹਨਾਂ ਖੁਸ਼ ਹੋ ਗਏ ਬੱਚੇ, ਛੋਟੇ ਛੋਟੇ ਤਿੰਨ ਬੱਚੇ ਉੱਤੇ। ਉਸ ਚਮਕਦੇ ਪੱਥਰ ਨੂੰ ਉਹਨਾਂ ਨੇ ਰੱਖ ਲਿਆ, ਖੇਡਦੇ ਰਹੇ ਉਹ ਦਿਨ ਨੂੰ ਵੀ ਰਾਤ ਨੂੰ। ਅੱਜ ਇੱਕ ਐਸਾ ਸੱਜਣ ਆਇਆ ਜਿਹਨੂੰ ਦੋ ਭੇਡਾਂ ਦੀ ਦੌੜ ਸੀ ਖਰੀਦਣ ਦੀ, ਆਇਆ ਸ਼ਾਮ ਦੇ ਵਕਤ ਆਇਆ, ਆਯਾਲੀ ਆ ਚੁੱਕਿਆ ਸੀ, ਭੇਡਾਂ ਆ ਚੁੱਕੀਆਂ ਸਨ। ਦੋ ਭੇਡਾਂ ਦਾ ਉਸਨੇ ਸੌਦਾ ਕੀਤਾ, ਪੁਰਾਣਾ ਜ਼ਮਾਨਾ ਮੁਗਲ ਕਾਲ, ਦੋ ਰੁਪਏ ਦੀ ਇੱਕ ਭੇਡ, 4 ਰੁਪਏ ਉਸਨੇ ਦਿੱਤੇ, ਔਰ ਉਹਨਾਂ ਦੇ ਨਾਲ ਸਿੱਕੇ ਚੱਲਦੇ ਸਨ। 4 ਰੁਪਏ ਦੇ 4 ਸਿੱਕੇ ਦਿੱਤੇ, ਦੋ ਭੇਡਾਂ ਦੇ ਗਲੇ ਦੇ ਰਸਤਾ ਪਾ ਕੇ ਜੋ ਚੱਲਣ ਲੱਗਿਆ, ਉਹਦੀ ਨਿਗਾਹ ਪੈ ਗਈ ਬੱਚੇ ਜਿਸ ਪੱਥਰ ਨਾਲ ਖੇਡ ਰਹੇ। ਰੁਕ ਕੇ ਕਹਿੰਦਾ, ਆਯਾਲੀ ਨੂੰ ਇਹ ਤੋਹਫ਼ਾ ਤੁਹਾਨੂੰ ਕਿੱਥੋਂ ਮਿਲਿਆ? ਆਯਾਲੀ ਭਜਿਆ ਹੋਇਆ ਗਿਆ ਤੇ ਬੱਚਿਆਂ ਕੋਲੋਂ ਪੱਥਰ ਚੁੱਕ ਲਿਆ। ਕਹਿੰਦਾ, ਤੁਸੀਂ ਇਸ ਨੂੰ ਤੋਹਫ਼ਾ ਕਹਿੰਦੇ ਹੋ?

0: ਕਿਉਂਕਿ ਮੈਂ ਉਸ ਦਿਨ ਪਿੰਡਾਂ ਚਾਰਦਾ ਆ ਰਿਹਾ ਸੀ, ਮੈਨੂੰ ਮਿਲ ਗਿਆ, ਤੁਹਾਨੂੰ ਚੰਗਾ ਲੱਗਣਾ, ਲੈ ਤੁਸੀਂ ਲੈ ਜਾਓ, ਮੇਰੇ ਬੱਚਿਆਂ ਨੇ ਬਹੁਤ ਖੇਡ ਲਿਆ, ਹੁਣ ਤੁਹਾਡੇ ਬੱਚੇ ਖੇਡਣਗੇ, ਜਾਓ ਤੁਸੀਂ ਲੈ ਜਾਓ। ਉਹਨੇ ਆਪਣੇ ਖੀਸੇ ਦੇ ਹੱਥ ਮਾਰਿਆ, ਥੈਲੀ ਦੇ ਕੋਈ 110 ਦੇ ਸਿੱਕੇ ਸਨ, ਰੁਪਏ 110। ਉਹਨਾਂ ਦੇ ਨਾਲ ਸਭ ਤੋਂ ਵੱਡਾ ਸਿੱਕਾ 1 ਰੁਪਏ ਦਾ, ਬਾਕੀ ਆਨੇ ਦੁਆਨੀਆਂ ਪੈਸੇ ਵੇਲੇ ਕਸੀਲੇ ਕੌੜੀਆਂ ਇਹ ਸਭ ਛੋਟੇ ਸਿੱਕੇ ਆਉਂਦੇ। 110 ਰੁਪਏ ਦੇ ਸਿੱਕੇ ਥੈਲੀ ਹਥੈਲੀ ਤੇ ਰੱਖੀ, ਆਖਿਆ ਫਿਰ ਇਹ ਨਜ਼ਰਾਨਾ ਲੈ ਲੈ, ਆਪਣੇ ਕੋਲ ਹੈ ਨਹੀਂ ਜੋ ਕਿਤਨੇ ਨੇਤੇ ਹੋਰ ਦੇਣੇ। ਅਯਾਨੀ ਬੜਾ ਖੁਸ਼ ਹੋ ਗਿਆ, ਦੇ ਦਿੱਤਾ ਪੱਥਰ। ਆਪਣੇ ਬੱਚਿਆਂ ਨੂੰ ਉਹ ਅਯਾਨੀ ਕਹਿੰਦਾ ਕਿਤਨਾ ਮੂਰਖ ਹੈ, ਵੇਡ ਖਰੀਦਦਾ 2 ਰੁਪਏ ਦੇ ਪੱਥਰ ਦੇ, 110 ਰੁਪਏ ਦੇ ਗਏ। ਮਹਾਂਮੂਰਖ, ਮਹਾਂਮੂਰਖ, ਮਹਾਂਮੂਰਖ, ਕੁਛ ਵੀ ਸਮਝ ਨਹੀਂ। ਪਰ ਉਹ ਜੌਹਰੀ ਉਹਨੇ ਉਸਨੂੰ ਤਰਾਸ਼ਿਆ, ਮੁਗਲ ਸ਼ਹਿਨ ਸ਼ਾਹ ਦੇ ਦਰਬਾਰ ਵਿੱਚ ਭੇਟ ਕੀਤਾ। ਖੁਸ਼ ਹੋ ਕੇ ਮੁਗਲ ਸ਼ਹਿਨ ਸ਼ਾਹ ਨੇ ਉਸਨੂੰ ਨਾਮ ਦਿੱਤਾ ਕੋਰੇ ਨੂਰ, ਕਿਤੇ ਪਹਾੜਾਂ ਦਾ ਨੂਰ ਹੈ, ਪੱਥਰਾਂ ਦਾ ਚਾਨਣ, ਕੋਰੇ ਨੂਰ। ਉਹਨੇ ਆਪਣੇ ਤਾਜ ਚਲਾਇਆ, ਯਕੇ ਬਾਦੀ ਵੀਰੇ ਕਈ ਬਾਦਸ਼ਾਹਾਂ ਦੇ ਹੱਥ ਆ ਕੇ ਮਹਾਰਾਜਾ ਰਣਜੀਤ ਸਿੰਘ ਕੋਲ ਆਇਆ। ਅੱਜ ਕੱਲ੍ਹ ਲੰਡਨ ਮਿਊਜ਼ੀਅਮ ਵਿੱਚ ਪਿਆ, ਉਹਦਾ ਅੱਧਾ ਬਾਗ ਮਲਕਾ ਐਲਜ਼ਬੈਥ ਦੇ ਤਾਜ ਨੂੰ ਲਾਇਆ ਨੇ, ਅੱਧਾ ਪਿਆ। 15 ਪਾਉਂਡ ਟਿਕਟ ਹੈ ਮਿਊਜ਼ੀਅਮ ਵਿੱਚ ਉਹਨੂੰ ਦੇਖਣ ਲਈ, ਹਜ਼ਾਰਾਂ ਬੰਦੇ ਰੋਜ਼ ਜਾਂਦੇ ਨੇ, ਇਸ ਹਿਸਾਬ ਨਾਲ ਲੱਖਾਂ ਦੀ ਆਮਦਨ ਤੇ ਸਿਰਫ ਉਸਨੂੰ ਦੇਖਣ ਦੀ ਹੈ ਨਜ਼ਰਾਂ। ਲੇਕਿਨ ਅਯਾਲੀ ਨੇ ਉਹਦੇ ਬੱਚੇ ਪੱਥਰ ਜਾਣ ਕੇ ਖੇਡਦੇ ਨੇ ਔਰ 110 ਰੁਪਏ ਦੇ ਦਿੱਤਾ। ਸਮਝ ਨਹੀਂ ਹੈ ਤੋ ਹੀਰਾ ਹੀਰਾ ਨਹੀਂ ਹੈ, ਸਮਝ ਨਹੀਂ ਹੈ ਤੋ ਨੀਲਮ ਨੀਲਮ ਨਹੀਂ ਹੈ, ਸਮਝ ਨਹੀਂ ਹੈ ਤੋ ਸੋਨਾ ਸੋਨਾ ਨਹੀਂ ਹੈ, ਗੁਰਸਾਖੀ ਮਾਵ ਸਮਝ ਨਹੀਂ ਹੈ ਤੋ ਪਰਮਾਤਮਾ ਪਰਮਾਤਮਾ ਨਹੀਂ ਹੈ, ਸਮਝ ਨਹੀਂ ਹੈ ਤੋ ਗੁਰੂ ਗੁਰੂ ਨਹੀਂ ਹੈ, ਜੋ ਮੇਰੀ ਸਮਝ ਦੇ ਚ ਨਹੀਂ ਉਹ ਨਹੀਂ ਹੈ। ਇੱਕ ਦੂਜਾ ਨੁਕਤਾ ਤੁਹਾਨੂੰ ਸਰਵਣ ਕਰਾਵਾਂ, ਸਾਰੇ ਭਾਰਤ ਨੂੰ ਪਤਾ ਹੈ ਇਸ ਗੱਲ ਦਾ, ਔਰ ਮੇਰੇ ਨਾਲ ਜਿਤਨੇ ਸਾਥੀ ਇੰਡੀਆ ਚੱਲਦੇ ਨਾ, 5-7 ਜੱਥੇ ਗੁਰੂ ਕੇ ਕੀਰਤਨੀਆਂ ਚੱਲਦੇ ਨੇ, ਪੁਰਾਣੇ ਨਵੇਂ ਵੀ ਚੱਲਦੇ ਨੇ, ਕਥਾਵਾਚਕ ਚੱਲਦੇ ਨੇ, ਉਹਨਾਂ ਨੂੰ ਵੀ ਪਤਾ। ਸੰਨ 72 ਦੀ ਗੱਲ ਹੈ, ਤੈਰਾਨ ਦੇ ਕਥਾ ਦੀ ਸਮਾਪਤੀ ਹੋਈ 15 ਦਿਨ ਦੀ, ਕਥਾ ਕਰਨ ਤੋਂ ਬਾਅਦ ਮੈਂ ਵਾਪਸ ਜਾਣ ਲੱਗਾ। ਸ਼ਾਇਦ ਆਪ ਨੂੰ ਪਤਾ ਹੋਵੇ ਤੈਰਾਨ ਜ਼ੈਰਾਨ ਵਿੱਚ ਮੁਸਲਮਾਨ ਵੀ ਗੁਰਦੁਆਰੇ ਆਉਂਦੇ। ਦਾਸ ਜਿਸ ਇਲਾਕੇ ਚੋਂ ਆਇਆ, ਫਰੰਟੀਅਰ ਪਠਾਨਿਸਤਾਨ ਦਾ ਇਲਾਕਾ, 10ਵੀਂ ਸਦੀ ਸੰਗਤ ਵਿੱਚ ਮੁਸਲਮਾਨ ਜ਼ਰੂਰ ਆਉਂਦੇ ਸਨ, ਅੱਧੇ ਹਿੰਦੂ ਆਉਂਦੇ ਸਨ, 10ਵੀਂ ਸਦੀ ਮੁਸਲਮਾਨ ਆਉਂਦੇ ਸਨ, ਬਾਕੀ ਨਹੀਂ ਕਹਿ ਲਓ 40ਵੀਂ ਸਦੀ ਪੇਸ਼ਾਦਾਰੀ ਆਉਂਦੇ ਸਨ। ਗੱਲ ਖੋ ਗਈ, ਸਾਰੀ ਖੋ ਗਈ। ਉੱਥੇ ਵੀ ਤੈਰਾਨ ਸਿੰਘ ਸਭਾ ਦੇ ਅੰਦਰ ਕੁਛ ਮੁਸਲਮਾਨ ਆਉਂਦੇ, ਉਹਨਾਂ ਨੂੰ ਵੇਖ ਕੇ ਫਿਰ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਫਾਰਸੀ ਦੇ ਸ਼ਬਦ ਨੇ, ਮੈਂ ਜ਼ਿਆਦਾ ਕਥਾ ਫਿਰ ਉਹਨਾਂ ਦੀ ਕਰਦਾ ਸੀ। ਭਾਈ ਮੱਖਣ ਸਿੰਘ ਨੇ ਵੀ ਮੈਨੂੰ ਇਸ ਤਰ੍ਹਾਂ ਇਸ਼ਾਰਾ ਕਰ ਦਿੱਤਾ। 3 ਦਿਨ ਮੈਂ ਸ਼ਬਦ ਤੇਰਾ ਹੈ, ਯਕ ਅਰਜ਼ ਗੋਸਤਮ ਵੇਖ ਤੋਂ ਦਰਗੋਸ਼ ਕੁਣ ਕਰਤ, ਅੱਖਾ ਕਬੀਰ ਕਰੀਮ ਤੋਂ ਬੇਤੈਬ ਪਰਵਰਦਿਗਾਰ। ਹਜ਼ਾਰਾਂ ਦਫ਼ਾ ਇਸ ਸ਼ਬਦ ਮੈਂ ਪੜ੍ਹਿਆ ਹੋਵੇਗਾ, ਸੁਣਿਆ ਹੋਵੇਗਾ, ਸੁਣਾਇਆ ਹੋਵੇਗਾ, ਪਰ ਪਹਿਲੀ ਦਫ਼ਾ ਜਦ ਮੈਂ ਉੱਥੇ ਸੁਣਾਇਆ, 2 ਇਰਾਨੀਆਂ ਨੂੰ ਗੱਠੀ ਖਿੜ ਗਈ, ਬਾਕੀ ਰੋਂਦੇ ਕਹਿੰਦੇ ਐਸੀ ਪਾਕ ਕਲਾਮ, ਐਸੀ ਪਾਕ ਕਲਾਮ, ਮਸਤ ਹੋ ਗਏ। ਮੈਨੂੰ ਯਾਦ 15 ਦਿਨ ਕਥਾ ਦੀ ਸਮਾਪਤੀ ਦੇ, ਉਹਨਾਂ ਵਿੱਚ ਜਿਹੜਾ ਇੱਕ ਆਉਂਦਾ ਸੀ, ਐਸਾ ਫਕੀਰ ਵੀ ਸੀ ਜੋ ਰਹਿੰਦਾ ਇੱਕ ਜੋਗੀ ਸੀ ਤੇ ਸਾਰੇ ਸਮਝਦੇ ਸਨ ਬਹੁਤ ਗਰੀਬ ਹੈ। ਪੈਦਲ ਆਉਂਦਾ ਸੀ 3 ਮੀਲ ਤੋਂ, ਪਰ ਪੈਦਲ ਵਾਪਸ ਜਾਂਦਾ ਸੀ। ਕਦੀ ਕਦੀ ਕੋਈ ਸਿੰਘ ਉਸਨੂੰ ਆਪਣੀ ਗੱਡੀ 'ਚ ਬਿਠਾ ਦਿੰਦਾ। ਉਹਨੇ ਮੈਨੂੰ ਇੱਕ ਮਾਲਾ ਦੇਣੀ ਚਾਹੀ, تسبیح کہنے لگا. کہنے لگے مسکین جی میری طرف نظرانہ ہے میرا, میں غریب دار. میں کہا تو رکھ تسبیحاں بتھیریاں انڈیا چ مل جاندیاں نے. وہی حالت ویک کے میں کہ میں کہ نہیں تم رکھ لین. وہ رون لگ پہ مینو کہن لگا مینو اس یوگ بھی نہیں سمجھتے کہ میں ایک تسبیح تھانوں دے سکا. میں کہا اچھا چلو لے لیتے. اٹھ دس سال وہ تسبیح میرے کول رہی. دو تین دفعہ گم بھی ہو گئی مل گئی. ایک دفعہ تے ریل دے چ رہ گئی. حیرانگی دی گل جس سیٹ تے رہ گئی تھی پتہ نہیں کیڑا مسافر بیٹھے انہوں کی سمجھ پئی وہ گردوارا سیس گنج گردوارے پہنچا گیا. بیر سنگھ بیٹھا سی وہ اتریا سی خود ہی لگ گئی. مینو پھر بھی مل گئی. تھوڑے سالان کی گل ہے دس بھی چھوٹے بچے کی شادی لکھنؤ ہوئی اتنے دس کی کڑما چاہیے کہ وہ جیلر نے پیڑے موتیاں کا کام بھی کر دیں سونے سردار پورن سنگھ تلوچن سنگھ جیلر وہ بزرگ آپ سے ہوں نہیں رہے پورن سنگھ جنہوں نے دس کانپور فروری کے مہینے کی دس دن کتھا کرتا سی وہ ڈیلی لکھنؤ تو اپ ڈاؤن کرتے سن چاندی بھی سفر رات کو میرے کول رہنا کتھا سن کے سویرے کتھا سن کے چلے جانا کیونکہ دکان پھر شام میں ایک دن وہ تسبیح دیکھ لیں گے سرانے پہنچ گئے. مینو کہنے لگے مسکین جی میں اج لکھنؤ لے جانا شامی لے آوا. میں کہا لگتا ہے تھانو بہت چنگی لگی لے جاؤ واپس کی لے آئے لے جاؤ. کہنے لگے نہیں میں واپس لے آوا میں دے دیتی. شامی جد آئے تو مینو کہنے لگے ایک پکراج ہے ایسے واسطے میں لے گیا. ایک ایک من کا دس بارہ ہزار روپئے کا اس وقت کی گل ہے تقریباً ستر اٹھتر. تھی سٹ دیں گے کہیں اس واسطے میں لے گئے اسی بھی ہے بھی صحیح پکڑا جی کہ نہیں دیکھنے واسطے لے گئے. میں جانچ پڑتال کر کے آ رہے ہیں کہ پکراج تھی ایویں سٹ دیں. میں حیران ہوا وہ فقیر جہے کپڑے بھی پاٹے ہوئے سن پکراج کی مالا رکھ دے کو مینو شامی یہ دسیا یقین جانو سویرے وہ مالا ایسی گم ہوئی اج تک نہیں لگ گئی اج تک نہیں. نال دے سارے ساتھیاں نے ویکھی سی سب نو پتا ہے سب مینو کہہ لگے گیانی جی ہوں نہیں لبنے کیونکہ پہلے تے من کے سن نہ ہوں پکڑا جائے ہوں نہیں لبے. پھر اس دن مینو سمجھ آئی کہ سمجھ ہے تو پکراج پکراج ہے ورنہ نہیں ہے. سمجھ ہے تو سونا سونا ہے ورنہ نہیں ہے. سمجھ ہے تو ہیرا ہیرا ہے ورنہ نہیں ہے. سمجھ ہے تو پرماتما پرماتما ہے ورنہ نہیں ہے. سمجھ ہے تو گرو گرو ہے ورنہ کچھ بھی نہیں ہے. جو میری سمجھ دے چ نہیں وہ نہیں ہے اور جو میری سمجھ دے چ نہیں وہ میرے چیتے چ بھی نہیں. اے پربھو تو میری سمجھ تو دور ہے گاوے کو جاپ ہے دستے دو تو میری یاداں تو دور ہے یہی بابا فرید کرن گلیے چکڑ دور کر. اے پربھو اے خدا تو میری یاد تو دور ہے تینوں یاد کرن بیٹھنا پروار تک پہنچ جاتی ہے یاد تیرے تک نہیں پہنچتی پدارتھاں تک پہنچ جاتی ہے تیرے تک نہیں پہنچتی دھن سمپدا تک میری یاد پہنچ جاتی ہے تیرے تک نہیں پہنچ. تو میری سمجھ تو دور ہے تو میرے چیتے تو دور ہے. اس کو گرو نانک دیو جی مہاراج ہور جس ڈنگ نال کھول رہے ہیں گاوے کو جپ ہے دستے دور گاوے کو ویک ہے حاضراں حضور. میں کل تھوڑے سامنے کھولن کی نمانی کوشش کراں گا. دھن گرو نانک دیو جی مہاراج مینوں توفیق دین کتھن کرن دی ਤੁਹਾਨੂੰ ਤੋਫੀਕ ਦੇਣ ਸੁਣਨ ਦੀ, ਫਿਰ ਬਖਸ਼ਿਸ਼ ਕਰਨ, ਤੁਹਾਨੂੰ ਸੁਣ ਕੇ ਸਮਝ ਆਵੇ, ਮੈਨੂੰ ਸੁਣਾ ਕੇ ਸਮਝ ਆਵੇ, ਤਾਂ ਕਿ ਦੋਹਾਂ ਦਾ ਦਾਵੇ ਸੁਣਿਆ ਕਬੂਲ ਹੋ ਜਾਏ। ਫੁੱਲ ਸੁਖਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਪੂਰਨ ਕਰਮ ਹੋਏ ਪ੍ਰਭ ਮੇਰਾ, ਇਹ ਬੇਨਤੀ ਸੁਣ ਪ੍ਰਭ ਮੇਰੇ, ਦੇਹੀ ਨਾਮ ਤਰਪਣੀ ਛੇਰੇ, ਅਗਨੀ ਸ਼ਰਨ ਰਾਖੋ ਪ੍ਰਭ ਦਾਤੀ, ਗੁਰਪ੍ਰਸਾਦ ਕਿਨੇ ਰਲੇ ਜਾਤੀ, ਸੌ ਬਿਨੋ ਪ੍ਰਭ ਮੇਰੇ ਨੀਤਾ, ਚਰਨੋ ਕਮਲ ਵਸਨ ਵਿਰਚੀਤਾ, ਨਾਨਕ ਇੱਕ ਕਰੇ ਅਰਦਾਸ, ਵਿਸਤਰ ਨਾਹੀ ਪੂਰਨ ਗੁਣ ਪਾਸ, ਨਾਨਕ ਇੱਕ ਕਰੇ ਅਰਦਾਸ, ਵਿਸਤਰ ਨਾਹੀ ਪੂਰਨ ਗੁਣ ਪਾਸ। ਵਾਹਿਗੁਰੂ।

ਵਾਹਿਗੁਰੂ ਜੀ ਕੀ ਫਤਿਹ। ਪਰਮ ਪੂਜੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਦਰਬਾਰ ਵਿੱਚ ਉਪਸਥਿਤ ਸੰਤ ਜਨ, ਗੁਰੂ ਦੇ ਪਿਆਰਿਓ ਤਥਾ ਸਰਵ ਰੂਪਾ ਗੁਰੂ ਰੂਪ ਸਾਧ ਸਿੰਘ ਜੀਓ, ਅਸੀਂ ਭਾਗਾਂ ਵਾਲੇ ਹਾਂ, ਗੁਰੂ ਚਰਨਾਂ ਵਿੱਚ ਬੈਠੇ ਹਾਂ, ਸਤਿਗੁਰਾਂ ਦੇ ਚਰਨਾਂ ਵਿੱਚ ਬੈਠੇ ਹਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨ ਕਮਲਾਂ ਵਿੱਚ ਬੈਠੇ ਹਾਂ। ਗੁਰੂ ਜਿਨ੍ਹਾਂ ਮਨਾਇਆ ਰਾਜ ਦਾ ਕਿਸੇ ਵੀ ਖਾਨ ਨੇ, ਜਿਨ੍ਹਾਂ ਸਿੱਖਾਂ ਨੇ ਗੁਰੂ ਨੂੰ ਮੰਨਿਆ, ਉਹਨਾਂ ਦਾ ਮਨ ਪ੍ਰਾਪਤ ਹੋ ਗਿਆ, ਸੈਟਿਸਫਾਈਡ ਹੋ ਗਏ ਹਨ। ਆਪ ਜਾਣਦੇ ਹੋ ਅਸੀਂ ਮਨੁੱਖ ਹਾਂ, ਮਨੁੱਖ ਵਿੱਚ ਮਨ ਪੂਰਾ ਹੁੰਦਾ ਤੇ ਇਹ ਮਨ ਸਦਾ ਅਧੂਰਾ ਰਹਿੰਦਾ, ਅਤ੍ਰਿਪਤ ਰਹਿੰਦਾ, ਅਨਸੈਟਿਸਫਾਈਡ ਰਹਿੰਦਾ, ਨਾ ਖਾਣ ਨਾਲ ਰੱਜੇ, ਨਾ ਪੀਣ ਨਾਲ ਰੱਜੇ, ਨਾ ਆਉਣ ਜਾਣ ਨਾਲ ਰੱਜੇ, ਨਾ ਮਾਇਆ ਨਾਲ ਰੱਜੇ, ਨਾ ਜ਼ਮੀਨ ਜਾਇਦਾਦ ਨਾਲ ਰੱਜੇ। ਸਾਸ ਖੱਟੇ ਲਾ ਕੋਰ ਧਾਵੇ, ਤ੍ਰਿਪਤ ਨਾ ਆਵੇ, ਮਾਇਆ ਪਾਛੇ ਪਾਵੇ, ਅਨੰਤ ਭੋਗ ਵਿਖਿਆ ਕੇ ਕਰੇ, ਨਾ ਤ੍ਰਿਪਤਾਵੇ, ਕੱਪ ਕੱਪ ਮਰੇ, ਬਿਨਾਂ ਸੰਤੋਖ ਨਹੀਂ ਕੋ ਰਾਜੇ, ਸੁਪਨ ਮਨੋਰਥ ਗਰਜੇ ਸਤਕਾਰ। ਨਾਮ ਰੰਗ ਸਰਵ ਸੁਖ ਹੋਏ, ਵੱਡ ਭਾਗੀ ਕਿਸੇ ਪ੍ਰਾਪਤ ਹੋਵੇ। ਵਾਹਿਗੁਰੂ ਜੀ ਦਾ ਨਾਮ ਜੇ ਮਨ ਵਿੱਚ ਉਤਰ ਜਾਵੇ, ਬੈਠ ਜਾਵੇ, ਰਾਮ ਨਾਮ ਉਰ ਨਹੀਂ ਗਇਓ, ਜਾਨ ਕੇ ਸਮ ਨਹੀਂ ਕੋਈ, ਜੇ ਸਿਮਰਤ ਸੰਕਟ ਮਿਟੇ, ਦਰਸ ਤੋਹਾਰ ਹੋਏ। ਅਸੀਂ ਭਾਗਾਂ ਵਾਲੇ ਹਾਂ, ਗੁਰੂ ਚਰਨ ਵਿੱਚ ਬੈਠੇ ਹਾਂ। ਸਿੱਖ ਜਦੋਂ ਸਤਿਗੁਰੂ ਦੇ ਚਰਨਾਂ ਵਿੱਚ ਆਉਂਦਾ, ਸਤਿਗੁਰਾਂ ਦਾ ਦਰਸ਼ਨ ਕਰਕੇ ਨਿਹਾਲ ਹੋ ਜਾਂਦਾ, ਆਨੰਦ ਹੋ ਜਾਂਦੇ। ਆਨੰਦ ਹੋਇਆ ਮੇਰੀ ਮਾਏ, ਸਤਿਗੁਰੂ ਨੇ ਪਾਏ। ਅਸੀਂ ਗੁਰੂ ਨਾਨਕ ਦੇ ਸਪੁੱਤਰ ਹਾਂ ਤੇ ਗੁਰੂ ਨਾਨਕ 239 ਵਰੇ ਇਸ ਪਾਵਨ ਧਰਤੀ ਤੇ ਰਹੇ ਹਨ। 239 ਵਰੇ ਸ੍ਰੀ ਗੁਰੂ ਮਹਾਰਾਜ 10 ਚੋਲਿਆਂ ਵਿੱਚ ਰਹੇ ਹਨ, 10 ਜਾਮਿਆਂ ਵਿੱਚ ਰਹੇ ਹਨ। ਅੱਜ 10ਵੇਂ ਜਾਮੇ ਪਿਤਾ ਸਤਿਗੁਰੂ ਅੰਮ੍ਰਿਤ ਦੇ ਦਾਸ ਸੋਢੀ ਸੁਲਤਾਨ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨ ਸਪਰਸ਼ ਕਰਨ ਵਾਸਤੇ ਅਸੀਂ ਆਏ ਬੈਠੇ ਹਾਂ। ਸਤਿਗੁਰਾਂ ਨੂੰ ਜੇ ਜਾਣਨਾ ਹੋਵੇ ਕਿ ਸਤਿਗੁਰਾਂ ਦਾ ਵਚਨ ਸੁਣੀ ਲੈ, ਸੁਣਾਉਣ ਵਾਲਾ ਸਤਿਗੁਰੂ ਹੋਵੇ ਤੇ ਮਾਈਕ ਦੀ ਸੇਵਾ ਜੇ ਸਿੱਖ ਕਰਦਾ ਹੋਵੇ ਤਾਂ ਸਤਿਗੁਰਾਂ ਦਾ ਵਚਨ ਸੁਣ ਲੈ। ਆਪ ਜਾਣਦੇ ਹੋ ਮਾਈਕ ਨਹੀਂ ਬੋਲ ਸਕਦਾ, ਆਪ ਤੋਂ ਮਾਈਕ ਦੇ ਵਿੱਚ ਬੋਲਣ ਵਾਲਾ ਕੋਈ ਹੋਰ ਹੁੰਦਾ। ਸਿੱਖ ਜੇ ਆਪੋ ਬੋਲਦਾ ਹੋਵੇ ਤੇ ਉਹਦੇ ਵਿੱਚ ਕੋਈ ਹੋਰ ਨਹੀਂ ਬੋਲ ਸਕਦਾ। ਆਪਨੇ ਹੁਣੇ ਹੁਣੇ ਯੋਗੇ ਦਾ ਨਾਮ ਸੁਣਿਆ, ਯੋਗਾ ਸਿੱਖ ਸੀ ਸਤਿਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦਾ। ਯੋਗਾ ਪਹਿਲਾਂ ਬੋਲਦਾ ਸੀ ਜਦੋਂ ਸਤਿਗੁਰਾਂ ਦੇ ਸਾਹਮਣੇ ਹੋਇਆ, ਜਦੋਂ ਸਤਿਗੁਰਾਂ ਨੇ ਪੁੱਛਿਆ ਤੇਰਾ ਨਾਮ ਕੀ ਹੈ ਬੇਟਾ, ਆਖਣ ਲੱਗਿਆ ਕਿ ਮੇਰਾ ਨਾਮ ਯੋਗਾ ਹੈ। ਸਤਿਗੁਰੂ ਕਹਿਣ ਲੱਗੇ ਤੂੰ ਕਿਹਦੇ ਯੋਗਾ ਹੈ, ਬੱਚੇ ਦਾ ਭਾਗ ਉੱਚਾ ਸੀ। ਪ੍ਰਭ ਮਿਲਦੇ ਕੋ ਪ੍ਰੇਮਿਤ ਮਨ ਲਾਗੀ, ਪਾਣੀ ਅੱਗੋਂ ਮੋਏ ਕਰੂੰ ਬੇਨਤੀ ਕੋ ਸੰਤ ਮਿਲੇ ਵਰਤਾ। ਮਨ ਅੱਗੋਂ ਧਨ ਰੱਖੋਂ ਆ ਕੇ ਮਨ ਕੀ ਮੱਤ ਮੋਏ ਸਗਲ ਤੇ ਆਗੀ, ਜੋ ਪ੍ਰਭ ਕੀ ਹਰਕਤ ਸੁਣਾਵੇ। ਆਂਦਨ ਫਿਰ ਸਿੱਖੇ ਬੜਾ ਗਈ, ਪੂਰਵ ਕਰਮ ਅੰਕੁਰ ਜਾ ਪ੍ਰਗਟੇ, ਭੇਜਿਆ ਪੁਰਖ ਰਸ ਬੈਰਾ ਗਈ, ਨਿੱਥਿਆ ਨਿਰ ਮਿਲ ਧਰੀ, ਨਾਨਕ ਜਨਮ ਜਨਮ ਕੀ ਸੋਈ ਜਾਗੀ। ਪੂਰਵਲਾ ਕਰਮ ਉਦੇ ਹੋ ਗਿਆ। ਬਹੁਤ ਸਾਰਿਆਂ ਬੱਚਿਆਂ ਨੂੰ ਸ਼ਾਇਦ ਅੱਜ ਵੀ ਸਾਨੂੰ ਨਹੀਂ ਪਤਾ ਅਸੀਂ ਕਿਹਦੇ ਯੋਗੇ ਹਾਂ, ਪਰ ਭਾਗਾਂ ਵਾਲਾ ਯੋਗਾ ਆਖਣ ਲੱਗਾ ਸਹਿਬ ਜੀ ਮੈਂ ਤੇਰੇ ਯੋਗਾ ਹਾਂ।
पूरे मन तो आख्या मैं तेरे योगा कहने विच ते मन विच अंतर बहुत होंदा है। इस मन वाणी का अंतर आखी है। मन वाणी विच जे अंतर होवे ते मन सुख नहीं होंदा। मन वाणी जे एक होवे अंतर मिट जावे ते महान सुख की प्राप्ति होंगी। जानते हो कि मनोरथा साडे अंदर मन है, देही अंदर मन है ते मन दे परे आत्मा है। मन और आत्मा विच बहुत वड्डा अंतर है, फर्क है। इसलिए असी सुखी नहीं हाँ, असी दुखी हाँ। और दुखी प्राणी ही सतगुरु की शरण विच आंदा है, लोड़वंदी आके झुकदा है। अजिहे लोड़वंद बनो कि सानूं अपने स्वरूप का ज्ञान हो जाए, सानूं गुरु दर प्राप्त होवे, सानूं सिखी मिले। गुरु नानक त्रुठे ने, पहला ऐसा कदे नहीं होया कि कोई एक जामा इन्ना समा रहा होवे। ये गुरु नानक ने कृपा की थी कल के समय में, जिसकी कामना बहुत ही, क्रोध बहुत है, मल बहुत है, निंदा चुगली बहुत ही, लालच बहुत है, जिसे उसकी कृपा हुई, इस कृपा के पात्र बने मुझे। पातशाह से तेरे ही योगे हाँ, तू ही साड़ी संभाल कर। जे किसी गुरु को जानना हो तो गुरु का वचन सुनी है, तो गुरु का वचन साहिब कलगिया वाले प्रीतम का वचन श्री गुरु ग्रंथ साहिब लिखा होया तो नहीं है, दसवें ग्रंथ में लिखा होया। दसवें ग्रंथ को पढ़ने वास्ते बहुत समा लगता है। जे कोई पढ़िया होया मिल जाए तो थोड़ा जहा सौखा हो जाए, थोड़ा सौखा होंगे। पढ़ना जरूर चाहिए, पढ़न तो बिना यह मनुख डंगर है, पशु है। ज्ञान की लोड़ है, जानते हो ज्ञान की होंगे? ज्ञान वो होंगे कि तन शुद्ध ही हो कौन हाँ। जब सू ज्ञान हो जाता है ना तो सन शुद्ध ही होंगी है, असी सिख हाँ। सब गुरु नानक साहब ने सिख बनाया, सब गुरु नानक साहब का पहला सिख भाई मरदाना बने। उम्र तो वड्डा, जात तो नीवा, अनपढ़, मन खाना, इधर उधर भटकन वाला, उधर पोती के इधर उधर मन के खाने वाला गुरु नानक का पहला सिख बने। जानते हो सिख किवें बने? अपना मन दे दे, मन बेच सतगुर के पास ते सेवक के कार्य रस। गुरु नानक ने सिख बनाए, सिख श्रद्धा भी चुके, सिख मिठे हो गए, सिख लगे वाहेगुरु नाम जपन, सतगुरां दी बाणी पढ़न, समा चलदा गया। दूजी तीजी चौथी पंजवीं पाठी का समा आ गया। साहिब ने सिखां नूं बनाउण वास्ते, आत्मा नाल जोड़न वास्ते शहीदियां दित्तियां। समा होर बदलिया, लड़न का थोड़ा जिहा युग आया, अणख वगारी गई, फिर समा शांत होया, फिर वाणी लगी सिख पढ़न, समा सहजे सहजे चलता गया। फिर सतगुरां नूं शहीदियां देनियां पैगियां, शहीदियां भी उस कारण देनियां पैगियां जो कारण सिखां नाल संबंध नहीं सी रखदा, सिर्फ जंजू सिख नहीं सन पैणदे। इस करके शहीदियां देनियां पैगियां कि धर्म की जड़ कायम रहे। सतगुरु इसे लिए तां इस जगत ते आउंदे ने। एक गल तदों पता लगती है जो सतगुरां दी बाणी पढ़ीए सुनीए, तां पता लगती है। पढ़न का भी उन्ना लाहा नहीं हुंदा, पढ़े बहुत मिल जाएंगे, सुन का स्रोत घट हुंदा है, सुनना डिफिकल्ट भी बहुत है, सुनना बहुत डिफिकल्ट है। मैं आप जी नूं इक वचन दसा, 1934 विच जब मैं 10 साल का सन, मैं पढ़िया स्पीक दी ड्रॉप, मेरी किताब विच लिखे सी। मैं बचपन तो अंग्रेजी पढ़िया, पहली तो लैके 14 तक अंग्रेजी और पढ़िया, स्पीक दी ड्रॉप। हुण किवें समझ लगे कि सच की है, सच बोलना की है? सच बोलना औखा बड़ा है, सच नूं लभना पैंदा है, सच नाल जुड़ना पैंदा है। और सच है कि आत्मा सत है, आत्मा नूं जानने लई
ਸਤਨਾਮ ਵਾਹਿਗੁਰੂ ਜਪਣਾ ਪੈਂਦਾ, ਇਸ ਸਤਿਗੁਰ ਦੀ ਸੰਗਤ ਵਿੱਚ ਆਉਣਾ ਪੈਂਦਾ, ਤਾਂ ਹੀ ਸਤ ਬੋਲਿਆ ਜਾ ਸਕਦਾ। ਸਪੀਕ ਦੀ ਟਰੁਥ ਐਂਡ ਨੈਵਰ ਟੈਲ ਅ ਲਾਈ, ਝੂਠ ਕਦੀ ਨਾ ਬੋਲੋ ਤੇ ਹਮੇਸ਼ਾ ਸੱਚ ਬੋਲੋ। ਇਹ ਸਿੱਖਿਆ ਹੈ ਸਤਿਗੁਰਾਂ ਨੇ, ਸੰਤਾਂ ਮਹਾਂਪੁਰਸ਼ਾਂ ਨੇ, ਜਿਹਨਾਂ ਸੱਤ ਨੂੰ ਜਾਣੇ ਉਹ ਸੱਤ ਤੇ ਸਫੇਰ ਨੇ। ਜਿਹੜਾ ਸਫੇਰ ਹੁੰਦਾ ਉਹ ਸ਼ਾਂਤ ਹੁੰਦਾ, ਜਿਹੜਾ ਸਫੇਰ ਨਹੀਂ ਹੁੰਦਾ ਉਹ ਸ਼ਾਂਤ ਕਦੇ ਨਹੀਂ ਹੁੰਦਾ। ਝੂਠ ਦੇ ਪੈਰ ਨਹੀਂ ਹੁੰਦੇ, ਸਿਰ ਮਜ਼ਬੂਤ ਹੁੰਦਾ, ਸੱਤ ਹਮੇਸ਼ਾ ਹਮੇਸ਼ਾ ਮਜ਼ਬੂਤ ਹੁੰਦਾ। ਇਸ ਸੱਤ ਨੂੰ ਜਾਣਨ ਵਾਲੀਆਂ ਸਿੱਖਾਂ ਨੇ ਸਤਿਗੁਰਾਂ ਦੀ ਸ਼ਰਨ ਲਈ ਤੇ ਉਹਨਾਂ ਸਿੱਖਾਂ ਦੇ ਉੱਤੇ ਦਇਆ ਮੇਲ ਕਰਦਿਆਂ ਸਤਿਗੁਰਾਂ ਨੇ ਆਪਣੀ ਕੁਰਬਾਨੀ ਦੇ ਦਿੱਤੀ। ਸਮਾਂ ਬਦਲਦਾ ਗਿਆ, ਸਿਰ ਕਰਮੀਆਂ ਵਾਲੇ ਪ੍ਰੀਤਮ ਜੀ ਆਪਣੀ ਬੋਲਚ ਵਿੱਚ ਆ ਗਏ। ਚੁੰਕਾਰ ਹਰ ਜਮਾਨੀ ਤੇ ਦਰਗਦਸ ਹਲਾਲਸ ਕਬਦਨ ਸ਼ਮਸ਼ੀਰ ਦਸ। ਹੁਣ ਮੈਂ ਨਾਮ ਜਪਣ ਵਾਲਿਆਂ ਦੇ ਹੱਥ ਵਿੱਚ ਸ਼ਮਸ਼ੀਰ ਫੜਾ ਦਿਆਂਗਾ। ਹੁਣ ਬਹੁਤ ਸਮਾਂ ਚਾਹੀਦੀਆਂ ਦੇ ਗਈਆਂ, ਹੁਣ ਅਣਖ ਮੰਗਾਈ ਗਈ, ਹੁਣ ਜੀਵਨ ਜਾਤ ਸਿਖਾਵਾਂਗਾ, ਅਜਿਹਾ ਕੁਝ ਕਰ ਵਿਖਾਵਾਂਗਾ ਕਿ ਮੇਰਾ ਸਿੱਖ ਪਛਾਣਿਆ ਜਾਵੇਗਾ। ਸਹਿਬ ਜੀ ਨੂੰ ਕਿੰਨਾ ਗਰਵ ਹੈ ਉਸ ਸਿੱਖ ਤੇ, ਸਿੱਖ ਪਛਾਣਿਆ ਜਾਵੇਗਾ। ਇਸ ਤਰ੍ਹਾਂ ਕਲਗੀਆਂ ਵਾਲੇ ਪ੍ਰੀਤਮ ਕਹਿੰਦੇ ਨੇ ਸਿੱਖ ਪਛਾਣਿਆ ਜਾਵੇਗਾ। ਕੈਸਾ ਸਿੱਖ? ਜਿਹੜਾ ਖਾਸ ਸਿੱਖ ਹੈ ਉਹ ਪਛਾਣਿਆ ਜਾਵੇਗਾ, ਕਿਉਂਕਿ ਉਸ ਵਿੱਚ ਮੈਂ ਵਸਦਾ। ਜਿਸ ਸਹਿਬ ਵਸਦੇ ਨੇ ਉਹਦੀ ਕੀ ਨਿਸ਼ਾਨੀ ਹੈ? ਉਹਦੀ ਨਿਸ਼ਾਨੀ ਇਹ ਹੈ ਉਹ ਕੇਸਾਂ ਵਾਲਾ ਹੁੰਦਾ, ਉਹ ਵਾਹਿਗੁਰੂ ਨਾਲ ਜੁੜਿਆ ਹੁੰਦਾ। ਇਸ ਸਹਿਬ ਜੀ ਦੀ ਪਹਿਲੀ ਨਿਸ਼ਾਨੀ ਉਹ ਕੇਸਾਂ ਵਾਲਾ ਹੁੰਦਾ। ਦੂਜੀ ਨਿਸ਼ਾਨੀ ਕੀ ਹੈ? ਸਹਿਬ ਜੀ ਆਦਿ ਦੂਜੀ ਨਿਸ਼ਾਨੀ ਇਹ ਆ, ਝਗੜਾਲੂ ਨਹੀਂ ਹੁੰਦਾ, ਉਹ ਕੰਘੇ ਵਾਲਾ ਹੁੰਦਾ, ਉਹ ਕੇਸਾਂ ਵਾਲਾ ਹੁੰਦਾ, ਉਹ ਦਾੜੀ ਵਾਲਾ ਹੁੰਦਾ, ਉਹ ਸਾਵਲ ਸੂਰਤ ਹੁੰਦਾ। ਤੇ ਦੂਜੀ ਨਿਸ਼ਾਨੀ ਉਹਦੀ ਇਹ ਆ, ਕੰਘੇ ਵਾਲਾ ਹੁੰਦਾ, ਉਹ ਝਗੜਾਲੂ ਨਹੀਂ ਹੁੰਦਾ। ਜਾਣਦੇ ਹੋ ਆਪ ਕੰਘਾ ਕੀ ਕੰਮ ਕਰਦਾ? ਉਹ ਵਾਲਾਂ ਨੂੰ ਫੈਂ ਫੈਂ ਰੱਖਦਾ, ਝਗੜਨ ਨਹੀਂ ਦਿੰਦਾ। ਜਿਹੜੇ ਵਾਲ ਝਗੜ ਗਏ ਹੁੰਦੇ ਨਾ, ਉਹਨੂੰ ਕੰਘਾ ਥਾਏ ਥਾਏ ਕਰ ਦਿੰਦਾ। ਗੁਰੂ ਸਿੱਖ ਜਦੋਂ ਝਗੜਦਾ ਉਹਨੂੰ ਥਾਏ ਥਾਏ ਕਰ ਦਿੰਦਾ। ਆਪਾਂ ਕਿੰਨੇ ਥਾਏ ਥਾਏ ਹੋਏ ਬੈਠੇ ਹਾਂ, ਇਹਨੂੰ ਸੰਗਤ ਕਰੀਦਾ। ਸਮਾਂ ਹੋਰ ਬਦਲਿਆ, ਮਨ ਨੂੰ ਸੱਤ ਦੇ ਕੋਲੇ ਹੋਣ ਲਈ ਸਤਿਗੁਰਾਂ ਨੇ ਫਰਮਾਇਆ ਕਿ ਸਿੱਖ ਕਿਰਤ ਤੋਂ ਕਰੇ ਪਰ ਚੋਰੀ ਦੀ ਕਿਰਤ ਨਾ ਕਰੇ। ਸਿੱਖ ਕਿਰਤ ਤੋਂ ਕਰੇ ਪਰ ਚੋਰੀ ਦੀ ਕਿਰਤ ਕਦੇ ਨਾ ਕਰੇ। ਇਹਦੇ ਹੱਥ ਵਿੱਚ ਇੱਕ ਗਾਨਾ ਪਾਤਾ, ਇੱਕ ਕੜਾ ਪਾਤਾ, ਇਹਦਾ ਹੱਥ ਕਿਰਤ ਤੋਂ ਕਰੇ, ਚੋਰੀ ਦੀ ਕਿਰਤ ਨਾ ਕਰੇ, ਕਦੇ ਰਿਸ਼ਵਤ ਨਾ ਲਵੇ, ਕਦੇ ਪਰਾਇਆ ਹੱਕ ਨਾ ਖੋਵੇ, ਕਦੇ ਪੂਜਾ ਦਾ ਧਨ ਨਾ ਚੁਰਾ ਲਵੇ, ਕਦੇ ਚੋਰੀ ਕੀਤਾ ਹੋਇਆ ਧਨ ਇਸ ਸਿੱਖ ਦੇ ਬੱਚੇ ਦੇ ਉਧਰ ਚ ਨਾ ਚੱਲਿਆ ਜਾਵੇ। ਹਜ਼ੂਰ ਮਹਾਰਾਜ ਨੇ ਇਹ ਨਿਸ਼ਾਨੀ ਦਿੱਤੀ ਵੀ ਸਿੱਖ ਗਾਣੇ ਵਾਲਾ ਹੋਵੇਗਾ, ਕਲਾਕਾਰੀ ਹੋਵੇਗਾ, ਸਿੱਖ ਚੋਰ ਨਹੀਂ ਹੋਵੇਗਾ। ਸਮਾਂ ਥੋੜ੍ਹਾ ਹੋਰ ਬਦਲਿਆ, ਮਨ ਨੂੰ ਸੱਤ ਦੇ ਕੋਲ ਜਾਣ ਲਈ ਇੰਟਰੋਵਰਟ ਹੋਣਾ ਜ਼ਰੂਰੀ ਹੈ। ਮਨ ਨੂੰ ਸੱਤ ਕੋਲ ਜਾਣ ਲਈ ਇੰਟਰੋਵਰਟ ਹੋਣਾ ਜ਼ਰੂਰੀ ਹੈ, ਪਰ ਇੰਟਰੋਵਰਟ ਹੋਣ ਲਈ ਤਾਂ ਮਨ ਦੀ ਸਮਾਧੀ ਹੁੰਦੀ ਨਹੀਂ ਰਹੀ। ਜਿਹੜਾ ਆਹ ਵਧਾਉਂਦੇ ਰਹੇ, ਭੇਖਤਾਰੀ ਕਰਦੇ ਰਹੇ, ਸੰਨਿਆਸ ਕਰਦੇ ਰਹੇ, ਬਦਲ ਸਮਾਧੀਆਂ ਲਾਉਂਦੇ ਰਹੇ, ਜ਼ਰਾ ਕੋਲੇ ਹੋ ਜਾਓ, ਸਹਿਬ ਜੀ ਦੀ ਬਾਣੀ ਦਾ ਵਚਨ ਸੁਣੋ। ਕਹਾਂ ਭਾਇਓ ਜੋ ਦੋ ਲੋਚਣ ਕਹਿ, ਮੂਲ ਕੇ ਬੈਠ ਲਿਓ, ਬਸ ਧਿਆਨ ਲਗਾਇਓ। ਸਹਿਬ ਜੀ ਕਹਿੰਦੇ ਕੀ ਹੋਇਆ? ਬਗਲੇ ਮਨ ਨੂੰ ਸਮਾਧੀ ਲਾ ਲਈ। ਜਾਣਦੇ ਹੋ ਬਗਲ ਸਮਾਧੀ ਕੀ ਹੁੰਦੀ ਹੈ? ਇਹਨੂੰ ਸਾਡੇ ਸੰਤਾਂ ਦੀ ਬੋਲੀ ਵਿੱਚ ਆਖੀ ਲੈ, ਇਲ ਉੜਦੀ, ਇਲ ਇਲ ਆਕਾਸ਼ ਵਿੱਚ ਉੱਡਦੀ ਹੈ। ਉਹਦਾ ਧਿਆਨ ਜ਼ਮੀਨ ਤੇ ਪਈ ਮਾਸ ਦੀ ਬੋਲੀ ਤੇ ਹੁੰਦਾ ਹੈ। ਇਹ ਬੜਾ ਗੌਰ ਨਾਲ ਦੇਖ ਲੈਂਦੀ ਹੈ। ਬੈਠਾ ਤੇ ਸਮਾਧੀ ਲਾ ਕੇ ਹੋਵੇ ਤੇ ਧਿਆਨ ਉਸਦਾ ਰੁਪਇਆਂ ਵਿੱਚ ਹੋਵੇ,
ਕਰਤਾ ਦੇ ਕੀਰਤਨ ਹੋਵੇ, ਮਨ ਵਿੱਚ ਇਹ ਇੱਛਾ ਹੋਵੇ ਕਿ ਮੈਨੂੰ ਕੀ ਕੁਝ ਮਿਲੇਗਾ, ਇਹ ਅਲਵਿਰਤੀ ਹੈ, ਇਹ ਬਗਲ ਸਮਾਧੀ, ਇਹ ਸਮਾਧੀ ਨਹੀਂ, ਇਹ ਸਿੱਖ ਹੋਣ ਦੀ ਨਿਸ਼ਾਨੀ ਨਹੀਂ। ਸਿੱਖ ਦੇ ਦਸਾਂ ਨੌਵਾਂ ਦੀ ਕਿਰਤ ਕਰਦਾ ਤੇ ਗੁਰੂ ਦਾ ਦਿੱਤਾ ਖਾਂਦਾ ਹੈ। ਇਸ ਲਈ ਸਿੱਖ ਦਾ ਸੰਯਮ ਲਾਜ਼ਮੀ, ਇਹਨੂੰ ਬਗਲ ਸਮਾਧੀ ਲਾਉਣ ਦੀ ਲੋੜ ਨਹੀਂ, ਇਹਨੂੰ ਅੱਖ ਬੰਦ ਕਰਨ ਦੀ ਲੋੜ ਨਹੀਂ, ਇਹਨੂੰ ਮਨ ਦੀ ਅੱਖ ਬੰਦ ਕਰਨ ਦੀ ਲੋੜ ਹੈ। ਇਹਨੇ ਮਨ ਵਿੱਚ ਸੰਤੋਸ਼ ਚਾਹੀਦਾ, ਜੋ ਗੁਰੂ ਬਾਬਾ ਜੀ ਦੇਣਗੇ ਮੈਂ ਉਸਦੇ ਸਾਖਰ ਹੋਵਾਂਗਾ। ਸਹੀ ਪੰਚਮ ਪਾਤਸ਼ਾਹ ਦੇ ਵੇਲੇ ਇੱਕ ਸਿੱਖ ਵਾਣ ਵੱਟ ਕੇ ਗੁਜ਼ਾਰਾ ਕਰਦਾ ਸੀ, ਵਾਣ ਵੱਟ ਕੇ ਵੇਚਦਾ ਸੀ, ਗੁਜ਼ਾਰਾ ਕਰਦਾ ਸੀ। ਕਈ ਵਾਰ ਵਾਣ ਨਹੀਂ ਵੀ ਵਿਕਦਾ ਸੀ, ਮੰਜੇ ਦੀ ਦਾਉਣ ਨਹੀਂ ਵੀ ਵਿਕਦੀ ਸੀ, ਤੇ ਸਿੱਖ ਭੁੱਖਾ ਹੀ ਸੌਂ ਜਾਂਦਾ ਸੀ ਵਾਹਿਗੁਰੂ ਨਾਮ ਦਾ ਸੰਤੋਸ਼ ਕਰਕੇ। ਇਹ ਸਿੱਖੀ ਹੈ, ਸਿੱਖੀ ਬਾਰੀਕ ਹੈ, ਭਾਈ ਗੁਰਦਾਸ ਕਹਿੰਦੇ ਸਿੱਖੀ ਬਹੁਤ ਬਾਰੀਕ ਹੈ। ਸਿੱਖੀ ਬਾਹਰੋਂ ਅੰਦਰੋਂ ਨਹੀਂ ਆਉਂਦੀ, ਅੰਦਰੋਂ ਬਾਹਰ ਨੂੰ ਆਉਂਦੀ ਹੈ। ਜ਼ਰਾ ਵਚਨ ਖਿਆਲ ਨਾਲ ਸਰਵਣ ਕਰਨਾ। ਹਜ਼ੂਰ ਕਹਿੰਦੇ ਨੇ ਸਿੱਖ ਸਾਬ ਸੂਰਤ ਹੈ, ਪੇਸ਼ਾ ਵਾਲਾ ਹੈ, ਸਿੱਖ ਦਾੜੇ ਵਾਲਾ ਹੈ, ਸਿੱਖ ਚੜਾਲੂ ਨਹੀਂ ਹੈ, ਸਭ ਨਾਲ ਪਿਆਰ ਕਰਨ ਵਾਲਾ ਹੈ, ਸਿੱਖ ਸਭ ਦਾ ਭਲਾ ਮੰਨਣ ਵਾਲਾ ਹੈ, ਸਿੱਖ ਜਾਤ ਪਾਤ ਤੋਂ ਉੱਚਾ ਹੈ, ਸਿੱਖ ਅਮੀਰੀ ਗਰੀਬੀ ਦੇ ਵਿਚਕਰੇ ਵਿੱਚ ਨਹੀਂ ਹੈ, ਤੇ ਸਿੱਖ ਫਿਰ ਜੋ ਨਾ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁੱਖ ਸਦੇ ਪੈਰੀ ਜਾ ਕੇ ਕੰਚਨ ਮਾਟੀ ਮਾਨੇ, ਸਿੱਖ ਫਿਰ ਦੁੱਖ ਸੁੱਖ ਤੋਂ ਰਲੇ ਪੈ ਹਰ ਕੁੜੀ ਪਾਸੀਬਲ। ਹੁਣ ਇਹ ਕਿਵੇਂ ਹੋ ਸਕਦਾ ਹੈ ਕਿ ਸਿੱਖ ਜਿਹੜਾ ਦੁੱਖ ਔਰ ਸੁੱਖ ਤੋਂ ਨਿਰਲੇਪ ਹੋ ਜਾਵੇ? ਦੁੱਖ ਸੁੱਖ ਤਾਂ ਸਾਧ ਸਿੰਘ ਮਨ ਨੂੰ ਹੁੰਦਾ, ਧਨ ਨੂੰ ਹੁੰਦਾ, ਇਹ ਮਨ ਵੀ ਨਹੀਂ ਹੈ, ਇਹ ਧਨ ਵੀ ਨਹੀਂ ਹੈ। ਅਸੀਂ ਤਾਂ ਮਨ ਵੀ ਨਹੀਂ ਹਾਂ, ਤਨ ਵੀ ਨਹੀਂ ਹਾਂ। ਜੇ ਤਨ ਲੰਘ ਲਿਆ, ਤਨ ਦੀਆਂ ਜੜਾਵਾਂ ਵਧਾ ਲਈਆਂ, ਜੇ ਨੌ ਵਧਾ ਲਏ, ਜੇ ਨਹਾ ਲਿਆ ਸੱਤਾ ਸਮੁੰਦਰਾਂ ਚ ਅਠਾਰ ਤੀਰਥਾਂ ਵਿੱਚ, ਫਿਰ ਕੀ ਹੋਇਆ? ਜੇ ਗੁਰੂ ਦੇ ਨਾਮ ਦਾ ਸਨਾਨ ਨਹੀਂ ਕੀਤਾ, ਜੇ ਗੁਰੂ ਦੀ ਮਿਹਰ ਨਹੀਂ ਲਈ, ਗੁਰੂ ਦੀ ਮਿਹਰ ਕਿਵੇਂ ਹੋਵੇਗੀ ਜਦੋਂ ਅਸੀਂ ਮਨ ਦੀ ਝੋਲੀ ਫਲਾਵਾਂਗੇ? ਪ੍ਰਸਾਦ ਲੈਣ ਵਾਸਤੇ ਅਸੀਂ ਹੱਥ ਥੋੜੇ ਹੁੰਦੇ ਹਾਂ, ਇਹ ਜ਼ਰੂਰੀ ਹੈ, ਇਹ ਜ਼ਰੂਰੀ ਹੈ ਕਿ ਪ੍ਰਸਾਦ ਗ੍ਰਹਿਣ ਕਰਨ ਵਾਸਤੇ ਅਸੀਂ ਆਪਣਾ ਹੱਥ ਦਾ ਪਾਤਰ ਬਣਾਈਏ, ਪਰ ਇਹ ਜ਼ਰੂਰੀ ਹੈ ਕਿ ਗੁਰੂ ਮੇਰ ਵਾਸਤੇ ਅਸੀਂ ਮਨ ਦਾ ਪਾਤਰ ਵਿਛਾਈਏ। ਹੁਣ ਮਨ ਦਾ ਪਾਤਰ ਕਿਵੇਂ ਵਿਛੇ? ਇਸ ਲਈ ਸੰਯਮ ਦੀ ਲੋੜ ਹੈ। ਸਿੱਖ ਦੀ ਨਿਸ਼ਾਨੀ ਚੌਥੀ ਇਹ ਹੈ ਕਿ ਉਹ ਸੰਯਮੀ ਹੈ, ਉਹ ਲੰਗੋਟਧਾਰੀ ਹੈ, ਉਹ ਕਛਹਿਰਾ ਪਾਉਣ ਵਾਲਾ ਹੈ, ਉਸਦੇ ਇੰਦਰੇ ਸੰਯਮ ਵਿੱਚ ਹਨ। ਹੁਣ ਇੰਦਰੇ ਹਨ ਕੀ ਸਾਨ ਤੇ ਪਤਾ ਨਹੀਂ, ਪਹਿਲਾ ਇੰਦਰਾ ਅੱਖ ਦਾ ਹੈ, ਸਿੱਖ ਦੀ ਅੱਖ ਸਾਵਤ ਹੈ, ਅੰਤਸ਼ਕਰਨ ਸਾਵਤ ਹੈ, ਮਨ ਵਿੱਚ ਜੋ ਹੁੰਦਾ ਅੱਖ ਵਿੱਚ ਆਉਂਦਾ, ਅੱਖ ਵਿੱਚ ਵਾਹਿਗੁਰੂ ਵਸਦੇ ਨੇ। ਅੱਖ ਦੀ ਪੁਤਲੀ ਜਿਹੜੀ ਹੈ ਨਾ ਕਾਲੇ ਰੰਗ ਦੀ, ਇਹ ਕਦੇ ਨਹੀਂ ਜੇ ਬਦਲਦੀ, ਬਚਪਨ ਤੋਂ ਲੈ ਕੇ ਬੁਢਾਪੇ ਤੱਕ ਇੱਕੋ ਜਿਹੀ ਰਹਿੰਦੀ, ਇਹ ਆਤਮਾ ਹੈ। ਸਿੱਖ ਦਾ ਸਰੀਰ ਬਦਲਦਾ, ਸਿੱਖ ਦੀ ਅੱਖ ਨਹੀਂ ਬਦਲਦੀ, ਸਿੱਖ ਦੀ ਅੱਖ ਇੱਕੋ ਜਿਹੀ ਰਹਿੰਦੀ, ਸਿੱਖ ਦਾ ਕੰਮ ਇੱਕੋ ਜਿਹਾ ਰਹਿੰਦਾ, ਜਿਹੋ ਜਿਹਾ ਜਨਮ ਲੈਂਦਾ ਇਹੋ ਜਿਹਾ ਮਰ ਜਾਂਦਾ, ਜੁੜ ਜਾਂਦਾ। ਉਹ ਵੱਡਾ ਛੋਟਾ ਨਹੀਂ ਹੁੰਦਾ, ਸਰੀਰ ਵੱਡਾ ਛੋਟਾ ਹੁੰਦਾ, ਮਾਇਆ ਵਿੱਚ ਵੱਡਾ ਛੋਟਾ ਹੁੰਦਾ। ਇਹ ਬਦਲਾਓ ਮਾਇਆ ਵਿੱਚ ਆਉਂਦਾ, ਸਿੱਖ ਵਿੱਚ ਬਦਲਾਓ ਕਦੇ ਨਹੀਂ ਆਉਂਦਾ। ਮਨ ਦੀ ਕਿਰਿਆ ਅੱਖ ਵਿੱਚ ਆਉਂਦੀ, ਅੱਖ ਸਾਫ਼ ਹੋਵੇ, ਕੰਨ ਸਾਫ਼ ਹੋਣ, ਰਸਨਾ ਸਾਫ਼ ਹੋਵੇ, ਨੱਕ ਸਾਫ਼ ਹੋਵੇ, ਸਪਰਸ਼ਨ ਸਾਫ਼ ਹੋਵੇ, ਦੋਵੇਂ ਹੱਥ ਪੈਰ ਸਾਫ਼ ਹੋਣ, ਔਰ ਸਿੱਖ ਮਿੱਠੀ ਬਾਣੀ ਬੋਲਦਾ ਹੋਵੇ, ਇੰਦਰੇ ਸੰਯਮ ਹੋਣ। ਇਹ ਚੌਥਾ ਪ੍ਰਕਾਰ ਕਛਹਿਰੇ ਦਾ ਪ੍ਰਤੀਕ ਹੈ, ਲੰਗੋਟ ਦਾ ਪ੍ਰਤੀਕ ਹੈ, ਸਿੱਖ ਸੰਯਮੀ ਹੋਵੇ। ਪੰਜਵੀਂ ਨਿਸ਼ਾਨੀ, ਸਿੱਖ ਵਾਹਿਗੁਰੂ ਦੀ ਦਾਤ ਨੂੰ ਆਪਣੇ ਪਾਸ ਰੱਖੇ। ਪਹਿਲਾ ਨਮਨ ਭਗਵਤੀ ਨੂੰ ਹੈ, ਪ੍ਰਥਮ ਭਗਵਤੀ ਸਿਮਰ ਗਿਆ। ਭਗਵਤੀ ਹੈ ਕੀ? ਭਗਵਾਨ ਦੇ ਨਾਮ ਨੂੰ ਭਗਵਤੀ ਕਹਿੰਦੇ ਨੇ। ਉਸ ਵਾਹਿਗੁਰੂ ਦੀ ਦਾਤ ਨੂੰ ਜੋ ਸਰਵ ਸ਼ਕਤੀਮਾਨ ਹੈ, ਜੋ ਕਰਤਾ ਪੁਰਸ਼ ਦਾ ਸਰੂਪ ਹੈ, ਜੋ ਕਰਨ ਵਾਲਾ ਹੈ ਸੰਸਾਰ ਦਾ, ਜੋ ਨਿਰਭਾਉ ਔਰ ਨਿਰਵੈਰ ਹੈ, ਉਸ ਨੂੰ ਭਗਵਤੀ ਆਖੀ ਹੈ। ਇੱਕ ਕੰਮ ਸੋ ਮੈਡੀਟੇਸ਼ਨ,
ਇਹੋ ਕਕਾਰ ਹੈ ਜੋ ਅਤਿ ਪਵਿੱਤਰ ਹੈ, ਇਹ ਗੁਰੂ ਨਾਨਕ ਦੀ ਦੇਣ ਹੈ। ਇਹ ਪਹਿਨ ਕੇ ਸੰਤ ਸਿਪਾਹੀ ਬਣ ਜਾਂਦਾ। ਸੰਤ ਉਦੋਂ ਹੈ ਜਦੋਂ ਇਹ ਮਨ ਕਰਕੇ ਜਾਣਦਾ ਮੈਂ ਆਤਮਾ ਹਾਂ, ਦੇਹੀ ਨਹੀਂ ਹਾਂ, ਮਨ ਨਹੀਂ ਹਾਂ। ਇਹ ਸਿਪਾਹੀ ਉਦੋਂ ਹੈ ਦੇਹੀ ਸਿਵਾਨ ਬਰਮੋਏ ਹੈ, ਸ਼ੁਭ ਕਰਮਨ ਤੇ ਕਬਰੋਂ ਨਾ ਡਰੋਂ, ਨਾ ਡਰੋਂ ਅਲਸਿਓਂ ਜਬ ਜਾਇ ਰਹੋਂ, ਨਿਸ਼ਚੇ ਕਰ ਆਪਣੀ ਜੀਤ ਕਰੋਂ, ਅਲ ਸਿੱਖੋਂ ਇਹ ਆਪਣੇ ਮਨ ਕੋ, ਇਹ ਲਾਲ ਛਾਉਂ ਪਾਓ ਚੜੋਂ, ਜਬ ਆਪ ਪਿਆਓ ਨਿਦਾਨ ਬਣੇ, ਅੱਤ ਵੀਰਾਂ ਨੇ ਤਬ ਜੋਤ ਮਰੋ। ਜੋਗਿਆ ਹੁਣ ਜੇ ਤੂੰ ਮੇਰੇ ਜੋਗਣ ਹੈ, ਤੇਰੀ ਅੱਖ ਮੇਰੀ ਜੋਗੀ, ਕੰਨ ਮੇਰੇ ਜੋਗੇ, ਰਸਨਾ ਮੇਰੀ ਜੋਗੀ, ਹੱਥ ਪੈਰ ਮੇਰੇ ਜੋਗੇ, ਹੁਣ ਤਾਂ ਤੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰਨ ਜੋਗਾ ਜੀ ਹੈ। ਸੋ ਇਹ ਕਰੀ ਜਾਣੀ, ਇਹ ਕਰਮੀਆਂ ਵਾਲੇ ਪ੍ਰੀਤਮ ਦਾ ਸੰਦੇਸ਼ ਹੈ। ਪਿਆਰ ਨਾਲ ਆਪਣੀ ਮਨ ਦੀ ਝੋਲੀ ਵਿੱਚ ਪਾਇਓ ਜੇ, ਤੇ ਗੁਰਦੇਵ ਨਾਲ ਜੁੜ ਜਾਇਓ ਜੇ। ਜੁੜਨ ਦਾ ਇੱਕੋ ਹੀ ਇੱਕ ਵਸੀਲਾ ਹੈ, ਭਾਈ ਰੇ ਰਾਮ ਕਹੋ ਚਿਤ ਲਾਏ। ਇਸ ਮਨੁੱਖ ਨੇ ਜੁੜਨ ਦਾ ਯਤਨ ਤੇ ਬਹੁਤ ਕੀਤਾ। ਹਜ਼ੂਰ ਫਰਮਾਦ ਨੇ ਕਹਾ ਹੈ ਉਹ ਜਦੋ ਲੋਚਨ, ਮੌਤ ਕੇ ਬੈਠ ਰਹੋ ਬਕ ਧਿਆਨ ਲਗਾਇਓ, ਨਹਾ ਫਿਰਿਓ ਦੀ ਸਾਫ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ, ਸੱਤਾਂ ਸਮੁੰਦਰਾਂ ਦਾ ਪਾਣੀ ਜੋ ਅਠਾਠਾਂ ਤੀਰਥਾਂ ਵਿੱਚ ਆਉਂਦਾ। ਇੱਥੇ ਸਨਾਨ ਕਰਨ ਤੋਂ ਉਪਰੰਤ ਅੱਛਾ ਤੋਂ ਇਹ ਹੈ ਵਾਹਿਗੁਰੂ ਜੀ ਦਾ ਨਾਮ ਜਪਿਆ ਜਾਏ। ਸਨਾਨ ਕਰਨ ਨਾਲ ਤੇ ਤਨ ਸਾਫ਼ ਹੁੰਦਾ। ਕਦੀ ਮਨ ਦਾ ਸਨਾਨ ਹੋ ਜਾਏ ਤਾਂ ਮਨ ਸਾਫ਼ ਹੁੰਦਾ, ਤਨ ਤੋਂ ਮੈਲਾ ਹੀ ਰਹੇਗਾ। ਮਨ ਸਾਫ਼ ਹੋਣਾ ਲਾਜ਼ਮੀ ਹੈ। ਜਦੋਂ ਮਨ ਸਾਫ਼ ਹੁੰਦਾ ਸਿੱਖ ਉਦੋਂ ਹੀ ਬਣਦਾ। ਮਨ ਨੂੰ ਸਾਫ਼ ਕਰਨ ਵਾਸਤੇ ਵਾਹਿਗੁਰੂ ਜੀ ਦਾ ਮੰਤਰ ਜਪਣਾ ਲਾਜ਼ਮੀ ਹੈ। ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ ਦਾ ਤੱਤ ਹੈ। ਜਿਵੇਂ ਦੁੱਧ ਵਿੱਚ ਘਿਓ ਹੁੰਦਾ, ਇਸ ਤਰ੍ਹਾਂ ਬਾਣੀ ਵਿੱਚ ਸ਼ਬਦ ਹੁੰਦਾ। ਸ਼ਬਦ ਵਾਹਿਗੁਰੂ ਮੰਤਰ ਹੈ, ਗੁਰਮੰਤਰ ਹੈ। ਵਾਹਿਗੁਰੂ ਜਪਿਆ ਮਨ ਜੋ ਮੈਲਾ ਹੈ ਇਹ ਸਾਫ਼ ਹੋ ਸਕਦਾ। ਤਾਂ ਤੇ ਸਭ ਤੋਂ ਉੱਤਮ ਵਿਚਾਰ ਜੋ ਹੈ, ਭਾਈ ਇਹ ਦੁੱਧ ਦਿੱਤਾ ਗਿਆ ਹੈ, ਜਾਗ ਲਾ ਰਹੇ ਹੋ ਜੇ ਸੰਗਤ ਵਿੱਚ ਬੈਠ ਕੇ, ਰਿੜਕ ਲਿਓ ਜੇ ਮਨ ਦੀ ਬਲਾਣੀ ਨਾਲ, ਅੰਤੋਂ ਗਤਵਾ ਪਦਾਰਥ ਮਿਲੇਗਾ ਵਾਹਿਗੁਰੂ ਜੀ ਦਾ ਨਾਮ। ਸੁਖੀ ਹੋ ਜਾਓਗੇ, ਆਨੰਦ ਤੇ ਉਦੋਂ ਹੀ ਆਉਂਦਾ ਜਦੋਂ ਸਤਿਗੁਰੂ ਨਾਲ ਜੁੜ ਜਾਈਏ। ਜ਼ਰਾ ਆਪਣੇ ਮਨ ਨੂੰ ਪੁੱਛਿਓ ਜੇ ਸਤਿਗੁਰਾਂ ਨਾਲ ਜੁੜੇ ਹਾਂ, ਇਹ ਗਹਿਰਾ ਵਿਸ਼ਾ ਹੈ, ਐਨਾਲਿਸਿਸ ਕਰਿਓ ਜੇ। ਕਈ ਵਾਰ ਗੁਰਦੁਆਰੇ ਆਏ ਹਾਂ, ਕਈ ਵਾਰ ਗੁਰਪੁਰਬ ਮਨਾਇਆ, ਕਈ ਵਾਰ ਇਹ ਬਾਣੀ ਪੜ੍ਹੀ ਹੈ, ਕਈ ਵਾਰ ਇਹ ਲੰਗਰ ਖਾਧੇ ਹਨ, ਕਈ ਵਾਰ ਇਹ ਮੱਥੇ ਟੇਕੇ ਹਨ। ਟੇਕਦਿਆਂ ਟੇਕਦਿਆਂ ਕਿੱਥੇ ਸੀ ਅਸੀਂ, ਕਿੱਥੇ ਆ ਗਏ? ਕੁਝ ਬਣਿਆ ਹੈ, ਕੁਝ ਪ੍ਰਾਪਤ ਹੋਇਆ ਹੈ। ਬੱਚਾ ਸਕੂਲ ਪੜ੍ਹਨ ਜਾਂਦਾ ਹੈ, ਉਹ ਪੜ੍ਹਦਾ ਹੈ ਭਾਈ, ਪੜ੍ਹ ਲੈਂਦਾ ਹੈ। ਜਦੋਂ ਪੜ੍ਹ ਲੈਂਦਾ ਹੈ ਫਿਰ ਨਾ ਸਕੂਲ ਨਾਲ ਸੰਬੰਧ ਰਹਿੰਦਾ, ਨਾ ਕਿਤਾਬਾਂ ਨਾਲ ਰਹਿੰਦਾ, ਨਾ ਕਾਪੀ ਪੈਨਸਲ ਨਾਲ ਰਹਿੰਦਾ, ਨਾ ਟੀਚਰ ਨਾਲ ਰਹਿੰਦਾ। ਉਸਦਾ ਸੰਬੰਧ ਤੇ ਕੇਵਲ ਵਿੱਦਿਆ ਨਾਲ ਹੋ ਜਾਂਦਾ ਹੈ। ਜਦੋਂ ਅਸੀਂ ਪੜ੍ਹ ਜਾਵਾਂਗੇ ਉਦੋਂ ਕੇਵਲ ਗੁਰੂ ਵਾਲੇ ਹੋ ਜਾਵਾਂਗੇ। ਉਦੋਂ ਕੀ ਹੋਏਗਾ? ਉੱਠਦਿਆਂ ਵੀ ਗੁਰੂ, ਬਹਿੰਦਿਆਂ ਵੀ ਗੁਰੂ, ਜਾਂਦਿਆਂ ਵੀ ਗੁਰੂ, ਆਉਂਦਿਆਂ ਵੀ ਗੁਰੂ। ਉਠ ਬੈਠ ਸੋਵਤ ਨਾਮ ਕਹੋ ਨਾਨਕ ਜਨ ਕੇ ਸਦ ਕਾਮ। ਇਹ ਟ੍ਰਾਂਸਮਿਟ ਹੋਣਾ ਮੁੱਕ ਜਾਏਗਾ। ਇੱਕ ਰੂਹ ਤੋਂ ਦੂਜੀ ਰੂਹ ਵਿੱਚ ਜਾਣਾ, ਇੱਕ ਬਾਡੀ ਤੋਂ ਦੂਜੀ ਬਾਡੀ ਵਿੱਚ ਜਾਣਾ, ਜਿਹਨੂੰ ਆਵਾਗਮਨ ਆਖੀ ਲੈ, ਇਹ ਮੁੱਕ ਜਾਵੇਗਾ। ਅਸੀਂ ਆਵਾਗਮਨ ਵਿੱਚ ਫਸਦੇ ਹੋਏ ਹਾਂ। ਵੇਦਾਂਤ ਦੇ ਅਨੁਸਾਰ
ਅਸੀਂ ਦੇਹੀ ਵਿੱਚ ਕੈਦ ਹਾਂ ਔਰ ਇਸ ਮਨ ਨੇ ਕਈ ਦੇਹੀਆਂ ਬਦਲੀਆਂ ਨੇ। ਇਹ ਬਦਲਦਾ ਹੀ ਰਹੇਗਾ, ਮਨ ਮਰੇਗਾ ਨਹੀਂ, ਦੇਹੀ ਮਰਦੀ ਰਹੇਗੀ। ਕੋਈ ਯਤਨ ਕਰ ਲਿਓ ਜੇ ਮਨ ਮਰ ਜਾਵੇ, ਮਨ ਕਿੱਦਾਂ ਮਰੇਗਾ? ਮਨ ਸਭ ਨਾਲ ਮਰਦਾ ਔਰ ਬਿਨਾਂ ਮਰਿਆ ਇਸਨੇ ਪੂਰਨ ਹੋਣਾ ਹੀ ਨਹੀਂ। ਸਿੱਖ ਉਹ ਹੈ ਜੋ ਮਰਨਾ ਜਾਣਦਾ ਹੈ, ਸਤਿਗੁਰੂ ਉਹ ਹੈ ਜੋ ਮਾਰ ਸਕਦਾ ਹੈ, ਮਾਰ ਕੇ ਇੱਕ ਨੈਕਸਟ ਜੀਵਨ ਦੇ ਸਕਦਾ ਹੈ। ਸਤਿਗੁਰੂ ਉਹ ਹੈ ਜੋ ਮਰਨਾ ਸਿਖਾ ਸਕਦਾ ਹੈ, ਜੋ ਮਾਰ ਸਕਦਾ ਹੈ, ਨਿਰੰਤਰ ਜੀਵਨ ਦੇ ਸਕਦਾ ਹੈ। ਸਿੱਖ ਉਹ ਹੈ ਜੋ ਮਰਨਾ ਜਾਣਦਾ ਹੈ। ਕਬੀਰ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਅਨੰਦ। ਅਸੀਂ ਮਰਨੇ ਤੋਂ ਡਰ ਰਹੇ ਹਾਂ ਨਾ ਬਾਈ? ਮੁਬਾਰਕ ਹੈ ਉਹ ਸਿੱਖ ਜੋ ਮੌਤ ਤੋਂ ਨਹੀਂ ਡਰ ਰਿਹਾ ਹੈ। ਸਿੱਖ ਹੀ ਉਹ ਹੈ ਜੋ ਮੌਤ ਤੋਂ ਨਹੀਂ ਡਰਦਾ। ਜਿਸ ਨੂੰ ਇਹ ਗਿਆਨ ਹੋ ਗਿਆ ਮੈਂ ਦੇਹੀ ਨਹੀਂ ਹਾਂ, ਮੌਤ ਤਾਂ ਦੇਹੀ ਦੀ ਹੋਣੀ, ਮੈਂ ਮਨ ਵੀ ਨਹੀਂ ਹਾਂ, ਮਨ ਵੀ ਆਉਣ ਜਾਣ ਵਾਲਾ ਹੈ। ਮਨ ਨੇ ਵੀ ਕਈ ਸਰੀਰ ਧਾਰਨ ਕੀਤੇ ਨੇ, 84 ਲੱਖ ਜੋਨ ਵਿੱਚ ਮਨ ਹੀ ਹੁੰਦਾ ਸਭ ਦੇ ਵਿੱਚ, ਮਨ ਹੀ ਦੁਖੀ ਸੁਖੀ ਹੁੰਦਾ। ਪਰ ਕਿਹੜੀ ਅਵਸਥਾ ਹੈ ਜਿੱਥੇ ਦੁੱਖ ਸੁੱਖ ਤੋਂ ਇਹ ਬੰਦਾ ਨਾਲੇ ਹੋ ਜਾਂਦਾ? ਇਹੋ ਅਵਸਥਾ ਹੈ ਜਦੋਂ ਇਸ ਮਨ ਨੂੰ ਆਤਮਾ ਦਾ ਗਿਆਨ ਹੋ ਜਾਂਦਾ, ਆਤਮਾ ਸਤਿਗੁਰੂ ਹੈ। ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ। ਗੁਰਮਤੀ ਰੰਗ ਮਾਨ ਨਾਥ ਫਿਰਿਓ ਜੀ ਸਾਧ ਸਮੁੰਦਰਨ, ਲੋਭ ਕਰੋ ਪਰ ਲੋਭ ਗਵਾਇਓ। ਸਰੀਰ ਵੀ ਖਤਮ ਹੋਇਆ, ਸਰੀਰ ਦੀ ਕਿਰਿਆ ਵੀ ਖਤਮ ਹੋ ਗਈ। ਗਿਆ ਤੇ ਸੁੱਖ ਲੈਣ ਵਾਸਤੇ ਸੀ, ਦੁੱਖ ਵੱਧਦਾ ਗਿਆ। ਐਸਾ ਕਿਉਂ ਹੈ? ਐਸਾ ਇਸ ਲਈ ਹੈ ਅਸੀਂ ਗੁਰੂ ਨਾਲ ਲੱਗੇ ਨਹੀਂ ਹਾਂ ਸਤਸੰਗ। ਗੁਰੂ ਪਰਮ ਮਨਾਉਣਾ ਮੁਬਾਰਕ ਹੈ, ਗੁਰੂ ਨੂੰ ਮੰਨ ਲੈਣਾ ਅਤੀ ਉੱਤਮ ਹੈ। ਗੁਰੂ ਪਰਮ ਜ਼ਰੂਰ ਮਨਾਉਣਾ ਚਾਹੀਦਾ, ਪਰ ਗੁਰੂ ਪਰਮ ਮਨਾਉਂਦਿਆਂ ਹੋਇਆਂ ਗੁਰੂ ਨੂੰ ਮੰਨ ਲੈਣਾ ਚਾਹੀਦਾ। ਗੁਰੂ ਤੇ ਸਦਾ ਸਦਾ ਰਹਿੰਦੇ ਨੇ, ਜਿਸ ਤਰ੍ਹਾਂ ਸੂਰਜ ਰਹਿੰਦਾ, ਗੁਰੂ ਵੀ ਕਦੇ ਆਉਂਦਾ ਜਾਂਦਾ, ਜੀਵ ਆਉਂਦਾ ਜਾਂਦਾ, ਗੁਰੂ ਆਉਂਦਾ ਜਾਂਦਾ ਨਹੀਂ ਹੈ। ਸਤਿਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਇਹ ਬਾਣੀ ਵਿੱਚ ਲਿਖੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਲਿਖਿਆ ਹੈ, ਸਤਿਗੁਰਾਂ ਦੇ ਵਚਨ ਨੇ ਵੀ ਸਤਿਗੁਰੂ ਆਉਂਦਾ ਜਾਂਦਾ ਨਹੀਂ ਤੇ ਆਉਣ ਜਾਣ ਵਾਲਾ ਕੌਣ ਹੈ? ਮਨ, ਜੀਵ, ਅਸੀਂ ਉਹੀ ਆਉਂਦੇ ਹਾਂ, ਅਸੀਂ ਉਹੀ ਜਾਣਦੇ ਹਾਂ। ਔਰ ਸਾਡਾ ਗਿਆਨ ਤੇ ਇੰਨਾ ਥੋਥਾ ਹੈ, ਅਸੀਂ ਇਹ ਵੀ ਨਹੀਂ ਜਾਣਦੇ ਕਿ ਅਸੀਂ ਪਿਛਲੇ ਜਨਮ ਵਿੱਚ ਕੀ ਸਾਂ। ਅਸੀਂ ਮਰਨ ਤੋਂ ਬਾਅਦ ਪਿੱਛੇ ਜਾਵਾਂਗੇ, ਅਸੀਂ ਤਾਂ ਕੱਲ੍ਹ ਦਾ ਵੀ ਨਹੀਂ ਜਾਣਦੇ ਵੀ ਸਵੇਰੇ ਕੀ ਸਾਡੇ ਨਾਲ ਆਉਣਾ ਹੈ। ਯਤਨ ਕਰੋ ਆਪਣੇ ਆਪ ਨੂੰ ਜਾਣਨ ਦਾ। ਸਭ ਧਰਮਾਂ ਦਾ ਇਹ ਪਰੇਸ਼ ਉਪਦੇਸ਼ ਹੈ, ਲੋ ਦਾਈ ਚਲ, ਆਪਣੇ ਆਪ ਨੂੰ ਜਾਣਨ ਦਾ ਯਤਨ ਕਰੋ। ਆਪਣੇ ਆਪ ਨੂੰ ਜਾਣਨਾ ਹੀ ਗੁਰਮੁਖ ਹੋਣਾ ਹੈ। ਗੁਰੂ ਦੀ ਸਿੱਖਿਆ ਲੈਣ ਵਾਲਾ ਸਿੱਖ ਸਿੱਖ ਹੁੰਦਾ ਤੇ ਗੁਰੂ ਦੀ ਚਰਨ ਕਮਲਾ ਜਿਹੜਾ ਪਹੁੰਚ ਜਾਂਦਾ ਉਹ ਗੁਰਮੁਖ ਹੋ ਜਾਂਦਾ, ਗੁਰਮੁਖ ਤੋਂ ਸਨਮੁਖ ਹੋ ਜਾਂਦਾ। ਸਨਮੁਖ ਸਿੱਖ ਜਿਹੜਾ ਹੈ ਉਹ ਗੁਰੂ ਵੀ ਜੈਸਾ ਹੁੰਦਾ, ਹਰ ਹਰ ਜਾਂਦਾ ਇਹ ਕਹਿਣ ਬੇ ਵਿਚਾਰ ਕਿਸਨਾ ਹੈ, ਜਲ ਤੇ ਉੱਪਰ ਤਾਲੀ ਦਿਓ ਜਲ ਹੀ ਵਿੱਚ ਸਮਾਏ। ਗੁਰੂ ਪਿਆਰੇ ਗੁਰੂ ਜੈਸੇ ਹੀ ਹੁੰਦੇ ਹਨ, ਗੁਰੂ ਪਿਆਰੇ ਗੁਰੂ ਜੈਸੇ ਹੀ ਹੁੰਦੇ ਨੇ। ਇਸ ਲਈ ਕਿਸੇ ਪਿਆਰੇ ਦੀ ਸੰਗਤ ਵਿੱਚ ਬੈਠ ਕੇ ਜਾਣ ਲੈਣਾ ਗੁਰੂ ਨਾਲ ਪਿਆਰ ਕਿੱਦਾਂ ਪਾਇਆ ਜਾ ਸਕਦਾ ਹੈ। ਬਾਸ ਪਿਓ ਦਿਖਣ ਸੋ ਬੈਠ ਕੇ ਐਸੇ ਐਸੇ ਸੋ ਬੈਠ ਬਿਤਾਇਓ। ਹਰ ਜਨਮ ਵਿੱਚ ਅਸੀਂ ਇਹੀ ਕੁਛ ਤੋਂ ਕਰਦੇ ਰਹੇ, ਜੋ ਕੁਛ ਵੀ ਅੱਜ ਤੱਕ ਸਾਨੂੰ ਪ੍ਰਾਪਤ ਹੋਇਆ ਕਿੱਥੇ ਚੱਲਿਆ ਗਿਆ? ਮਾਈਨਸ ਹੋ ਗਿਆ, ਜੋ ਖਾਂਦੇ ਆ ਉਹ ਵੀ ਮਾਈਨਸ ਹੋ ਗਿਆ, ਜਿਹੜਾ ਦੇਣਾ ਆਉਂਦਾ ਉਹ ਵੀ ਚੱਲਿਆ ਜਾਂਦਾ। ਕੁਛ ਸੌਂ ਕੇ ਬਿਤਾ ਦਿੰਦੇ ਹਾਂ, ਕੁਛ ਗੱਲਾਂ ਨਾਲ ਬਿਤਾ ਦਿੰਦੇ ਹਾਂ। ਆਪਣੇ ਵਾਲ ਉਹ ਕਿਹੜਾ ਸਮਾਂ ਹੈ ਜਿਹੜਾ ਸਾਡਾ ਸਤਿਗੁਰੂ ਦੀ ਯਾਦ ਵਿੱਚ ਬੀਤਦਾ ਹੈ, ਸਤਿਗੁਰੂ ਦੀ ਗੋਦ ਵਿੱਚ ਬੀਤਦਾ ਹੈ? ਉਸ ਸਮੇਂ ਨੂੰ ਸੰਭਾਲਿਓ ਜੀ,
ਉਸ ਸਮਾਏ ਜਦੋਂ ਅਸੀਂ ਵਾਹਿਗੁਰੂ ਬੋਲਦੇ ਹਾਂ, ਵਾਹਿਗੁਰੂ ਵਾਹਿਗੁਰੂ ਬੋਲਿਓ, ਹੁਣ ਮੇਰੇ ਨਾਲ ਬੋਲਿਓ ਸਤਸੰਗ ਇਸ ਸਤਿਗੁਰੂ ਦੀ ਆਗਿਆ ਹੈ। ਮੈਂ ਚਾਹੁੰਦਾ ਹਾਂ ਕਿ ਸਤਿਗੁਰੂ ਦੀ ਗੋਦ ਵਿੱਚ ਬੈਠ ਜਾਵੇ, ਕਿਤੇ ਬਾਹਰ ਮੁਖੀ ਨਾ ਰਹਿ ਜਾਵੇ, ਅੰਤਰਮੁਖ ਹੋਇਆ ਹੀ ਸਤਿਗੁਰੂ ਦਾ ਦੀਦਾਰ ਹੋਵੇਗਾ, ਔਰ ਅੰਤਰਮੁਖ ਹੋਣ ਵਾਸਤੇ ਹੀ ਸਾਨੂੰ ਇਹ ਮਨੁੱਖ ਦੇਹੀ ਮਿਲੀ ਹੈ। ਗੁਰ ਸੇਵਾ ਤੇ ਭਗਤ ਕਮਾਈ, ਤਾਵੇ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰਨ ਦੇਵ, ਸੋ ਦੇਹੀ ਭਜ ਹਰ ਕੀ ਸੇਵ, ਭਜੋ ਗੋਵਿੰਦ ਕੋਲ ਮਤ ਜਾਓ, ਮਾਨਸ ਜਨਮ ਕਾ ਦੇਹੀ ਲਾਓ। ਵਾਹਿਗੁਰੂ ਬੋਲਿਓ, ਵਾਹਿਗੁਰੂ ਬੋਲਿਓ।

कहूं सुन रहे हो सब जिन प्रेम कियो तिन ही प्रभु पायो। इस सतगुरां दा नक्शा उपदेश करने सच कहता गुरु गोबिंद सिंह महाराज जी कहते मेरा विचार सुन ले हो जे भी प्रेम नाल वाहेगुरु बोले हो जे प्रेम नाल कि कई प्रकार का बोलना होंगे कई बार साढ़े मन में मंग होंगी ता वाहेगुरु बोल रहे हैं फिर मंग पूरी हो जाती है मंग तो उपर फिर सिद्धि होंगी है जबान च रस आ जाता जो वचन कहते सिद्ध हो जाता बहुत सारे संत महापुरुष भी इसे करनी भी सत अवस्था में जुड़े रहेंगे आत्मा का ज्ञान नहीं होंगे सिद्धि तो भी उपर उठ के रिद सिद्ध सब मोह है नाम ना वसते मन आए मन में वाहिगुरु जी का नाम बस जाए ये सब तो उत्तम अवस्था है। इसलिए मन नो प्रेम विच रख के वाहिगुरु जी का सिमरन करे होते सतगुरां का उपदेश है बिना कुछ मंगिया करे होते। वाहिगुरु जी ने सानू पैदा किया ते पैदा करन तो पहला साडा रिजक जो सानू देना है वह साडे मस्तक ते लिख दिता है अवर सानू मिल जाए थोड़े जे उद्दम नाल मिल जाए का मेरे मन चित्तवै उद्दम जा हर हर जीव परे सहल पत्थर में जन तो पाए तंत्र रिजक आगे चल तरे मेरे माधव जी सतसंगत मिले सुख सैल पत्थर सैल पत्थर समुद्र की अति तय के होंगे कीड़ा होंगे रिजक देता है महाराज जिसनों कदे हवा नहीं लगी होंगी जिस तक कोई पहुंच नहीं सकता हे जीव तू तो बहुत बड़ा है तू चिंता क्यों करता है तू फिक्र क्यों कर दे की खावेगा अज तक मिलता है मिलता ही जाएगा। चिंता से इस गल की करनी चाहिए है कि असी मनुख हाँ अपने आप को जान लगे सतगुरां जुड़ जा रही है इसे लक्ष्य लिए असी आए हैं ना। इंसान जो भी करता है उसका कोई लक्ष्य होता दफ्तर जाना वो कुछ ना कुछ शामी कमा के आंदा जे दुकान से बैठता तो कुछ ना कुछ वो बेचता है वटता है फायदे नहीं करता है बिना फायदे को तो इंसान कुछ करता ही नहीं ते कभी सोचियो कि असि गुरु घर आए हैं सानू की फायदा होया कि साडे मन की स्टेज भी उची हुई है कि कुछ असि छड़िया है कि कुछ असि प्राप्त किया है क्या गुरु प्रसाद के असि हकदार बने हैं क्या सानू वाहिगुरु जी का नाम मिठा लगे मेरा अर्थ कहन तो यह है वाहिगुरु जी मिठे लगे हैं गुरु नानक मिठा लगे ने गुरु अर्जन साहब मिठे लगे हैं गुरु अर्जन साहब से बहुत ही मिठे ने साडे लई तत्ती तवी ते बैठ गए साडे लई तत्ती तवी ते बैठ गए कलम कले किसे नहीं दस्या किसे नूं पता ही नहीं उसका इतफाक नाल साईं मियां मीर गुरु अर्जन साहब का मित्र से उन्हें अपनी बिरती से लिख लिया गुरु अर्जन साहब शहीद हो रहे हैं मेरे ही शहर में वो लाहौर का रहने वाला सी लाहौर की साका हो सिखा तो पता ही नहीं साईं मियां मीर ने दसिया कि गुरु अर्जन साहब की शहीदी एवं हुई कलम कलम एडी वी शहीदी इकलौता पुत्र 11 वर्ष का छड़ गए क्यों गए किसी को नहीं दसिया कि साढ़े नाल ये हैपनिंग होना एडे मिठे सतगुरु जरा उन्हों की वाणी पढ़ लो जय महाराज के जा सकेला तय हरि नाम संग हो सके जिस वक्र को लैन तो आया राम नाम संतन कर पाया पढ़ लो भाई संगना कोई भैया देगा माल चौवन तन छोड़ गई इस तक इसलिए वाहिगुरु जी का नाम जोड़ा है सब तो उत्तम है जरूर कहते हैं ये जरूर जब सोभग नाम कहो नानक जन के सब वाहिगुरु जी का नाम जपियो जे इसलिए गुरु साहब ने एक कुर्बानी की बड़ी दया दृष्टि दी हजूर ने बड़ी मेहर की
ਅੱਗੇ ਦੌਰ ਚੱਲਦੇ ਰਿਹਾ। ਆਪ ਸਮਝਾਉਂਦੇ ਹੋ ਕਿ ਦੂਰਦਰਸ਼ਨ ਪਾਤਸ਼ਾਹ ਨੇ ਜੋ ਤਰਕੀਬ ਹੈ ਉਹ ਸਰਕਾਰ ਸਿੰਘ ਮੇਰੀ ਰਚਨਾ ਨਹੀਂ ਕਹਿੰਦੀ, ਕਹਿ ਸਕਦੀ ਵੀ ਨਹੀਂ, ਮੈਂ ਡਰ ਜਾਣਾ, ਮੈਂ ਬੋਲ ਨਹੀਂ ਸਕਦਾ, ਇਤਨਾ ਪਿਆਰ, ਇਤਨੀ ਕੁਰਬਾਨੀ, ਇਤਨੇ ਸੋਹਣੇ, ਇਤਨੇ ਅਮੀਰ, ਇਤਨੇ ਤਖ਼ਤ ਔਰ ਤਾਜ ਦੇ ਮਾਲਕ, ਇੰਨੀ ਜਾਹੋ ਜਲਾਲ ਦੇ ਮਾਲਕ, ਸ੍ਰੀ ਹਜ਼ੂਰ ਮਹਾਰਾਜ ਅੰਮ੍ਰਿਤ ਦੇ ਦਾਤੇ ਪਿਤਾ ਸਤਿਗੁਰੂ, ਉਹਨਾਂ ਕੀ ਨਹੀਂ ਕੀਤਾ ਸਾਡੇ ਲਈ। ਮੈਂ ਇੱਕੋ ਗੱਲ ਕਹਾਂਗਾ, ਹਜ਼ੂਰ ਲਗਭਗ 6 ਮਹੀਨੇ ਰੋਟੀ ਤੋਂ ਬਿਨਾਂ ਰਹੇ, ਘਰ ਤੋਂ ਬਿਨਾਂ ਰਹੇ, ਨੰਗਰੇ ਤੋਂ ਬਿਨਾਂ ਰਹੇ। ਇਸ ਮਨਮੁੱਖ ਨੂੰ ਗੁਰਸਿੱਖ ਬਣਾਉਣ ਵਾਸਤੇ ਇਹ ਬੜੀ ਵੱਡੀ ਕੁਰਬਾਨੀ ਕਿਸੇ ਵੀ ਫਕੀਰ ਦੀ। ਕਦੇ ਆਪ ਧਾਰਮਿਕ ਤੇ ਤਾਸ ਪੜ੍ਹ ਕੇ ਵੇਖ ਲਓ, ਇਹ ਹੋ ਜਾਂ ਫਕੀਰ ਕਦੇ ਨਹੀਂ ਹੋਏ ਜਿਹਨੇ ਅਨੰਦਪੁਰ ਛੱਡੇ, ਪਿਤਾ ਵਾਰੇ, ਮਾਂ ਵਾਰੇ, ਪੁੱਤਰ ਵਾਰੇ, ਸਿੱਖ ਵਾਰੇ, ਜ਼ਮੀਨ ਜਾਇਦਾਦ ਛੱਡ ਦਿੱਤੀ। ਬੜੀ ਮੌਜ ਨਾਲ ਅਨੰਦਪੁਰ ਸਾਹਿਬ ਵਿੱਚ ਰਹਿ ਸਕਦੇ ਸਨ, ਤਾਂ ਪਿਤਾ ਦਾ ਖਰੀਦਿਆ ਹੋਇਆ ਸੀ, ਕਿਸੇ ਦਾ ਦਿੱਤਾ ਹੋਇਆ ਨਹੀਂ ਸੀ, ਮਾਲਕ ਸਨ ਅਨੰਦਪੁਰ ਦੇ। ਸਭ ਕੁਝ ਛੱਡ ਦਿੱਤਾ, ਕਿਉਂ ਛੱਡਿਆ ਜਾਣਦੇ ਹੋ? ਸਾਡੇ ਹੀ ਛੱਡਿਆ। ਔਰ ਅਸੀਂ ਕੀ ਕਰ ਰਹੇ ਹਾਂ? ਅਸੀਂ ਕਿੱਥੇ ਖੜੇ ਹਾਂ? ਇਹ ਗੁਰੂ ਪੰਥ ਕਿੱਥੇ ਖੜਾ ਹੈ? ਇਹ ਗੁਰਸਿੱਖ ਕਿੱਥੇ ਖੜਾ ਹੈ? ਇਹ ਮਰ ਕਿਉਂ ਨਹੀਂ ਗਿਆ? ਔਰ ਦਸਮ ਪਾਤਸ਼ਾਹ ਦੇ ਨਾਮ ਉਹਨਾਂ ਨੇ ਬੜੀਆਂ ਸ਼ਹੀਦੀਆਂ ਦਿੱਤੀਆਂ। ਸਦਕੇ ਜਾਈਏ ਇਸੇ ਸਤਿਗੁਰੂ ਤੋਂ, ਜਿਹਨਾਂ ਨੇ ਸਾਨੂੰ ਏਡੇ ਵੱਡੇ ਰੁਤਬੇ ਦਿੱਤੇ ਨੇ, ਏਡੀਆਂ ਵੱਡੀਆਂ ਸਰਦਾਰੀਆਂ ਦਿੱਤੀਆਂ, ਏਡੇ ਵੱਡੇ ਵਾਹਨ ਦਿੱਤੇ ਨੇ, ਘੋੜੇ ਤੇ, ਹਾਥੀਆਂ ਤੇ, ਇਹ ਰਾਜੇ ਜਿਹੜੇ ਬਣੇ, ਇਹ ਸਾਹਿਬਾਂ ਦੀ ਕਿਰਪਾ ਹੈ, ਉਹਨਾਂ ਦੀ ਦਇਆ ਮੇਰ ਹੈ। ਅਦਰਵਾਈਜ਼ ਤੇ ਕੁਛ ਹੋਰ ਹੋ ਜਾਂਦਾ। ਅਗਰ ਨਾ ਹੋਵੇ ਗੁਰੂ ਗੋਬਿੰਦ ਸਿੰਘ ਸੁਨਤ ਹੋਵੇ ਸਭ ਕੀ, ਇਹ ਮਹਾਰਾਜ ਦਾ ਵਚਨ ਹੈ। ਖਿਆਲ ਰੱਖਿਓ ਜੀ, ਅਸੀਂ ਕਿੱਥੇ ਖੜੇ ਹਾਂ? ਕੇਸ ਜ਼ਰੂਰ ਰੱਖਿਓ ਜੀ, ਝਗੜਾ ਨਾ ਕਰਿਓ ਜੀ, ਇਹਨੂੰ ਕੰਘਾ ਕਾਠੀ ਦੇ ਕਕਾਰ ਦੀ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈਣਾ। ਕੇਸ ਤੁਹਾਡੇ ਕੋਲ ਸਦਾ ਹਨ, ਸਤਿਗੁਰੂ ਦੀ ਬਾਣੀ ਨਾਲ ਜੁੜੇ ਰਹੋ, ਵਾਹਿਗੁਰੂ ਮੰਤਰ ਨਾਲ ਜੁੜੇ ਰਹੋ। ਕੇਸਾਂ ਤੋਂ ਬਿਹੂਣ ਕਦੀ ਇਹ ਪ੍ਰਾਣੀ ਹੁੰਦਾ ਹੀ ਨਹੀਂ, ਉਹਦਾ ਸਦਾ ਸਦਾ ਕੇਸ ਜੋੜੀ ਰੱਖਦਾ। ਜਿਸ ਦਿਨ ਕੇਸ ਖਤਮ ਹੋ ਜਾਣਗੇ, ਉਸ ਦਿਨ ਪ੍ਰਾਣੀ ਮੁਰਦਾ ਬਣ ਜਾਂਦਾ। ਕੇਸਾਂ ਤੋਂ ਹੀ ਜੀਵਨ ਹੈ, ਝੜਿਓ ਨਾ, ਇਹ ਕੰਘਾ ਹੈ। ਚੋਰੀ ਨਾ ਕਰਿਓ, ਯਾਰੀ ਨਾ ਕਰਿਓ, ਇਹ ਕੜਾ ਹੈ। ਸੰਯਮ ਦੇ ਮਨ ਨੂੰ ਰੱਖਿਓ, ਸੰਤੋਖ ਰੱਖਿਓ, ਪੈਸੇ ਦੇ ਪਿੱਛੇ ਨਾ ਭਰਿਓ, ਪੈਸੇ ਤੁਹਾਡੇ ਪਿੱਛੇ ਭਰੇਗਾ। ਮਾਇਆ ਦਾਸੀ ਹੈ ਗੁਰੂ ਦੀ। ਗੁਰੂ ਜਦੋਂ ਸਿੱਖ ਦੇ ਕੋਲ ਹੋ ਜਾਂਦਾ, ਸਭ ਕੁਝ ਸਿੱਖ ਦੇ ਕੋਲ ਆਪਣੇ ਆਪ ਚੜਿਆ ਹੁੰਦਾ। ਸਿੱਖ ਰਾਜਾ ਹੁੰਦਾ, ਸ਼ਹਿਨਸ਼ਾਹ ਹੁੰਦਾ। ਸਿੱਖ ਨੇ ਕਿਹਾ ਮੈਂ ਮਜ਼ਲੂਮਾਂ ਨੂੰ ਬਾਦਸ਼ਾਹ ਹੀ ਦਿੱਤੀ, ਸ਼ਹਿਨਸ਼ਾਹ ਹੀ ਦਿੱਤੀ ਹੈ, ਤੇ ਜੇ ਸ਼ਹਿਨਸ਼ਾਹ ਹੋ ਕੇ ਇਹ ਮੰਗਦਾ ਫਿਰੇਗਾ, ਪਰ ਇਸੀ ਦੁਆਰੇ ਜਾਏਗਾ, ਮੰਗਦਾ ਫਿਰੇਗਾ, ਜੀਵਨ ਤੋਂ ਚੋਰੀ ਕਰੇਗਾ, ਗੋਕਣ ਤੋੜੇਗਾ, ਰਵਾਦੇ ਵੇਚੇਗਾ, ਫਿਰ ਕਿੱਥੇ ਖੜਾ ਹੈ? ਖਿਆਲ ਨਾਲ ਸਾਹਿਬ ਤੋਂ ਦਿਨ ਪਾਤਸ਼ਾਹ ਦੀ ਵਾਣੀ ਨੂੰ ਸੁਣੇ ਹੋਵੇ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦੇਖਾਂ ਸਾਹਿਬ ਤੋਂ ਪਿਆਰ ਦਿੰਦੇ ਨੇ, ਰੋਸ਼ ਚ ਨਾ ਆਇਓ ਜੇ। ਮੈਂ ਸਾਹਿਬ ਦੇ ਦਾਦਾ ਕੁਰਦਾ ਹਾਂ, ਪਹੁੰਚਣਾ ਮੇਰਾ ਫਰਜ਼ ਹੈ। ਉਹਨਾਂ ਦੇ ਪ੍ਰਕਾਸ਼ ਉਤਸਵ ਤੇ ਮੈਂ ਬੈਠਾ, ਤੁਹਾਡੇ ਨਾਲ ਵਚਨ ਦੋ ਸਾਂਝੇ ਕੀਤੇ ਨੇ, ਗੁਰੂ ਘਰ ਦਾ ਖਾਂਦਾ ਹਾਂ, ਗੁਰੂ ਦੇ ਟੁਕੜਿਆਂ ਦੇ ਪਲ ਰਿਹਾ। ਇਸ ਲਈ ਕਿਹਾ ਮੈਨੂੰ ਗੁਰੂ ਨਾਲ ਪਿਆਰ ਹੈ, ਤੁਸੀਂ ਵੀ ਪਿਆਰ ਕਰਿਓ ਜੀ। ਸਾਥ ਕਹੋ ਸੁਣ ਲੈ ਬਸ ਸਭ ਹੈ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਗ ਪਾਇਓ। ਸਤਿਗੁਰੂ ਕੁਛ ਮੰਗਦਾ ਨਹੀਂ, ਉਹ ਦਾਤਾ ਹੈ। ਸਤਿਗੁਰੂ ਕੁਛ ਵੀ ਨਹੀਂ ਮੰਗਦਾ, ਸਾਡੇ ਕੋਲੋਂ ਕੁਛ ਨਹੀਂ ਜੇ ਲੈਂਦਾ, ਉਹ ਤਾਂ ਦਾਤਾ ਹੈ। ਜਾਣਦੇ ਹੋ ਗੁਰੂ ਦੇ ਅੱਗੇ ਗੋਲਕ ਰੱਖਣ ਦਾ ਅਰਥ ਕੀ ਹੈ? ਗੁਰੂ ਦੇ ਅੱਗੇ ਗੋਲਕ ਹੁੰਦੀ ਹੀ ਨਹੀਂ, ਕਦੀ ਨਹੀਂ ਹੁੰਦੀ ਗੋਲਕ। ਇਹ ਸਾਡੇ ਅਵਿਸ਼ਵਾਸ ਦਾ ਪ੍ਰਤੀਕ ਹੈ। ਗੁਰੂ ਦੇ ਪਿੱਛੇ ਗੋਲਕ ਹੁੰਦੀ ਹੈ, ਸਤਿਗੁਰਾਂ ਦੇ ਪਿੱਛੇ ਮਾਇਆ ਹੁੰਦੀ, ਅੱਗੇ ਨਹੀਂ ਹੁੰਦੀ। ਅੱਗੇ ਨਿਰੰਕਾਰ ਹੁੰਦਾ, ਅੱਗੇ ਸ਼ਬਦ ਹੁੰਦਾ, ਪਿੱਛੇ ਹੁੰਦੀ। ਅਗਰ ਕੋਈ ਚਾਹੇ ਪਿੱਛੇ ਜਾ ਕੇ ਜਦੋਂ ਗੁਰੂ ਸਾਹਿਬ ਦੇ ਮੱਥਾ ਟੇਕਦੇ ਹਨ, ਉੱਥੇ ਮੱਥਾ ਟੇਕਣ ਦੀ ਵਿਵਸਥਾ ਹੁੰਦੀ। ਜੇ ਕੋਈ ਦੇਣਾ ਚਾਹੇ, ਜੇ ਕੋਈ ਸੇਵਾ ਕਰਨੀ ਚਾਹੇ,
ਦੇਤੇ ਜੀਵ ਕੋਈ ਸਕਦਾ ਹੀ ਨਹੀਂ, ਜੋ ਉਹਨੇ ਦਿੱਤਾ ਉਹਦੇ ਵਿੱਚੋਂ ਦੇਣਾ, ਮਹਾਨ ਕਾਹਦਾ ਦੇਣ ਦਾ, ਗੁਰੂ ਤੇ ਮੰਗਦਾ ਹੀ ਕੁਛ ਨਹੀਂ, ਗੁਰੂ ਤਾਂ ਇੱਕ ਵਚਨ ਮੰਗਦਾ ਹੈ, ਤੂੰ ਮੇਰਾ ਹੋ ਜਾ, ਤੂੰ ਕਰਾਓ ਮੇਰੇ ਬੀਚ, ਮੇਰੇ ਬੱਚੇ ਤੂੰ ਬਹੁਤ ਸਮੇਂ ਤੋਂ ਵਿਛੜਿਆ ਹੋਇਆ ਹੈ, ਤੂੰ ਮੇਰੇ ਹੁਣ ਕੋਲੇ ਆ ਜਾ, ਬਹੁਤ ਸਮੇਂ ਤੋਂ ਵਿਛੜਿਆ ਹੈ, ਤੂੰ ਮੇਰੇ ਕੋਲੇ ਆ ਜਾ। ਇੱਕ ਅੰਚਲ ਪਕੜਾ, ਇੱਕੋ ਹੀ ਗੱਲ ਕਹੀ ਹੈ, ਭਾਈ ਦੇ ਰਾਮ ਕਹੋ ਕਿਸ ਲਾਏ। ਸ੍ਰੀ ਸਾਹਿਬ ਜੀ ਨੂੰ ਸੰਭਾਲ ਕੇ ਰੱਖਣਾ, ਮੈਂ ਗੱਲ ਸ੍ਰੀ ਸਾਹਿਬ ਜੀ ਦੀ ਕਰ ਰਿਹਾ ਹਾਂ। ਸ੍ਰੀ ਸਾਹਿਬ ਤਲਵਾਰ ਨਹੀਂ ਹੁੰਦੀ, ਕਿਰਪਾਨ ਨਹੀਂ ਹੁੰਦੀ, ਖੰਜਰ ਵੀ ਨਹੀਂ ਹੁੰਦੀ, ਬੰਦੂਕ ਵੀ ਨਹੀਂ ਹੁੰਦੀ, ਇਹ ਤਾਂ ਜੀਵਨ ਜੋਤੀ ਹੈ,

0: ਕਹਿਣਾ ਹੋਵੇ ਤੇ ਕਹਿ ਲਿਓ ਜੇ, ਨਾ ਕਹਿਣਾ ਹੋਵੇ ਤੇ ਤੁਹਾਡੀ ਮਰਜ਼ੀ ਹੈ। ਸੰਤ ਲੋਕ ਤਾਂ ਇਹੀ ਕੁਛ ਕਰਨ ਆਏ ਨੇ, ਜਾਗਦੇ ਰਹੋ ਜੀ ਬਾਈ, ਜਾਗਣਾ ਤੇ ਹੁਣ ਤੁਸੀਂ ਆਪ ਹੀ ਹੈ। ਉਦਮ ਕਰਿੰਦਿਆਂ ਜੀਓ ਤੂੰ, ਕਮਾਉਂਦਿਆਂ ਸੁਖਪੰਚ, ਧਿਆਨਿੰਦਿਆਂ ਤੂੰ ਪ੍ਰਭੂ ਮੇਰੇ ਨਾਲ ਉਤਰੀ ਚੰਚ। ਡਾਲਰ ਕਮਾਉਣ ਵਾਸਤੇ ਇੰਨਾ ਉਦਮ ਕਰਦੇ ਹੋ, ਗੁਰੂ ਘਰ ਆਏ ਹੋ, ਥੋੜ੍ਹਾ ਜਿਹਾ ਉਦਮ ਕਰਕੇ ਵਾਹਿਗੁਰੂ ਬੋਲ ਲਵੋਗੇ, ਸੁਖੀ ਹੋ ਜਾਓਗੇ, ਗੁਰੂ ਨਾਲ ਜੁੜ ਜਾਓਗੇ। ਗੁਰੂ ਨਾਲ ਜੁੜਨ ਦਾ ਇੱਕੋ ਇੱਕ ਹੀ ਵਸੀਲਾ ਹੈ। ਮੈਂ ਬਨਾਰਸ ਵਿੱਚ ਬਹੁਤ ਸਮਾਂ ਰਿਹਾ ਹਾਂ, ਉੱਥੇ ਮੈਨੂੰ ਸਿੱਖ ਨੇ ਪੁੱਛਿਆ, ਗੁਰੂ ਨਾਲ ਜੁੜਨ ਦੀ ਕੀ ਨਿਸ਼ਾਨੀ ਹੈ? ਜਿਹੜਾ ਵਾਹਿਗੁਰੂ ਜਪਦਾ ਗੁਰੂ ਨਾਲ ਜੁੜਿਆ, ਜਿਹੜਾ ਸਿੱਖ ਵਾਹਿਗੁਰੂ ਨਾਮ ਜਪਦਾ ਗੁਰੂ ਨਾਲ ਜੁੜਿਆ। ਜਦੋਂ ਗੁਰੂ ਦਇਆ ਮੇਲ ਕਰਦੇ ਨੇ ਸਿੱਖ ਨੂੰ ਆਪਣੇ ਮਨ ਨਾਲ ਜੋੜਦੇ ਨੇ, ਉਹ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਹਿਣ ਦਾ ਆਗਿਆ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

शरीर समस्त कीन समय सिमरंत नानक

گارے کو جاتے دیکھتے ہو گارے کو دیکھے آجنا ہرو ایک رو گارے ہے تینوں کے دور ہے دور ہے بہت دور پر ایسا بھی کوئی گارے ہے اور کہے ہے گارے کو ویک ہے حاضر ہلو تم حاضر ناظر اسی ویک رہے ہیں تو نیڑے تو نیڑے سمجھوں یہ دونوں وپریت بول رہے ہیں مخالف نے پر مخالف نہیں ہے میں ارج کراں پرماتما دور تو دور ہے پربھو نیڑے تو نیڑے تائیں تے دھن گرو نانک دیو جی مہاراج نے انہاں دو وپریت وچاراں نوں اپنے بولاں دے تھاں گاوے کو جاپے دسے دو اے پربھو تو دور جاپنا دور جاپنا بہت دور بہت دور گاوے کو ویکھ ہے حاضراں حضور کون کہندا دور ہے سی تے ویکھ رہے ہیں نیڑے تو نہیں بالکل نہیں ایک دفعہ میں پھر دوہرا دیا پربھو دور تو دور ہے بہت دور ہے پربھو نیڑے تو نیڑے ہے بہت نیڑے کتنا دور ہے جتنا کوئی اور دور نہیں ہو سکتا اتنا نیڑے ہے جتنا کوئی اور نیڑے نہیں ہو سکتا دونوں وپریت وچار میں مخالف نے پر پھر بھی مخالف نہیں ہے تھوڑا جہا انہوں میں دوہراوا دو دوریاں پرماتما سے لاگو نہیں ہوتی استھانک دوری سمے کی دوری سمے کی دوری نو کال دوری کہنے کال کا مطلب ہے سما کال دوری پرماتما سے لاگو نہیں ہوگی کیونکہ اکال ہے کال وچ نہیں ہے سمے وچ نہیں ہے اسی نہیں کہہ سکتے پرماتما ہویا سی نہیں کہہ سکتے ہوئے گا اتے ہے سو ہے اور سمے وچ نہیں ہے کال وچ نہیں ہے وقت وچ نہیں ہے سمے کا اپنا سبھاؤ ہے کال کا اپنا سبھاؤ ہے کال وچ جو بنتا ہے کال انہوں مٹا دیا سمے وچ جو بنتا ہے سما اس کو کھا جاتا ہے دھن گرو گوبند سنگھ جی مہاراج دیاں پنکتیاں بھی دہرا دیا کال پائے برہما بپدرا کال پائے شوجو اوترا کال پائے کر بچن پرگاسا سکل کال کا کیو تماسا اے سنسار یہ بھاویں دیوی دیو کے اوتار پیر پیغمبر کوئی بھی نہیں سب سمے کا تماشا کال کا تماشا کال کا تماشا کی ہے کال جس نو مٹا بنا ہے کال اس نو کھا جاتا مٹا دینا بڑھنا مٹنا بڑھنا مٹنا کال دا تماشا ہے کال دے کچھ بھی بنے گا مٹے گا کال دے تین کریاواں ہوندیاں نے وستو دا ہستی دا بڑھنا ودنا پھر گھٹ کے مٹ جانا ودنا گھٹنا مٹنا چلو ادارن دیا ساڈا شریر اس سیما تک ودھ ہے دھن گرو نانک دیو جی مہاراج کے کتھن انوسار 40 سال تک شریر وکاس چلتا ہے وعدہ چلتا ہے 40 سیر پور ہوئے 85 پگ کھچے 60 کے بڑھے پاس 40 سال شکھر ہے 40 سال تک شریر وعدہ چلتا ہے نویں سیل بن گئے نواں کچھ نہ کچھ بنتا جاتا ہے
विकास है, उन्नति हो रही है। 40 साल तो बाद घटना मिटना शुरू हो जाता है, और मिटन तो बाद घटन तो बाद एक दिन मिटन भी मौत लग जाती है। ये सिर्फ साडे ते ही लागू नहीं, सूरज चंद तारियां ते भी लागू है। वधना घटना मिटना, धन गुरु अर्जन देव जी महाराज का वाक, घटंत दीपं घटंत रूपं घटंत रव सस निखत्र गगन। रवि घट रहे है, सूरज घट रहे है, ससी घट रहे है, चंद्रमा घट रहे है, मिट जाएगा मिट जाएगा। कई कोट ससी और सूर निखत्र, जैसे जमीन देते कोई आज 6 अरब के करीब मनुख हो गए, 600 करोड़ के करीब मनुख हो गए। इन 6 करोड़ मनुखों के कुछ बच्चे ने, कुछ जवान ने, कुछ बुढ़े ने, ब्रह्मंड अरबां खरबां सूरज, इन्हों सूरजों के कुछ बच्चे ने, कुछ जवान ने, कुछ बुढ़े ने। साइंटिस्ट भी ऐसा कहन लग पे ने, जिस सूरज के थले असी जी रहे हैं ये बुढ़ा हो गया, अपनी जवानी बचपना हंडा बैठ। एक सैकंड 40 लाख टन वजन इसका घट रहा है, एक सैकंड ये किरणा दे राही जो अपनी शक्ति चारों पासे सुट रहे है घट रहे है। गुरु अर्जन देव जी महाराज कहते सूरज घट रहे है, घटंत दीपन घटंत रूपन घटंत रव सत नखत्र गगन। घट रहे है रवि, घट रहे है सति, मिट जाए गए बुढ़ा हो गया। वधना घटना मिटना उस पे लागू है, किसते जो काल विच बने है, समय विच बने है। वधना घटना मिटना जो काल विच नहीं है, अकाल है, उसके बारे बात ना बाद है ना घाट है, ना घाट बाद हो। वधना घटना अकाल विच नहीं है, काल विच है। जब वधना ते घटना ही नहीं है तो मिटना भी नहीं है। वधना घटना मिटना काल विच समय विच, काल दूरी समय की दूरी परमात्मा ते लागू नहीं होती, क्योंकि समय च है ही नहीं, वो काल विच है ही नहीं। थोड़ा जिहा गहराई नाल सुनना, अस्थानक दूरी भी परमात्मा से लागू नहीं होंगी। असी नहीं कह सकते 1000 मील दूर होगा, 10000 मील दूर होगा। स्थानक दूरी काल दूरी ये दो दूरियां मनिया जांदियां ने, परमात्मा से लागू नहीं होंगी। फिर भी परमात्मा दूर दूर है, क्यों? दो दूरियां लागू होंदियां ने। इन दो दूरियां जो जगत में समझिया जांदियां ने, इते नहीं लागू होंगी। अस्थानक दूरी लागू नहीं होंगी। मैं फिर अर्ज करा, समय की दूरी भी लागू नहीं होंगी परमात्मा। अस्थानक दूरी उससे लागू होंगी जो एक जगह है तो दूजी जगह नहीं। जिड़ा व्यापक है उससे दूरी नहीं लागू होगी, ये दूरी उससे लागू होगी जो एक जगह है, एक जगह नहीं है, वो दूर जा सकता है। जैसे मैं एक उदाहरण देना होना, चलो रखते हैं बड़े सामने। एक मछली अपने जन्म सतल तो, अपने जन्म स्थान तो
بہت دور جا سکتی ہے اور اکثر ہزاراں میل دور چلی جاتی ہے. ایک مچھلی اپنے پروار کو بہت دور جا سکتی ہے اور کئی دفعہ ہزاراں میل دور چلی جاتی ہے. ایک مچھلی اپنے علاقے کو بہت دور جا سکتی ہے اور کئی دفعہ بہت دور چلی جاتی ہے. مچھلی لکھوی کوشش کرے ساگر تو پانی تو دور نہیں جا سکتی. ہمیں ہزارہ میل دور چلی گئی ہے, اپنے جنم استھان تو دور چلی گئی ہے, اپنے علاقے تو دور چلی گئی ہے, اپنے پروار تو دور چلی گئی ہے, پانی تو دور نہیں گئی. جتنے جائے گی پانی جائے گا, کیونکہ پانی کے وچ ہی اس کا جانا ہے. دوسرا نقطہ سننا, ایک منک اپنے وطن تو بہت دور جا سکتا ہے اور اکثر کئی دور چلے جاتا ہے. ایک منک اپنے جنم استھان تو بہت دور جا سکتا ہے, کئی چلے جاتا ہے. ایک منک اپنے پروار تو بہت دور جا سکتا ہے اور کئی بہت دور چلے جاتے ہیں. لکھ بھی منک کوشش کرے نرنکار تو دور نہیں جا سکتا, پروار تو دور جا سکتا ہے, اپنے جنم استھان تو دور جا سکتا ہے, اپنے وطن تو دور جا سکتا ہے, اپنے پروار تو دور جا سکتا ہے, نرنکار تو دور نہیں جا سکتا. پروار ساری جگہ تے نہیں ہے, یہ جنم استھان بھی ساری جگہ تے نہیں ہے, یہ وطن بھی ساری جگہ تے نہیں ہے, یہ پرماتما تے ساری جگہ تے. سدا انگ سنگ پروار نہیں ہے, جنم استھان نہیں ہے, پرماتما سدا انگ سنگ ابندنگ دے بول. لکھوی منک کوشش کرے نرنکار تو دور نہیں جا سکتا. کیوں؟ استھانک دوری پرماتما تے لاگو نہیں آتی, ویاپک ہے. کال دوری پرماتما تے لاگو نہیں آتی, اکال ہے. لیکن پھر بھی میں عرض کراں دو دوریاں لاگو ہوں گیا. بڑے دھیان نال سننا, تھی ستسنگی گہرائی نال لینا. دو دوریاں پرماتما تے لاگو ہوں گیا نے کیڑیاں؟ تو میری سمجھ تو دور ہے, میری سمجھ تیرے تک نہیں پہنچتی. تو میری سمجھ تو دور ہے. دوسرا, تو میرے چیتے تو دور ہے, میری یاد نہیں پہنچتی, نہیں پہنچتی. یہ دو دوریاں لاگو ہوں گیا. تو میری سمجھ تو دور ہے. دوسرا نقطہ سننا, جو سمجھ وچ نہیں وہ نہیں ہے. میں پھر عرض کراں, باوے روم روم وچ پرماتما ہے, سمجھ وچ نہیں ہے تو نہیں ہے. باوے ذرے ذرے وچ پرماتما ہے پر سمجھ وچ نہیں تو کم سے کم میری دنیا چ نہیں ہے. نہیں, جو سمجھ وچ نہیں ہے. جیسے ایک ادارن میں دوڑا ہونا دوڑا دے, نانکے دادکے سورے پشواں دے بھی ہوں دے, چاچے تائے مامے ماسیاں پشواں دیاں بھی ہوں دے, پہن بھرا پشواں دے بھی ہوں دے, نانی سس دادی پشواں دی بھی ہوں دے. پر سمجھ نہیں, سمجھ نہیں. پروار دے ہوندے آیا پشو پروار تو بنا جیوندا ہے. کیوں؟ سمجھ نہیں. پوری زندگی دستی پی ہے, یہ ماں دی سمجھ نہیں, سس دی سمجھ نہیں, دادی دی سمجھ نہیں, بھن دی سمجھ نہیں, مامی دی سمجھ نہیں, چاچی تایاں دی سمجھ نہیں, نہ میرے نو نہ فی میرے نہیں سمجھ.
ਉਹਦੀ ਜ਼ਿੰਦਗੀ ਦੱਸਦੀ ਪਈ, ਉਹਦੇ ਜੀਵਨ ਦਾ ਢੰਗ ਦੱਸਦਾ ਪਿਆ, ਤੈਨੂੰ ਪਰਿਵਾਰ ਦੀ ਸਮਝ ਨਹੀਂ। ਪਰਿਵਾਰ ਦੇ ਹੁੰਦਿਆਂ ਹੋਇਆਂ ਪਸ਼ੂ ਪਰਿਵਾਰ ਤੋਂ ਬਿਨਾਂ ਜੀਵਦਾ, ਕਿਉਂ? ਸਮਝ ਨਹੀਂ ਹੈ, ਉਹਦੇ ਜੀਵਨ ਦਾ ਢੰਗ ਦੱਸਦਾ ਪਿਆ, ਇਹਨੂੰ ਸਮਝ ਨਹੀਂ। ਨਿਰੰਕਾਰ ਦੇ ਹੁੰਦਿਆਂ ਹੋਇਆਂ ਮਨੁੱਖ ਨਿਰੰਕਾਰ ਤੋਂ ਬਿਨਾਂ ਜੀਵਦਾ, ਨਿਰੰਕਾਰ ਦੇ ਹੁੰਦਿਆਂ ਹੋਇਆਂ ਮਨੁੱਖ ਨਿਰੰਕਾਰ ਤੋਂ ਬਿਨਾਂ ਜੀਵਦਾ, ਕਿਉਂ? ਸਮਝ ਨਹੀਂ, ਸਮਝ ਨਹੀਂ ਹੈ। ਮਨੁੱਖ ਦੇ ਜੀਵਨ ਦਾ ਢੰਗ ਦੱਸਦਾ ਪਿਆ ਕਿ ਨਿਰੰਕਾਰ ਦੇ ਹੁੰਦਿਆਂ ਹੋਇਆਂ ਨਿਰੰਕਾਰ ਤੋਂ ਬਿਨਾਂ ਜੀ ਰਿਹਾ। ਪਸ਼ੂ ਦੇ ਜੀਵਨ ਦਾ ਢੰਗ ਦੱਸਦਾ ਪਿਆ ਕਿ ਪਰਿਵਾਰ ਦੇ ਹੁੰਦਿਆਂ ਹੋਇਆਂ ਪਰਿਵਾਰ ਤੋਂ ਬਿਨਾਂ ਜੀ ਰਿਹਾ, ਸਮਾਜਿਕ ਰਿਸ਼ਤਿਆਂ ਤੋਂ ਬਿਨਾਂ ਜੀ ਰਿਹਾ। ਮਨੁੱਖ ਦਾ ਢੰਗ ਦੱਸ ਰਿਹਾ ਪਰਮਾਤਮਾ ਪਰਮ ਆਨੰਦ ਹੈ ਤੇ ਦੁੱਖ ਵਿੱਚ ਜੀ ਰਿਹਾ, ਪਰਮਾਤਮਾ ਤੇ ਨਿਰਵੈਰ ਹੈ ਤੇ ਵੈਰ ਵਿਰੋਧ ਤੇ ਜੀ ਰਿਹਾ, ਪਰਮਾਤਮਾ ਤੇ ਸਮਵਿਸ਼ਟ ਹੈ ਤੇ ਵਿਤਕਰਿਆਂ ਵਿੱਚ ਜੀ ਰਿਹਾ। ਵਿਤਕਰਿਆਂ ਵਿੱਚ ਜੀਵਣਾ ਦੱਸਦਾ ਪਿਆ ਪਰਮਾਤਮਾ ਚ ਨਹੀਂ ਜੀ ਰਿਹਾ, ਵੈਰ ਵਿਰੋਧ ਵਿੱਚ ਜੀਵਣਾ ਹੀ ਦੱਸਦਾ ਪਿਆ ਪ੍ਰਭੂ ਵਿੱਚ ਨਹੀਂ ਜੀ ਰਿਹਾ। ਦੁੱਖ ਸੰਤਾਪ ਕੱਲ ਕਲੇਸ਼ ਦੇ ਜੀਵਣਾ ਹੀ ਦੱਸਦਾ ਪਿਆ ਪਰਮਾਤਮਾ ਵਿੱਚ ਨਹੀਂ ਜੀ ਰਿਹਾ। ਪਰਿਵਾਰ ਦੇ ਹੁੰਦਿਆਂ ਹੋਇਆ ਪਸ਼ੂ ਪਰਿਵਾਰ ਤੋਂ ਟੁੱਟਿਆ ਹੋਇਆ, ਨਿਰੰਕਾਰ ਦੇ ਹੁੰਦਿਆਂ ਹੋਇਆ ਮਨੁੱਖ ਨਿਰੰਕਾਰ ਤੋਂ ਟੁੱਟਿਆ ਹੋਇਆ, ਜੀਵਨ ਦਾ ਢੰਗ ਦੱਸਦਾ ਪਿਆ। ਇਸ ਸੰਬੰਧ ਵਿੱਚ ਇੱਕ ਹੋਰ ਛੋਟੀ ਗਾਥਾ ਚੇਤੇ ਆਈ ਹੈ, ਅਰਜ਼ ਕਰਾਂ ਲੇਕਿਨ ਦੋ ਬੋਲ ਫਿਰ ਦੁਹਰਾ ਦਿਆਂ, ਜੋ ਮੇਰੀ ਸਮਝ ਦੇ ਚ ਨਹੀਂ ਨਹੀਂ ਹੈ ਹੋਵੇਗਾ ਪਰਮਾਤਮਾ, ਜ਼ਰੇ ਜ਼ਰੇ ਚ ਹੋਵੇਗਾ, ਰੋਮ ਰੋਮ ਦੇ ਚ ਹੋਵੇਗਾ, ਮੇਰੀ ਸਮਝ ਦੇ ਚ ਨਹੀਂ ਤੋ ਨਹੀਂ ਹੈ ਨਹੀਂ। ਜੋ ਮੇਰੀ ਸਮਝ ਦੇ ਚ ਨਹੀਂ ਫਿਰ ਉਹ ਮੇਰੇ ਚੇਤੇ ਚ ਕਿਸ ਤਰ੍ਹਾਂ ਹੋ ਸਕਦਾ, ਯਾਦ ਚ ਕਿਸ ਤਰ੍ਹਾਂ ਹੋ ਸਕਦਾ? ਪੰਜਾਬੀ ਚ ਕਹਿੰਦੇ ਨੇ ਚੇਤੇ ਕਰੋ, ਉਰਦੂ ਚ ਕਹਿੰਦੇ ਨੇ ਯਾਦ ਕਰੋ, ਸੰਸਕ੍ਰਿਤ ਦੇ ਚ ਕਹਿੰਦੇ ਨੇ ਸਿਮਰਨ ਕਰੋ। ਸਿਮਰਨ ਕਰਨ ਦੀ ਬੜੀ ਤਾਕੀਦ ਕੀਤੀ ਜਾਂਦੀ ਹੈ, ਦੁਨੀਆ ਬਹੁਤ ਸਿਮਰਨ ਕਰਦੀ ਹੈ ਜਦਕਿ ਸਿਮਰਨ ਨਹੀਂ ਨਹੀਂ। ਜੋ ਮੇਰੀ ਸਮਝ ਹੀ ਨਹੀਂ ਉਹਨੂੰ ਮੈਂ ਚੇਤੇ ਕਿਸ ਤਰ੍ਹਾਂ ਕਰਾਂਗਾ, ਯਾਦ ਕਿਸ ਤਰ੍ਹਾਂ ਕਰਾਂਗਾ, ਸਿਮਰਨ ਕਿਸ ਤਰ੍ਹਾਂ ਕਰਾਂਗਾ? ਜੋ ਮੇਰੀ ਸਮਝ ਵਿੱਚ ਨਹੀਂ ਉਹ ਮੇਰੇ ਚੇਤੇ ਵਿੱਚ ਵੀ ਨਹੀਂ ਹੈ, ਜੋ ਮੇਰੀ ਸਮਝ ਵਿੱਚ ਨਹੀਂ ਉਹ ਮੇਰੀ ਸਿਮਰਤੀ ਵਿੱਚ ਵੀ ਨਹੀਂ ਹੈ, ਜੋ ਮੇਰੀ ਸਮਝ ਵਿੱਚ ਨਹੀਂ ਉਹ ਮੇਰੀ ਯਾਦ ਵਿੱਚ ਵੀ ਨਹੀਂ। ਦੋ ਦੂਰੀਆਂ ਪਰਮਾਤਮਾ ਤੇ ਲਾਗੂ ਹੁੰਦੀਆਂ ਨੇ ਕਿ ਹੇ ਪ੍ਰਭੂ ਤੂੰ ਮੇਰੀ ਸਮਝ ਤੋਂ ਦੂਰ ਹੈ, ਮੇਰੀ ਸਮਝ ਤੇਰੇ ਤੱਕ ਨਹੀਂ ਹੈ, ਤੂੰ ਮੇਰੀ ਯਾਦਾਂ ਤੋਂ ਦੂਰ ਹੈ, ਮੇਰੀ ਯਾਦ ਤੇਰੇ ਤੱਕ ਨਹੀਂ ਪਹੁੰਚਦੀ। ਯਾਦ ਕਰਨ ਬੈਠਦੇ ਆ ਨਿਰੰਕਾਰ ਨੂੰ ਪਰਿਵਾਰ ਯਾਦ ਆਉਂਦਾ, ਪਰਿਵਾਰ ਦੇ ਮੈਂਬਰ ਯਾਦ ਆਉਂਦੇ ਨੇ, ਯਾਦ ਉੱਥੇ ਤੱਕ ਪਹੁੰਚ ਜਾਂਦੀ ਹੈ ਨਿਰੰਕਾਰ ਤੱਕ ਨਹੀਂ ਪਹੁੰਚਦੀ। ਯਾਦ ਕਰਨ ਬੈਠੇ ਆ ਪਰਮਾਤਮਾ ਨੂੰ ਪਦਾਰਥ ਯਾਦ ਆਉਂਦੇ ਨੇ, ਯਾਦ ਪਦਾਰਥਾਂ ਤੱਕ ਪਹੁੰਚ ਜਾਂਦੀ ਹੈ ਪਰਮਾਤਮਾ ਤੱਕ ਨਹੀਂ ਪਹੁੰਚਦੀ। ਯਾਦ ਕਰਨ ਬੈਠੇ ਆ ਧਰਮ ਨੂੰ ਧਨ ਚੇਤੇ ਆਉਂਦਾ, ਯਾਦ ਕਰਨ ਬੈਠੇ ਆ ਕਰਤਾਰ ਨੂੰ ਸੰਸਾਰ ਚੇਤੇ ਆਉਂਦਾ, ਯਾਦ ਕਰਨ ਬੈਠੇ ਆ ਨਿਰੰਕਾਰ ਨੂੰ ਪਰਿਵਾਰ ਚੇਤੇ ਆਉਂਦਾ। ਸੱਚਾਈ ਕਿਉਂ? ਪਰਿਵਾਰ ਤੱਕ ਯਾਦ ਪਹੁੰਚ ਜਾਂਦੀ ਹੈ, ਕਿਉਂ? ਪਰਿਵਾਰ ਦੀ ਸਮਝ ਹੈ। ਪਦਾਰਥਾਂ ਤੱਕ ਯਾਦ ਪਹੁੰਚ ਜਾਂਦੀ ਹੈ, ਕਿਉਂ? ਪਦਾਰਥਾਂ ਦੀ ਸਮਝ ਹੈ। ਧਨ ਤੱਕ ਯਾਦ ਪਹੁੰਚ ਜਾਂਦੀ ਹੈ, ਕਿਉਂ? ਧਨ ਦੀ ਸਮਝ ਹੈ। ਪਰਮਾਤਮਾ ਤੱਕ ਯਾਦ ਨਹੀਂ ਪਹੁੰਚਦੀ, ਕਿਉਂ? ਪਰਮਾਤਮਾ ਦੀ ਸਮਝ ਹੈ। ਨਿਰੰਕਾਰ ਤੱਕ ਯਾਦ ਨਹੀਂ ਪਹੁੰਚਦੀ। ਹਜ਼ਰਤ ਨਿਜ਼ਾਮੁਦੀਨ ਦੇ ਸ਼ਿਸ਼ਟ ਹੋਏ ਨੇ ਚੇਲੇ ਅਮੀਰ ਖੁਸਰੋ, ਸ਼ਾਇਦ ਆਪ ਨੂੰ ਪਤਾ ਹੋਵੇ ਉਰਦੂ ਭਾਸ਼ਾ ਉਰਦੂ ਸ਼ਾਇਰੀ ਦਾ ਉਹ ਜਨਮਦਾਤਾ ਹੈ। ਇਸ ਤੋਂ ਪਹਿਲੇ ਉਰਦੂ ਭਾਸ਼ਾ ਨਹੀਂ ਸੀ, ਸ਼ਾਹਜਹਾਂ ਦੇ ਕਹਿਣੇ ਤੇ ਇਸ ਨੇ ਬਣਾਈ।
دوسرا قوالی سنگیت دا بھی یہ جنم لاتا ہے. امیر خسرو تو پہلے قوالی سنگیت بھی نہیں سکتی. امیر خسرو جنم لاتا ہے. چھوٹی دا ودوان دارشنک چنتک فلاسفر شاعر سنگیتکار. حضرت نظام الدین کا چیلا سی, دھارمک سی, بڑا جپ تپ کرتا سی, بڑی سادھنا کرتا سی. پتا ہے کی کہنا ہے, دھیان نال سننا. اب تو یاد رفت گاں کی بھی پہنچ نہیں, رفت گاں میری چلدی ہوئی یاد بھی پہنچ نہیں. اب تو یاد رفت گاں کی بھی پہنچ نہیں, دوستوں نے کتنی دور بسائی ہیں بستیاں. اے میرے دوست کتنی دور ہے تیری بستی, میری یاد نہیں پہنچتی, نہیں پہنچتی. کتنا دور ہے تیرا گھر, میری یاد نہیں پہنچتی. پروار تک پہنچ جاتی ہے, اے نرنکار تیرے تک نہیں پہنچتی. پدارتھاں تک پہنچ جاتی ہے, اے پرماتما تیرے تک نہیں پہنچتی. سنسار تک پہنچ جاتی ہے, اے کرپال تیرے تک نہیں پہنچتی. قبول کرتا ہے من. اب تو یاد رفت گاؤں کی بھی پہنچ نہیں. چلو کسی بھی سچائی نو اور گربانی کی سچائی نو مکھ رکھ کے میں کہہ رہا جو رستے نہیں, ٹھیک ہے. پاٹ کرتا پہ یاد پربھو دی نہیں ہے, ٹھیک ہے. گردوارے بیٹھا ہے, یاد پربھو دی نہیں ہے, ٹھیک ہے. ہاتھ وچ گٹکا بانی پڑھ رہا ہے, یاد دا سمبندھ پرماتما نال نہیں ہے. نہیں کیوں, تد چت آئے مہا آنندا, وہی یاد پہ مہا آنند بنا دیں گے, مہا رس بنا دیں گے, مہا پرکاش پیدا کر دیں گے. تد چت آئے مہا آنندا, جس وسرے سو مر جائے, جنوں بھول جاتا ہے وہ خوشیاں مر جانا, جنوں بھول جاتا ہے وہ آنند مر جاتا ہے, جنوں بھول جاتا ہے وہ گن بھی مر جاتے ہیں. ہر بسرت تیرے گن گلیا, کوئی گن اس منک کول نہیں ہو سکتا جہے چیتے دس پرماتما نہیں. اگر کوئی گن دکھائی دینا ہوے گا تو کاغذی کل ہوے گا, واسطوک کل نہیں ہوے گا. یاد تو بنا کوئی گنوان نہیں ہو سکتا. ہر بسرت تیرے گن گل, سارے گن گل جان گے. انہوں بھول جانا ہی موت ہے. مرنم بسرن گوبندے, گرو ارجن دیو جی, اے پربھو تینوں بھول جانا تے موت ہے. کدی موت ہے, گنا کی موت ہے, سکھان کی موت ہے, رس کی موت ہے, اندھیرے کی موت ہے, پرکاش بھی موت ہے. اندھیرے چ جیونا پے گا, اوگن جیونا پے. آنکھاں جیواں بسرے مر جاؤں, بھول جاں اے پربھو خوشیاں مر جاندے, آنند مر جاندے. چلو اس نو دھن گرو گوبند سنگھ جی مہاراج دے آنند بھگت 52 کویاں دے چوں سرمور کوی بھائی صاحب بھائی نند لال نے جس ڈھنگ نال بیان کیتا ہے میں وہ بھی رکھ دیا. انہوں کے بول نے, پرشن نے, سوال نے, اور انج لگتا ہے جویں کوئی استاد اپنے ودیارتھیاں سے سوال کرتا ہے. اس طریقے نال بھائی صاحب سوال کر دیں, غم کے باشد غم کی دیکھو تھی. تسی آخو گے یہ بھی کوئی سوال ہے, دکھ کی ہے, کیونکہ ہر بندے نے دکھ بھوگے, دکھ بھوگ رہے, دکھ دے جی, دکھ دا تے ہر ایک نو پتا ہے. اور منک ہر وقت دکھ دے کے جی رہے. پتہ ہے گرو نانک دیو جی مہاراج کی کہندے نے, دکھ کیاں پنڈا کھلیاں, سکھ نانک سے ہو کو. ہر منک کی ہے, دکھان کی پنڈ ہے, بس ذرا کھولو, سوائے دکھان دے اور کچھ نہیں.
जितने मनुख बैठे होंगे गुस्सा की मां सब दुखां दी पंड बैठे दुखां दीयां पोटलियां दरवाजे च बैठियां ने दुखां दीयां पंडां बाजार विच बैठियां ने दुकान ते बैठियां ने और मैं फिर माफी मंगा दुखां दीयां ही पंडियां पंडां मंदिर मस्जिद गुरुद्वारे च बैठे दुख की पंडां खुलियां सुख ना निकले होए महाराज कहने मैं खोल के देखे सिवाय दुख तो और कुछ भी नहीं आखोगे पंड खोलन का ढंग की है ढंग है दूजे नु खोलन का ढंग की है एक ढंग है पंड खोलन का ढंग है कि बस सिर्फ उसनों अपना एक दुख सुना अपना अपना एक रोना सुना अगला चुप ही नहीं करेगा हजारा रोने बड़े सामने रखे हजारा दुख सुनाएगा इस वास्ते स्याणा बंदा स्याणे मनुख की पहचान अपने दुखा की पंड किसी के अगों नहीं खोलेगा उन्हू पता है मैं अपना एक दुख सुनाया ने हजारा रोने सुनाने चुप्पी नहीं करेगा इन्हू भी उस्ताद जौक अपने ढंग नाल बयान करता है कहिंदा है मेरे चेहरे ते गम आशकारा नहीं है मैं मथे ते कदी दुख नो गम नो रोने नो प्रगट नहीं होने दिता मेरे चेहरे से गम आशकारा नहीं है पर ये न समझ के ये गम का मारा नहीं है पर ये न समझ कि ये गम का मारा नहीं है डूबने को तो डूबे हम भी लेकिन पहले साहिल को हमने पुकारा नहीं है कहता डूबया मैं भी है बोलते मैं भी खाते ने पर मैं इस तरह रोया पिटिया नहीं वे मैं डूब गया जी मैं मर गया जी मैं डूब गया जी मैं मर गया जी मैं ऐसा रोना नहीं रोया क्यों सारे ही डूबते पे तो डूबदे होया देखो कि डूबण का रोना सारे ही दुखी ने कि सारे दुखां की पंड ने इन्हों के अगों की दुखां की पंड खोली फिर किधरे ते खोलिए महाराज दसते ने दुख किसे पे आखिए सुख जिते ही बस अपने दुखां की पंड उसके अगों खोल जो सारे दुख ले लवे ते तेरी पंड सुखा नाल भर दुख किसे पे आखिए लोग रोने संसार के अगों रख देते हैं मैं रात भी अर्ज की थी जिसनों गुरबाणी की समझ होगी वो शगन अब शगन के चक्कर भी नहीं पाएगा शगन अब शगन किस को लगे किसनों जिस चीत ना आवे जब अपन आप उधारे तो शगन अब शगन कहां भी चले सब कुछ तो परमात्मा तो होंगे और कर्मानुसार होंगे अगर परमात्मा तो नहीं आता तो कर्मानुसार ही नहीं आता फिर मंदिर मस्जिद गुरुद्वारे जाने की लड़ की गल ही खत्म फिर इतने अवतारों आने की कई लड़ हर अवतार ने सानू यही समझाया यही आखे शगन अब शगन कुछ भी नहीं आता कर्म अब कर्म आता कोई सुखां दा दाता नहीं प्रभु देंदा है और कर्मा अनुसार देंदा है उदा अटल विधान है अटल नियम है अगर ऐसा नहीं कर्म सिद्धांत गलत है तो शगन अब शगन के ज्योति ठीक ने फिर से धर्म की सारी दुनिया बेमेनी नहीं होगी कुछ भी मैं अर्ज करा शगन अब शगन के इस तरह दिया मनोता की दुनिया अज्ञानता से खड़िया ने अंधेरे से खड़िया ने जिन्हों की समझ है उसकी जिंदगी कर्मा से खड़ी है प्रभु से खड़ी है परमात्मा से खड़ी है क्योंकि उन्हें पता है परमात्मा कर्मे कर्मे होए विचार सच्चा आप सच्चा दरबार उसके दरबार केवल कर्म के विचार जात की मजहब की रंग की रूप की विचार ने केवल कर्मा की विचार हर मनुख दुखां की पंड है
जीवन भर मनुख दुख कठे करता है, रोज रोज दुख बदते हैं, हर नवा दिन किसी नवे दुख न जन्म देना है। मैं अर्ज करा जो दुखों की पंड रोज रोज भारी आती जा रही, भारी आती जा रही। पंडित गुलाब सिंह जी महाराज निर्मले महात्मा हुए ने, वो कहने पहले मैनू दसो जिसने मनुखा तन धारण किया हो दुखी ना होया हो मैनू दसो कौन है ऐसा कौन है। उन्होंने दसवैया मैं थोड़े सामने रखा। जह नाम उचारत दुख मिटे वो राम गए पद स्यों बन माए, जेदा नाम लेंदिया राम आपदिया श्रद्धालुआ नु सुख मिल जाता है। ओ राम अयोध्या तो रोंदा होया वनवास जा रहा है। जय नाम उचारत दुख मिटे वो राम गए पद स्यों बन माए, मथुरा सजकान बने अपदा मुचकंद हरि तिन के गिर माए। कंस को जब कृष्ण जी ने मार दिता तो कंस का सौरा जरासिंध बड़ा तगड़ा सी, फौज भी बड़ी सी, लंबी चौड़ी फौज लेके आ गया मथुरा। इतनी फौज श्री कृष्ण को नहीं, जैसे आनंदपुर छोड़ना पिया सी गुरु गोबिंद सिंह जी ने, मथुरा छोड़नी पै गई कृष्ण। इतिहास इतिहास और मथुरा के नाल प्रेम बड़ा सी कृष्ण का। वगदी हुई जमुना की धारा के किनारे गीत गाने प्रभु की बंदगी भजन करना, रास लीला राही प्रभु नाल जुड़ना, ये बार बार याद आ पर छोड़नी पे छोड़नी पे। मथुरा तज कान बने अपदा मुचकंद हरे तिन के गिर माए, इतों ही नस के गुजरात चले गए सन द्वारका, इन्नी दूर चले गए जरा सिंध पीछा ना कर सके। बलवीर पिता रघुवीर पिता दुख लोक समान रहे भव माही, कहरे मन कौन सुखी जग में तन धार के जो दुख पावत ना। मनुखा तन धारण कीता होवे ते दुखी ना होया होवे, पंडित गुलाब सिंह जी महाराज कहने मैनू दसो कौन है। दुख मुसीबत ते अवतारा ते भी आईया, गुरुआ ते भी आईया, आम मनुखा नालों ज्यादा आईया। जितना सियाणा मनुख होवेगा, जितना क्रांतिकारी मनुख होवेगा, उतना मुसीबत च फसेगा, विपतावां च फसेगा। जितना सियाणा मनुख होवेगा उतना उसनों संसार दुख प्रतीत होवेगा। यह भी मर्ज करते हैं मूर्ख नो, या ये कह लो जो दुख नहीं प्रतीत होता मूर्ख है। पशु इतने दुखी नहीं होते जितना मनुख होता है, और वनस्पति इतनी दुखी नहीं होती जितने पशु होने, क्योंकि सियाणप के नाल दुख बढ़ता है। जन्म दुख है, जीवन दुख है, मरण दुख है। ये दिसपिया से राजकुमार सिद्धार्थ ने जन्म दुख है, जीवन दुख है, मरण दुख है। एक दिन एक बीमार मनुख देख लिया, जीवन दुख है। एक दिन एक बुढ़ा मनुख देख लिया, जीवन दुख है। जब लग जरा रोग नहीं आया, एक दिन एक लाश देख ली, जन्म ते जीवन दुख नहीं मरण भी दुख है। जीवन तो बेदार हो गया, उपरान हो गया। इन्ना वड्डा राजकुमार इकलौता लड़का, अब सुन के हैरान हो गए। परमात्मा दे ज्ञान तो कोई परमात्मा दे मार्ग ते नहीं चलता, चल चल के ज्ञान बाद में प्राप्त होता है, दुख दे ज्ञान तो चलता है। जन्म दुख है, जीवन दुख है, मरण दुख है, जगत दुख है, सब कुछ दुख है। बाली रोवे नाय बतार, नानक दुखिया सब संसार। मूल मनुख कह सकता है नहीं, जगत के सुख है। जड़ा ऐसा आखे महामूर्ख है।
अगर जगत ही सुख है तो फिर परमात्मा की दौड़ नहीं, कि जीवन ही आनंदमयी है तो ईश्वर की कोई दौड़ नहीं, दौड़ ही नहीं गलत। बाबर पहला मुगल सम्राट कवि भी थी, शायर भी थोड़ा बहुत लिखता सी, पता की कहना है, रोजो नौ बहारो मैं व दिल रुबा खुशस्त बाबर बहैश कोश के आलम दोबारा ने, कहते खा ले पी ले मौजा मान ले, इतना रंग है इतना रूप है इतना रस है, दुखी होने की जो है क्यों दुखी हो, कोई दुख नहीं है, कोई दुख नहीं है। बाबर जगत रस है, जगत सुख है, जगत आनंद है, परमात्मा की कोई जरूरत है, ईश्वर की कोई जरूरत है, ये भी मैं अर्ज करते हैं। हूं फिर दोहरावा, दो दूरियां परमात्मा से लागू होंगे, हे प्रभु तू मेरी समझ तो मेरी समझ नहीं पहुंचती, तू मेरे चेते तो दो मेरी याद तेरे तक नहीं पहुंचती। भाई साहब भाई नंद लाल इसे ही संबंध प्रश्न खड़ा कर दें, क्यों उनकी याद महा आनंद है, उन्हों भूल जाना महा दुख, तुद चित आए महा आनंद, जिस विसरे सो मर जाए, जिन्हों भूल जाता है उदिया खुशियां मर जाएगा, जिन्हों भूल जाता है उदे गुण मर जाते, जिन्हों भूल जाता है उदी इंसानियत मर जाती है, मनुखता मर जाती है, पशुओं की तरह जीवेगा। तुद चित आए महा आनंदा, जिस विसरे तो मर जाए जी। भाई साहब भाई नंद लाल प्रश्न कर देना, हम छे बाशद हम की अफगानिस्तान गजनी का वासी नंद लाल से धन गुरु गोबिंद सिंह जी महाराज का कविया के सिरमौर कवि से बख्शिश का पात्र बने होया भाई साहब भाई नंद लाल। अपनी गाने च भी उन्होंने नंद लाल ही शब्द वरते, किधरे किधरे पंजाबी के बोल भी लिया, उस दे भी यही शब्द वरते। अफगानिस्तान के वासी सौदागर दीवान के लड़के धन गुरु गोबिंद सिंह जी महाराज की संगत ने बख्शिक ने ब्रह्मज्ञानी बना दिया। प्रश्न करते हैं वम के बाशद वम की है, दूजा प्रश्न चीत शादी खुशी की है, शादी के अर्थ आनंद कारज नहीं है, विवाह नहीं है, विवाह नहीं, उन्होंने को दूजा शब्द है निकाह। ईरानी भाषा का यह शब्द शादी फारसी का, इन दिल शाद ये दिल बड़ा खुश है, खुश इन खाना शादी अस इस घर में बड़ी खुशी है, शाद खुश शादी खुशी दे अर्थ आनंद कारज नहीं है, विवाह नहीं है, यह गल वखरी है। ईरानी भाषा का यह शब्द भारत में आके आनंद कारज के अर्थ के रूप में वरत्या जा रहा है, फलाने घर में शादी है भाव आनंद कारज, जबकि इसके यह अर्थ नहीं है। भाई साहब कहते हैं चीज से शादी खुशी की है, इन दिल ना शाद ये खुश नहीं है, इन दिल शाद ये बड़ा खुश है, शाद खुश शादी खुशी, चीज से शादी खुशी की है, गम से वाशद गम की है। आप ही जवाब देते हैं, सवाल भी आप ऊपर खड़े कहते हैं, थले जवाब भी आप देते हैं, इस तरह की बाणी गुरु ग्रंथ साहब की भी मिलती है, सवाल गुरु नानक कर दें थले जवाब भी है। खैर मुख्तसर मैं रख करा, गम से वाशद भाई साहब कहते हैं गफलत अलिया दे खुदा, बस फिर परमात्मा भूल जाना ही गम है और कोई गम नहीं, उन्होंने भूल जाना ही दुख है और कोई दुख नहीं, और ये कितना तो बड़ा दुख है, ये गुरु अर्जन देव जी दस देने
ਪਰਮੇਸ਼ਰ ਤੇ ਬੁੱਲਿਆ ਵਿਆਪਨ ਸਭੇ ਆਰਥਿਕ ਸਰੀਰਕ ਮਾਨਸਿਕ ਪਰਿਵਾਰਕ ਪਤਾ ਨੀ ਕਿਤਨੇ ਕਲੇਸ਼ ਪੈਦਾ ਹੋ ਜਾਣਗੇ। ਹੁਣ ਰੇਡੀਓ ਪੰਜਾਬ ਤੇ ਪ੍ਰਸ਼ਨ ਸੀ ਧਰਮ ਦਾ ਰਾਜਨੀਤੀ ਦੇ ਕੋਈ ਲੋੜ ਹੈ। ਮੈਂ ਕਿਹਾ ਧਰਮ ਦਾ ਸਮਾਜ ਵਿੱਚ ਵੀ ਲੋੜ ਹੈ, ਧਰਮ ਦਾ ਅਰਥ ਵਿਵਸਥਾ ਵਿੱਚ ਵੀ ਲੋੜ ਹੈ, ਧਰਮ ਦੀ ਰਾਜਨੀਤੀ ਵਿੱਚ ਵੀ ਲੋੜ ਹੈ। ਅਗਰ ਸਮਾਜ ਜੀਵਨ ਦੇ ਧਰਮ ਨਹੀਂ ਤਾਂ ਪਤੀ ਪਤਨੀ ਨਾਲ ਬੇਇਨਸਾਫੀ ਕਰੇਗਾ, ਪਤਨੀ ਪਤੀ ਨਾਲ ਧੋਖਾ ਕਰੇਗਾ, ਬੱਚੇ ਮਾਂ ਬਾਪ ਦੇ ਲਈ ਕਲੇਸ਼ ਦਾ ਬਾਇਸ ਬਣਾਉਂਦੇ, ਮਾਂ ਬਾਪ ਆਪਣੇ ਫਰਜ਼ ਦੀ ਪੂਰਤੀ ਨਹੀਂ ਕਰਨਗੇ, ਸਾਰਾ ਘਰ ਸਮਾਜਿਕ ਜੀਵਨ ਕਲੇਸ਼ ਦਾ ਅਖਾੜਾ ਬਣ ਜਾਏਗਾ ਅਗਰ ਧਰਮ ਨਹੀਂ ਹੈ। ਭਰਾ ਭਰਾ ਦੇ ਰਿਸ਼ਤੇ, ਭੈਣ ਭਰਾ ਦੇ ਰਿਸ਼ਤੇ, ਪਤੀ ਪਤਨੀ ਦੇ ਰਿਸ਼ਤੇ, ਮਾਂ ਬਾਪ ਦੇ ਰਿਸ਼ਤੇ, ਸਾਰੇ ਰਿਸ਼ਤੇ ਹੁੰਦਿਆਂ ਹੋਇਆਂ ਕਲੇਸ਼ ਹੋਵੇਗਾ, ਆਨੰਦ ਨਹੀਂ ਹੋਵੇਗਾ। ਭੈਣ ਤੇ ਹੈ ਪਰ ਕਲੇਸ਼ ਹੈ, ਪਤਨੀ ਤੇ ਹੈ ਪਰ ਦੁੱਖ ਹੈ, ਪਤੀ ਤੇ ਹੈ ਪਰ ਵਿਪਤਾ ਹੈ, ਬੱਚੇ ਤੇ ਹੈਗੇ ਨੇ ਪਰ ਕਲੰਕ ਹੈ, ਮਾਂ ਬਾਪ ਤੇ ਹੈਗੇ ਨੇ ਪਰ ਸਿਰ ਦਾ ਬੋਝ ਹੈ। ਕੁਛ ਵੀ ਨਹੀਂ, ਕੁਛ ਵੀ ਨਹੀਂ, ਧਰਮ ਦੀ ਸਮਾਜ ਵਿੱਚ ਲੋੜ ਹੈ। ਘਰ ਸਾਰੇ ਦਾ ਸਾਰਾ ਆਨੰਦ ਦਾ ਖੜਾ ਬਣ ਜਾਂਦਾ ਹੈ, ਧਰਮ ਦੀ ਕਾਰੋਬਾਰ ਵਿੱਚ ਵੀ ਲੋੜ ਹੈ, ਕਾਰੋਬਾਰ ਵਿੱਚ ਇਮਾਨਦਾਰੀ ਆ ਜਾਂਦੀ ਹੈ, ਬੇਈਮਾਨੀ ਨਹੀਂ, ਠੱਗੀ ਨਹੀਂ, ਧੋਖਾ ਨਹੀਂ, ਛੱਲ ਨਹੀਂ, ਕਪਟ ਨਹੀਂ। ਵਪਾਰ ਵਿੱਚ ਬੜੀ ਠੱਗੀ ਚੱਲਦੀ ਹੈ, ਬੜੀ ਠੱਗੀ, ਔਰ ਵਪਾਰ ਦੇ ਨਾਂ ਤੇ ਵੀ ਬੜਾ ਜ਼ੁਲਮ ਚੱਲਦਾ ਹੈ, ਸਮਾਜਿਕ ਰਿਸ਼ਤਿਆਂ ਦੇ ਨਾਂ ਤੇ ਵੀ ਬੜਾ ਜ਼ੁਲਮ ਚੱਲਦਾ ਹੈ, ਰਾਜਨੀਤੀ ਦੇ ਨਾਂ ਤੇ ਵੀ ਬੜੀ ਬੇਇਨਸਾਫੀ ਤੇ ਜ਼ੁਲਮ ਚੱਲਦਾ ਹੈ। ਧਰਮ ਜੁੜ ਜਾਏ ਸਮਾਜ ਵਿੱਚ ਸਾਰੇ ਰਿਸ਼ਤੇ ਸੁਖਦਾਇਕ ਬਣ ਜਾਂਦੇ ਨੇ, ਰਿਸ਼ਤੇ ਇਸ ਤਰ੍ਹਾਂ ਬਣ ਜਾਂਦੇ ਨੇ, ਮਾਤ ਪਿਤਾ ਸੁਖ ਬੰਧਕ ਬਾਈ, ਨਾਨਕ ਹੋਵਾ ਪਾਰ ਬ੍ਰਹਮ ਸਾਈ। ਇਹ ਪਾਰ ਬ੍ਰਹਮ ਜਦ ਮੈਂ ਕਮਜ਼ੋਰ ਸੀ, ਮਾਸੂਮ ਬੱਚਾ ਸੀ, ਤੂੰ ਮਾਂ ਬਣ ਕੇ ਮੇਰਾ ਮਦਦਗਾਰ ਬਣਿਆ, ਤੂੰ ਪਿਤਾ ਬਣ ਕੇ ਮੇਰਾ ਸਹਾਇਕ ਬਣਿਆ, ਤੂੰ ਭਰਾ ਬਣ ਕੇ ਮੇਰੀ ਮਾਂ ਬਣਿਆ, ਤੂੰ ਪੁੱਤਰ ਬਣ ਕੇ ਮੇਰਾ ਬੁਢੇਪੇ ਦਾ ਸਹਾਰਾ ਬਣਿਆ। ਬਿਰਧ ਭਇਆ ਉੱਪਰ ਸਾਧ ਸੈਨ, ਮੁੱਖ ਅਪਾਇਓ ਬੈਠ ਕੋ ਰਹਿਣ, ਤੂੰ ਪਤਨੀ ਬਣ ਕੇ ਪਤੀ ਬਣ ਕੇ ਮੇਰੀ ਇੱਜ਼ਤ ਦਾ ਰਖਵਾਲਾ ਬਣਿਆ। ਮਾਤ ਪਿਤਾ ਸੁਧ ਬੰਧਵ ਪਾਈ, ਨਾਨਕ ਹੋਆ ਪਾਰ ਬ੍ਰਹਮ ਸਾਈ। ਇਹ ਮਾਂ ਨਹੀਂ ਹੇ ਪ੍ਰਭੂ ਤੂੰ ਹੀ ਹੈ, ਇਹ ਪਿਤਾ ਨਹੀਂ ਇਹ ਤੂੰ ਹੀ ਹੈ, ਇਹ ਪਤਨੀ ਨਹੀਂ ਇਹ ਪਤੀ ਨਹੀਂ ਇਹ ਤੂੰ ਹੀ ਹੈ। ਸਾਰੇ ਰਿਸ਼ਤਿਆਂ ਵਿੱਚ ਪਰਮਾਤਮਾ ਦੀ ਝੜਕ, ਧਾਰਮਿਕ ਮਨੁੱਖ ਇੰਜ ਜੀਵਦਾ। ਭਾਰਤ ਵਿੱਚ ਕੋਸ਼ਿਸ਼ ਕੀਤੀ ਗਈ ਪਤੀ ਪਤਨੀ ਨੂੰ ਦੇਵੀ ਆਖੇ ਤੇ ਪਤਨੀ ਪਤੀ ਨੂੰ ਪਰਮੇਸ਼ਰ ਆਖੇ, ਇੱਕ ਨੂੰ ਪਰਮਾਤਮਾ ਦਿਖਾਈ ਦੇਵੇ ਤੇ ਇੱਕ ਨੂੰ ਦੇਵੀ ਦਿਖਾਈ ਦੇਵੇ, ਘਰ ਤੇ ਮੰਦਰ ਬਣ ਗਿਆ, ਹੋਰ ਕਿਹੜੇ ਮੰਦਰ ਦੇ ਜਾਣਾ, ਹੋਰ ਕਿਹੜੇ ਮੰਦਰ ਦੇ ਜਾਣਾ, ਘਰ ਤੇ ਮੰਦਰ ਬਣ ਗਏ, ਘਰ ਹੀ ਮੰਦਰ ਬਣ ਗਏ, ਘਰ ਹੀ ਧਰਮਸਾਲ ਬਣ ਗਿਆ। ਇੱਕ ਨੂੰ ਦੇਵੀ ਦਿਖਾਈ ਦੇ ਰਹੀ, ਇੱਕ ਨੂੰ ਦੇਵਤਾ ਦਿਖਾਈ ਦੇ ਰਿਹਾ, ਫਿਰ ਮੰਦਰ ਦੇ ਦੇਵੀ ਦੇਵਤਿਆਂ ਦੇ, ਦੇਵੀ ਦੇਵਤਿਆਂ ਦੀ ਹੋਂ ਘਰ ਨੂੰ ਮੰਦਰ ਬਣਾ ਦੇਵੀ। ਅਗਰ ਪਤਨੀ ਦੇਵੀ ਹੈ, ਪਤੀ ਦੇਵਤਾ, ਘਰ ਤੇ ਮੰਦਰ ਬਣ ਗਿਆ, ਹੋਰ ਕਿਹੜੇ ਮੰਦਰ ਦੇ ਜਾਣਾ। ਪਰ ਪਤੀ ਘਰ ਆਵੇ ਤੇ ਪਤਨੀ ਨੂੰ ਐਸਾ ਮਹਿਸੂਸ ਹੋਵੇ ਕਿਹੜਾ ਭੂਤ ਘਰ ਦੇ ਚ ਆ ਗਿਆ, ਮੇਰਾ ਹੀ ਕਲੇਸ਼ ਪਾ ਦਿੱਤਾ, ਤੇ ਪਤੀ ਨੂੰ ਇੰਝ ਪਤਾ ਚੱਲੇ ਕਿਹੜੀ ਡਾਇਣ ਮੇਰੇ ਮੱਥੇ ਲੱਗੀ ਹੈ, ਤੂੰ ਕਿਸੇ ਸ਼ਮਸ਼ਾਨ ਘਾਟ ਦੇ ਜਾਣ ਦੀ ਲੋੜ ਨਹੀਂ, ਘਰ ਹੀ ਸ਼ਮਸ਼ਾਨ ਘਾਟ ਬਣਿਆ, ਜਿੰਦਾ ਜਲਦੇ ਪੈਣ ਉੱਥੇ, ਮੁਰਦੇ ਜਲਦੇ ਨੇ ਜੀਵਦੇ ਜਲਦੇ ਜਲਦੇ। ਜੈ ਘਰ ਸਾਧ ਨ ਸੇਵੀ, ਹਰ ਕੀ ਸੇਵਾ ਨਾ ਹੈ, ਤੇ ਘਰ ਮਰਹਟ ਸਾਧ ਕੇ ਬਹੁਤ ਬਸੇ ਤਿਲਵਾਏ। ਕਬੀਰ ਕਹਿਣ ਬਹੁਤੇ ਘਰ ਮੈਂ ਦੇਖੇ ਨੇ, ਮਰਗੜ ਘਾਟ ਨੇ, ਘਰ ਨਹੀਂ ਨੇ, ਸ਼ਮਸ਼ਾਨ ਘਾਟ। ਮਨੁੱਖ ਨਹੀਂ ਰਹਿੰਦੇ ਪਏ, ਪਤੀ ਪਤਨੀ ਨਹੀਂ ਰਹਿੰਦੇ ਪਏ, ਪੂਤ ਨਹੀਂ ਰਹਿੰਦੇ ਪਏ, ਪੂਤ ਰਹਿੰਦੇ ਪਏ।
பகுத்தது. ஜங்கர சாதன செயலி பர் தரம் பரவாரணும் அனந்ததா அகாடா பண்ணா தான் சாரே ரிஷ்டியாந்த பிரபு கி ஜலக் மிலனை ஷுரூ ஹோ ஜாதே. ஜது மாஹ் பரமாத்மா தா ரூப் திகாயி தேவே தோ ஓகா கிஸ்னே கர்னா ஹை. பிதா பரமாத்மா தா ரூப் திகாயி தேவே திஸ்கார் கிஸ்னே கர்னா ஹை. ਤੇ ਪੁੱਤਰ ਪਰਮਾਤਮਾ ਦੇ ਰੂਪ ਦੇ ਮਦਦਗਾਰ ਦਿਖਾਈ ਦੇਣ, ਪਤਨੀ ਸਹਾਇਕ ਦਿਖਾਈ ਦੇਵੇ, ਪਤੀ ਸਹਾਇਕ ਦਿਖਾਈ ਦੇਵੇ, ਘਰ ਪਰਿਵਾਰ ਜੋ ਹੈ ਨਿਰੰਕਾਰ ਦਾ ਰੂਪ ਬਣ ਗਿਆ, ਕਈ ਮੈਨੂੰ ਮਿਲਦੇ ਨੇ, ਸਾਨੂੰ ਤੇ ਫਲਾਣੀ ਜਗ੍ਹਾ ਤੇ ਗਏ, ਮਹਾਂਪੁਰਖਾਂ ਦੇ ਦਰਸ਼ਨ ਕੀਤੇ ਨੇ, ਸੱਚਖੰਡ ਦੇ ਦਰਸ਼ਨ ਹੋ ਗਏ, ਮੈਂ ਤੇ ਘਰ ਤੇ ਤੇਰਾ ਮੇਰਾ ਝੂਠਖੰਡ ਬਣਿਆ ਹੋਇਆ, ਉੱਥੇ ਸੱਚਖੰਡ ਦੇ ਦਰਸ਼ਨ। ਜਦੋਂ ਸੱਚਖੰਡ ਦੇ ਦਰਸ਼ਨ ਹੁੰਦੇ ਨੇ ਉਹਦਾ ਘਰ ਹੀ ਸੱਚਖੰਡ ਹੁੰਦਾ। ਇਹ ਪਹਿਚਾਣ ਮਾਤ ਪਿਤਾ ਸੁਤ ਬੰਧਕ ਬਾਈ, ਨਾਨਕ ਹੋਆ ਪਾਰ ਬ੍ਰਹਮ ਸਹਾਈ। ਧਰਮ ਦੀ ਲੋੜ ਹੈ ਪਰਿਵਾਰ ਰਿਸ਼ਤਿਆਂ ਵਿੱਚ, ਸਮਾਜ ਵਿੱਚ ਲੋੜ, ਧਰਮ ਦੀ ਲੋੜ ਹੈ ਕਾਰੋਬਾਰ ਵਿੱਚ, ਤਾਂ ਕਿ ਛਲ ਕਪਟ ਤੇ ਧੋਖਾ ਨਾ ਹੋਵੇ, ਹਰ ਇੱਕ ਨਾਲ ਇਨਸਾਫ ਹੋਵੇ। ਧਰਮ ਦੀ ਲੋੜ ਹੈ ਰਾਜਨੀਤੀ ਵਿੱਚ, ਤਾਂ ਕਿ ਰਾਜਨੀਤੀ ਜ਼ੁਲਮ ਨਾ ਕਰ ਸਕੇ, ਵਿਤਕਰਾ ਨਾ ਕਰ ਸਕੇ। ਮੈਂ ਹੈਰਾਨ ਹਾਂ 84 ਦੇ ਹਜ਼ਾਰਾਂ ਸਿੱਖਾਂ ਦੀਆਂ ਲਾਸ਼ਾਂ ਜਿਨ੍ਹਾਂ ਨੇ ਸੜਕ ਤੇ ਵਿਛਾ ਦਿੱਤੀਆਂ, ਉਹ ਤੇ ਪਿਛਲੇ ਦਿਨ ਹੀ ਬਰੀ ਹੋ ਗਏ। ਮੈਂ ਦਿੱਲੀ ਸੀ, ਅਖਬਾਰਾਂ 'ਚ ਫੈਸਲਾ ਪੜ੍ਹ ਕੇ ਮੇਰਾ ਗਏ ਹੱਥ ਹੋ ਗਈ। ਇੰਨੇ ਸਬੂਤ ਮੁਹੱਈਆ ਸਨ, ਅੱਗੇ ਹੋ ਕੇ ਅੱਗ ਲਾਉਂਦੇ ਰਹੇ, ਅੱਗੇ ਹੋ ਕੇ ਕਤਲ ਗਾਰਤ ਕਰਦੇ ਰਹੇ, ਤੇ ਬਰੀ ਹੋ ਗਏ। ਪਰ ਉਸ ਵਕਤ ਦੀ ਹੋਈ ਬੇਇਨਸਾਫੀ ਦੇ ਖਿਲਾਫ ਕਿਸੇ ਦੇ ਅੰਦਰ ਪ੍ਰਤੀਕਰਮ ਪੈਦਾ ਹੋਇਆ, ਉਹਨੂੰ ਕੋਰਟ ਆ ਕੇ ਸਜ਼ਾਏ ਮੌਤ ਫਾਂਸੀ। ਬੇਕਸੂਰਾਂ ਦੀਆਂ ਲਾਸ਼ਾਂ ਵਿਛਾ ਦਿੱਤੀਆਂ ਗਈਆਂ, ਕਸੂਰਵਾਰ ਬਰੀ। ਅਦਾ ਤੇ ਹੁਣੇ ਦੀ ਗੱਲ, ਪ੍ਰਤੀਕਰਮ ਦੇ ਰੂਪ ਵਿੱਚ ਕਿਸੇ ਕੋਲ ਕੁਛ ਹੋ ਗਿਆ ਵੀ ਇਤਨੀ ਬੇਇਨਸਾਫੀ, ਏਡੀ ਮਾਰ ਪਈ ਕਰੋਨਾ। ਸਜ਼ਾਏ ਮੌਤ ਇਹ ਤਾਂ ਹੋ ਸਕਦਾ ਧਰਮ ਨਾ ਹੋਵੇ। ਧਰਮ ਰਾਜਨੀਤੀ ਚਾਹੀਦਾ ਤਾਂ ਕਿ ਬੇਇਨਸਾਫੀ ਨਾ ਹੋਵੇ, ਧਰਮ ਸਮਾਜ ਦੇ ਚਾਹੀਦਾ ਤਾਂ ਕਿ ਕਲ ਕਲੇਸ਼ ਨਾ ਹੋਵੇ, ਧਰਮ ਕਾਰੋਬਾਰ ਦੇ ਚਾਹੀਦਾ ਤਾਂ ਕਿ ਛਲ ਕਪਟ ਦੇ ਧੋਖਾ ਨਾ ਹੋਵੇ। ਧਰਮ ਦੀ ਤੇ ਹਰ ਸ਼ੋਭੇ ਚ ਲੋੜ ਹੈ। ਜਦ ਲੋਕੀ ਕਹਿੰਦੇ ਨੇ ਧਰਮ ਦਾ ਸਮਾਜ ਨਾਲ ਕੀ ਮਤਲਬ, ਧਰਮ ਦਾ ਕਾਰੋਬਾਰ ਨਾਲ ਕੀ ਮਤਲਬ, ਧਰਮ ਦਾ ਰਾਜਨੀਤੀ ਨਾਲ ਕੀ ਮਤਲਬ, ਉਹ ਧਰਮ ਦਾ ਫਿਰ ਮੁਰਦਿਆਂ ਨਾਲ ਮਤਲਬ ਹੈ, ਮਰਗੜ ਖੜ ਨਾਲ ਮਤਲਬ। ਜਿੰਦਾ ਜਾਗਦਾ ਮਨੁੱਖ ਤੇ ਸਮਾਜਿਕ ਜੀਵਨ ਜੀਵੇਗਾ, ਆਰਥਿਕ ਜੀਵਨ ਜੀਵੇਗਾ, ਰਾਜਨੈਤਿਕ ਜੀਵਨ ਜੀਵੇਗਾ, ਅਗਰ ਇਹਨਾਂ ਤਿੰਨ ਜ਼ਿੰਦਗੀਆਂ ਦੇ ਧਰਮ ਨਹੀਂ ਤਾਂ ਧਰਮ ਨੂੰ ਕਿੱਥੇ ਜੋੜੋਗੇ? ਫਿਰ ਕਬਰਾਂ ਨਾਲ, ਫਿਰ ਜਲਦੀਆਂ ਹੋਈਆਂ ਚਿਤਾਵਾਂ ਨਾਲ। ਧਰਮ ਦੀ ਹਰ ਸ਼ੋਭੇ ਚ ਲੋੜ ਹੈ, ਹਰ ਜਗ੍ਹਾ ਲੋੜ ਹੈ। ਵੰਗ ਚੇ ਬਾਸ਼ਦ ਵਫਲਤ ਅੱਜ ਯਾਦ ਹੈ ਖੁਦਾ, ਪਰਮਾਤਮਾ ਦੀ ਯਾਦ ਤੋਂ ਵਫਲਤ ਕਰਨੀ ਕਿਹੜੀ ਦੁੱਖ ਹੈ, ਹੋਰ ਕੋਈ ਦੁੱਖ ਨਹੀਂ। ਚੀਫ ਸ਼ਾਦੀ ਖੁਸ਼ੀ ਕੀ ਹੈ, ਯਾਦ ਆਂਬਾ ਮੁੰਟਿਆ, ਉਹਦੀ ਯਾਦ ਹੀ ਮਹਾਂ ਆਨੰਦ ਹੈ। ਤੁਧ ਚਿਤ ਆਏ ਮਹਾਂ ਆਨੰਦਾ, ਜਿਸ ਵਿਸਰੇ ਤੋ ਮਨ ਜਾਏ ਨਹੀਂ। ਦੋ ਨੁਕਤੇ ਹਮੇਸ਼ਾ ਯਾਦ ਰੱਖਣਾ, ਮੈਂ ਅਰਜ਼ ਕਰਨ ਲੱਗਾ, ਅਸੀਂ ਪਰਮਾਤਮਾ ਨੂੰ ਗਵਾਇਆ ਨਹੀਂ, ਗਵਾ ਨਹੀਂ ਸਕਦੇ, ਬੁਲਾਇਆ ਹੈ, ਬੁਲਾ ਸਕਦੇ। ਮੈਂ ਫਿਰ ਦੁਹਰਾਉਣ ਲੱਗਾ ਤਾਂ ਕਿ ਚੇਤੇ ਰਹੇ, ਅਸੀਂ ਪਰਮਾਤਮਾ ਨੂੰ ਗਵਾਇਆ ਨਹੀਂ, ਗਵਾ ਨਹੀਂ ਸਕਦੇ, ਕਿਉਂਕਿ ਸਦਾ ਅੰਗ ਸੰਗ ਹੈ, ਹਰ ਵਕਤ ਨਾਲ ਹੈ, ਉਹਦੇ ਵਿਆਪਕ ਹੈ। ਅਸੀਂ ਪਰਮਾਤਮਾ ਨੂੰ ਗਵਾਇਆ ਨਹੀਂ, ਗਵਾ ਨਹੀਂ ਸਕਦੇ, ਬੁਲਾਇਆ ਹੈ, ਬੁਲਾ ਸਕਦੇ। ਬੋਲਿਆ ਕਿਉਂ ਹੈ ਸਮਝ ਦੇ ਚ ਨਹੀਂ। ਹੁਣ ਫਿਰ ਮੈਂ ਦੁਹਰਾਵਾਂ, ਜੋ ਮੇਰੀ ਸਮਝ ਦੇ ਚ ਨਹੀਂ ਹੈ, ਔਰ ਜੋ ਮੇਰੀ ਸਮਝ ਦੇ ਚ ਨਹੀਂ, ਉਹ ਮੇਰੇ ਚੇਤੇ ਚ ਵੀ ਨਹੀਂ ਹੈ, ਮੇਰੀ ਯਾਦ ਦੇ ਚ ਵੀ ਨਹੀਂ। ਦੋ ਡੋਰੀਆਂ ਪਰਮਾਤਮਾ ਤੇ ਲਾਗੂ ਹੁੰਦੀਆਂ ਨੇ, ਤੂੰ ਮੇਰੀ ਸਮਝ ਦੇ ਚ ਨਹੀਂ ਹੈ, ਤੂੰ ਮੇਰੇ ਚੇਤੇ ਦੇ ਚ ਨਹੀਂ ਹੈ। ਇਹਦੇ ਉੱਤੇ ਇੱਕ ਮੈਂ ਆਪਣੀ ਆਪ ਬੀਤੀ
एक इतिहासक वाकया सुना के इस वक्त समाप्ति करा। मुगल काल का समा गोलकुंडा दियां पहाड़ियां विच एक आयाली आजड़ी 700-800 बजे

ਖਿਡੌਣਾ ਤੁਹਾਡੇ ਵਾਸਤੇ ਜਾਂਦਾ ਹੈ ਲੋ ਕੁਛ ਹੁੰਦੇ ਬੱਚੇ ਛੋਟੇ ਛੋਟੇ ਤਿੰਨ ਬੱਚੇ ਉੱਥੇ ਉਸ ਚਮਕ ਦੇ ਪੱਥਰ ਨੂੰ ਉਹਨਾਂ ਨੇ ਰੱਖ ਲਿਆ ਖੇਡਦੇ ਰਹੇ ਉਹ ਦਿਨ ਨੂੰ ਵੀ ਰਾਤ ਨੂੰ ਅੱਜ ਇੱਕ ਐਸਾ ਸੱਜਣ ਆਇਆ ਜਿਹਨੂੰ ਦੋ ਭੇਡਾਂ ਦੀ ਦੌੜ ਸੀ ਖਰੀਦਣ ਦੀ ਆਇਆ ਸ਼ਾਮ ਦੇ ਵਕਤ ਆਇਆ ਆਇਆ ਜੀ ਆ ਚੁੱਕਿਆ ਸੀ ਭੇਡਾਂ ਆ ਚੁੱਕੀਆਂ ਸਨ ਦੋ ਭੇਡਾਂ ਦਾ ਉਸਨੇ ਸੌਦਾ ਕੀਤਾ ਪੁਰਾਣਾ ਜ਼ਮਾਨਾ ਮੁਗਲ ਕਾਲ ਦੋ ਰੁਪਏ ਦੀ ਇੱਕ ਭੇਡ ਚਾਰ ਰੁਪਏ ਉਸਨੇ ਦਿੱਤੇ ਔਰ ਉਹਨਾਂ ਦੇ ਨਾਲ ਸਿੱਕੇ ਚੱਲਦੇ ਸਨ ਚਾਰ ਰੁਪਏ ਦੇ ਚਾਰ ਸਿੱਕੇ ਦਿੱਤੇ ਦੋ ਭੇਡਾਂ ਦੇ ਗਲੇ ਦੇ ਰਸਤਾ ਪਾ ਕੇ ਜੋ ਚੱਲਣ ਲੱਗਿਆ ਉਹਦੀ ਨਿਗਾਹ ਪੈ ਗਈ ਬੱਚੇ ਜਿਸ ਪੱਥਰ ਨਾਲ ਖੇਡ ਰਹੇ ਸਨ ਰੁਕ ਕੇ ਕਹਿੰਦਾ ਆਇਆ ਜੀ ਨੂੰ ਇਹ ਤੋਹਫ਼ਾ ਤੁਹਾਨੂੰ ਕਿੱਥੋਂ ਮਿਲਿਆ ਆਜ਼ਾਦੀ ਭਜਿਆ ਹੋਇਆ ਗਿਆ ਤੇ ਬੱਚਿਆਂ ਕੋਲੋਂ ਪੱਥਰ ਚੁੱਕ ਲਿਆ ਫਿਰ ਲੱਗਾ ਤੁਸੀਂ ਇਸ ਨੂੰ ਤੋਹਫ਼ਾ ਕਹਿੰਦੇ ਹੋ ਕਿਉਂਕਿ ਮੈਂ ਉਸ ਦਿਨ ਭੇਡਾਂ ਚਾਰਦਾ ਆ ਰਿਹਾ ਸੀ ਮੈਨੂੰ ਮਿਲ ਗਿਆ ਤੁਹਾਨੂੰ ਚੰਗਾ ਲੱਗਦਾ ਲੈ ਤੁਸੀਂ ਲੈ ਜਾਓ ਮੇਰੇ ਬੱਚਿਆਂ ਨੇ ਬਹੁਤ ਖੇਡ ਲਿਆ ਹੁਣ ਤੁਹਾਡੇ ਬੱਚੇ ਖੇਡਣ ਤੁਸੀਂ ਲੈ ਜਾਓ ਉਹਨੇ ਆਪਣੇ ਖੀਸੇ ਵਿੱਚ ਹੱਥ ਮਾਰਿਆ ਥੈਲੀ ਦੇ ਕੋਈ 110 ਦੇ ਸਿੱਕੇ ਸਨ ਰੁਪਏ 110 ਉਹਨਾਂ ਦੇ ਨਾਲ ਸਭ ਤੋਂ ਵੱਡਾ ਸਿੱਕਾ 1 ਰੁਪਏ ਦਾ ਬਾਕੀ ਆਨੇ ਦੁਆਨੀਆਂ ਪੈਸੇ ਵੇਲੇ ਕਤੀਰੇ ਕੌੜੀਆਂ ਇਹ ਸਭ ਛੋਟੇ ਸਿੱਕੇ ਆਉਂਦੇ 110 ਰੁਪਏ ਦੇ ਸਿੱਕੇ ਥੈਲੀ ਹਥੇਲੀ ਲੈ ਰੱਖੀ ਆਖਿਆ ਫਿਰ ਇਹ ਨਜ਼ਰਾਨਾ ਲੈ ਲੈ ਆਪਣੇ ਕੋਲ ਹੈ ਨਹੀਂ ਜੋ ਕਦੇ ਇਹਨੇ ਲੈਕੇ ਹੋਰ ਦੇਣੇ ਆਜ਼ਾਦੀ ਬੜਾ ਖੁਸ਼ ਹੋ ਗਿਆ ਦੇ ਦਿੱਤਾ ਆਪਣੇ ਬੱਚਿਆਂ ਨੂੰ ਉਹ ਆਜ਼ਾਦੀ ਕਹਿੰਦਾ ਕਿਤਨਾ ਮੂਰਖ ਹੈ ਬੇਡ ਖਰੀਦਦਾ 2 ਰੁਪਏ ਦੀ ਪੱਥਰ ਦੇ 110 ਰੁਪਏ ਦੇ ਗਏ ਮਹਾਂਮੂਰਖ ਕੁਛ ਵੀ ਸਮਝ ਨਹੀਂ ਪਰ ਉਹ ਜੌਹਰੀ ਸੀ ਉਹਨੇ ਉਸਨੂੰ ਤਰਾਸ਼ਿਆ ਮੁਗਲ ਸ਼ਹਿਨ ਸ਼ਾਹ ਦੇ ਦਰਬਾਰ ਵਿੱਚ ਭੇਟ ਕੀਤਾ ਖੁਸ਼ ਹੋ ਕੇ ਮੁਗਲ ਸ਼ਹਿਨ ਸ਼ਾਹ ਨੇ ਉਸਨੂੰ ਨਾਮ ਦਿੱਤਾ ਕੋਰੇ ਨੂਰ ਇਹਦੇ ਪਹਾੜਾਂ ਦਾ ਨੂਰ ਹੈ ਪੱਥਰਾਂ ਦਾ ਚਾਨਣ ਕੋਰੇ ਨੂਰ ਉਹਨੇ ਆਪਣੇ ਤਾਜ ਚਲਾਇਆ ਯਕੇ ਬਾਦ ਇਗਰੇ ਕਈ ਬਾਦਸ਼ਾਹਾਂ ਦੇ ਹੱਥ ਆ ਕੇ ਮਹਾਰਾਜਾ ਰਣਜੀਤ ਸਿੰਘ ਕੋਲ ਅੱਜ ਕੱਲ੍ਹ ਲੰਡਨ ਮਿਊਜ਼ੀਅਮ ਵਿੱਚ ਪਿਆ ਉਹਦਾ ਅੱਧਾ ਬਾਗ ਮਲਕਾ ਜ਼ਬੈਦ ਦੇ ਤਾਜ ਨੂੰ ਲਾਇਆ ਨੇ ਅੱਧਾ ਪਿਆ 15 ਪਾਉਂਡ ਟਿਕਟ ਹੈ ਮਿਊਜ਼ੀਅਮ ਵਿੱਚ ਉਹਨੂੰ ਦੇਖਣ ਦੀ ਹਜ਼ਾਰਾਂ ਬੰਦੇ ਰੋਜ਼ ਜਾਂਦੇ ਨੇ ਇਸ ਹਿਸਾਬ ਨਾਲ ਲੱਖਾਂ ਦੀ ਆਮਦਨ ਤੇ ਸਿਰਫ ਉਸਨੂੰ ਦੇਖਣ ਦੀ ਹੈ ਨਜ਼ਰਾਂ ਲੇਕਿਨ ਆਜ਼ਾਦੀ ਨੇ ਉਹਦੇ ਬੱਚੇ ਪੱਥਰ ਜਾਣ ਕੇ ਖੇਡਦੇ ਹੈ ਔਰ 110 ਰੁਪਏ ਦੇ ਦਿੱਤਾ ਸਮਝ ਨਹੀਂ ਹੈ ਤੋ ਹੀਰਾ ਹੀਰਾ ਨਹੀਂ ਹੈ ਸਮਝ ਨਹੀਂ ਹੈ ਤੋ ਨੀਲਮ ਨੀਲਮ ਨਹੀਂ ਹੈ ਸਮਝ ਨਹੀਂ ਹੈ ਤੋ ਸੋਨਾ ਸੋਨਾ ਨਹੀਂ ਹੈ ਗੁਸਤਾਖੀ ਮਾਵ ਸਮਝ ਨਹੀਂ ਹੈ ਤੋ ਪਰਮਾਤਮਾ ਪਰਮਾਤਮਾ ਨਹੀਂ ਹੈ ਸਮਝ ਨਹੀਂ ਹੈ ਤੋ ਗੁਰੂ ਗੁਰੂ ਨਹੀਂ ਹੈ ਜੋ ਮੇਰੀ ਸਮਝ ਦੇ ਚ ਨਹੀਂ ਉਹ ਨਹੀਂ ਇੱਕ ਦੂਜਾ ਨੁਕਤਾ ਤੁਹਾਨੂੰ ਸਰਵਣ ਕਰਾਵਾਂ ਸਾਰੇ ਭਾਰਤ ਨੂੰ ਪਤਾ ਹੈ ਇਸ ਗੱਲ ਦਾ ਔਰ ਮੇਰੇ ਨਾਲ ਜਿਤਨੇ ਸਾਥੀ ਇੰਡੀਆ ਚੱਲਦੇ ਨਾ 5-7 ਜੱਥੇ ਗੁਰੂ ਦੇ ਕੀਰਤਨੀਆਂ ਚੱਲਦੇ ਨੇ ਪੁਰਾਣੇ ਨਵੇਂ ਵੀ ਚੱਲਦੇ ਨੇ ਕਥਾਵਾਚਕ ਚੱਲਦੇ ਨੇ ਉਹਨਾਂ ਨੂੰ ਵੀ ਪਤਾ ਸੰਤ ਬਹਾਦਰ ਦੀ ਗੱਲ ਹੈ ਤੈਰਾਨ ਦੇ ਕਥਾ ਦੀ ਸਮਾਪਤੀ ਹੋਈ 15 ਦਿਨ ਦੀ ਕਥਾ ਕਰਨ ਤੋਂ ਬਾਅਦ ਮੈਂ ਵਾਪਸ ਜਾਣ ਲੱਗਾ ਕਿ ਸ਼ਾਇਦ ਆਪ ਨੂੰ ਪਤਾ ਹੋਵੇ ਤੈਰਾਨ ਜ਼ੈਰਾਨ ਵਿੱਚ ਮੁਸਲਮਾਨ ਵੀ ਗੁਰਦੁਆਰੇ ਆਉਂਦੇ ਦਾਸ ਜਿਸ ਇਲਾਕੇ 'ਚ ਆਇਆ ਫਰੰਟੀਅਰ ਪਠਾਨਿਸਤਾਨ ਦਾ ਇਲਾਕਾ 10ਵੀਂ ਸਦੀ ਸੰਗਤ ਵਿੱਚ ਮੁਸਲਮਾਨ ਜ਼ਰੂਰ ਆਉਂਦੇ ਸਨ ਅੱਧੇ ਹਿੰਦੂ ਆਉਂਦੇ ਸਨ 10ਵੀਂ ਸਦੀ ਮੁਸਲਮਾਨ ਆਉਂਦੇ ਸਨ ਬਾਕੀ ਕਹਿ ਲਓ 40ਵੀਂ ਸਦੀ ਕਿਰਦਾਦਾਰੀ ਆਉਂਦੇ ਸਨ ਖੋ ਗਈ ਸਾਰੀ ਖੋ ਗਈ ਉੱਥੇ ਵੀ ਤੈਰਾਨ ਸਿੰਘ ਸਭਾ ਦੇ ਅੰਦਰ ਕੁਛ ਮੁਸਲਮਾਨ ਆਉਂਦੇ ਸਨ

0: ਉਹਨਾਂ ਨੂੰ ਵੇਖ ਕੇ ਫਿਰ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਫਾਰਸੀ ਦੇ ਸ਼ਬਦ ਨੇ, ਮੈਂ ਜਿਹੜਾ ਕਥਾ ਫਿਰ ਉਹਨਾਂ ਦੀ ਕਰਦਾ ਸੀ। ਭਾਈ ਮੱਖਣ ਸਿੰਘ ਨੇ ਵੀ ਮੈਨੂੰ ਇਸ ਤਰ੍ਹਾਂ ਇਸ਼ਾਰਾ ਕਰ ਦਿੱਤਾ। ਤਿੰਨ ਦਿਨ ਮੈਂ ਸ਼ਬਦ ਤੇੜਾ ਹੈ, ਯਕ ਅਰਧ ਗੋਸਤਮ ਬੇਸ਼ ਤੋਂ ਦਰਗੋਸ਼ ਕੁਨ ਕਰ ਹੱਕਾ ਕਬੀਰ ਕਰੀਮ ਤੋਂ ਬੇਐਬ ਪਰਵਰਦਿਗਾਰ। ਹਜ਼ਾਰਾਂ ਦਫ਼ਾ ਇਹ ਸ਼ਬਦ ਮੈਂ ਪੜ੍ਹਿਆ ਹੋਵੇਗਾ, ਸੁਣਿਆ ਹੋਵੇਗਾ, ਸੁਣਾਇਆ ਹੋਵੇਗਾ, ਪਰ ਪਹਿਲੀ ਦਫ਼ਾ ਜਦ ਮੈਂ ਉੱਥੇ ਸੁਣਾਇਆ, ਦੋ ਇਰਾਨੀਆਂ ਨੂੰ ਗਸ਼ੀ ਚਿੜ ਗਈ, ਬਾਕੀ ਨੂੰ ਗਏ। ਕਹਿੰਦੇ ਐਸੀ ਪਾਕ ਕਲਾਮ ਮਸਤ ਹੋ ਗਏ। ਮੈਨੂੰ ਯਾਦ 15 ਦਿਨ ਕਥਾ ਦੀ ਸਮਾਪਤੀ ਦੇ ਉਹਨਾਂ ਵਿੱਚ ਜਿਹੜਾ ਇੱਕ ਆਉਂਦਾ ਸੀ, ਐਸਾ ਫਕੀਰ ਵੀ ਸੀ ਜੋ ਰਹਿੰਦਾ ਇੱਕ ਡੁੱਬੀ ਸੀ ਅਤੇ ਸਾਰੇ ਸਮਝਦੇ ਸਨ ਬਹੁਤ ਗਰੀਬ ਹੈ। ਪੈਦਲ ਆਉਂਦਾ ਸੀ 3 ਮੀਲ ਤੋਂ, ਪਰ ਪੈਦਲ ਵਾਪਸ ਜਾਂਦਾ ਸੀ। ਕਦੀ ਕਦੀ ਗੁਰੂ ਸਿੰਘ ਉਸ ਨੂੰ ਆਪਣੀ ਗੱਡੀ 'ਚ ਬਿਠਾ ਲੈਂਦਾ ਸੀ। ਉਹਨੇ ਮੈਨੂੰ ਇੱਕ ਮਾਲਾ ਦੇਣੀ ਚਾਹੀ, ਤਸਵੀਰ ਕਹਿੰਦੇ ਨੇ, ਕਹਿੰਦੇ ਨੇ ਮਸਕੀਨ ਜੀ ਮੇਰੀ ਤਰਫੋਂ ਨਜ਼ਰਾਨਾ ਹੈ ਲੈਣਾ, ਮੈਂ ਗਰੀਬ ਦਾ। ਮੈਂ ਕਿਹਾ ਤੂੰ ਰੱਖ, ਤਸਵੀਆਂ ਬਥੇਰੀਆਂ ਇੰਡੀਆ 'ਚ ਮਿਲ ਜਾਂਦੀਆਂ ਨੇ। ਉਹਦੀ ਹਾਲਤ ਵੇਖ ਕੇ ਮੈਂ ਕਿਹਾ, ਮੈਂ ਕਿਹਾ ਨਹੀਂ ਤੂੰ ਰੱਖ, ਲੈਣ ਦੇ। ਪਰ ਉਹ ਰੋਣ ਲੱਗ ਪਏ, ਮੈਨੂੰ ਕਹਿਣ ਲੱਗਾ, ਮੈਨੂੰ ਇਸ ਯੋਗ ਵੀ ਨਹੀਂ ਸਮਝਦੇ ਕਿ ਮੈਂ ਇੱਕ ਤਸਵੀਰ ਤੁਹਾਨੂੰ ਦੇ ਸਕਾਂ। ਮੈਂ ਕਿਹਾ ਅੱਛਾ ਚਲੋ ਲੈ ਲੈਂਦੇ। 8-10 ਸਾਲ ਉਹ ਤਸਵੀਰ ਮੇਰੇ ਕੋਲ ਰਹੀ। 2-3 ਦਫ਼ਾ ਗੁੰਮ ਵੀ ਹੋ ਗਈ, ਮਿਲ ਗਈ। ਇੱਕ ਦਫ਼ਾ ਤੇ ਰੇਲ ਦੇ 'ਚ ਰਹਿ ਗਈ, ਹੈਰਾਨਗੀ ਦੀ ਗੱਲ, ਜਿਸ ਸੀਟ 'ਤੇ ਰਹਿ ਗਈ ਸੀ ਪਤਾ ਨਹੀਂ ਕਿਹੜਾ ਮੁਸਾਫਰ ਬੈਠਿਆ, ਉਹਨੂੰ ਕੀ ਸਮਝ ਪਈ। ਉਹ ਗੁਰਦੁਆਰਾ ਸੀ, ਮੈਂ ਗੁਰਦੁਆਰੇ 'ਚ ਪਹੁੰਚਾ ਗਿਆ ਸੀ। ਬੇਗ ਸਿੰਘ ਬੈਠਾ ਸੀ, ਉਹ ਉਤਰਿਆ ਸੀ, ਉਹਦੀ ਲੱਗਦੀ ਮੈਨੂੰ ਫਿਰ ਵੀ ਮਿਲ ਗਏ। ਥੋੜ੍ਹੇ ਸਾਲਾਂ ਦੀ ਗੱਲ ਹੈ, ਦਾਸ ਦੇ ਛੋਟੇ ਬੱਚੇ ਦੀ ਸ਼ਾਦੀ ਲਖਨਊ ਹੋਈ, ਉੱਥੇ ਦਾਸ ਦੀ ਕੁੜਮਾ ਚਾਹ ਰਹੀ ਹੈ ਅਤੇ ਉਹ ਜੈਵਲਿਨ ਬਣੇ, ਪੀਰੇ ਮੋਦੀਆਂ ਦਾ ਕੰਮ ਵੀ ਕਰਦੇ ਨੇ ਸੋਨੇ ਦਾ, ਸਰਦਾਰ ਪੂਰਨ ਸਿੰਘ ਅਤੇ ਲੋਚਨ ਸਿੰਘ ਜੈਵਲਿਨ। ਉਹ ਬਜ਼ੁਰਗ ਆਪ ਤੇ ਹੁਣ ਨਹੀਂ ਰਹੇ, ਪੂਰਨ ਸਿੰਘ, ਜਿਨ੍ਹਾਂ ਦਿਨਾਂ ਦਾਸ ਕਾਨਪੁਰ ਫਰਵਰੀ ਦੇ ਮਹੀਨੇ 10 ਦਿਨ ਕਥਾ ਕਰਦਾ ਸੀ, ਉਹ ਡੇਲੀ ਲਖਨਊ ਤੋਂ ਅਪ ਡਾਊਨ ਕਰਦੇ ਸਨ। 40 ਮੀਲ ਸਫ਼ਰ, ਰਾਤ ਨੂੰ ਮੇਰੇ ਕੋਲ ਰਹਿਣਾ ਕਥਾ ਸੁਣ ਕੇ, ਸਵੇਰੇ ਕਥਾ ਸੁਣ ਕੇ ਚਲੇ ਜਾਣਾ ਇੱਕ ਦੁਕਾਨ, ਫਿਰ ਸ਼ਾਮ ਨੂੰ। ਇੱਕ ਦਿਨ ਉਹ ਤਸਵੀਰ ਦੇਖ ਲਈ, ਸਿਰਾਣੇ ਪਈ ਸੀ ਮੇਰੇ। ਮੈਨੂੰ ਕਹਿਣ ਲੱਗੇ ਮਸਕੀਨ ਜੀ ਮੈਂ ਅੱਜ ਲਖਨਊ ਲੈ ਜਾਂਦਾ, ਸ਼ਾਮੀ ਲੈ ਆਵਾਂਗਾ। ਮੈਂ ਕਿਹਾ ਲੱਗਦਾ ਤੁਹਾਨੂੰ ਬਹੁਤ ਚੰਗੀ ਲੱਗੀ, ਲੈ ਜਾ ਵਾਪਸ ਕੀ ਲਿਆ ਨਹੀਂ ਲੈ ਜਾ। ਕਹਿਣ ਲੱਗੇ ਨਹੀਂ ਮੈਂ ਵਾਪਸ ਲਿਆ, ਮੈਂ ਦੇ ਦਿੱਤੀ। ਸ਼ਾਮੀ ਜਦ ਆਏ ਤੇ ਮੈਨੂੰ ਕਹਿਣ ਲੱਗੇ ਇਹ ਪੁਖਰਾਜ ਹੈ, ਇਸੇ ਵਾਸਤੇ ਮੈਂ ਲੈ ਲਿਆ ਸੀ। ਇੱਕ ਇੱਕ ਮਣਕਾ 10-12 ਹਜ਼ਾਰ ਰੁਪਏ ਦਾ, ਉਸ ਵਕਤ ਦੀ ਗੱਲ ਹੈ, ਤਾਲਬਨ 77-78। ਤੁਸੀਂ ਕਿੰਝ ਸੁੱਟ ਦੇਂਗੇ? ਕਹਿੰਦੇ ਇਸ ਵਾਸਤੇ ਮੈਂ ਲੈ ਗਿਆ ਸੀ ਵੀ ਹੈ ਵੀ ਸਹੀ ਪੁਖੜਾ ਜੀ ਕੇ ਨਹੀਂ, ਦੇਖਣ ਵਾਸਤੇ ਲੈ ਗਿਆ। ਮੈਂ ਜਾਂਚ ਪੜਤਾਲ ਕਰਕੇ ਆ ਰਿਹਾ ਕਿ ਪੁਖੜਾ ਤੁਸੀਂ ਐਵੇਂ ਸੁੱਟ ਦਿਓ। ਮੈਂ ਹੈਰਾਨ ਹੋਇਆ, ਉਹ ਫਕੀਰ ਜਿਹੜੇ ਕੱਪੜੇ ਵੀ ਪਾਟੇ ਹੋਏ ਸਨ, ਪੁਖੜਾ ਦੀ ਮਾਲਾ ਰੱਖਦਾ ਕੋਲ। ਮੈਨੂੰ ਸ਼ਾਮੀ ਇਹ ਦੱਸਿਆ, ਯਕੀਨ ਜਾਣੋ ਸਵੇਰੇ ਉਹ ਮਾਲਾ ਐਸੀ ਗੁੰਮ ਹੋਈ ਅੱਜ ਤੱਕ ਨਹੀਂ ਲੱਭੀ, ਅੱਜ ਤੱਕ ਨਹੀਂ। ਨਾਲ ਦੇ ਸਾਰੇ ਸਾਥੀਆਂ ਨੇ ਵੇਖੀ ਸੀ, ਸਭ ਨੂੰ ਪਤਾ, ਸਭ ਮੈਨੂੰ ਕਹਿੰਦੇ ਗਏ ਗਿਆਨੀ ਜੀ ਹੁਣ ਨਹੀਂ ਲੱਭਣੇ, ਕਿਉਂਕਿ ਪਹਿਲੇ ਤੇ ਮਣਕੇ ਸਨ ਨਾ, ਹੁਣ ਪੁਖਰਾਜ ਹੈ, ਹੁਣ ਨਹੀਂ ਲੱਭੇ। ਫਿਰ ਉਸ ਦਿਨ ਮੈਨੂੰ ਸਮਝ ਆਈ ਕਿ ਸਮਝ ਹੈ ਤੇ ਪੁਖਰਾਜ ਪੁਖਰਾਜ ਹੈ ਵਰਨਾ ਨਹੀਂ ਹੈ, ਸਮਝ ਹੈ ਤੇ ਸੋਨਾ ਸੋਨਾ ਹੈ ਵਰਨਾ ਨਹੀਂ ਹੈ, ਸਮਝ ਹੈ ਤੇ ਹੀਰਾ ਹੀਰਾ ਹੈ ਵਰਨਾ ਨਹੀਂ ਹੈ, ਸਮਝ ਹੈ ਤੇ ਪਰਮਾਤਮਾ ਪਰਮਾਤਮਾ ਵਰਨਾ ਨਹੀਂ, ਸਮਝ ਹੈ ਤੇ ਗੁਰੂ ਗੁਰੂ ਹੈ ਵਰਨਾ ਕੁਛ ਵੀ ਨਹੀਂ। ਜੋ ਮੇਰੀ ਸਮਝ ਦੇ ਚ ਨਹੀਂ ਉਹ ਨਹੀਂ ਹੈ, ਔਰ ਜੋ ਮੇਰੀ ਸਮਝ ਦੇ ਚ ਨਹੀਂ ਉਹ ਮੇਰੇ ਚੇਤੇ ਚ ਵੀ ਨਹੀਂ। ਹੇ ਪ੍ਰਭੂ ਤੂੰ ਮੇਰੀ ਸਮਝ ਤੋਂ ਦੂਰ ਹੈ, ਗਾਵੇ ਕੋ ਜਪ ਦਿਸੇ ਦੂ, ਤੂੰ ਮੇਰੀ ਯਾਦਾਂ ਤੋਂ ਦੂਰ ਹੈ। ਇਹ ਬਾਬਾ ਫਰੀਦ ਕਰੇ ਨੇ, ਗਲੀਏ ਚਿੱਕੜ ਦੂਰ ਕਰ। ਹੇ ਪ੍ਰਭੂ ਹੇ ਖੁਦਾ ਤੂੰ ਮੇਰੀ ਯਾਦ ਤੋਂ ਦੂਰ ਹੈ। ਤੈਨੂੰ ਯਾਦ ਕਰਨ ਬੈਠਦਾ ਪਰਿਵਾਰ ਤੱਕ ਪਹੁੰਚ ਜਾਂਦੀ ਹੈ ਯਾਦ, ਤੇਰੇ ਤੱਕ ਨਹੀਂ ਪਹੁੰਚਦੀ। ਪਦਾਰਥਾਂ ਤੱਕ ਪਹੁੰਚ ਜਾਂਦੀ ਹੈ, ਤੇਰੇ ਤੱਕ ਨਹੀਂ ਪਹੁੰਚਦੀ। ਧਨ ਸੰਪਦਾ ਤੱਕ ਮੇਰੀ ਯਾਦ ਪਹੁੰਚ ਜਾਂਦੀ ਹੈ, ਤੇਰੇ ਤੱਕ ਨਹੀਂ ਪਹੁੰਚਦੀ। ਤੂੰ ਮੇਰੀ ਸਮਝ ਤੋਂ ਦੂਰ ਹੈ, ਤੂੰ ਮੇਰੇ ਚੇਤੇ ਤੋਂ ਦੂਰ ਹੈ। ਇਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਹੋਰ ਜਿਸ ਢੰਗ ਨਾਲ ਖੋਲਦੇ ਨੇ, ਗਾਵੇ ਕੋ ਜਪੈ ਦਿਸੇ ਦੂਰ, ਗਾਵੇ ਕੋ ਵੇਖੈ ਹਾਜ਼ਰਾਂ ਹਦੂਰ। ਮੈਂ ਕੱਲ੍ਹ ਤੁਹਾਡੇ ਸਾਹਮਣੇ ਖੋਲਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਮੈਨੂੰ ਤੋਫੀਕ ਦੇਣ ਕਥਨ ਕਰਨ ਦੀ, ਤੁਹਾਨੂੰ ਤੋਫੀਕ ਦੇਣ ਸੁਣਨ ਦੀ, ਫਿਰ ਬਖਸ਼ਿਸ਼ ਕਰਨ, ਤੁਹਾਨੂੰ ਸੁਣ ਕੇ ਸਮਝ ਆਵੇ, ਮੈਨੂੰ ਸੁਣਾ ਕੇ ਸਮਝ ਆਵੇ, ਤਾਂ ਕਿ ਦੋਹਾਂ ਦਾ ਗਾਵਿਆ ਸੁਣਿਆ ਕਬੂਲ ਹੋ ਜਾਏ। ਪੁੱਲ ਟੁੱਕ ਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ।
1: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
4: Aasa mela pehla, mera mano mera man rata, Ram pyare Ram, Sach sahibo aad purkh apram paro tare Ram, Agam agochar apar apara, Par brahm pardhano, ਆਦ ਜੁਗਾਦੀ ਹੈ ਵੀ ਹੋਸੀ ਅਵਰ ਝੂਠਾ ਸਭ ਮਾਨੋ, ਕਰਮ ਧਰਮ ਕੀ ਸਾਰ ਨਾ ਜਾਣੇ, ਸੁਰਤ ਮੁਕਤ ਕਿਉਂ ਪਾਈਐ, ਨਾਨਕ ਗੁਰਮੁਖ ਸ਼ਬਦ ਪਛਾਣੈ, ਐਨਿਸ ਨਾਮ ਤੇ ਆਈਐ। ਮੇਰਾ ਮਨੋ ਮੇਰਾ ਮਨ ਮਾਨਿਆ, ਨਾਮ ਸਿਖਾਈ ਰਾਮ, ਹਉ ਮੈਂ ਮਮਤਾ ਮਾਇਆ ਸੰਗ ਨਾ ਜਾਈ ਰਾਮ, ਮਾਤਾ ਪਿਤ ਪਾਈ ਸੁਤ ਚਤੁਰਾਈ, ਸੰਗ ਨਾ ਸੰਪੈਨਾ।

ਨਾਨਕ ਹਰ ਕੀ ਭਗਤ ਨਾ ਛੋਡੋ ਸਹਿਜੇ ਹੋਏ ਸੋ ਹੋਈ। ਮੇਰਾ ਮਨੋ ਮੇਰਾ ਮਨ ਨਿਰਮਲ ਸਾਚ ਸੰਭਾਲੇ ਰਾਮ, ਅਵਗਣ ਮੇਟ ਚਲੇ ਗੁਣ ਸੰਗਮ ਨਾਲੇ ਰਾਮ। ਅਵਗੁਣ ਪਰ ਹਰ ਕਰਨੀ ਸਾਰੀ ਦਰ ਸਚੈ ਪਿਆਰੋ, ਆਵਣ ਜਾਵਣ ਠਾਕ ਰਹਾ ਏ ਗੁਰਮੁਖ ਤਤ ਵਿਚਾਰੋ। ਸਾਜਨ ਮੀਤ ਤੋ ਜਾਣ ਸਖਾ ਤੂੰ ਸਚ ਮਿਲੇ ਵਡਿਆਈ, ਨਾਨਕ ਨਾਮ ਰਤਨ ਪ੍ਰਗਾਸਿਆ ਐਸੀ ਗੁਰਮਤ ਪਾਈ। ਸਚ ਅੰਜਨੋ ਅੰਜਨ ਸਾਰ ਨਿਰੰਜਨ ਰਾਤਾ ਰਾਮ, ਮਨ ਤਨ ਰਵ ਰਹਿਆ ਜਗ ਜੀਵਨੋ ਦਾਤਾ ਰਾਮ। ਜਗ ਜੀਵਨ ਦਾਤਾ ਹਰ ਮਨ ਰਾਤਾ ਸਹਿਜ ਮਿਲੇ ਮਿਲਾਇਆ, ਸਾਧ ਸਭਾ ਸੰਤਾਂ ਕੀ ਸੰਗਤ ਨਦਰ ਪ੍ਰਭੂ ਸੁਖ ਪਾਇਆ। ਹਰ ਕੀ ਭਗਤ ਰਤੇ ਬੈਰਾਗੀ ਚੁਕੇ ਮੋਹ ਪਿਆਸਾ, ਨਾਨਕ ਹੋ ਮੈਂ ਮਾਰ ਪਤੀਣੇ ਬਿਰਲੇ ਦਾਸ ਉਦਾਸਾ।

ਗਏ ਮਾਨ ਸੋਈ ਜਨ ਪਾਵੇ ਜੋ ਨਰ ਏਕ ਪਛਾਣੇ ਉਹ ਨਵ ਨਿਧ ਪਾਵੇ ਗੁਰਮਤ ਹਰ ਤਿਆਵੇ ਨਿਤ ਹਰ ਗੁਣ ਆਖ ਵਖਾਣੇ ਐਨਸ ਨਾਮ ਤਿਸੈ ਕਾ ਲੀਜੈ ਹਰ ਉਤਮ ਪੁਰਖ ਪ੍ਰਦਾਨ ਜੀਓ ਜਿਨ ਜਗਤ ਉਪਾਇਆ।

ਸੱਚ ਕਹਿ ਨਾਨਕ ਚੇਤ ਰੇ ਮਨ ਮਰੇ ਪਵਰਾ ਕਾਲਿਆ ਮੇਰੇ ਜੀ ਅੜਿਆ ਪਰਦੇਸੀਆ ਕਿਤ ਪਵੇ ਜੰਜਾਲੇ ਰਾਮ ਸਾਚਾ ਸਾਹਿਬ ਮਨ ਵਸੈ ਕੀ ਫਾਸੇ ਜਮ ਜਾਲੇ ਰਾਮ ਮਛਲੀ ਵਿਚੁੰਨੀ ਨੈਣ ਰੁੰਨੀ ਜਾਲ ਬਦਿਕ ਪਾਇਆ ਸੰਸਾਰ ਮਾਇਆ ਮੋਹ ਮੀਠਾ ਅੰਤ ਪਰਮ ਛੁਪਾਇਆ।

ਮੇਲਾ ਸਾਚੇ ਸਬਦ ਸੁਹਾਇਆ ਰਾਮ ਤਨ ਫਿਰ ਮੇਲ ਭਇਆ ਪ੍ਰਭ ਆਪ ਮਿਲਾਇਆ ਰਾਮ ਪ੍ਰਭ ਆਪ ਮਿਲਾਇਆ ਸਚ ਮਨ ਵਸਾਇਆ ਕਾਮਣ ਸਹਿਜੇ ਮਾਤੀ ਗੁਰ ਸ਼ਬਦ ਸਿਗਾ

ਆਪਾਂ ਦੁਆਰ ਪਾਇਆ ਤਿੱਥੇ ਅੰਮ੍ਰਿਤ ਭੋਜਨ ਸਹਿਜ ਧੁਨ ਉਪਜੈ ਜਿਤ ਸ਼ਬਦ ਜਗਤ ਥਮ ਰਹਾਇਆ ਤੈ ਅਨੇਕ ਵਾਜੇ ਸਦਾ ਆਨੰਦ ਹੈ ਸੱਚੇ ਰਿਹਾ ਸਮਾਏ ਇਉਂ ਕਹੇ ਨਾਨਕ ਸਤਿਗੁਰ ਮਿਲਿਆ ਤਾਵਤ ਥਮਿਆ ਨਿਜ ਕਰ ਵਸਿਆ ਆਏ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗਮਾਨ ਮੂਲ ਪਛਾਣੇ ਤਾਂ ਸੋ ਜਾਣੇ ਮਰਨ ਜੀਵਨ ਕੀ ਸੋਚ।

ਇਉ ਕਹਿ ਨਾਨਕ ਮਨ ਤੂੰ ਗਾਰਬ ਅਟਿਆ ਗਾਰਬ ਲਦਿਆ ਜਾਵੇ ਮਨ ਤੂੰ ਮਤ ਮਾਣ ਕਰੇ ਜੇ ਹੋ ਕਿਛ ਜਾਣਦਾ ਗੁਰਮੁਖ ਨਿਮਾਣਾ ਹੋ ਅੰਤਰ ਅਗਿਆਨ ਹੋ ਬੁੱਧ ਹੈ ਸੱਚ ਸ਼ਬਦ ਮਲਖ ਹੋ ਨਿਮਾਣਾ ਸਤਿਗੁਰੂ ਅੱਗੇ ਮਤ ਕਿਛ ਆਪ ਲਖਾਵਹੇ ਆਪਣੇ ਅਹੰਕਾਰ ਜਗਤ ਜਲਿਆ ਮਨ ਤੂੰ ਆਪਣਾ ਆਪ ਗਵਾਵਹੇ ਸਤਿਗੁਰ ਕੇ ਪਾਣੇ ਕਰੇ ਕਾਰ ਸਤਿਗੁਰ ਕੇ ਪਾਣੇ ਲਾਗ ਰਹੋ ਇਉ ਕਹਿ ਨਾਨਕ ਆਪ ਛੱਡ ਸੁਖ ਪਾਵੇ ਮਨ ਨਿਮਾਣਾ ਹੋਏ ਰਹੋ ਤਨ ਸੋ ਵੇਲਾ ਜਿਤ ਮੈਂ ਸਤਿਗੁਰ ਮਿਲਿਆ ਸੋ ਸਹੋ ਚਿਤ ਆਇਆ ਮਹਾ ਆਨੰਦ ਸਹਿਜ ਬਾਇਆ ਮਨ ਤਨ ਸੁਖ ਪਾਇਆ ਸੋ ਸਹੋ ਚਿਤ ਆਇਆ ਮਨ ਵਸਾਇਆ ਅਵਗੁਣ ਸਭ ਵਿਸਾਰੇ ਜਾਂ ਤਿਸ ਪਾਣਾ

ਤੇਤਾ ਜੁਗ ਆਇਆ ਅੰਤਰ ਜੋਰ ਪਾਇਆ ਜਤ ਸੰਜਮ ਕਰਮ ਕਮਾਏ ਜਿਉ। ਜੁਗ ਦੁਆਪਰ ਆਇਆ ਪਰਮ ਪਰਮਾਇਆ ਹਰ ਗੋਪੀ ਕਾਨ ਉਪਾਏ ਜਿਉ। ਤਪ ਤਾਪਨ ਤਾਪੈ ਜਗ ਪੁਨ ਆਰੰਭੈ ਅਤ ਕਿਰਿਆ ਕਰਮ ਕਮਾਏ ਜਿਉ। ਕਿਰਿਆ ਕਰਮ ਕਮਾਇਆ ਪਗ ਦੋਇ ਖਿਸਕਾਇਆ ਦੋਇ ਪਗ ਟਿਕੈ ਟਿਕਾ।

ਮੈਂ ਖਿਨ ਖਿਨ ਪਗ ਤੋਵੈ ਜਿਨ ਹਰ ਮੀਠ ਲਗਾਨ ਜਿਉ ਹਰ ਮੀਠਾ ਲਾਇਆ ਪਰਮ ਸੁਖ ਪਾਇਆ ਮੁਖ ਪਾਗਾ ਰਤੀ ਚਾਰੇ ਗੁਰਮਤ ਹਰ ਗਾਇਆ ਹਰ ਹਾਰ ਉਰ ਪਾਇਆ ਹਰ ਨਾਮਾ ਕੰਠ ਤਾਰੇ ਸਭ ਏਕ ਦ੍ਰਿਸ਼ਟ ਸਮਤ ਕਰ ਦੇਖੈ ਸਭ ਆਤਮ ਰਾਮ ਪਛਾਣ ਜਿਉ ਹਰ ਹਰ ਜਸ ਗਾਇਆ ਪਰਮ ਪਦ ਪਾਇਆ ਤੇ ਉਤਮ ਜਨ ਪ੍ਰਧਾਨ ਜਿਉ ਸਤ ਸੰਗਤ ਮਨ ਭਾਈ ਹਰ ਰਸਨ ਰਸਾਈ ਵਿਚ ਸੰਗਤ ਹਰ ਰਸ ਹੋਏ ਜਿਉ ਹਰ ਹਰ ਅਰਾਧਿਆ ਗੁਰ ਸ਼ਬਦ ਨਿਗਾਸਿਆ ਬੀਜਾ ਅਵਰ ਨਾ ਕੋਏ ਜਿਉ ਅਵਰ ਨਾ ਕੋਏ ਹਰ ਅੰਮ੍ਰਿਤ ਸੋਏ ਜਿਨ ਪੀਆ ਸੋ ਵਿਦ ਜਾਣੇ ਤਨ ਤਨ ਗੁਰੂ ਪੂਰਾ ਪ੍ਰਭ ਪਾਇਆ ਲਗ ਸੰਗਤ ਨਾਮ ਪਛਾਣੇ ਨਾਮੋ ਸੇਵ ਨਾਮੋ ਆਰਾਧੈ ਬਿਨ ਨਾਮੇ ਅਵਰ ਨਾ ਕੋਏ ਜਿਉ ਸਤ ਸੰਗਤ ਮਨ ਪਾਈ ਹਰ ਰਸਨ ਰਸਾਈ ਵਿਚ ਸੰਗਤ ਹਰ ਰਸ ਹੋਏ ਜਿਉ ਹਰ ਦਇਆ ਪ੍ਰਭ ਤਾਰੋ ਪਾਖਣ ਹਮ ਤਾਰੋ ਕੱਢ ਲੇਵੋ ਸਬਦ ਸੁਭਾਏ ਜਿਉ ਮੋਹ ਚੀਕੜ ਫਾਤੇ ਨਿਗਰਤ ਹਮ ਜਾਤੇ ਹਰ ਬਾਂ ਪ੍ਰਭੂ ਪਕੜਾਏ ਜਿਉ ਪ੍ਰਭ ਬਾਂ ਪਕੜਾਈ ਉਤਮ ਮਤ ਪਾਈ ਗੁਰਚਰਣੀ ਜਨ ਲਾਗਾ ਹਰ ਹਰ ਨਾਮ ਜਪਿਆ ਆਰਾਧਿਆ ਮੁਖ ਮਸਤਕ ਭਾਗ ਸਵਾਗਾ ਜਨ ਨਾਨਕ ਹਰ ਕਿਰਪਾ ਧਾਰੀ ਮਨ ਹਰ ਹਰ ਮੀਠਾ ਲਾਏ ਜਿਉ ਹਰ ਦਇਆ ਪ੍ਰਭ ਤਾਰੋ ਪਾਖਣ ਹਮ ਤਾਰੋ ਕੱਢ ਲੇਵੋ ਸਬਦ ਸੁਭਾਏ ਜਿਉ ਆਸਾ ਮਹਿਲਾ ਚੌਥਾ ਮਨ ਨਾਮ ਜਪਾਨਾ ਹਰ ਹਰ ਮਨ ਪਾਨਾ ਹਰ ਭਗਤ ਜਨਾ ਮਨ ਚਾਉ ਜਿਉ ਜੋ ਜਨ ਮਰ ਜੀਵੇ ਤਿਨ ਅੰਮ੍ਰਿਤ ਪੀਵੇ ਮਨ ਲਾਗਾ ਗੁਰਮਤ ਪਾਉ ਜਿਉ ਮਨ ਹਰ ਹਰ ਪਾਉ ਗੁਰ ਕਰੇ ਪਸਾਉ ਜੀਵਨ ਮੁਕਤ ਸੁਖ ਹੋਈ ਜੀਵਨ ਮਰਨ ਹਰ ਨਾਮ ਸੁਹੇਲੇ ਮਨ ਹਰ ਹਰ ਹਿਰਦੈ ਸੋਈ ਮਨ ਹਰ ਹਰ ਵਸਿਆ ਗੁਰਮਤ ਹਰ ਰਸਿਆ ਹਰ ਹਰ ਰਸ ਗਟਾਕ ਪਿਆਉ ਜਿਉ ਮਨ ਨਾਮ ਜਪਾਨਾ ਹਰ ਹਰ ਮਨ ਪਾਨਾ ਹਰ ਭਗਤ ਜਨਾ ਮਨ ਚਾਉ ਜਿਉ ਜਗ ਮਰਨ ਨਾ ਪਾਇਆ ਨਿਤ ਆਪ ਲੁਕਾਇਆ ਮਤ ਜਮ ਪਕੜੈ ਲੈ ਜਾਏ ਜਿਉ ਹਰ ਅੰਤਰ ਬਾਹ

ਵੱਡਾ ਮੇਰਾ ਗੋਬਿੰਦ ਅਗਮ ਅਗੋਚਰ ਆਦ ਨਿਰੰਜਨ ਨਿਰੰਕਾਰ ਜੀਓ। ਤੂੰ ਆਦ ਪੁਰਖ ਅਪਰੰਪਰ ਕਰਤਾ ਤੇਰਾ ਪਾਰ ਨਾ ਪਾਇਆ ਜਾਏ ਜੀਓ। ਤੂੰ ਕਟ ਕਟ ਅੰਤਰ ਸਰਵ ਨਿਰੰਤਰ ਸਭ ਮੈਂ ਰਹਿਆ ਸਮਾਏ ਜੀਓ। ਕਟ ਅੰਤਰ ਪਾਰ ਬ੍ਰਹਮ ਪਰਮੇਸ਼ਰ ਤਾਂ ਕਾ ਅੰਤ ਨਾ ਪਾਇਆ ਤਿਤ ਰੂਪ ਨਾ ਰੇਖ ਅਦਿਤ ਅਗੋਚਰ ਗੁਰਮੁਖ ਅਲਖ ਲਖਾਇਆ। ਸਦਾ ਆਨੰਦ ਰਹੇ ਦਿਨ ਰਾਤੀ ਸਹਿਜੇ ਨਾਮ ਸਮਾਏ ਜੀਓ। ਤੂੰ ਆਦ ਪੁਰਖ ਅਪਰੰਪਰ ਕਰਤਾ।

ਨਹੀਂ ਮੇਰੇ ਮਨ ਤਨ ਨਾਮ ਆਧਾਰ ਹੈ ਹਉ ਮੈਂ ਵਿੱਚ ਜਾਲੀ ਜਨ ਨਾਨਕ ਸਤਿਗੁਰ ਮੇਲ ਹਰ ਹਰ ਮਿਲਿਆ ਬਨਵਾਲੀ ਗੁਰਮੁਖ ਪਿਆਰੇ ਆਏ ਮਿਲ ਮੈਂ ਸ੍ਰੀ ਵਿਛੁਨੇ ਰਾਮ ਰਾਜੇ ਮੇਰਾ ਮਨ ਤਨ ਬਹੁਤ ਬੈਰਾ ਗਿਆ ਹਰ ਨੈਣ ਰਸ ਤਿੰਨੇ ਮੈਂ ਹਰ ਪ੍ਰਭ ਪਿਆਰਾ ਦਸ ਗੁਰ ਮਿਲ ਹਰ ਮਨ

ਇਹ ਮਾਨਸ ਜਨਮ ਦੁਲੰਬ ਹੈ, ਨਾਮ ਬਿਨਾ ਬਿਰਥਾ ਸਭ ਜਾਏ। ਹੁਣ ਵਕਤ ਹੈ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾਂ ਕਿਆ ਖਾਏ। ਮਨ ਮੁੱਖਾਂ ਨੂੰ ਫਿਰ ਜਨਮ ਹੈ, ਨਾਨਕ ਹਰ ਭਾਏ। ਤੂੰ ਹਰ ਤੇਰਾ ਸਭ ਕੋ ਸਭ ਤੁਧ ਉਪਾਏ, ਰਾਮ ਰਾਜੇ ਕਿਛ ਹਾਥ ਕਿਸੈ ਦੇ ਕਿਛ ਨਾਹੀ, ਸਭ ਚਲੈ ਚਲਾਏ। ਜਿਨ ਤੂੰ ਮੇਲੇ ਪਿਆਰੇ, ਸੇ ਤੁਧ ਮਿਲੇ ਜੋ ਹਰ ਮਨ ਭਾਏ। ਜਨ ਨਾਨਕ ਸਤਿਗੁਰ ਪੇਤਿਆ ਹਰ ਨਾਮ ਤਰਾਏ। ਕੋਈ ਗਾਵੇ ਰਾਗੀ ਨਾਦੀ ਬੇਦੀ, ਬਹੁ ਪਾਂਤ ਕਰ ਨਹੀਂ ਹਰ ਹਰ ਪੀ ਜੈ ਰਾਮ ਰਾਜੇ। ਜਿਨ੍ਹਾਂ ਅੰਤਰ ਕਪਟ ਵਿਕਾਰ ਹੈ, ਤਿਨਾ ਰੋਏ ਕਿਆ ਕੀ ਜੈ। ਹਰ ਕਰਤਾ ਸਭ ਕਿਛ ਜਾਣਦਾ, ਸਿਰ ਰੋਗ ਹੱਥ ਦੀ ਜੈ। ਜਿਨ੍ਹਾਂ ਨਾਨਕ ਗੁਰਮੁਖ ਹਿਰਦਾ ਸੁਧ ਹੈ, ਹਰ ਭਗਤ ਹਰ ਲੀ ਜੈ। ਆਸਾ ਮਹਿਲਾ ਚੌਥਾ। ਜਿਨ ਅੰਤਰ ਹਰ ਹਰ ਪ੍ਰੀਤ ਹੈ, ਤੇ ਜਨ ਸੁਗੜ ਸਿਆਣੇ ਰਾਮ ਰਾਜੇ। ਜੇ ਬਾਹਰੋਂ ਪੁੱਲ ਚੁੱਕ ਬੋਲਦੇ, ਪੀ ਖਰੇ ਹਰ ਪਾਣੇ। ਹਰ ਸੰਤਾਨੋ ਹੋਰ ਥਾਉ ਨਹੀਂ, ਹਰ ਸੰਤਾਨੋ ਹੋਰ ਥਾਉ ਨਹੀਂ।

ਹਰੇ ਹਰ ਗੁਰੂ ਮਿਲਾਓ ਮੇਰੇ ਪਿਆਰੇ ਕਰ ਵਸੈ ਹਰੇ ਰੰਗ ਰਲੀਆਂ ਮਾਣੋ ਮੇਰੇ ਪਿਆਰੇ ਹਰ ਕਿਰਪਾ ਕਰੇ ਗੁਰੂ ਨਾਨਕ ਤੁੱਠਾ ਮੇਰੇ ਪਿਆਰੇ ਮੇਲੇ ਹਰੇ ਮੈਂ ਪ੍ਰੇਮ ਨਾ ਚਾਖਿਆ ਮੇਰੇ ਪਿਆਰੇ ਪਾਓ ਕਰੇ

ਭਾਗ ਮਣੀ ਸੁਹਾਗਣ ਮੇਰੇ ਪਿਆਰੇ ਨਾਨਕ ਹਰ ਉਰਧਾਰੇ। ਸਿਰ ਰਤਿਆੜੇ ਮਹਿੰਦੇ ਲੋਇਣ ਮੇਰੇ ਪਿਆਰੇ ਚਾਤ੍ਰਿਕ ਬੂੰਦ ਜਿਵੇਂ ਮਨ ਸੀਤਲ ਹੋਆ ਮੇਰੇ ਪਿਆਰੇ ਹਰ ਬੂੰਦ ਪੀਵੇ।

0: ਗੁਰ ਥਾਪੀ ਦਿੱਤੀ ਕੰਜੀਆਂ ਪੰਚ ਦੂਤ ਤੁਜ ਵਸਦੀ।
1: ਪੰਜ ਹੀ ਸ਼ਬਦ ਵੱਜੇ ਪੰਜ ਹੀ ਵਸਦੀ। ਇੱਥੋਂ ਆਪਾਂ ਆਰੰਭ ਵਿੱਚੋਂ ਹੀ ਕੁਝ ਸੋਚ ਕੇ ਕਹੇ, ਅਕਸਰ ਪੰਚ ਸ਼ਬਦ ਨੂੰ ਯੋਗ ਮਤ ਦੇ ਯੋਗੀਆਂ ਦੇ ਯੋਗ ਮਤ ਦੇ ਪ੍ਰਕਾਰ ਵਾਲੇ ਲੋਕ ਆਪਣੇ ਢੰਗ ਨਾਲ ਵਰਤਦੇ ਤੇ ਆਖਦੇ ਨੇ ਦਸਮ ਦੁਆਰ ਵਿੱਚ ਪੰਜ ਵਾਜੇ ਵੱਜਦੇ ਤੇ ਅਨਹਤ ਵਾਜਾ ਵੱਜਦਾ। ਇੱਥੇ ਵੀ ਕਹੇ ਨਾਨਕ ਤੈਂ ਸੁਖ ਹੋਆ ਤਿਤ ਘਰ ਅਨਹਦ ਵਾਜੇ। ਆਖਦੇ ਨੇ ਦਸਮ ਦੁਆਰ ਵਿੱਚ ਅਨਹਤ ਵਾਜਾ ਵੱਜਦਾ, ਤਰ੍ਹਾਂ ਤਰ੍ਹਾਂ ਦੇ ਸਾਜ਼ਾਂ ਦੀਆਂ ਆਵਾਜ਼ਾਂ ਆਉਂਦੀਆਂ ਨੇ ਤੇ ਉਹ ਸਾਜ਼ ਪੰਜ ਤਰ੍ਹਾਂ ਦੇ। ਆਰੰਭ ਵੀ ਪਿਛਲੇ ਵਾਰੇ ਵੀ ਗੱਲ ਕਹੀ ਸੀ, ਜੇ ਗੁਰੂ ਨੂੰ ਯੋਗੀਆਂ ਵਾਲਾ ਯੋਗ ਮਤ ਤੇ ਉਹ ਸਮਾਧੀਆਂ ਤੇ ਉਹ ਦਸਮ ਦੁਆਰ ਤੇ ਉਹ ਪੰਜ ਵਾਜੇ ਪ੍ਰਵਾਨ ਹੁੰਦੇ ਤਾਂ ਗੁਰੂ ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੁਸ ਆਪਣਾ ਪੰਥ ਨਿਰਾਲਾ, ਉਹਨਾਂ ਤੋਂ ਵੱਖ ਕੋਈ ਆਪਣਾ ਰਾਹ ਨਾ ਦਰਸਾਉਂਦਾ। ਇੱਕ ਗੱਲ ਕਈ ਵਾਰ ਅਸੀਂ ਸੁਭਾਵਕ ਲੰਘ ਜਾਂਦੇ ਹਾਂ, ਜੈਸੇ ਸੰਗੀਤ ਦੇ ਮੁਤਾਬਕ, ਕਿਉਂਕਿ ਕਈ ਵਾਰੀ ਕੋਈ ਚੀਜ਼ ਮੇਲ ਖਾਂਦੀ ਹੋਵੇ ਨਾ ਤੇ ਉਹ ਫਿਰ ਉਹਦਾ ਨਜਾਇਜ਼ ਫਾਇਦਾ ਉਠਾਇਆ ਜਾਵੇ। ਵੈਸੇ ਸੰਗੀਤ ਦੇ ਮੁਤਾਬਕ ਪੰਜ ਤਰ੍ਹਾਂ ਦੇ ਸਾਜ ਨੇ, ਪੰਜ ਤਰ੍ਹਾਂ ਦੇ ਸਾਜ ਨੇ। ਕੁਛ ਸਾਜ ਨੇ ਜਿਹੜੇ ਪਵਨ ਤੋਂ ਹਵਾ ਤੋਂ ਆਵਾਜ਼ ਪੈਦਾ ਕਰਦੇ ਨੇ, ਜਿਵੇਂ ਵਾਜਾ ਬੰਸਰੀ। ਕੁਝ ਸਾਜ ਨੇ ਜਿਹੜੇ ਚਮੜੇ ਤੋਂ ਆਵਾਜ਼ ਪੈਦਾ ਕਰਦੇ ਨੇ, ਨਗਾਰਾ ਤਬਲਾ ਮ੍ਰਿਦੰਗ। ਕੁਝ ਸਾਜ ਨੇ ਜਿਹੜੇ ਧਾਤ ਤੋਂ ਆਵਾਜ਼ ਪੈਦਾ ਕਰਦੇ ਨੇ, ਜਿਵੇਂ ਘੜਿਆਲ ਛੈਣੇ। ਕੁਝ ਸਾਜ ਨੇ ਜਿਹੜੇ ਤਾਰ ਤੋਂ ਆਵਾਜ਼ ਪੈਦਾ ਕਰਦੇ ਨੇ, ਜੁਰਬਾਕ ਵਾਇਲਨ। ਕੁਝ ਸਾਜ ਨੇ ਜਿਹੜੇ ਮਿੱਟੀ ਤੋਂ ਆਵਾਜ਼ ਪੈਦਾ ਕਰਦੇ ਨੇ, ਜਿਵੇਂ ਮਟਕਾ। ਪੰਜ ਤਰ੍ਹਾਂ ਦੇ ਸਾਜ ਮੰਨੇ ਗਏ, ਮਿੱਟੀ ਤੋਂ, ਤਾਰ ਤੋਂ, ਚਮੜੇ ਤੋਂ, ਧਾਤ ਤੋਂ ਤੇ ਹਵਾ ਤੋਂ। ਪਵਨ ਪੰਜ ਤਰ੍ਹਾਂ ਦੇ ਢੰਗ ਨਾਲ ਆਵਾਜ਼ ਪੈਦਾ ਕਰਨ ਵਾਲੇ, ਆਵਾਜ਼ ਨੂੰ ਜਨਮ ਦੇਣ ਵਾਲੇ ਵੱਖ ਵੱਖ ਸਾਜ ਉਹਨਾਂ ਦੀ ਗਿਣਤੀ ਵਿੱਚ। ਮਨੁੱਖ ਨੂੰ ਵੀ ਜਿਹੜਾ ਵਾਜਾ ਆਖਿਆ ਗਿਆ ਨਾ, ਕਿਉਂਕਿ ਇਹ ਵੀ ਵੱਜਦਾ, ਇਹ ਵੀ ਆਵਾਜ਼ ਪੈਦਾ ਕਰਦਾ। ਮੈਂ ਬੋਲ ਰਿਹਾ ਇੱਕ ਆਵਾਜ਼, ਇਹਨੂੰ ਵੀ ਪਵਨ ਦੇ ਵਾਜਿਆਂ ਵਿੱਚ ਹੀ ਮੰਨਿਆ ਗਿਆ। ਹਰ ਜੀ ਉਹ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਹਵਾ ਦੇ ਵਾਜਿਆਂ ਵਿੱਚ ਹੀ ਇਸ ਸਰੀਰ ਦਾ ਵਾਜਿਆ। ਲੇਕਿਨ ਪੰਜ ਤਰ੍ਹਾਂ ਦੀ ਗਿਣਤੀ ਨਾਲ ਵਾਜਿਆਂ ਨੂੰ ਵੰਡਿਆ ਜਾ ਸਕਦਾ। ਪਰ ਇੱਕ ਖਿਆਲ ਕਰਿਓ, ਯੋਗੀ ਨੇ ਆਖਿਆ ਉਹ ਪੰਜੇ ਤਰ੍ਹਾਂ ਦੇ ਸ਼ਬਦ ਅਨਹਤ ਕਰਕੇ ਇੱਕ ਰਸ ਅੰਦਰ ਵੱਜਦੇ ਨੇ। ਪਰ ਇੱਕ ਧਿਆਨ ਦਿਓ ਜੀ, ਵਾਜੇ ਦਾ ਅਰਥ ਇੱਕ ਇਹ ਨਹੀਂ ਕਿ ਵੱਜਣ ਵਾਲਾ, ਇੱਕ ਵਾਜਾ ਵਾਜਾ ਤੇ ਜੇ ਦੋ ਚਾਰ ਛੇ ਹੋਣ, ਬਹੁ ਵਚਨ ਹੋਵੇ ਤਾਂ ਵਾਜੇ ਤੇ ਜੇ ਕੋਈ ਬਹੁਤੇ ਸਾਜ ਵੱਜ ਰਹੇ ਹੋਣ ਤੇ ਉਸ ਵੱਜਣ ਨੂੰ ਵੀ ਵਾਜੇ ਹੀ ਆਖਦੇ ਨੇ। ਕਿਰਿਆ ਤੇ ਸਾਧਨ ਦੋਨੋਂ ਚੀਜ਼ਾਂ ਇੱਕੋ ਨਾਮ ਨਾਲ, ਸਾਜ ਵਾਜੇ ਵੱਜ ਰਹੇ ਨੇ। ਵਾਜੇ ਦਾ ਅਰਥ ਵੀ ਵਾਜੇ ਹੈ ਤੇ ਸਾਜ ਇੰਸਟਰੂਮੈਂਟ ਦਾ ਵੀ ਸ਼ਬਦ ਵਾਜੇ ਹੈ ਤੇ ਇੰਸਟਰੂਮੈਂਟ ਵਿੱਚੋਂ ਨਿਕਲ ਰਹੀ ਆਵਾਜ਼ ਦਾ ਨਾਂ ਵੀ ਵਾਜੇ ਹੈ। ਵਾਜੇ ਵੱਜ ਰਹੇ ਦੋਨਾਂ ਲਫ਼ਜ਼ਾਂ ਨਾਲ ਇਹ ਲਫ਼ਜ਼ ਸੰਬੰਧ। ਹੁਣ ਇਹ ਗੱਲ ਸਮਝ ਰਹੀ ਹੈ, ਇਹੋ ਕਾਰਨ ਹੈ ਸ਼ਬਦ ਦੀਆਂ ਇਹਨਾਂ ਤੁਕਾਂ ਅੰਦਰ ਵਾਜੇ ਦਾ ਅਰਥ ਇੰਸਟਰੂਮੈਂਟ ਨਹੀਂ, ਇੱਥੇ ਹੈ ਆਵਾਜ਼ ਵੱਜਣਾ। ਇੱਥੇ ਹੁਣ ਵਾਜੇ ਨਹੀਂ ਵੱਜ ਰਹੇ, ਸ਼ਬਦ ਵੱਜ ਰਿਹਾ। ਆਹ ਗੱਲ ਸਮਝ ਗਈ, ਇੱਥੇ ਇੰਸਟਰੂਮੈਂਟ ਇਹੋ ਕਾਰਨ ਹੈ। ਤੇ ਆਪਾਂ ਦੋ ਦਿਨ ਦੀ ਜਿਹੜੀ ਸ਼ੁਰੂ ਕੀਤੀ ਹੈ ਲੜੀਵਾਰ ਅਨੰਦ ਸਾਹਿਬ ਦਾ ਪਾਠ, ਕੀਰਤਨ, ਉਹਦੇ ਵਿੱਚ ਜਿੱਥੇ ਵੀ ਜ਼ਿਕਰ ਆਇਆ ਉੱਥੇ ਵਾਜੇ ਦੇ ਨਾਲ ਸ਼ਬਦ ਆ ਗਿਆ, ਕਿਉਂਕਿ ਵਾਜੇ ਨਹੀਂ ਵੱਜ ਰਿਹਾ, ਸ਼ਬਦ ਵੱਜ ਰਿਹਾ, ਸ਼ਬਦ ਵੱਜ ਰਿਹਾ। ਇਸ ਲਈ ਇੱਥੇ ਗੁਰੂ ਦੀ ਗੁਰਮਤ ਵਿੱਚ ਮੁੱਖ ਹੈ ਸ਼ਬਦ। ਜਿੱਥੇ ਯੋਗੀਆਂ ਦੇ ਵਾਜਿਆਂ ਦਾ ਮਸਲਾ ਸੀ, ਉੱਥੇ ਗੁਰੂ ਨਾਨਕ ਨੇ ਸ਼ਬਦ ਦਾ ਵਾਜਾ ਵਜਾਇਆ। ਔਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਥਾਂ ਤੇ ਨੇ ਅਨੇਕਾਂ ਥਾਵਾਂ ਤੇ ਇਸ ਨੂੰ ਕਲੀਅਰ ਕੀਤਾ। ਸਿੱਧਾਂ ਨੇ ਸਵਾਲ ਕੀਤਾ, ਪੁੱਛੇ ਜੋਗੀ ਪੰਦਰ ਨਾਥ ਤੋਂ ਜਗ ਨੂੰ ਕਰਾ ਮਾਤ ਦਿਖਲਾਈ, ਕੁਝ ਦਿਖਾਇਆ ਸਾਨੂੰ ਵੀ, ਕਿਉਂਕਿ ਢਿੱਲ ਅਜੇ ਹੀ ਲਾਈ। ਅੱਗੇ ਜਾ ਕੇ ਆਖਦੇ ਨੇ ਬਾਬਾ ਆਖੇ ਨਾਥ ਜੀ, ਅੱਗੇ ਜਾ ਕੇ ਕਹਿੰਦੇ ਬਾਝੋ ਸੱਚੇ ਨਾਮ ਸਾਧ ਸੰਗਤ ਬਾਣੀ ਬਿਨਾ, ਕਿਉਂਕਿ ਸਾਧ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ, ਦੂਜੀ ਓਟ ਨਹੀਂ ਹੈ। ਅੱਗੇ ਤੱਕ ਫਿਰ ਆਖਦੇ ਨੇ ਸਿੱਧ ਤੰਤਰ ਮੰਤਰ ਕਰ ਝੜ ਪਏ, ਸ਼ਬਦ ਗੁਰੂ ਕੇ ਕਲਸ਼ ਪਾਏ। ਉਧਰ ਵੀ ਜਿਹੜਾ ਗੁਰੂ ਨਾਨਕ ਦਾ ਮਤ ਹੈ ਉਹ ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੁਸ ਆਪਣਾ ਪੰਥ। ਫਿਰ ਜਦੋਂ ਯੋਗੀਆਂ ਨਾਲ ਵਿਚਾਰ ਵਟਾਂਦਰਾ ਹੁੰਦਾ ਤੇ ਬਾਬਾ ਫਿਰ ਆਖਦਾ ਭਲਿਓ ਮੇਰੀ ਗੱਲ ਸੁਣੋ, ਮੇਰਾ ਸ਼ਬਦ ਸੁਣੋ। ਬਾਬਾ ਆਖੇ ਨਾਥ ਜੀ ਸ਼ਬਦ ਸੁਣੋ ਸੱਚ ਮੁੱਖੋਂ ਅਲਾਈ। ਇਹ ਖਿਆਲ ਕਰੇ ਗੁਰੂ ਨਾਨਕ ਦੀ ਗੁਰਮਤਿ ਵਿੱਚ ਸਿਰਫ ਵਾਜੇ ਨਹੀਂ ਵੱਜਦੇ, ਵਾਜੇ ਦੇ ਦੋਨੋਂ ਅਰਥ ਨੇ, ਵਾਜੇ ਭਾਵ ਤੇ ਵਾਜੇ ਤੋਂ ਭਾਵ ਵੱਜਣਾ, ਆਵਾਜ਼ ਦੇਣੀ, ਵੱਜ ਰਿਹਾ। ਤੇ ਗੁਰੂ ਕਹਿੰਦੇ ਨੇ ਮੇਰੀ ਗੁਰਮਤ ਦੇ ਮੇਰੇ ਵਿਹੜੇ ਵਿੱਚ ਸ਼ਬਦ ਵੱਜ ਰਿਹਾ। ਗੁਰੂ ਕਹਿੰਦੇ ਭਾਗਾਂ ਵਾਲਾ ਉਹ ਘਰ ਹੈ, ਹਿਰਦੇ ਦਾ ਘਰ, ਜਿਸ ਹਿਰਦੇ ਦੇ ਘਰ ਵਿੱਚ ਸ਼ਬਦ ਵੱਜਿਆ, ਸਤਿਗੁਰੂ ਕਹਿੰਦੇ ਨੇ

ਕਿਲ ਕੇ ਹਿਰਦੇ ਦਾ ਕਹਿਰ ਅੰਦਰ ਦੀ ਨਗਰੀ ਜਿਹੜੀ ਹੈ ਇਹ ਕਿਵੇਂ ਉੱਠਦੀ ਹੈ, ਤਾਕਤ ਕਿਵੇਂ ਪ੍ਰਸੰਨ, ਇੱਥੇ ਖੇੜਾ ਕਿਵੇਂ ਆਉਂਦਾ, ਇੱਥੇ ਖੁਸ਼ੀਆਂ ਕਿਵੇਂ ਆਉਂਦੀਆਂ ਨੇ ਹਿਰਦੇ ਵਿੱਚ। ਕਹਿਣ ਲੱਗੇ ਉਹਦਾ ਤਰੀਕਾ ਇੱਕੋ ਹੈ ਕਿ ਪੰਜ ਇਹਦੇ ਵਿੱਚ ਵਸ ਜਾਣ ਤੇ ਪੰਜ ਇਹਦੇ ਵਿੱਚੋਂ ਨਿਕਲ ਜਾਣ, ਪੰਜਾਂ ਨਾਲ ਰੁੱਸ ਜਾ, ਰਿਸ਼ਤਾ ਤੋੜ ਲੈ ਤੇ ਪੰਜਾਂ ਨਾਲ ਰਿਸ਼ਤਾ ਜੋੜ ਲੈ। ਪੰਜ ਹੀ ਜੋੜਨ ਵਾਲੇ ਨੇ, ਪੰਜ ਹੀ ਤੋੜਨ ਵਾਲੇ ਨੇ, ਗਿਣਤੀ ਕਦੋਂ ਨੂੰ ਆਪਾਂ ਕੀ ਪੜ੍ਹਦੇ। ਤੇ ਇਹੋ ਕਾਰਨ ਹੈ ਮੁੱਖ ਰੂਪ ਵਿੱਚ ਇਹਨਾਂ ਪੰਜਾਂ ਨੂੰ ਉੱਧਰ ਤੇ ਇੱਧਰ ਦੋਵਾਂ ਪਾਸੇ ਰੱਖਿਆ ਨੇ, ਕਿਉਂਕਿ ਪੰਜ ਸ਼ਬਦ ਹੀ ਸ੍ਰੇਸ਼ਟਤਾ ਦਾ ਜਿਹੜਾ ਮੁਖੀਆ ਹੋ। ਆ ਪਿੰਡਾਂ ਵਿੱਚ ਵੀ ਜਦੋਂ ਚੁਣੇ ਜਾਂਦੇ ਨੇ ਮੁਖੀ, ਉਹਨਾਂ ਨੂੰ ਕੀ ਆਖਦੇ ਨੇ ਪੰਜ, ਜਿਹੜੇ ਪਿੰਡਾਂ ਵਿੱਚ ਮੁਖੀ ਚੁਣੇ ਜਾਂਦੇ ਉਹਨਾਂ ਨੂੰ ਕੀ ਆਖਦੇ ਆ ਪੰਜ, ਪੰਚ ਮੁਖੀਏ ਨੇ। ਤੇ ਗੁਰੂ ਕਹਿੰਦੇ ਖਿਆਲ ਕਰੀ, ਗੁਣਾਂ ਦੇ ਮੁਖੀਏ ਵੀ ਪੰਚ ਨੇ ਤੇ ਅਵਗਣਾਂ ਦੇ ਮੁਖੀਏ ਵੀ ਪੰਚ ਨੇ, ਇਸ ਲਈ ਤੂੰ ਗੁਣਾਂ ਪੰਚ ਮੁਖੀਆਂ ਨੂੰ ਅੰਦਰ ਲਿਆ ਕੇ ਵਸਾਉਣਾ ਜੇ ਹਿਰਦੇ ਦਾ ਘਰ ਖੁਸ਼ੀਆਂ ਖੇੜਿਆਂ ਨਾਲ ਭਰਨਾ ਹੀ, ਤੇ ਅੰਦਰੋਂ ਅਵਗਣਾਂ ਦੇ ਪੰਚ ਮੁਖੀਆਂ ਨੂੰ ਗੁਆਉਣਾ। ਕਹਿਣ ਲੱਗੇ ਪੰਚ ਮਨਾਏ, ਪੰਚ ਰੁਸਾਏ, ਪੰਜਾਂ ਨਾਲ ਮਨੇਵਾ ਕਰ ਲਏ। ਹੁਣ ਤੱਕ ਤੇਰੇ ਨਾਲ ਉਹ ਰੁੱਸੇ ਹੋਏ ਨੇ, ਉਹ ਪੰਜ ਕਹਿੰਦੇ ਨੇ। ਉਧਰ ਔਗਣ ਹਨ ਪੰਜ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਇੱਧਰ ਗੁਣ ਨੇ ਪੰਜ, ਸੱਤ ਸੰਤੋਖ ਦਇਆ ਧਰਮ। ਤੇਰੇ ਨਾਲ ਰੁੱਸੇ ਹੋਏ ਨਾ, ਤੇਰੇ ਕੋਲ ਸੱਤ ਹੈ, ਕਦਮ ਕਦਮ ਤੇ ਤੂੰ ਸੱਤ ਨੂੰ ਅੰਦਰੋਂ ਕੱਢ ਦਿੰਦਾ, ਝੂਠ ਨੂੰ ਲੈ ਆਉਂਦਾ। ਸੱਤ ਤੇਰੇ ਨਾਲ ਰੁੱਸ ਗਿਆ, ਸੱਤ ਰੁਸਣ ਕਰਕੇ ਸੰਤੋਖ ਵੀ ਰੁੱਸ ਗਿਆ। ਤੇਰੇ ਕੋਲ ਰੱਜ ਕੋਈ ਨੀ, ਕੱਲ ਵੀ ਸ਼ਬਦ ਆਏ ਸਨ, ਗੁਰੂ ਰੱਜ ਦਿੰਦਾ ਹੈ। ਪ੍ਰਸ਼ਾਂਤ ਸੁੱਖ ਮਨਾਇਆ ਦੱਸਿਆ, ਜਿਹਨੇ ਇੱਛਾ ਸਭ ਪੁਜਾਈ, ਸੱਚ ਨਾਮ ਆਧਾਰ ਮੇਰਾ, ਜਿਹਨ ਭੁੱਖਾਂ ਸਭ ਗਵਾਈਆਂ। ਤੂੰ ਸੰਤੋਖ ਨਾਲ ਵੀ ਰੁੱਸ ਚੁੱਕਾ, ਸੱਚ ਨਾਲੋਂ ਵੀ ਰੁੱਸ ਗਿਆ, ਸੰਤੋਖ ਨਾਲੋਂ ਵੀ ਰੁੱਸ ਗਿਆ, ਦਇਆ ਨਾਲੋਂ ਵੀ ਰੁੱਸ ਗਿਆ, ਧਰਮ ਨਾਲੋਂ ਵੀ ਰੁੱਸ ਗਿਆ, ਧੀਰਜ ਨਾਲੋਂ। ਇਹ ਸਾਰੀਆਂ ਚੀਜ਼ਾਂ ਨਾਲ ਧੀਰਜ ਕਿੱਥੇ ਆਏ, ਕਿਵੇਂ ਧੀਰ ਬੱਧੇ? ਨਤੀਜਾ ਇਹ ਹੈ ਕਿ ਜਿਹਨਾਂ ਨਾਲ ਰੁੱਸ ਗਿਆ ਸੀ, ਤੈਨੂੰ ਮੈਂ ਗੁਰੂ ਕਹਿੰਦੇ ਨੇ, ਮੈਂ ਤੈਨੂੰ ਸਮਝਾਉਣਾ ਚਾਹੁੰਦਾ, ਇਹਨਾਂ ਪੰਜਾਂ ਨਾਲ ਮਨੇਵਾ ਕਰਨਾ ਜੇ ਅੰਦਰ ਨੂੰ ਖੇੜੇ ਵਿੱਚ ਲਿਆਉਣਾ ਚਾਹੁੰਦਾ, ਜੇ ਇਸ ਅੰਦਰ ਦੀ ਨਗਰੀ ਨੂੰ ਖੁਸ਼ੀਆਂ 'ਚ ਦੇਖਣਾ ਚਾਹੁੰਦਾ, ਇਹਨਾਂ ਪੰਜਾਂ ਨਾਲ ਰੁੱਸਿਆਂ ਹੋਇਆਂ ਨਾਲ ਮਨੇਵਾ ਕਰ ਲੈ, ਇਹਨਾਂ ਨੂੰ ਘਰ ਲਾਇਆ। ਤੇ ਜਿਹੜੇ ਪੰਜਾਂ ਨਾਲ ਤੂੰ ਸਾਂਝ ਪਾਈ ਬੈਠਾ, ਉਹਨਾਂ ਨਾਲ ਰੁੱਸ ਜਾ, ਭਾਵ ਉਹਨਾਂ ਨਾਲ ਤੋੜ ਲੈ, ਉਹਨਾਂ ਪੰਜਾਂ ਨੂੰ ਘਰ ਲਿਆ ਕੇ ਵਿਸਾਲ ਆ, ਇਹਨਾਂ ਨੂੰ ਘਰ ਵਿੱਚੋਂ ਕੱਢ ਦੇ। ਕਹਿਣ ਲੱਗੇ ਪੰਚ ਮਨਾਏ, ਪੰਚ ਰੁਸਾਏ, ਪੰਚ ਵਸਾਏ, ਪੰਚ ਗਵਾਏ। ਕਹਿਣ ਲੱਗੇ ਬਸ ਇਨ ਬਿਦ ਨਗਰ ਉੱਠਾ ਮੇਰੇ ਭਾਈ, ਇਉਂ ਤੇਰੇ ਜ਼ਿੰਦਗੀ ਦਾ ਜੀਵਨ ਦਾ ਨਗਰ, ਇਉਂ ਇਹ ਗ੍ਰਾਮ, ਇਉਂ ਇਹ ਜੀਵਨ ਦਾ ਜ਼ਿੰਦਗੀ ਦਾ ਪਿੰਡ ਵਸ ਲੈ। ਪਰ ਤੈਨੂੰ ਜ਼ਰੂਰੀ ਹੈ, ਪੰਜਾਂ ਨੂੰ ਕੱਢਣਾ ਪਏਗਾ, ਪੰਜਾਂ ਨੂੰ ਲਿਆਉਣਾ ਪਏਗਾ। ਹੁਣ ਗੁਰੂ ਨੇ ਸ਼ਬਦ ਵਿੱਚ ਵੀ ਇਹੋ ਗੱਲ ਆਖੀ। ਕਹਿਣ ਲੱਗੇ ਉਹ ਕੀ ਨੇ, ਸੱਤ ਸੰਤੋਖ ਦਇਆ ਧਰਮ ਧੀਰਜ, ਇਹ ਪੰਜ ਸ਼ਬਦ ਨੇ, ਉਹ ਪੰਜ ਨਾਦ ਨੇ। ਥੋੜ੍ਹੀ ਜਿਹੀ ਹੋਰ ਗਹਿਰਾਈ ਵਿੱਚ ਕਿ ਜੋਗੀ ਜਿਹਨਾਂ ਦਾ ਜ਼ਿਕਰ ਕਰਦੇ ਨੇ, ਬਾਣੀ ਉਹਨਾਂ ਦਾ ਜ਼ਿਕਰ ਨਹੀਂ ਕਰਦੀ, ਅਕਸਰ ਕਈ ਵਾਰ ਅਸੀਂ ਉਹਦਾ ਸਹਾਰਾ ਉੱਧਰ ਰਹਿ ਜਾਂਦੇ। ਉਹ ਪੰਜ ਨਾਦ ਨੇ, ਇੱਥੇ ਗੁਰੂ ਹਰ ਵਾਰ ਪੰਜ ਸ਼ਬਦ ਵਰਤ ਰਿਹਾ। ਪਰਸੋਂ ਦੀ ਜਿੰਨੀ ਵਾਰ ਵੀ ਜ਼ਿਕਰ ਆਇਆ, ਨਾਲ ਸ਼ਬਦ ਦਾ ਆਇਆ, ਇੱਥੇ ਸ਼ਬਦ ਦਾ, ਸ਼ਬਦ ਦਾ ਰੁਪਿਆ, ਸਾਚਾ ਨਾਮ ਮੇਰਾ ਅਧਾਰ, ਸ਼ਬਦ ਨਾਲ ਵਾਜੇ ਪੰਜ ਸ਼ਬਦ ਤੇ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ। ਇੱਥੇ ਗੱਲ ਵਾਰ ਵਾਰ ਸ਼ਬਦ ਦੀ ਹੋ ਰਹੀ। ਨਾਦ ਵਿੱਚੋਂ ਜਿਹੜੀ ਨਿਕਲਦਾ ਉਹ ਨਾਦ ਹੁੰਦਾ, ਨਾਦ ਤੋਂ ਧੁਨ ਤਾਂ ਜਨਮ ਲੈਂਦੀ ਹੈ। ਨਾਦ ਹੈ ਇੱਕ ਆਵਾਜ਼ ਜਿਹੜੀ ਹਰ ਵਾਜੇ ਵਿੱਚੋਂ, ਹਰ ਸਾਜ਼ ਵਿੱਚੋਂ ਨਿਕਲਦੀ ਹੈ, ਪਰ ਅਜੇ ਧੁਨ ਨਹੀਂ ਬਣੀ ਹੁੰਦੀ। ਜਦੋਂ ਉਸ ਨਾਦ ਨੂੰ ਅਸੀਂ ਤਰਤੀਬ ਦੇ ਕੇ ਇੱਕ ਰਸ ਕੋਈ ਟਿਊਨ ਵਜਾਉਂਦੇ ਹਾਂ, ਤੇ ਉਹਨੂੰ ਕਹਿ ਦਿੰਦੇ ਨੇ ਧੁਨ। ਉਹ ਧੁਨ ਹੈ, ਇਕੱਲਾ ਨਾਦ ਕਦੀ ਸੁਰਤੀ ਨੂੰ ਨਹੀਂ ਜਟਕਾਉਂਦਾ, ਸੁਰਤੀ ਕਦੇ ਇਕੱਲੇ ਨਾਦ ਵਿੱਚ ਨਹੀਂ ਟਿਕਦੀ, ਸੁਰਤ ਹਮੇਸ਼ਾ ਉਦੋਂ ਟਿਕਦੀ ਹੈ ਜਦੋਂ ਨਾਦ ਧੁਨ ਵਿੱਚ ਬਦਲਦਾ। ਕੀਰਤਨੀਏ ਪਹਿਲੇ ਸਮੇਂ ਅੰਦਰ ਸ਼ਾਨ ਵਜਾਉਂਦੇ ਹੁੰਦੇ ਸਨ, ਕੀਰਤਨ ਤੋਂ ਪਹਿਲਾਂ ਉਹ ਸ਼ਾਨ ਕੀ ਸੀ, ਉਹਦੇ ਦਾ ਸ਼ਬਦ ਤਪੜਿਆ ਨਹੀਂ ਸੀ ਜਾਂਦਾ, ਉਹ ਕੇਵਲ ਸਾਜਾਂ ਦੀ ਇੱਕ ਧੁਨ ਹੁੰਦੀ, ਪਰ ਉਹਦੇ ਵਿੱਚ ਲੈ, ਤਾਲ, ਉਹਦੇ ਵਿੱਚ ਸੰਗੀਤ ਦੀ ਤਰਤੀਬ ਸਭ ਕੁਛ ਹੁੰਦਾ, ਉਹਨੂੰ ਧੁਨ ਕਹਿੰਦੇ। ਉਹਦੇ ਵਿੱਚ ਮਨ ਲੱਗਦਾ, ਉਹਦੇ ਵਿੱਚ ਲਿਵ ਲੱਗਦੀ ਹੈ, ਐਸੀ ਗੱਲ ਨਹੀਂ। ਲੇਕਿਨ ਸ਼ਬਦ ਜਿਹੜਾ ਹੈ ਉਹ ਉਸ ਤੋਂ ਅਗਲੀ ਚੀਜ਼ ਹੈ, ਨਾ ਉਹਦੇ ਧੁਨ ਵਿੱਚ ਅਰਥ ਨਹੀਂ ਹੁੰਦੇ, ਲਿਵ ਜ਼ਰੂਰ ਹੁੰਦੀ, ਹਰ ਚੀਜ਼ ਦੇ ਨਾਲ ਨਾਲ ਬਦਲਦਾ। ਨਾਦ ਵਿੱਚ ਧਿਆਨ ਨਹੀਂ ਟਿਕਦਾ, ਨਾਦ ਪਹਿਲੀ ਉਪਜ ਹੈ ਸਾਜ, ਉਹ ਨਾਦ ਜਦੋਂ ਤਰਤੀਬ ਦਿੱਤਾ ਜਾਂਦਾ ਫਿਰ ਧੁਨ ਬਣਦੀ ਹੈ, ਪਰ ਧੁਨ ਵਿੱਚ ਮਨ ਤੇ ਲੱਗਦਾ, ਪਰ ਉਹਦੇ ਵਿੱਚ ਅਰਥ ਕੋਈ ਨਹੀਂ ਹੁੰਦਾ। ਹੁਣ ਸ਼ਾਨ ਤੁਸੀਂ ਦੋ ਘੰਟੇ ਵਜਾਈ ਜਾਓ ਤੇ ਆਖੋ ਇਹਦੇ ਅਰਥ ਨੂੰ, ਉਹਦੇ ਸ਼ਾਨ ਦੇ ਕੋਈ ਅਰਥ ਕਰਕੇ ਸੁਣਾਉਣਾ ਚਾਹੇ, ਕੋਈ ਸਿੱਖਿਆ ਬਿਲਕੁਲ ਨਹੀਂ। ਇਸ ਲਈ ਖਿਆਲ ਕਰ, ਲੇਕਿਨ ਸ਼ਬਦ ਇਸ ਤੋਂ ਅਗਲੀ ਅਵਸਥਾ ਹੈ। ਸ਼ਬਦ ਉਹ ਹੁੰਦਾ ਜਿਹਨੂੰ ਆਪਾਂ ਕਹਿੰਦੇ ਜਿਹਦੇ ਕੋਈ ਅਰਥ ਨਹੀਂ, ਜਿਹਨੂੰ ਆਪਾਂ ਦੂਜੇ ਲੋਕਾਂ ਕਹਿੰਦੇ ਸੈਂਟੈਂਸ। ਸ਼ਬਦ ਹੈ ਕੁਝ ਅੱਖਰਾਂ ਦਾ ਸੰਗ੍ਰਹਿ, ਤੇ ਉਹ ਵਰਡ, ਉਹ ਲਫ਼ਜ਼ ਜਿਹਦਾ ਕੋਈ ਅਰਥ ਹੋ, ਜਿਹਨੂੰ ਕਿਸੇ ਨੂੰ ਕੋਈ ਗੱਲ ਸਮਝਾਉਣ ਲਈ ਵਰਤਿਆ ਜਾ ਸਕੇ, ਉਹਨੂੰ ਕਹਿੰਦੇ ਨੇ ਸ਼ਬਦ।
ਹੁਣ ਇੱਥੇ ਪੰਚ ਨਾਦ ਦਾ ਤਾਂ ਮਸਲਾ ਨਹੀਂ, ਇੱਥੇ ਪੰਚ ਸ਼ਬਦ ਦਾ ਮਸਲਾ। ਜਿੰਨੀ ਵਾਰ ਵੀ ਲਫ਼ਜ਼ ਆ ਰਹੇ ਨੇ ਪੰਚ ਸ਼ਬਦ ਆ ਰਹੇ ਨੇ, ਪੰਚ ਨਾਦ ਨੇ। ਸਾਧ ਵਿੱਚੋਂ ਕੇਵਲ ਨਾਦ ਦੀ ਉਪਜ, ਉਹ ਦਸਵੇਂ ਦੁਆਰ ਵਿੱਚ ਨਾਦ ਵਜਣਾ ਆਖਦੇ ਨੇ, ਇੱਥੇ ਨਾਦ ਨੇ, ਇੱਥੇ ਸੁਰਤ ਵਿੱਚ ਸ਼ਬਦ ਦਾ ਨੇ। ਇੱਥੇ ਗੁਰੂ ਆਖਦੇ ਨੇ ਸਤ ਸੰਤੋਖ ਦਇਆ ਧਰਮ ਧੀਰਜ, ਇਹ ਪੰਜ ਸ਼ਬਦ ਜਿਹੜੇ ਨੇ ਤੇਰੇ ਅੰਦਰ ਵੱਜ ਜਾਣ, ਭਾਵ ਅੰਦਰ ਆ ਕੇ ਆਵਾਜ਼ ਦੇਣ, ਤੇਰੇ ਅੰਦਰ ਬੋਲਣ ਲੱਗ ਪੈਣ। ਅਜੇ ਤੱਕ ਜ਼ਬਾਨ ਤੇ ਬੋਲਦੇ, ਅਜੇ ਤੱਕ ਅਸੀਂ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਗੱਲਾਂ ਕਰਨੀ, ਕੇਵਲ ਇਹ ਸ਼ਬਦ ਸਾਡੀ ਜ਼ਬਾਨ ਤੇ। ਗੁਰੂ ਕਹਿੰਦੇ ਨੇ ਆਹ ਭਾਗਾਂ ਵਾਲਾ ਹੈ ਉਹ ਹਿਰਦਾ ਰੂਪੀ ਘਰ, ਜਿਸ ਘਰ ਦੇ ਅੰਦਰ ਹਿਰਦੇ ਦੇ ਘਰ ਵਿੱਚ ਇਹ ਪੰਜੇ ਸ਼ਬਦ ਬੋਲਣ ਲੱਗ ਪਏ। ਵਾਜੈ ਪੰਚ ਸ਼ਬਦ ਤੁਦ ਤਿਤ ਘਰ ਸੁਭਾਗ ਹੈ, ਸੁਭਾਗਾ ਘਰ ਹੈ, ਜਿਸ ਘਰ ਦੇ ਅੰਦਰ ਹਿਰਦੇ ਦੇ ਘਰ ਵਿੱਚ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ, ਅੰਦਰ ਬੋਲਣ ਲੱਗ ਪੈਂਦੇ ਨੇ ਇਹ ਸ਼ਬਦ ਗੁਰੂ ਦੇ। ਤੇ ਗੁਰੂ ਕਹਿੰਦੇ ਨੇ ਖਿਆਲ ਕਰੀ ਘਰ ਸੁਭਾਗਾ ਹੈ, ਸ਼ਬਦ ਵਾਜਾ ਹੈ, ਜੇ ਇਸ ਘਰ ਦੇ ਹਿਰਦੇ ਦੇ ਘਰ ਵਿੱਚ ਸਤ ਸੰਤੋਖ ਦਇਆ ਧਰਮ ਧੀਰਜ ਆਵਾਜ਼ ਦੇ ਨੇ, ਅੰਦਰ ਆ ਕੇ ਬੋਲਣ ਲੱਗ ਪੈਣ, ਅੰਦਰ ਗੁਰੂ ਦੇ ਸ਼ਬਦ ਦੀਆਂ ਇਹ ਪੰਜ ਲਾਈਨਾਂ ਬੋਲ ਪੈਣ, ਤੇ ਗੁਰੂ ਕਹਿੰਦੇ ਨੇ ਪਤਾ ਹੀ ਇਹਦੀ ਕਲਾ ਕੀ ਹੈ, ਸ਼ਕਤੀ ਕੀ ਹੈ, ਇਹਨਾਂ ਪੰਜਾਂ ਕੋਲ ਬੜੀ ਵੱਡੀ ਸ਼ਕਤੀ ਹੈ। ਇਹ ਪੰਜ ਦੂਜੇ ਪੰਜਾਂ ਨੂੰ ਕੱਢ ਦਿੰਦੇ ਨੇ, ਪੰਚ ਵਸਾਏ ਪੰਚ ਗਵਾਏ। ਗੁਰੂ ਕਹਿੰਦੇ ਨਤੀਜਾ ਨਿਕਲੇਗਾ, ਜਿਸ ਦਿਨ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿੱਤ ਕਰਨ ਹਾਰਿਆ, ਫਿਰ ਕੀ ਹੋਏਗਾ, ਪੰਚ ਦੂਤ ਤੁਦ ਵਸ, ਉਹ ਵੀ ਪੰਜ ਸਤ ਸੰਤੋਖ ਦਇਆ ਧਰਮ ਧੀਰਜ ਵੀ ਪੰਜ ਵਾਜੇ, ਪੰਚ ਸ਼ਬਦ ਇਹ ਵੀ ਪੰਜ ਨੇ, ਇਹ ਉੱਧਰ ਪੰਚ ਦੂਤ ਤੁਦ ਵਸ ਕੀਤੇ, ਪੰਜ ਦੂਤ ਵੀ ਪੰਜ ਨੇ, ਪੰਜਾਂ ਨੂੰ ਕੱਢਣ ਵਾਸਤੇ ਪੰਜ ਲਿਆਉਣੇ ਪੈਣ। ਪੰਚ ਮਨਾਏ ਪੰਚ ਰਸਾਏ ਪੰਚ ਵਸਾਏ ਪੰਚ ਗਵਾਏ ਦੀ ਗੱਲ ਪੂਰੀ ਤਾਂ ਹੋਣੀ। ਗੁਰੂ ਕਹਿੰਦੇ ਇਸ ਲਈ ਇੱਕ ਖਿਆਲ ਕਰੀ, ਇਹਨੂੰ ਨਾਦ ਨਹੀਂ ਸਮਝਣਾ, ਜੋਗੀਆਂ ਵਾਲਾ ਨਾਦ ਨਹੀਂ ਸਮਝਣਾ, ਕਿਉਂਕਿ ਇੱਥੇ ਬਾਰ ਬਾਰ ਪੰਜ ਸ਼ਬਦ ਦਾ ਲਫ਼ਜ਼ ਆ ਰਿਹਾ, ਤੇ ਪੰਚ ਹੈ ਸ੍ਰੇਸ਼ਟ ਮੁਖੀਆ। ਗੁਰੂ ਕਹਿੰਦੇ ਨੇ ਮੁੱਖ ਗੁਣ ਨੇ, ਕੁਛ ਗੁਣਾਂ ਦੇ ਮੁੱਖ ਗੁਣ ਹੁੰਦੇ ਨੇ, ਕੁਛ ਅਵਗੁਣਾਂ ਦੇ ਮੁੱਖ ਅਵਗੁਣ ਹੁੰਦੇ। ਮੁੱਖ ਅਵਗੁਣ ਕੀ, ਜਿਹਦੇ ਪਿੱਛੇ ਕੁਛ ਅਵਗੁਣ ਹੋਰ ਖੜੇ ਹੋ, ਮੁੱਖ ਗੁਣ ਕੀ, ਜਿਹਦੇ ਬਹੁਤ ਸਾਰੇ ਪਿੱਛੇ ਗੁਣ ਹੋਰ ਖੜੇ ਹੋ। ਇੱਕ ਕ੍ਰੋਧ ਆ ਜਾਏ, ਇੱਕ ਕ੍ਰੋਧ ਆ ਜਾਏ, ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਪਹਿਲਾ ਤੇਰਾ ਰੂਪ ਕੀ ਹੈ, ਹੇ ਕਲ ਮੂਲ ਕ੍ਰੋਧ ਨੂੰ ਤਦੰਤ ਕਰਨਾ ਨਾ ਉਪਰ, ਇਹ ਕ੍ਰੋਧ ਆ ਜਾਏ, ਦਇਆ ਨਸ ਜਾਏਗੀ, ਜਾਂ ਦਇਆ ਰਹੇਗੀ ਜਾਂ ਕ੍ਰੋਧ ਰਹੇਗਾ, ਉੱਧਰ ਸਤ ਸੰਤੋਖ ਵਿੱਚ ਦਇਆ ਹੈ, ਇਹਨਾਂ ਪੰਜਾਂ ਵਿੱਚ ਕ੍ਰੋਧ ਹੈ, ਇਹ ਕੀ ਰਹੇਗੀ, ਜੇ ਕ੍ਰੋਧ ਆਏਗਾ ਦਇਆ ਚਲੀ ਜਾਏਗੀ, ਦਇਆ ਆਏਗੀ ਕ੍ਰੋਧ ਨੂੰ ਜਾਣਾ ਪਏਗਾ, ਪੰਜਾਂ ਵਿੱਚੋਂ ਜਾਓ ਉੱਧਰ ਲੈ ਕੇ ਆਣਗੇ, ਜਾਓ ਇੱਧਰ ਦੇ ਪੰਜ ਰਹੇਗੇ। ਗੁਰੂ ਕਹਿੰਦੇ ਹੇ ਕਲ ਮੂਲ ਕ੍ਰੋਧਨ ਕਦੰਚ ਕਰਨਾ ਨਾ ਉਪਰ ਕਿਤੇ, ਇਹ ਤਾਂ ਬਿਲਕੁਲ ਕਰਨਾ ਦਇਆ ਪੈਦਾ ਹੀ ਨਹੀਂ ਹੋਣੀ, ਤਾਂ ਜਿੱਥੇ ਤੂੰ ਆ ਜਾਏ ਇਹ ਨਸ ਜਾਂਦੀ। ਅੱਗੇ ਜਾ ਕਹਿੰਦੇ ਨੇ ਨਿਤਿਅਨ ਜਥਾ ਮਰਕਟੇ, ਜਦੋਂ ਤੂੰ ਅੰਦਰ ਆ ਜਾਏ ਤੂੰ ਕ੍ਰੋਧੀ ਮਨੁੱਖ, ਜਿਸ ਵੇਲੇ ਅੱਤ ਕ੍ਰੋਧ ਵਿੱਚ ਹੁੰਦਾ, ਗੁਰੂ ਕਹਿੰਦੇ ਨੇ ਬਾਂਦਰ ਦੀ ਤਰ੍ਹਾਂ ਨਸ ਜਾਏ, ਨਿਤਿਅਨ ਜਥਾ ਮਰਕਟੇ, ਜਿਸ ਵੇਲੇ ਕ੍ਰੋਧ ਆਉਂਦਾ ਹੈ ਇੱਕ ਅਵਗੁਣ, ਉਹ ਉਹਦੇ ਨਾਲ ਪਿੱਛੇ ਕੀ ਲੈ ਆਉਂਦਾ, ਜ਼ੁਲਮ। ਐਵੇਂ ਨਹੀਂ ਗੁਰੂ ਨੇ ਬਾਣੀ ਵਿੱਚ ਆਖਿਆ, ਗੁਰੂ ਕਹਿੰਦੇ ਨੇ ਮਨ ਜਿਸ ਥਾਂ ਤੇ ਆਕੀ ਹੋ ਕੇ ਬੈਠਾ ਨਾ, ਉੱਥੇ ਕ੍ਰੋਧ ਪ੍ਰਧਾਨ ਮਹਾਂ ਵੱਡ ਦੁੰਦਰ, ਉੱਥੇ ਬੈਠੇ ਕ੍ਰੋਧ ਪ੍ਰਧਾਨ ਮਹਾਂ ਵੱਡ ਦੁੰਦਰ, ਤੈ ਮਨ ਮਵਾਸੀ ਰਾਜਾ, ਸਵਾਦ ਸੁਨਾ ਟੋਪ ਮਮਤਾ ਤੋਂ ਕਬੁੱਧ ਕਮਾਨ ਚੜਾਈ, ਕਿਸਨਾ ਤੀਰ ਰਹੇ ਘੱਟ ਪੀਤਰ, ਇਉਂ ਗੜ ਲਿਓ ਨਾ ਜਾਈ, ਉਹਦੇ ਕੋਲ ਕ੍ਰੋਧ ਪ੍ਰਧਾਨ। ਤੇ ਗੁਰੂ ਕਹਿੰਦੇ ਸੈਨਾ ਸਾਡੇ ਕੋਲ ਵੀ ਤਾਂ ਹੋਣੀ ਚਾਹੀਦੀ, ਸੈਨਾ ਦੇ ਮੁਕਾਬਲੇ ਸੈਨਾ ਦੀ ਲੋੜ ਹੈ, ਹਥਿਆਰ ਦੇ ਮੁਕਾਬਲੇ ਹਥਿਆਰ ਦੀ ਲੋੜ। ਗੁਰੂ ਕਹਿਣ ਲੱਗੇ ਪ੍ਰੇਮ ਪਵਿੱਤਾ ਸੁਰਤ ਹਵਾਈ, ਗੋਲਾ ਗਿਆਨ ਚਲਾਇਆ, ਬ੍ਰਹਮ ਅਗਨ ਸਹਿਜੇ ਪਰਜਾਲੀ, ਇੱਕ ਹੈ ਚੋਟ ਸਿਝਾਇਆ, ਮੇਰੇ ਕੋਲ ਇਹ ਹਥਿਆਰ ਨਹੀਂ। ਫਿਰ ਕਹਿਣ ਲੱਗੇ ਉਹਦੇ ਕੋਲ ਕ੍ਰੋਧ ਪ੍ਰਧਾਨ ਹੈ ਤੇ ਦੁੰਦਰ ਹੈ, ਬੜਾ ਜ਼ਾਲਮ ਹੈ, ਤੇ ਮੇਰੇ ਕੋਲ ਕੀ ਹੈ, ਸੱਤ ਸੰਤੋਖ ਲੈ ਲੜਨੇ ਲੱਗ। ਸੱਤ ਸੰਤੋਖ ਦਇਆ ਧਰਮ ਧੀਰਜ ਨੇ, ਇੱਧਰ ਕਰ ਕੁਲੋਕਾਰ। ਕਹਿਣ ਲੱਗੇ ਸੱਤ ਸੰਤੋਖ ਲੈ ਲੜਨੇ ਲੱਗਾ, ਤੋਰੇ ਦੋਏ ਦਰਵਾਜ਼ਾ, ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ ਪਕੜਿਓ ਗੜ ਕੋ ਰਾਜਾ। ਸੈਨਾ ਨਾਲ ਸੈਨਾ ਬਦਲਣੀ, ਮੁਕਾਬਲੇ ਤੇ ਆਉਣਾ। ਤੇ ਗੁਰੂ ਇੱਥੇ ਇਸੇ ਲਈ ਕਹਿੰਦੇ ਨੇ ਭਲਿਆ, ਤੇ ਜਿਸ ਦਿਨ ਤੇਰੇ ਹਿਰਦੇ ਦੇ ਅੰਦਰ ਪੰਜ ਸੱਤ ਸੰਤੋਖ ਦਇਆ ਧਰਮ ਧੀਰਜ ਦੇ ਸ਼ਬਦ ਆ ਕੇ ਬੋਲ ਪਏ, ਅੰਦਰ ਬੋਲਣ, ਸਿਰਫ ਜ਼ਬਾਨ ਨੂੰ ਨਾ ਬੋਲਣ, ਜੇ ਸਾਡੇ ਰੋਜ਼ ਬੋਲਦੇ ਪਰ ਬੋਲਦੇ ਨੇ ਸਿਰਫ ਜ਼ਬਾਨ ਤੇ, ਜਿਸ ਦਿਨ ਉਹ ਅੰਦਰ ਆ ਵਸੇ ਉਸ ਦਿਨ ਕੀ ਹੋਏਗਾ, ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿੱਤ ਕਰਨ ਹਾਰਿਆ, ਪੰਚ ਦੂਤ ਤੁਦ ਵਸ, ਉਸ ਦਿਨ ਕੰਮ ਕੁਦ ਲੋ ਮੋਹਕਾਰ ਵਸ ਚੁੱਕਿਆ, ਪੰਜ ਦੂਤ ਤੁਦ ਵਸ ਕੀਤੇ, ਕਾਲ ਕੰਟਕ ਮਾਰਿਆ, ਕਿਉਂਕਿ ਇਹ ਮੌਤ ਦਾ ਆਤਮਕ ਮੌਤ ਕੰਮ ਕੁਦ ਲੋ ਮੋਹਕਾਰ ਦੇ ਹੱਥ ਵਿੱਚ ਹੁੰਦੀ, ਆਤਮਕ ਮੌਤ ਉਦੋਂ ਹੁੰਦੀ ਜਦੋਂ ਮਨੁੱਖ ਇਹਨਾਂ ਦੀ ਗ੍ਰਿਫਤ ਵਿੱਚ ਹੁੰਦਾ।
ਲੱਗੇ ਧੁਰ ਕਰਮ ਪਾਇਆ ਤੁਰਜਨ ਕੋ ਸੇ ਨਾਮ ਹਰ ਕੇ ਲੱਗੇ। ਅਗਲੀ ਲਾਈਨ ਪੜ੍ਹਿਓ, ਫਿਰ ਇੱਥੇ ਰੁਕਣਾ। ਕਹੇ ਨਾਨਕ ਤੈ ਸੁੱਖ ਹੋਆ, ਪਹਿਲਾਂ ਵੀ ਆਖਿਆ ਨਾ ਸੁੱਖ, ਕਹਿਣ ਲੱਗੇ ਸੁੱਖ ਅੰਦਰ ਤਾਂ ਹੋਵੇਗਾ ਕਿ ਜਿਹੜੇ ਪੰਜ ਸ਼ਬਦ ਨੇ ਇਹ ਅਣਹਤ ਵਜਣ। ਇੱਥੇ ਫਿਰ ਉਹ ਅਣਹਤ ਵਾਜਾ ਨਹੀਂ, ਅਣਹਤ ਤੋਂ ਭਾਵ ਹੁੰਦਾ ਇੱਕ ਰਸ ਜਿਹਦੀ ਦਰਮਿਆਨ ਵਿੱਚ ਹੱਤਿਆ ਨਾ ਹੋਵੇ, ਭਾਵ ਟੁੱਟੇ ਨਾ। ਅਣਹਤ ਤੋਂ ਰਸ ਮਤਲਬ ਹੈ ਇੱਕ ਰਸ। ਹੁਣ ਸਾਡੀ ਹਾਲਤ ਕੀ ਹੈ ਕਿ ਸਾਡੀ ਅਣਹਤ ਸ਼ਬਦ ਦੀ ਆਵਾਜ਼ ਨਹੀਂ। ਇੱਥੇ ਆਉਣੇ ਗੁਰੂ ਦੇ ਸ਼ਬਦ ਧਰਮ ਦੀਆਂ ਗੱਲਾਂ ਸਭ ਕੁਝ ਹਿਰਦੇ ਤੇ ਅਸਰ ਵੀ ਕਰ ਲਿਆ, ਵੱਜਦੇ ਵੀ ਨੇ, ਦਰਵਾਜ਼ਿਓਂ ਬਾਹਰ ਨਿਕਲਦੇ ਇਹ ਵਾਜੇ ਮਰ ਜਾਂਦੇ, ਅਣਹਤ ਨਾ ਹੱਤਿਆ ਹੋ ਗਈ। ਇੱਥੇ ਸ਼ਬਦ ਵੱਜਿਆ, ਇੱਥੇ ਧਰਮ ਦੀ ਗੱਲ ਨੇ ਅੰਦਰ ਪ੍ਰਵੇਸ਼ ਕੀਤਾ, ਅਸਰ ਵੀ ਹੋਇਆ, ਅੰਦਰੋਂ ਲੈ ਕੇ ਗਿਆ ਘਰ ਤੱਕ ਪਹੁੰਚਦੇ ਤੱਕ ਹੱਤਿਆ ਹੋ ਗਈ। ਉਹ ਸ਼ਬਦ ਇੱਥੇ ਦਾ ਇੱਥੇ ਰਹਿ ਗਏ, ਘਰ ਜਾ ਕੇ ਉਹੀ ਝੂਠਾ ਗਿਆ। ਇੱਥੇ ਸੰਤੋਖ ਨੇ ਅੰਦਰ ਪ੍ਰਵੇਸ਼ ਕੀਤਾ ਸੀ, ਘਰ ਜਾ ਕੇ ਉਹੀ ਕ੍ਰਿਸ਼ਨ ਲੱਗ ਗਏ, ਬਦਲ ਗਿਆ। ਇਸ ਲਈ ਇਹ ਅਣਹਤ ਨਾ ਰਿਹਾ। ਗੁਰੂ ਕਹਿੰਦੇ ਮੈਂ ਕਹਿੰਦਾ ਤੇਰੇ ਅੰਦਰ ਸੱਚ ਸੰਤੋਖ ਦਇਆ ਧਰਮ ਧੀਰਜ ਦੇ ਵਾਜੇ ਵੱਜਣ, ਪਰ ਉਹ ਜਿਹੜੇ ਸ਼ਬਦ ਵੱਜਣ ਨਾ ਉਹ ਅਣਹਤ ਹੋ ਕੇ ਵੱਜਣ, ਮੁੜ ਕੇ ਖਤਮ ਨਾ ਹੋਵੇ ਅੰਦਰੋਂ। ਜਿਹੜਾ ਤੈਨੂੰ ਸੱਚ ਇੱਥੇ ਚੰਗਾ ਲੱਗਦਾ ਉਹ ਘਰ ਜਾ ਕੇ ਮਿਲੇ, ਜਿਹੜਾ ਤੈਨੂੰ ਸੰਤੋਖ ਇੱਥੇ ਚੰਗਾ ਲੱਗਦਾ ਉਹ ਤੈਨੂੰ ਕਾਰੋਬਾਰ 'ਚ ਜਾ ਕੇ ਮਿਲੇ, ਜੇ ਤੈਨੂੰ ਦਇਆ ਇੱਥੇ ਚੰਗੀ ਲੱਗਦੀ ਹੈ ਤੂੰ ਇੱਥੇ ਬੈਠ ਕੇ ਤਾਂ ਲੰਗਰ ਲਾ ਕੇ ਕਿਸੇ ਗਰੀਬ ਨੂੰ ਭੁੱਖੇ ਨੂੰ ਰੋਟੀ ਖਵਾ ਸਕਣਾ, ਪਰ ਰਾਹ ਜਾਂਦੇ ਆ ਕਿਸੇ ਗਰੀਬ ਨੂੰ ਮੰਗਤੇ ਨੂੰ ਭੁੱਖੇ ਨੂੰ ਵੇਖੇ ਤੇ ਆਖੇ ਮੇਰਾ ਤਾਂ ਸਿਰਫ ਉੱਥੇ ਹੀ ਸਮਾਂ ਸੀ, ਮੇਰਾ ਤਾਂ ਉੱਥੇ ਹੀ ਫਰਜ਼ ਸੀ, ਉੱਥੇ ਮੇਰਾ ਫਰਜ਼ ਥੋੜਾ। ਹੋ ਸਕਦਾ ਇੱਥੋਂ ਨਾਲੋਂ ਉੱਥੇ ਫਰਜ਼ ਜ਼ਿਆਦਾ ਹੋਵੇ। ਇੱਥੇ ਥੱਕਣ ਵਾਲੇ ਉਹ ਹੋਣ ਜਿਨ੍ਹਾਂ ਦੇ ਘਰ ਸਭ ਕੁਝ ਹੋਵੇ, ਉਹਨਾਂ ਨੂੰ ਲੋੜ ਨਾ ਹੋਵੇ ਤੇ ਉਹ ਲੋੜਵੰਦ। ਇਸ ਲਈ ਲੰਗਰ ਦਾ ਅਸਲ ਅਰਥ ਹੈ ਗਰੀਬ ਦੀ ਲੋੜ ਪੂਰੀ, ਲੋੜਵੰਦ। ਇਸ ਲਈ ਇਤਿਹਾਸ ਦੇ ਮੁਤਾਬਕ ਗੁਰੂ ਨੇ ਵੀ ਇਹ ਗੱਲ ਆਖ ਦਿੱਤੀ, ਕਹਿਣ ਲੱਗੇ ਗਰੀਬ ਦਾ ਮੂੰਹ ਗੁਰੂ ਦੀ ਗੋਦ। ਕਹਿਣ ਲੱਗੇ ਜਿਹੜਾ ਕੁਝ ਇੱਥੇ ਸੁਣੇ ਉਹ ਕਰਦਾ ਕਿ ਹੱਤਿਆ ਨਾ ਹੋ ਜਾਏ। ਇਹਨੂੰ ਜੇ ਤੂੰ ਲਗਾਤਾਰ ਜਿਹੜੇ ਗੁਣ ਗੁਰੂ ਕੋਲੋਂ ਸੁਣਨਾ ਇੱਥੇ ਆ ਕੇ ਅੰਦਰ ਵਸਦੇ ਨੇ, ਜੇ ਉਹ ਗੁਣ ਸਾਰੇ ਸ਼ਬਦ ਰੂਪ ਲਗਾਤਾਰ ਤੇਰੇ ਅੰਦਰ ਚੱਲਦੇ ਰਹਿਣ ਤਾਂ ਉਸਦਾ ਮਤਲਬ ਹੋਵੇਗਾ ਅਣਹਤ ਸ਼ਬਦ, ਸ਼ਬਦ ਦੀ ਹੱਤਿਆ ਨਹੀਂ। ਗੁਰੂ ਕਹਿੰਦੇ ਪੰਜੇ ਸ਼ਬਦ ਸੱਤ ਸੰਤੋਖ ਦਇਆ ਧਰਮ ਧੀਰਜ ਦੇ ਵੱਜਣ ਅੰਦਰ, ਉਹਦਾ ਨਤੀਜਾ ਇਹ ਨਿਕਲੇਗਾ ਕਾਮ ਕੋਦ ਲੋਭ ਮੋਹੰਕਾਰ ਅੰਦਰੋਂ ਨਸ ਜਾਣਗੇ, ਚਲੇ ਜਾਣਗੇ। ਪਰ ਇੱਕ ਖਿਆਲ ਰੱਖੀ ਕਿਤੇ ਮੁੜ ਕੇ ਨਾ ਆ ਜਾਣ, ਕਿਤੇ ਮੁੜ ਕੇ ਨਾ ਆ ਜਾਣ। ਇਸ ਲਈ ਅੰਦਰ ਬੈਠੇ ਵੱਜ ਰਹੇ ਇਹਨਾਂ ਪੰਜ ਸ਼ਬਦਾਂ ਨੂੰ ਮਰਨ ਨਾ ਦੇ। ਕਹੇ ਨਾਨਕ ਤੇ ਸੁੱਖ ਹੋਆ ਚਿੱਤ ਘਰ ਅਣਹਤ ਵਾਜੇ। ਉਹ ਵਾਜੇ ਜਿਹੜੇ ਸ਼ਬਦ ਸਨ, ਜਿਹੜਾ ਪਹਿਲਾਂ ਆਖਿਆ ਨੇ ਦਰਸ ਭਾਗੇ ਸ਼ਬਦ ਵਾਜੇ, ਉਹ ਹੁਣ ਅਣਹਤ ਹੋ ਗਏ, ਉਹ ਟੁੱਟਣਗੇ ਨਹੀਂ। ਤੇ ਗੁਰੂ ਕਹਿੰਦੇ ਇੱਕ ਖਿਆਲ ਕਰੀ ਕਿ ਜਿੰਨਾ ਤੇਰੇ ਜੀਵਨ ਦੀ ਬਰਬਾਦੀ ਦਾ ਕਾਰਨ ਹੈ, ਜਿਹੜਾ ਤੇਰੇ ਜੀਵਨ ਅੰਦਰ ਕਮਜ਼ੋਰੀਆਂ ਆ ਰਹੀਆਂ ਨੇ, ਇਸੇ ਲਈ ਆ ਰਹੀਆਂ ਨੇ ਕਿਉਂਕਿ ਤੂੰ ਸ਼ਬਦ ਸੱਚੇ ਸ਼ਬਦ ਨੂੰ ਅਣਹਤ ਨੇ ਵਿੱਚ ਨਹੀਂ ਬਦਲਿਆ। ਆ ਅਗਲਾ ਲਫ਼ਜ਼ ਲਿਵ, ਅਗਲੀ ਪੌੜੀ ਦਾ ਆਰੰਭ ਲਿਵ ਤੋਂ ਕਰ। ਤੇ ਲਿਵ ਕਿਹਨੂੰ ਕਹਿੰਦੇ ਨੇ? ਇੱਕ ਰਸ, ਲਫ਼ਜ਼ ਹੀ ਬਦਲਿਆ। ਪਹਿਲੀ ਗੱਲ ਦਾ ਅੱਗੇ ਵਿਸਥਾਰ ਸ਼ੁਰੂ ਕਰ। ਪਹਿਲੀ ਗੱਲ ਅੱਖ ਨੇ ਸ਼ਬਦ ਅੰਦਰ ਵੱਜੇ, ਫਿਰ ਕਹਿੰਦੇ ਨੇ ਅਣਹਤ ਵੱਜੇ, ਇੱਕ ਰਸ ਵੱਜੇ। ਉੱਥੇ ਸ਼ਬਦ ਦਾ ਪੌੜੀ ਦਾ ਆਰੰਭ ਕੀਤਾ ਨੇ ਸ਼ਬਦ ਅੰਦਰ ਵੱਜੇ, ਕਰਸ ਪਾਗੇ ਸ਼ਬਦ ਵਾਜੇ, ਫਿਰ ਅਖੀਰ ਦੀ ਲਾਈਨ ਤੇ ਜਾ ਕੇ ਆਖਿਆ ਨੇ ਉਹ ਸ਼ਬਦ ਅਣਹਤ ਹੋ ਜਾਏ, ਕਦੀ ਸ਼ਬਦ ਖਤਮ ਨਾ ਹੋਵੇ, ਉਹ ਜੀਵਨ ਦਾ ਹਿੱਸਾ ਬਣ ਜਾਏ। ਤੇ ਹੁਣ ਕਹਿੰਦੇ ਨੇ ਪਤਾ ਹੀ ਤੇਰਾ ਜੀਵਨ ਵਿੱਚ ਜਿੰਨੀਆਂ ਕਮਜ਼ੋਰੀਆਂ ਨੇ ਉਹ ਇਸੇ ਲਈ ਆ ਰਹੀਆਂ ਨੇ ਕਿਉਂਕਿ ਸ਼ਬਦ ਜਿਹੜਾ ਹੈ ਉਹ ਸੱਚੀ ਲਿਵ ਨਹੀਂ ਬਣ। ਲਿਵ ਦਾ ਅਰਥ ਵੀ ਹੁੰਦਾ ਇੱਕ ਰਸ, ਜਿਹੜਾ ਕੰਮ ਆਪਾਂ ਇੱਕ ਰਸ ਕਰੀਏ ਤੇ ਮਨ ਬਿਰਤੀ ਲੱਗ ਜਾਏ ਹੁੰਦੇ ਤੇ ਉਹਨੂੰ ਕਹਿੰਦੇ ਲਿਵਲੀਨ ਹੋ ਗਈ। ਫਲਾਣਾ ਕੰਮ ਕਰਦਾ ਪਰ ਕੰਮ ਕਰਦਾ ਲਿਵ ਲਾ। ਜਦੋਂ ਕਿਸੇ ਇੱਕ ਪਾਸੇ ਧਿਆਨ ਜੁੜ ਜਾਏ ਆਪਾਂ ਆਖਦੇ ਹਾਂ ਫਲਾਣੇ ਦੀ ਲਿਵ ਲੱਗ ਗਈ। ਤੋ ਲਿਵ ਲੱਗਣ ਦਾ ਅਰਥ ਹੁੰਦਾ ਇੱਕ ਰਸ, ਜਿੱਥੇ ਜਾ ਕੇ ਟਿਕਾਓ ਹੋ ਜਾਏ। ਲਿਵ ਦਾ ਅਰਥ ਹੈ ਟਿਕਣਾ, ਰਹਾਇਸ਼ ਘਰ, ਇੰਗਲਿਸ਼ ਦਾ ਲਫ਼ਜ਼ ਵੀ ਇਹੋ ਹੀ ਹੈ। ਲਿਵ ਦਾ ਅਰਥ ਹੈ ਟਿਕਣਾ ਘਰ। ਤੇ ਗੁਰੂ ਵੀ ਬਾਣੀ ਵਿੱਚ ਕਹਿੰਦੇ ਜਿੱਥੇ ਜਾ ਕੇ ਸੁਰਤ ਟਿਕ ਜਾਏ, ਜੇ ਤੇਰੀ ਸੱਚ ਨਾਲ ਸੁਰਤ ਟਿਕ ਜਾਏ, ਜੇ ਤੇਰੀ ਸੱਚੇ ਨਾਲ ਲਿਵ ਲੱਗ ਜਾਏ, ਤੂੰ ਉੱਥੇ ਜੁੜ ਜਾਏ, ਇੱਕ ਰਸ ਹੋ ਜਾਏ, ਉਹਦੇ ਸ਼ਬਦ ਉਹਦੀ ਆਵਾਜ਼ ਤੇਰੇ ਅੰਦਰੋਂ ਖਤਮ ਨਾ ਹੋਵੇ। ਕਿਉਂਕਿ ਜਿਸ ਦਿਨ ਖਤਮ ਹੋ ਗਈ ਉਸ ਦਿਨ ਫਿਰ ਦੁਖੀ ਹੋਏਗਾ। ਕਹਿ ਨਾਨਕ ਤੈ ਸੁੱਖ ਹੋਆ ਤਿਤ ਘਰ ਅਣਹਤ ਵਾਜੇ। ਜਿਸ ਦਿਨ ਅਣਹਤ ਨਾ ਰਹੀ ਹੋਏਗਾ। ਆਪਾਂ ਕੱਲ ਵੀ ਨਵਾਇਤ ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੇ ਬਹੁਤ ਵਿਕਾਰ, ਜੇ ਤਨ ਬਾਣੀ ਵਿਸਰਦਾ ਹੈ। ਜਿਵੇਂ ਟੁੱਟ ਗਈ ਜਿਉ ਪੱਕਾ ਰੋਗੀ ਮਿਲਦਾ ਹੈ,
ਗੁਰੂ ਕਹਿਣ ਲੱਗੇ ਇਸ ਲਈ ਮੈਂ ਤੈਨੂੰ ਇਹ ਗੱਲ ਸਮਝਾਉਣਾ ਚਾਹੁੰਦਾ, ਇਹ ਜੀਵਨ ਇਹ ਕਾਇਆ ਤਾਂ ਹੀ ਜਿਹੜਾ ਤੈਨੂੰ ਮਨੁੱਖਾ ਜਨਮ ਮਿਲਿਆ ਤਾਂ ਹੀ ਪਵਿੱਤਰ ਹੈ ਜੇ ਤੇਰੀ ਲਿਵ ਇੱਕ ਰਸ ਸੱਚੇ ਨਾਲ ਲੱਗ ਜਾਏ। ਗੁਰੂ ਕਹਿਣ ਲੱਗੇ ਸਾਚੀ ਲਿਵੈ ਬਿਨ ਬੇ ਨਿਮਾਣੀ। ਨਿਮਾਣੀ ਤੋਂ ਕੀ ਭਾਵ ਹੁੰਦਾ? ਕਮਜ਼ੋਰ, ਜਿਹਨੂੰ ਕੋਈ ਮਾਣ ਸਤਿਕਾਰ ਨਾ ਮਿਲੇ, ਜਿਹਦੇ ਕੋਲ ਕੋਈ ਸ਼ਕਤੀ ਤਾਕਤ ਨਾ ਹੋਵੇ, ਹਰ ਕਿਸੇ ਦੀ ਗੁਲਾਮ ਹੋ ਕੇ ਰਹਿ ਜਾਏ। ਗੁਰੂ ਕਹਿੰਦੇ ਸਾਚੀ ਲਿਵੈ ਬਿਨ ਦੇ ਨਿਮਾਣੀ, ਦੇ ਨਿਮਾਣੀ ਲਿਵੈ ਬਾਝੋਂ ਕਿਆ ਕਰੇ ਵਿਚਾਰੀਆ। ਤੁਦ ਬਾਅਦ ਸਮਰੱਥ ਹੋਏ ਲਿਵ ਤੋਂ ਬਿਨਾਂ, ਤੇਰੇ ਨਾਲ ਜੁੜੇ ਤੋਂ ਬਿਨਾਂ, ਤੇਰੇ ਨਾਲ ਇੱਕ ਰਸ ਅਨਹਤ ਹੋਏ ਤੋਂ ਬਿਨਾਂ ਵਿਚਾਰੀ ਇੰਨੀ ਕਮਜ਼ੋਰ ਪੈ ਗਈ ਹੈ, ਹੁਣ ਤੇ ਗੁਲਾਮ ਹੀ ਹੋ ਗਈ। ਕਹਿਣ ਲੱਗੇ ਜੀ ਤੇਰੇ ਵਰਗਾ ਸਮਰੱਥ ਹੋਰ ਕਿਹੜਾ ਹੋਵੇ ਜਿਹੜਾ ਇਹਨੂੰ ਸਮਰੱਥ ਕਰੇ, ਬਲਵਾਨ ਕਰੇ? ਤੁਦ ਬਾਅਦ ਸਮਰੱਥ ਕੋਈ ਨਾ ਹੈ, ਕਿਰਪਾ ਕਰਨ ਵਾਲੀ ਆ। ਤੇਰੇ ਨਾਲ ਵੱਡਾ ਸਮਰੱਥ ਕਿਹੜਾ ਹੈ ਜਿਹੜਾ ਇਸ ਨਿਮਾਣੀ ਨੂੰ ਸਮਰੱਥਾ ਦੇਵੇ? ਕਹਿਣ ਲੱਗੇ ਇੱਕੋ ਤਰੀਕਾ ਹੈ, ਇਸ ਨੂੰ ਹੋਰ ਥਾਂ ਨਹੀਂ, ਤੂੰ ਸਮਰੱਥ ਹੈ, ਤੇਰਾ ਦਰ ਛੱਡ ਕੇ ਕਿੱਥੇ ਜਾਏ? ਕਹਿਣ ਲੱਗੇ ਮੈਨੂੰ ਪਤਾ ਹੈ ਤੇਰੇ ਕੋਲ ਇਹਨੂੰ ਕਮਜ਼ੋਰ ਨੂੰ ਬਲਵਾਨ ਕਰਨ ਦਾ ਇੱਕ ਸਾਧਨ ਹੈ, ਉਹ ਕਿਹੜਾ? ਇਸ ਨੂੰ ਹੋਰ ਥਾਂ ਨਹੀਂ, ਸ਼ਬਦ ਲਾਭ ਸਵਾਲੀ ਹੈ, ਕਿਉਂਕਿ ਗੱਲ ਸਾਰੀ ਕੇਂਦਰ ਸ਼ਬਦ ਨੂੰ। ਕਹਿਣ ਲੱਗੇ ਇਸ ਨੂੰ ਹੋਰ ਕੋਈ ਥਾਂ ਨਹੀਂ ਹੈ, ਵਿਚਾਲੀ ਨਿਮਾਣੀ ਹੋ ਗਈ ਲਿਵ ਤੋਂ ਬਿਨਾਂ, ਤੇਰੇ ਸ਼ਬਦ ਨਾਲੋਂ ਟੁੱਟ ਕੇ ਜੇ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਵਿਲਾ ਹੈ। ਜਿਹੜਾ ਪੱਕਾ ਰੋਗੀ ਉਹਨੇ ਕਮਜ਼ੋਰ ਹੋਣਾ ਹੀ ਹੋਣਾ, ਰੋਗੀ ਨੇ ਕਮਜ਼ੋਰ ਹੋਣਾ। ਕਹਿਣ ਲੱਗੇ ਇਸ ਲਈ ਚੰਗੀ ਗੱਲ ਹੈ ਇਸ ਨੂੰ ਹੋਰ ਥਾਂ ਨਹੀਂ, ਸ਼ਬਦ ਲਾਗ ਸਵਾਰੀ ਆ। ਇਹਦੇ ਲਈ ਬਲਵਾਨ ਹੋਣ ਵਾਸਤੇ, ਤਾਕਤ ਦੇਣ ਲਈ ਇਹਨੂੰ ਇੱਕੋ ਹੀ ਹੈ ਤੇਰਾ ਸ਼ਬਦ। ਜੇ ਤੇਰੇ ਸ਼ਬਦ ਨਾਲ ਜੁੜ ਜਾਏ ਇਹ ਨਿਮਾਣੀ ਕਾਇਆ, ਇਹ ਨਿਮਾਣਾ ਜੀਵ, ਇਹ ਨਿਰਬਲ ਮਨੁੱਖਾ ਜਨਮ ਜਿਹੜਾ ਮੁੜ ਬਲਵਾਨ ਹੋ ਸਕਦਾ। ਪਰ ਸਦੂ ਕਹਿਣ ਲੱਗੇ ਉਹਦਾ ਤਰੀਕਾ ਇੱਕੋ ਹੀ, ਕਿ ਇਸ ਨੂੰ ਸਮਝ ਆ ਜਾਏ, ਕਹੇ ਨਾਨਕ ਲਿਵੈ ਬਾਝੋਂ ਕਿਆ ਕਰੇਗੀ। ਜੇ ਇਸ ਨੂੰ ਵਿਸ਼ਵਾਸ ਤੇ ਯਕੀਨ ਆ ਜਾਏ ਕਿ ਬਿਨਾਂ ਗੁਰੂ ਦੇ ਸ਼ਬਦ ਨਾਲ ਲਿਵ ਲਾਉਣ ਦੇ, ਉਹਨੂੰ ਅਣਹੱਥ ਸ਼ਬਦ ਬਣਾਉਣ ਦੇ, ਕਹੇ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਤ ਵਾਜੇ। ਕਹਿਣ ਲੱਗੇ ਉਹ ਸ਼ਬਦ ਜਿਹੜਾ ਘਰ ਸੁਭਾਗੇ ਵਿੱਚ ਵੱਜਿਆ ਸੀ, ਜਿੰਨੀ ਦੇਰ ਉਹ ਸ਼ਬਦ ਲਿਵ ਰੂਪੀ ਨਹੀਂ ਬਣਦਾ ਤੇ ਅਨਹਤ ਨਹੀਂ ਬਣਦਾ, ਇਸ ਕਾਇਆ ਨੂੰ, ਇਸ ਜੀਵ ਨੂੰ, ਮਨੁੱਖਾ ਜਨਮ ਨੂੰ ਇਹ ਵਿਸ਼ਵਾਸ ਆ ਜਾਏ, ਓਨੀ ਦੇਰ ਮੇਰੀ ਬਲਵੰਤਾ ਨਹੀਂ। ਸਤਿਗੁਰੂ ਨੇ ਇਹੋ ਗੱਲ ਸਮਝਾਈ, ਕਹਿਣ ਲੱਗੇ

0: ਵਾਂ ਇੱਕ ਤੇ ਪੰਜ ਸ਼ਬਦ ਤੇ ਪੰਜ ਨਾਦ ਦਾ ਭੇਦ ਸਨ। ਜੋਗੀਆਂ ਦੇ ਪੰਜ ਨਾਦ ਨੇ, ਸਿੱਖ ਦੇ ਪੰਜ ਸ਼ਬਦ। ਇਹਦਾ ਜੀਵਨ ਸ਼ਬਦਾਂ ਵਿੱਚ ਪ੍ਰਵੇਸ਼ ਕਰਦਾ ਹੈ ਉਦੋਂ ਪੰਜ ਦੂਤਾਂ ਕੋਲੋਂ ਛੁਟਕਾਰਾ। ਫਿਰ ਇਹ ਸ਼ਰਤ ਪੂਰੀ ਹੋ ਜਾਂਦੀ ਹੈ, ਪੰਚ ਮਨਾਏ ਪੰਚ ਰਸਾਏ ਪੰਚ ਬਸਾ ਪੰਚ ਗੋਵਾ। ਇਸ ਲਈ ਪੰਚ ਸ਼ਬਦ ਜਿਹੜੇ ਨੇ ਉਹਨਾਂ ਨੇ ਪੰਜ ਦੂਤਾਂ ਨੂੰ ਵਸ ਕਰਨਾ ਹੈ। ਨਾਦ ਦਾ ਅਰਥ ਕੋਈ ਨਹੀਂ ਹੁੰਦਾ, ਨਾਦ ਤੋਂ ਕੇਵਲ ਧੁਨ ਬਣਦੀ। ਇਸੇ ਲਈ ਗੁਰੂ ਨੇ ਧੁਨ ਨੂੰ ਤੇ ਸ਼ਬਦ ਨੂੰ ਇਕੱਠਿਆਂ ਕੀਤਾ, ਜਿੰਦਾ ਲਫ਼ਜ਼ ਬਣ ਗਿਆ ਕੀਰਤਨ। ਸ਼ਬਦ ਇਹਦੇ ਵਿੱਚੋਂ ਨਿਕਲ ਜਾਏ ਧੁਨਾਂ ਜਿੰਨੀਆਂ, ਕੀਰਤਨ ਨਹੀਂ ਬਣਨਾ, ਸ਼ਬਦ ਨਾਲ ਹੀ ਕੀਰਤਨ। ਹਾਂ, ਧੁਨ ਨਾਲ ਸ਼ਬਦ ਨੂੰ ਜੋੜਿਆ, ਮੁੱਖ ਸ਼ਬਦ ਆਖਿਆ। ਧੁਨ ਮੁੱਖ ਨਹੀਂ, ਮੁੱਖ ਰੂਪ। ਇਸੇ ਲਈ ਪ੍ਰੇਰਨਾ ਹੈ ਕਿ ਪੰਚ ਸ਼ਬਦ ਚਿੱਤ ਘਰ ਸੁਭਾਗੇ, ਸ਼ਬਦ ਚਿੱਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ, ਕਲਾ ਜਿੱਤ ਕਰਦ ਹਰੀ ਆ। ਪੰਚ ਦੂਤ ਵਸ ਅੰਦਰ ਪੰਜ ਸ਼ਬਦ ਵੱਜਣ। ਸ਼ਬਦ ਇੱਕ ਸ਼ਬਦ ਇੱਕ ਫਿਕਰਾ ਹੈ ਜਿਹਦੇ ਕੋਈ ਅਰਥ ਨਹੀਂ, ਜਿਹਦੀ ਕੋਈ ਪ੍ਰੇਰਨਾ ਹੈ, ਜਿਹੜੀ ਮਨੁੱਖ ਨੂੰ ਬਦਲਦੀ ਹੈ, ਜਿੰਨਾ ਵੀ ਬਦਲਦੀ ਹੈ। ਇਸੇ ਲਈ ਅਗਲੀਆਂ ਲਾਈਨਾਂ ਵਿੱਚ ਵੀ ਜਾ ਕੇ ਉਹ ਗੱਲਾਂ ਖੁਸ਼ੀ ਹੋ ਕਹਿਣ ਲੱਗੇ, ਜੇ ਇਹਨੂੰ ਸੁਧਾਰਨਾ ਹੈ ਤਾਂ ਇਸ ਨੂੰ ਹੋਰ ਥਾਂ ਨਾ ਹੀ ਸ਼ਬਦ ਨਾਲ ਸਵਾਰੀ, ਇਹ ਸ਼ਬਦ ਨਾਲ ਸਵਾਰੀ ਜਾ ਸਕੇ। ਸਭ ਤੋਂ ਕਾਇਆ ਸੀ ਗੁਰੂ ਨੇ ਬਾਣੀ ਵਿੱਚ ਆਖਿਆ ਸੀ ਕਿ ਆਪੇ ਕੁਦਰਤ ਸਾਜ ਕੇ ਆਪੇ ਕਰੇ ਵਿਚਾਰ, ਇੱਕ ਖੋਟੇ ਇੱਕ ਖਰੇ ਆਪੇ ਪਰਖਣਹਾਰ, ਖਰੇ ਖਜ਼ਾਨੇ ਪਾਈਏ ਖੋਟੇ ਸੱਟੀਏ ਬਾਹਰ ਵਾਰ। ਰੱਬ ਦਾ ਸੁਭਾਅ ਹੈ, ਖਰਿਆਂ ਨੂੰ ਰੱਖ ਲੈਂਦਾ ਖੋਟਿਆਂ ਨੂੰ ਸੁੱਟ ਦਿੰਦਾ, ਖੋਟੇ ਸੱਚੀ ਦਰਗੇ ਸੁੱਟੀ ਹੈ ਉੱਥੇ ਸੁੱਟ ਦਿੱਤੇ, ਕਿਸ ਅੱਗੇ ਕਰੇ ਪੁਕਾਰ। ਜਵਾਬ ਸੀ ਸਤਿਗੁਰ ਪਿੱਛੇ ਭੱਜ ਪਵੇ ਇਹ ਕਰਨੀ ਸਾਰ, ਤੇ ਗੁਰੂ ਕੀ ਕਰੇਗਾ ਸਤਿਗੁਰ ਖੋਟੇ ਨੂੰ ਖਰੇ ਕਰੇ, ਤੇ ਕਿਹੜੀ ਚੀਜ਼ ਨਾਲ ਸ਼ਬਦ ਸਵਾਰਨਾ, ਖੋਟੇ ਨੂੰ ਖਰੇ ਕਰੇ ਸ਼ਬਦ ਸਵਾਰਨਾ, ਇਸ ਨੂੰ ਹੋਰ ਥਾਂ ਨਾ ਹੀ ਸ਼ਬਦ ਲੱਗ ਸਵਾਰ। ਗੁਰੂ ਦੀ ਗੁਰਮਤਿ ਵਿੱਚ ਮੁੱਖ ਜੀਵਨ ਸ਼ਬਦ ਨਾਲ ਜੁੜਨਾ ਹੈ। ਇਸ ਲਈ ਇਹਨਾਂ ਦੋਹਾਂ ਪੌੜੀਆਂ ਵਿੱਚੋਂ ਜਿਹੜਾ ਪਹਿਲਾਂ ਸ਼ਬਦ ਦੀ ਪ੍ਰੇਰਨਾ ਦਿੱਤੀ ਨੇ ਕਿ ਸ਼ਬਦ ਵੱਜੇ ਅੰਦਰ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

नानक गुण गावो पास चरण हृदय बसावो परम गुरु नानक।

ਬ੍ਰਹਿਮੰਡਾਂ ਖੰਡਾਂ ਦੇ ਮਾਲਕ, ਸ਼ਬਰ ਸ਼ਤਰ ਤਖਤ ਦੇ ਮਾਲਕ, ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਾਮ ਦੇ ਸੱਜੇ ਦੀਵਾਨਾਂ ਵਿੱਚ ਸਵਾਏਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਹੋ, ਗੁਰੂ ਪਿਤਾ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ, ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ।

ਸ਼ਾਮ ਦੇ ਸੱਜੇ ਦੀਵਾਨਾਂ ਵਿੱਚ ਜਿੱਥੇ ਰਹਿਰਾਸ ਸਾਹਿਬ ਜੀ ਦੇ ਪਾਠ ਹੋਏ ਉਪਰੰਤ ਗੁਰੂ ਘਰ ਦੇ ਸਤਿਕਾਰਯੋਗ ਰਾਗੀ ਜਥਿਆਂ ਪਾਸੋਂ ਆਪ ਜੀਆਂ ਨੇ ਧੁਰਤੀ ਬਾਣੀ ਦੇ ਕੀਰਤਨ ਸਰਵਣ ਕੀਤੇ। ਆਓ ਕੁਝ ਕੁ ਸਮਾਂ ਗੁਰੂ ਪਿਤਾ ਜੀ ਦੀ ਬਖਸ਼ਿਸ਼ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਸਾਂ ਕਰ ਸਕੀਏ। ਕੋਈ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬੇਨਤੀ ਕਰੀਏ। ਸਤਿਗੁਰੂ ਜੀ ਰਹਿਮਤ ਕਰੋ, ਹਿਰਦੇ ਵਸ ਕੇ ਰਸਨਾ 'ਤੇ ਬੈਠ ਕੇ ਸ਼ਬਦ ਦੀ ਵਿਚਾਰ ਕਰਵਾ ਲਵੋ ਜੀ। ਸਮੂਹ ਸਾਧ ਸੰਗਤ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਹੈ ਜੀ। ਅਸੀਸ ਦਿਓ, ਗੁਰੂ ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਸ਼ਬਦ ਆਪ ਜਿਨ੍ਹਾਂ ਨੇ ਸਰਵਣ ਕੀਤਾ ਹੈ, ਪਾਤਸ਼ਾਹ ਰਾਗ ਚੌਥੇ ਗੁਰੂ ਨਾਨਕ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸੰਤ ਟਾਈਟਲ ਥੱਲੇ ਸਰਲੇਖ ਥੱਲੇ ਸਤਿਗੁਰੂ ਰਹਿਮਤ ਕਰ ਰਹੇ ਹਨ। ਪਵਿੱਤਰ ਸ਼ਬਦ ਚਾਰ ਪਦਿਆਂ ਵਾਲੇ, ਦੋ ਪਦੇ ਆਪ ਜੀ ਨੇ ਸਰਵਣ ਕੀਤੇ ਹਨ, ਦੋਨਾਂ ਦੀ ਵਿਚਾਰ ਸਾਂਝ ਕਰੀਏ। ਸਮੁੱਚੇ ਸ਼ਬਦ ਵਿੱਚ ਸਤਿਗੁਰੂ ਉਸ ਪ੍ਰਭੂ ਵਾਹਿਗੁਰੂ ਮਾਲਕ ਦੀ ਬੇਅੰਤਤਾ, ਉਹਦਾ ਵਡੱਪਣ ਰਹਿਮਤ ਕਰ ਰਹੇ ਹਨ। ਵੱਡਾ ਮੇਰਾ ਗੋਬਿੰਦ ਅਗਮ ਅਗੋਚਰ, ਉਹ ਮੇਰਾ ਗੋਬਿੰਦ ਪ੍ਰਭੂ ਪਰਮੇਸ਼ਰ ਸਭ ਤੋਂ ਵੱਡਾ ਹੈ, ਸ਼੍ਰੋਮਣੀ ਹੈ। ਅਗਮ ਅਗੋਚਰ ਸੂਖਮ ਅਤੇ ਸਥੂਲ ਦੋਨਾਂ ਢੰਗਾਂ ਨਾਲ, ਨਾ ਸਾਡੇ ਮਨ ਦੀ ਪਕੜ ਕਿਸੇ ਸਿਆਣਪ ਨਾਲ, ਨਾ ਸਾਡੇ ਇੰਦਰੀਆਂ

ਧਿਆਨ ਮੇਰੀ ਮੁੱਠੀ 'ਚ ਹੈ, ਖਾਕ ਹੋ ਗਿਆ। ਇਹਦਾ ਅੱਗੋਂ ਬੱਚਾ, ਉਹਦਾ ਨਾਮ ਸੀ ਖੁਰਮ, ਤੇ ਪਰ ਤਖੱਲਸ ਉਹਨੇ ਆਪਣਾ ਰੱਖਿਆ ਸ਼ਾਹਜਹਾਨ, ਸਾਰੇ ਜਹਾਨ ਦਾ ਸ਼ਾਹ, ਸਾਰੇ ਜਹਾਨ ਦਾ ਮਾਲਕ, ਮੈਂ ਸਾਰੀ ਦੁਨੀਆ ਦਾ ਮਾਲਕ ਹਾਂ। ਪਰ ਸੱਚ ਹੈ, ਇਹਨੂੰ ਕਿਹੜਾ ਆਖੇ ਤੈਨੂੰ ਕਿ ਤੇਰੇ ਬੱਚੇ ਨਹੀਂ ਅੰਦਰ ਪਾ ਕੇ ਅੰਨਿਆਂ ਕਰਕੇ ਭੁੱਖ ਨਾਲ ਮਾਰ ਦਿੱਤਾ, ਤੂੰ ਕਾਹਦਾ ਜਹਾਨ ਦਾ ਮਾਲਕ ਹੈ। ਖੈਰ, ਅੱਗੋਂ ਇਹਦਾ ਬੱਚੇ ਸਨ ਚਾਰ ਬੱਚੇ, ਪਰ ਜਿਹੜਾ ਸੀ ਨਾ ਮਹੀਉਦੀਨ, ਔਰੰਗਜ਼ੇਬ ਮਹੀਉਦੀਨ ਸੀ ਇਹਦਾ ਨਾਮ, ਅਸਲ ਵਿੱਚ ਮਹੀਉਦੀਨ ਨਾਮ। ਇਹਨੇ ਆਪਣੇ ਤਿੰਨ ਭਰਾ ਕਤਲ ਕਰਕੇ, ਰਾਜਨੀਤੀ 'ਚ ਕੋਈ ਕਿਸੇ ਦਾ ਲੱਗਦਾ ਜੂ ਨਹੀਂ, ਜਿਹੜੀ ਮੇਰੇ ਸਤਿਗੁਰਾਂ ਰਾਜਨੀਤੀ ਬਣਾਈ ਉਹ ਵੱਖਰੀ ਗੱਲ ਹੈ, ਜੇ ਕੋ ਮੰਨੇ ਤੇ। ਜਿਹੜਾ ਧਰਮ ਤੇ ਰਾਜਨੀਤੀ ਮੇਰੇ ਸਤਿਗੁਰਾਂ ਇਕੱਠਾ ਕੀਤਾ ਨਾ, ਐਵੇਂ ਨਹੀਂ ਕੀਤਾ। ਪਰ ਜੇ ਅਸੀਂ ਉਸ ਰਸਤੇ ਤੇ ਚੱਲ ਕੇ ਮੰਨ ਸਕੀਏ, ਇਹਨੇ ਭਰਾਵਾਂ ਦਾ ਕਤਲ, ਪਿਓ ਦੀ ਲਾਸ਼ ਤੇ ਰਾਜ ਆਪਣਾ ਤਖਤ, ਤੇ ਨਾ ਪਤਾ ਕੀ ਰੱਖਿਆ ਔਰੰਗਜ਼ੇਬ। ਔਰੰਗ ਦਾ ਅਰਥ ਹੁੰਦਾ ਤਖਤ, ਤੇ ਜੇਬ ਦਾ ਹੁੰਦਾ ਅਰਥ ਉਹਦੀ ਸੁੰਦਰਤਾ, ਤਖਤ ਦਾ ਸ਼ਿੰਗਾਰ, ਤਖਤ ਦੀ ਸ਼ੋਭਾ। ਹੁਣ ਇਹਨੂੰ ਕਿਹੜਾ ਕਹੇ ਕਿ ਤੂੰ ਤਖਤ ਦੀ ਸ਼ੋਭਾ? ਧੰਨ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ, ਜਫਰਨਾਮੇ 'ਚ ਸਤਿਗੁਰਾਂ ਆਖਿਆ, ਨਾ ਜੇਬ ਤੁਰਾ ਔਰੰਗਜ਼ੇਬ। ਕਹਿੰਦੇ ਹਨ ਤੈਨੂੰ ਨਹੀਂ ਫੱਬਦਾ ਇਹ ਗੱਲ, ਇਹ ਫੱਬਦੀ ਨਹੀਂ ਤੈਨੂੰ ਗੱਲ ਕਿ ਤੂੰ ਆਪਣਾ ਨਾਮ ਔਰੰਗਜ਼ੇਬ ਰੱਖੀ, ਇਹ ਨਹੀਂ ਫੱਬਦੀ ਤੈਨੂੰ ਗੱਲ ਕਿ ਔਰੰਗਜ਼ੇਬਾਂ ਨਾ ਆਏਦ ਫਰੇਬ। ਜਿਹੜੇ ਤਖਤ ਦੀ ਸ਼ੋਭਾ ਹੁੰਦੇ ਹਨ ਉਹਨਾਂ ਨੂੰ ਫਿਰ ਫਰੇਬ ਨਹੀਂ ਚੰਗਾ ਲੱਗਦਾ, ਧੋਖਾ ਕਹਿਣਾ ਕੁਛ, ਕਮਾਉਣਾ ਕੁਛ। ਵੈਸੇ ਜਿੱਥੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਹਨ ਨਾ, ਇਹਨੂੰ ਤਖਤ ਹੀ ਕਹਿੰਦੇ ਹਨ। ਜਿਹੜਾ ਆਹ ਥਾਂ ਹੈ ਜਿੱਥੇ ਵਜ਼ੀਰ ਬਹਿੰਦੇ ਸਨ ਰਾਜਿਆਂ ਦੇ, ਉਹਨੂੰ ਮਸਨਦ, ਸਤਿਗੁਰੂ ਜੀ ਦੇ ਵਜ਼ੀਰ ਉਹ ਕੀਰਤਨੀਏ ਹੋਣ, ਉਹ ਕਿਸੇ ਰੂਪ ਵਿੱਚ ਹੋਣ, ਜਿਹੜੇ ਵਜ਼ੀਰ ਗੁਰੂ ਦੀ ਗੱਲ ਕਰਨ, ਉਹਨਾਂ ਨੂੰ ਉਹਨਾਂ ਚਿਰ ਵਾਸਤੇ ਅੱਗੇ ਪਿੱਛੇ ਕੋਈ ਨਹੀਂ ਬੈਠ ਸਕਦਾ ਇਸ ਥਾਂ ਤੇ, ਉਹਨਾਂ ਚਿਰ ਜਿੰਨਾ ਚਿਰ ਗੁਰੂ ਦਾ ਜਸ ਕਰਨ, ਜਿੰਨਾ ਚਿਰ ਗੁਰੂ ਨੂੰ ਗਾਉਣ, ਉਹਨਾਂ ਚਿਰ ਬੈਠ ਸਕਦੇ ਹਨ। ਖੈਰ, ਔਰੰਗਜ਼ੇਬ ਦੁਨੀਆਂ ਤੋਂ ਮਿਟ ਗਿਆ। ਸੱਚ ਹੈ, ਮੇਰੇ ਸਤਿਗੁਰਾਂ ਜਫਰਨਾਮਾ ਲਿਖਿਆ ਸੀ, ਇੱਕ ਜਿੱਤ ਕੇ ਵੀ ਹਾਰ ਜਾਂਦਾ ਹੈ, ਉਂਝ ਕਹਿੰਦਾ ਮੈਂ ਬਹੁਤ ਵੱਡਾ। ਤੇ ਮੇਰੇ ਸਤਿਗੁਰਾਂ ਨੇ ਇਹਨਾਂ ਦੇ ਖਿਆਲ 'ਚ ਸ਼ਾਇਦ ਹੋਵੇਗਾ, ਇਹ ਦੁਨੀਆਂ ਦੇ ਖਿਆਲ 'ਚ ਵੀ ਹੋਵੇਗਾ ਕਿ ਸ਼ਾਇਦ ਕੋਈ ਜੰਗ ਹਰਿਆ, ਐਸਾ ਹੋਇਆ ਤੇ ਨਹੀਂ, ਪਰ ਹੋ ਸਕਦਾ ਇਹਨਾਂ ਦੇ ਬੱਚੇ ਸ਼ਹੀਦ ਹੋ ਗਏ, ਇਹਨਾਂ ਦੀ ਰਾਜਧਾਨੀ ਅਸੀਂ ਉਜਾੜ ਦਿੱਤੀ। ਪਰ ਸੱਚ ਹੈ, ਮੇਰੇ ਸਤਿਗੁਰੂ ਕਹਿੰਦੇ ਹਨ ਮੈਂ ਜਿੱਤਿਆ ਹੋਇਆ, ਤੂੰ ਹਾਰਿਆ ਹੋਇਆ, ਤੂੰ ਹਾਰ ਗਿਆ। ਔਰੰਗਜ਼ੇਬ ਨੂੰ ਜਿਹੜਾ ਫਤਿਹਨਾਮਾ ਲਿਖਿਆ ਸੀ ਨਾ, ਸਤਿਗੁਰੂ ਕਹਿੰਦੇ ਤੂੰ ਹਾਰ ਗਿਆ। ਤੇ ਸੱਚ ਹੈ, ਉਹਨੇ ਹਾਰ ਆਖਰ ਦੀ ਬਾਕੀ ਕਬੂਲ ਕਰ ਲਈ ਸੀ। ਕਹਿੰਦੇ ਹਨ ਆਪਣੇ ਜਵਾਈ ਨੂੰ ਉਹਨੇ ਲਿਖਿਆ, ਕਹਿਣ ਲੱਗਾ ਮੈਂ ਅਮੁੱਲੀ ਪੂੰਜੀ ਮਨੁੱਖਤਾ ਦੇ ਜੀਵਨ ਦੀ ਲੈ ਕੇ ਆਇਆ ਸਾਂ ਖੁਦਾ ਕੋਲੋਂ, ਪਰ ਮੈਂ ਬਹੁਤ ਵੱਡੇ ਗੁਨਾਹ ਕੀਤੇ ਹਨ, ਬਹੁਤ ਵੱਡੇ ਪਾਪ ਕੀਤੇ ਹਨ। ਮੈਂ ਆਇਆ ਸਾਂ ਅਮੁੱਲੀ ਪੂੰਜੀ ਲੈ ਕੇ ਤੇ ਲੈ ਕੇ ਜਾ ਰਿਹਾ ਹੁਣ ਪਾਪਾਂ ਦੀ ਪੰਡ ਸਿਰ ਤੇ। ਕਹਿੰਦਾ ਮੈਨੂੰ ਪਤਾ ਨਹੀਂ ਮੇਰੇ ਨਾਲ ਹੁਣ ਦਰਗਾਹ ਵਿੱਚ ਕੀ ਬੀਤੇ। ਕਹਿਣ ਲੱਗਾ ਮੇਰੀ ਇਹੋ ਜਿਹੇ ਥਾਂ ਤੇ ਕਬਰ ਬਣਾਇਓ ਜਿੱਥੇ ਉੱਤੇ ਦਰਖਤ ਵੀ ਨਾ ਹੋਵੇ। ਤੇ ਸੱਚ ਹੈ, ਅੱਜ ਵੀ ਜੇ ਕੋਈ ਜਾਵੇ ਨਾ ਯਾਤਰੂ, ਸਿੱਖ ਯਾਤਰੂ ਗਏ ਹੋਣਗੇ ਤੁਹਾਡੇ ਵਿੱਚੋਂ ਕੋਈ ਨਾ ਕੋਈ, ਜੇ ਕੋਈ ਜਾਵੇ ਤੇ ਇੱਕ ਮਜੌਰ ਬੈਠਾ ਕਦੀ, ਉਹ ਕਹਿੰਦਾ ਗੁਰੂ ਕੇ ਸਿੱਖੋ ਦੀਵੇ ਜੋਗੇ ਕੋਈ ਤੇਲ ਜੋਗੇ ਪੈਸੇ ਦੇ ਦਿਓ, ਉਹ ਇੱਥੇ ਮੈਂ ਦੀਵਾ ਹੀ ਜਗਾਉਂਦਾ ਰਹਾਂ, ਤੇਰੇ ਕੋਲ ਕੁਛ ਨਹੀਂ। ਕਹਿੰਦਾ ਕੁਛ ਨਹੀਂ ਇਹਦੇ ਨਾਲ ਤੇ ਕੁਛ ਨਹੀਂ ਮੇਰੇ ਕੋਲ, ਤੇ ਜਿਨ੍ਹਾਂ ਨੂੰ ਕਤਲ ਕਰਵਾਇਆ, ਸ਼ਹੀਦ ਕਰਾਇਆ, ਸੱਚ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ, ਸੀਸ ਗੰਜ ਚਾਂਦਨੀ ਚੌਂਕ, ਅੱਜ ਵੀ ਨਿਸ਼ਾਨ ਸਾਹਿਬ 100-100 ਤੇ 150-150 ਫੁੱਟ ਦੇ ਝੁੱਲ ਰਹੇ ਹਨ। ਉਹ ਚੌਂਕ ਵੀ ਜੱਗ ਮਗਾਉਂਦਾ ਹੈ, ਤੇ ਪਤਾ ਨਹੀਂ ਕਿੰਨੀ ਕੁ ਸ੍ਰਿਸ਼ਟੀ ਉੱਥੇ ਸਿਜਦੇ ਕਰਦੀ ਹੈ। ਇਹਦਾ ਮਤਲਬ ਹਾਰ ਕਿਹਦੀ ਹੋਈ? ਹਾਰ ਤੇ ਇਸੇ ਦੀ ਹੋਈ ਨਾ, ਫੌਜਾਂ ਵਾਲੇ ਦੀ, ਜਿਹੜਾ ਆਪਣੇ ਆਪ ਨੂੰ ਵੱਡਾ ਕਹਿੰਦਾ ਸੀ। ਦੁਨੀਆਂ ਤੇ ਵੱਡੇ ਕਹਾਉਣ ਵਾਲੇ ਬਹੁਤ,
ਪਰ ਸੱਚ ਆ ਮੇਰੇ ਸਤਿਗੁਰ।

ਕਹਿੰਦੇ ਵੱਡਾ ਹੈ ਮਾਲਕ, ਵੱਡਾ ਹੈ ਇੱਕ ਪ੍ਰਭੂ, ਪਰ ਜਿਹਦੀ ਕੋਈ ਲਖਤਾ ਨਹੀਂ, ਜਿਹੜਾ ਪੂਰੇ ਤੌਰ ਤੇ ਜਾਣਿਆ ਨਹੀਂ ਜਾ ਸਕਦਾ, ਜਿਹੜਾ ਸਾਡੀ ਪਹੁੰਚ ਤੋਂ ਪਰੇ ਹੈ। ਹਾਂ, ਹੁਣ ਕਹਿੰਦੇ ਹਨ ਗੋਬਿੰਦ ਅਲੱਖ ਅਪਾਰ ਅਪਰੰਪਰ, ਲਖਤਾ ਤੋਂ ਰਹਿਤ ਹੈ, ਪਰੇ ਤੋਂ ਪਰੇ ਹੈ, ਆਪ ਆਪਣਾ ਜਾਣੇ, ਆਪਣੇ ਆਪ ਨੂੰ ਅਸਲ ਵਿੱਚ ਉਹ ਆਪ ਹੀ ਜਾਣਦਾ ਹੈ। ਪੂਰੇ ਤੌਰ ਤੇ ਉਸ ਮਾਲਕ ਦੀ ਰਚਨਾ ਸੱਚ ਹੈ। ਭਾਈ ਗੁਰਦਾਸ ਜੀ ਤੇ ਇੱਕ ਥਾਂ ਕਹਿੰਦੇ ਹਨ, ਕੋਟ ਬ੍ਰਹਿਮਾਣ ਜਾ ਕੇ ਏਕ ਰੋਮ ਅਗਰ ਭਾਗ। ਭਾਈ ਸਾਹਿਬ ਕਹਿੰਦੇ ਹਨ ਉਸ ਮਾਲਕ ਦੇ ਰੋਮ ਦੇ ਅਗਰ ਭਾਗ, ਅਗਰ ਭਾਵ ਰੋਮ ਦਾ ਸਿਰਾ, ਇੱਕ ਕੇਸ ਦਾ ਸਿਰਾ, ਇੱਕ ਵਾਲ ਦਾ ਸਿਰਾ, ਇੱਕ ਕੇਸ ਦਾ ਸਿਰਾ। ਕਹਿੰਦੇ ਹਨ ਇਹ ਕਰੋੜਾਂ ਬ੍ਰਹਿਮੰਡ ਜਿਹੜੇ ਹਨ ਉਹ ਪ੍ਰਭੂ ਦੇ ਕੇਸ ਦਾ ਇੱਕ ਸਿਰਾ ਹਨ। ਇਹ ਕੀ ਹਨ? ਸੱਚ ਹੈ ਬੇਅੰਤ ਰਚਨਾ। ਭਾਈ ਸਾਹਿਬ ਨੇ ਤੇ ਇੱਕ ਥਾਂ ਐਸਾ ਵੀ ਕਿਹਾ ਹੈ, ਉਹ ਪਿਆਰਿਓ ਮਾਲਕ ਦੀ ਤੇ ਬੇਅੰਤਤਾ ਦੀ ਦੂਰ ਦੀ ਗੱਲ ਹੈ। ਸੱਚ ਹੈ ਜਦੋਂ ਉਹ ਗੁਰੂ ਦਾ ਸਿੱਖ ਗੁਰੂ ਨਾਲ ਜੁੜ ਜਾਂਦਾ ਨਾ, ਅੰਤ ਉਹਦਾ ਵੀ ਨਹੀਂ, ਸਾਡੇ ਕੋਲ ਤੇ ਉਹਦਾ ਹੀ ਨਹੀਂ ਅੰਤ ਆਉਂਦਾ, ਜੇ ਕੋਈ ਪੂਰਨ ਤੌਰ ਤੇ ਮੰਨ ਲਵੇ ਗੁਰੂ ਨੂੰ। ਤੇ ਵੈਸੇ ਸਤਿਗੁਰਾਂ ਨੇ ਨਾ ਜਪਜੀ ਸਾਹਿਬ ਚ ਸ਼ਰਵਣ ਕਰਨ ਦੀਆਂ ਚਾਰ ਪੌੜੀਆਂ ਉਚਾਰਨ ਕੀਤੀਆਂ ਹਨ, ਚਾਰ ਪੌੜੀਆਂ ਸ਼ਰਵਣ ਕਰਨ ਦੀ। ਤੇ ਜਿਹੜੇ ਸਰੋਤੇ ਹਨ, ਸਰੋਤ ਕਰ ਕਰਕੇ ਕਿੱਥੋਂ ਤੱਕ ਪਹੁੰਚ ਗਏ, ਕਿੰਨੀਆਂ ਬਰਕਤਾਂ ਮਿਲ ਗਈਆਂ ਸਤਿਗੁਰਾਂ ਨੇ, ਉਹ ਵਰਣਨ ਕੀਤੀਆਂ ਹਨ। ਪਰ ਜਦੋਂ ਮੰਨਣ ਵਾਲੇ ਨੂੰ ਬਿਆਨ ਕਰਨ ਲੱਗੇ ਨਾ ਸਤਿਗੁਰੂ ਜੀ, ਤੇ ਸਭ ਤੋਂ ਪਹਿਲੀ ਪੰਕਤੀ ਕਹਿੰਦੇ ਹਨ ਮੰਨੇ ਕੀ ਗੱਟ ਕਹੀ ਨਾ ਜਾਏ। ਜਿੰਨਾ ਮੰਨ ਲਿਆ ਵਾਹਿਗੁਰੂ ਨੇ, ਜਿੰਨਾ ਮੰਨ ਲਿਆ ਗੁਰੂ ਗ੍ਰੰਥ ਸਾਹਿਬ ਜੀ, ਮੱਥਾ ਟੇਕਣਾ, ਆਉਣਾ ਆਪਣੀਆਂ ਖਾਹਿਸ਼ਾਂ ਨੂੰ, ਆਪਣੀਆਂ ਲੋੜਾਂ ਨੂੰ। ਖੈਰ, ਸੱਚ ਹੈ ਸ਼ੁਰੂਆਤ ਚ ਪਿਆਰ ਇਸ ਤਰ੍ਹਾਂ ਹੀ ਬਣੇਗਾ, ਆਵਾਂਗੇ ਆਪਣੀਆਂ ਲੋੜਾਂ ਨੂੰ। ਆਪਣੇ ਲੋਭ ਕੋ ਕਿੰਨੋ ਮੀਤ, ਆਪਣੇ ਲੋਭ ਕਰਕੇ ਪਹਿਲੋਂ ਮਿੱਤਰ ਬਣਾਉਂਦੇ। ਪਰ ਮੇਰੇ ਸਤਿਗੁਰੂ ਕਹਿੰਦੇ ਹਨ ਹੁਣ ਤੇਰੀ ਮੇਰੀ ਮਿੱਤਰਤਾ ਇੱਥੇ ਹੀ ਨਹੀਂ, ਸਭ ਕੁਝ ਹੀ ਮੇਰੇ ਘਰ ਦਾ ਲੈ ਜਾ, ਜੋ ਗੁਰੂ ਕੇ ਸਿੱਖਾ ਚਾਹੁੰਦਾ ਉਹ ਸਭ ਕੁਝ ਲੈ ਜਾ। ਇੱਥੋਂ ਤੱਕ ਹੁਣ ਨਾਮ ਵਰਗੀ ਵਸਤੂ, ਦੁਨੀਆਂ ਦੇ ਪਦਾਰਥ ਤੇ ਇੱਕ ਬੰਨੇ ਇਹ ਨਾ ਭੁੱਲ ਜਾ। ਸਾਡੇ ਕੋਲ ਕੋਈ ਆਵੇਗਾ ਨਾ, ਅਸੀਂ ਪਹਿਲੋਂ ਖਿਆਲ ਕਰਾਂਗੇ ਆ ਰਿਹਾ, ਮੇਰੇ ਘਰ ਆਇਆ, ਜਾਪਦਾ ਕੁਝ ਪਹਿਲੋਂ ਪੜਿਆ ਹੀ ਜਾਂਦਾ ਹੈ, ਜਾਪਦਾ ਕੁਝ ਲੈਣ ਹੀ ਆਇਆ ਹੋਵੇਗਾ, ਕੁਝ ਮੰਗਣ ਹੀ ਆਇਆ ਹੋਵੇਗਾ। ਚਲੋ ਉਹ ਵਸਤੂ ਦਿਆਂਗਾ ਜਿਹੜੀ ਕੋ ਵਾਧੂ ਘਾਟੂ ਹੈ, ਜਿਹੜੀ ਕੋ ਮੇਰੇ ਨਹੀਂ ਕੰਮ ਦੀ ਇਹਨੂੰ ਦੇ ਦਿਆਂਗਾ। ਪਰ ਸੱਚ ਹੈ ਮੇਰੇ ਸਤਿਗੁਰੂ ਤੇ ਕਹਿੰਦੇ ਹਨ ਗੁਰੂ ਕੇ ਸਿੱਖਾ ਜੇ ਆਇਆ ਤੇ ਆ ਸਭ ਤੋਂ ਅਮੁੱਲੀ ਵਸਤੂ ਪ੍ਰਭੂ ਦਾ ਨਾਮ ਇੱਥੋਂ ਝੋਲੀਆਂ ਭਰ ਕੇ ਲੈ ਜਾ। ਫਿਰ ਗੁਰੂ ਕਿਰਪਾ ਕਰ ਦਿੰਦੇ ਹਨ, ਸਤਿਗੁਰੂ ਇੱਥੇ ਰਹਿਮਤ ਕਰਦੇ ਹਨ, ਹੇ ਮਾਲਕ ਤੂੰ ਏਡਾ ਬੇਅੰਤ ਹੈ। ਤੇ ਭਾਈ ਗੁਰਦਾਸ ਜੀ, ਗੁਰਸਿੱਖ, ਗੁਰਸਿੱਖ ਏਕ ਮੇਕ ਰੋਮ ਕੀ ਅਕਥ ਕਥਾ। ਉੱਥੇ ਤੇ ਬ੍ਰਹਿਮੰਡਾਂ ਪਰਮੇਸ਼ਰ ਦੇ ਰੋਮ ਦਾ ਸਿਰਾ ਕਹਿੰਦੇ ਹਨ, ਇੱਥੇ ਕਹਿੰਦੇ ਹਨ ਜਿਹੜਾ ਗੁਰਸਿੱਖ ਮੰਨ ਲਵੇ ਸ਼ਬਦ ਦਾ ਰੂਪ ਹੋ ਜਾਏ। ਕਹਿੰਦੇ ਹਨ ਗੁਰਸਿੱਖ ਏਕ ਮੇਕ ਰੋਮ ਕੀ ਅਕਥ ਕਥਾ, ਉਹਦੀ ਅਵਸਥਾ ਹੀ ਨਹੀਂ ਅਸੀਂ ਬਿਆਨ ਕਰ ਸਕਦੇ। ਹਾਂ, ਗੁਰਸਿੱਖ ਸਾਧ ਸੰਗ ਮਹਿਮਾ ਕੋ ਪਾਵਈ, ਜਿਹੜੀ ਗੁਰਸਿੱਖਾਂ ਦੀ ਸਾਧ ਸੰਗ ਹੈ ਇਹਦੀ ਮਹਿਮਾ ਕੌਣ ਕੋਈ ਪੂਰੀ ਕਰੇਗਾ। ਅੱਛਾ, ਸਤਿਗੁਰੂ ਰਹਿਮਤ ਕਰਦੇ ਹੈ ਮਾਲਕ ਤੂੰ ਆਪਣਾ ਆਪ ਆਪ ਹੀ ਜਾਣਨਾ। ਅੱਗੇ ਬਖਸ਼ਿਸ਼ ਕਰਦੇ, ਕਿਆ ਇਹ ਜੰਤ ਵਿਚਾਰੇ ਕਹੀ ਹੈ, ਇਹ ਜੰਤ ਵਿਚਾਰੇ ਕੀ ਹਨ, ਜੇ ਜੋ ਤੁਧ ਆਖ ਵਖਾਣ ਹੈ। ਮਾਲਕ ਜਿਹੜਾ ਤੇਰੇ ਬਾਰੇ ਕਿਤੇ ਬਿਆਨ ਕਰ ਸਕਣ ਪੂਰਾ ਨਹੀਂ ਕਰ ਸਕਦੇ। ਹਾਂ, ਜਿਸ ਨੂੰ ਨਦਰ ਕਰੇ ਤੂੰ ਆਪਣੀ, ਸੋ ਗੁਰਮੁਖ ਕਰੇ ਵਿਚਾਰ ਜੀਓ। ਹੇ ਮਾਲਕ, ਜਿਸ ਤੇ ਤੂੰ ਆਪਣੀ ਨਦਰ ਕਰੇ, ਤੇਰਾ ਜਿਹਦੇ ਤੇ ਤਰਸ ਹੋਵੇ। ਵੈਸੇ ਤੇ ਸਭ ਤੇ ਹੀ ਨਦਰ ਹੈ, ਨਦਰ ਹੈ ਤੇ ਸਵਾਸ ਲੈ ਰਹੇ, ਸਭਨਾ ਨਦਰ ਹੈ ਪ੍ਰਭ ਤੇਰੀ, ਕਿਸੇ ਥੋੜੀ ਕਿਸੇ ਹੈ ਕਨੇਰੀ, ਸਾਰਿਆਂ ਤੇ ਨਦਰ ਹੈ, ਕਿਸੇ ਤੇ ਥੋੜੀ ਘੱਟ ਹੈ, ਕਿਸੇ ਤੇ ਵੱਧ ਹੈ, ਸਭ ਤੇ ਹੀ। ਪਰ ਜਿਹਦੇ ਤੇ ਉਹ ਨਦਰ ਕਰਦਾ, ਜਿਹਦੇ ਤੇ ਉਹ ਬਖਸ਼ਿਸ਼ ਕਰਦਾ ਹੈ, ਉਹਦੀ ਬਖਸ਼ਿਸ਼ ਦਾ ਸਭ ਤੋਂ ਪਹਿਲੀ ਰਹਿਮਤ ਕੀ ਹੈ। ਫਿਰ ਬੰਦੇ ਨੂੰ ਪਹਿਲੋਂ ਤੇ ਸਾਰੀ ਉਮਰ ਪਤਾ ਕੀ ਦਿਸਦਾ,
ਬੰਦਾ ਕਰਦਾ ਔਗਣ ਤੇ ਆਪਣੇ ਔਗਣਾਂ ਨੂੰ ਗੁਣ ਕਰਕੇ ਗਿਣੀ ਜਾਂਦਾ ਹੈ। ਕਰਦਾ ਮੇਰੇ ਵਰਗਾ ਸਾਰੀ ਉਮਰ ਔਗਣ ਤੇ ਗਿਣਦਾ ਹੈ ਗੁਣ ਕਰਕੇ। ਜਦੋਂ ਬਖਸ਼ਿਸ਼ ਮਾਲਕ ਦੀ ਹੁੰਦੀ ਹੈ ਨਾ, ਉਹਦੇ ਚੋਂ ਸਭ ਤੋਂ ਪਹਿਲੀ ਇਹੀ ਐਨਕ ਮਿਲਦੀ ਹੈ, ਕਿਹੜੀ? ਆਪਣੇ ਔਗਣ ਨਜ਼ਰ ਆਉਣ ਲੱਗਦੀ ਹੈ। ਵਿਚਾਰ ਜਦੋਂ ਅੰਦਰ ਆਉਂਦੀ ਹੈ ਨਾ, ਫਿਰ ਆਪਣੇ ਔਗਣ ਤੇ ਸਤਿਗੁਰਾਂ ਦੇ ਪਰ ਉਪਕਾਰ, ਆਪਣੇ ਗੁਰੂ ਦੇ ਵਿਚਾਰ ਜਿਉਂ ਜਿਉਂ ਕਰਾਂਗੇ ਨਾ, ਜਿਹਦੇ ਤੇ ਨਦਰ ਮਾਲਕ ਨੇ ਕੀਤੀ, ਫਿਰ ਗੁਰੂ ਦੇ ਪਰਮੇਸ਼ਰ ਦੇ ਪਰ ਉਪਕਾਰ। ਦੇਖਿਆ ਨਾ, ਸ਼ੇਖ ਸ਼ਾਹ ਦੀ ਕਦੀ ਉਲਾਮਾ ਦਿੰਦਾ ਸੀ, ਕਹਿੰਦਾ ਮਾਲਕ ਮੈਂ ਜਾ ਰਿਹਾ ਮਸੀਤ, ਤੇ ਕਾਹਦੀ ਤੇਰੀ ਬੰਦਗੀ ਹੈ, ਦਿਨ ਰਾਤ ਬੰਦਗੀ। ਤੇ ਮਾਲਕ ਆ ਜਿਹੜਾ ਕਦੀ ਮਸੀਤੇ ਨਹੀਂ ਗਿਆ, ਤੇ ਮਾਲਕ ਇਹਨੂੰ ਘੋੜੀਆਂ ਦੀਆਂ ਸਵਾਰੀਆਂ, ਤੇ ਘੋੜੀ ਤੇ ਫਿਰ ਛਤਰੀ ਲਈ ਹੋਈ ਆ, ਉੱਥੇ ਵੀ ਕਿਤੇ ਧੁੱਪ ਨਾ ਲੱਗ ਜਾਏ। ਪਰ ਹੇ ਮਾਲਕ, ਮੈਂ ਤੇਰੀ ਨਮਾਜ਼ 5 ਵੇਲੇ ਆਵਾਂ ਤੇ ਮੇਰੇ ਪੈਰੀ ਜੋੜਾ ਵੀ ਨਾ ਹੋਵੇ। ਜਿੰਨਾ ਚਿਰ ਮਾਲਕ ਦੀ ਬਖਸ਼ਿਸ਼ ਨਾ ਹੋਵੇ, ਬੰਦਾ 20 ਪੁਆਇੰਟ ਸਾਰੇ ਗਿਣੇਗਾ, ਜਿਹੜੀਆਂ ਮਰਫੀ ਪੁਆਇੰਟ ਨੇ ਨਾ, ਉਹਨਾਂ ਦੀ ਗਿਣਤੀ ਕਰਦਾ ਰਹੇਗਾ, ਮੈਨੂੰ ਕੀ ਦਿੱਤਾ ਮਾਲਕ। ਸੱਚ ਹੈ, ਅੱਜ ਜਦੋਂ ਮਸੀਤੇ ਪਹੁੰਚਿਆ ਨਾ, ਤੇ ਇੱਕ ਪਿੰਗਲਾ ਜਿਹਦੀਆਂ ਲੱਤਾਂ ਵੀ ਨਹੀਂ ਸਨ, ਉਹ ਰਿੜ ਕੇ ਆਪਣੇ ਸਰੀਰ ਨੂੰ ਧੂ ਕੇ ਪੌੜੀਆਂ ਚੜ ਰਿਹਾ, ਕਹਿਣ ਲੱਗਾ ਤੂੰ ਭਾਈ ਇਹ ਕਿਸ ਤਰ੍ਹਾਂ, ਤੁਸੀਂ ਜਦੋਂ ਸਰੀਰ ਦੀ ਇਹ ਹਾਲਤ ਹੈ ਤੂੰ ਕਿਸ ਤਰ੍ਹਾਂ? ਕਹਿਣ ਲੱਗਾ ਸ਼ੁਕਰ ਹੈ ਮੇਰੇ ਮਾਲਕ ਦਾ, ਮੇਰੇ ਖੁਦਾ ਦਾ ਸ਼ੁਕਰ ਹੈ, ਕੋਈ ਗੱਲ ਨਹੀਂ ਜੇ ਲੱਤਾਂ ਨਹੀਂ। ਕਹਿੰਦਾ ਕਿਰਪਾ ਕਰਕੇ ਮੈਨੂੰ ਆਪਣੇ ਘਰ ਤੇ ਲੈ ਆਉਂਦਾ ਹੈ ਨਾ, ਮਿਹਰ ਕਰਕੇ ਮੈਨੂੰ ਆਪਣੇ ਘਰ ਲੈ ਆਉਂਦਾ ਹੈ। ਵੇਖੋ, ਜਿੰਨੇ ਸ਼ੁਕਰ ਕਰਨਾ ਉਹ ਦੁੱਖ ਚ ਵੀ ਕਰੀ ਜਾਂਦਾ ਹੈ, ਜਿੰਨੇ ਗਿਲਿਆ ਜਾਰੀ ਕਰਨੀ ਆ, ਲੱਖਾਂ ਸ਼ੁਕਰ ਹੁੰਦਿਆਂ ਵੀ ਕਰ ਦੇਵੇਗਾ ਗਿਲਿਆ ਜਾਰੀ। ਕਹਿੰਦੇ ਹਨ ਇਹ ਮਾਲਕ, ਜੇ ਤੂੰ ਕਿਰਪਾ ਕਰਦਾ ਫਿਰ ਗੁਰੂ ਦੇ ਰਾਹੀਂ ਉਹ ਸ੍ਰੇਸ਼ਟ ਵਿਚਾਰ ਕਰਦਾ ਹੈ, ਮੇਰੇ ਮਾਲਕ ਦੇ ਕਿੰਨੇ ਗੁਣ ਹਨ, ਮੇਰੇ ਪ੍ਰਭੂ ਦੇ ਮੇਰੇ ਤੇ ਕਿੰਨੇ ਪਰਉਪਕਾਰ। ਵੱਡਾ ਮੇਰਾ ਗੋਬਿੰਦ ਅਗਮ ਅਗੋਚਰ ਆਦ ਨਿਰੰਜਨ ਨਿਰੰਕਾਰ ਜੀਓ, ਉਹ ਮੇਰਾ ਮਾਲਕ ਵੱਡਾ ਹੈ, ਸਭ ਤੋਂ ਸ਼੍ਰੋਮਣੀ ਹੈ, ਸਾਡੀ ਗਮਤਾ ਤੋਂ ਪਰੇ ਹੈ, ਮਨ ਪਹੁੰਚ ਤੋਂ ਸਰੀਰਕ ਇੰਦਰੀਆਂ ਤੋਂ ਸ਼ੁੱਧ ਸਰੂਪ ਹੈ, ਜਗਤ ਦਾ ਮੂਲ ਹੈ, ਨਿਰਾਕਾਰ ਹੈ। ਅਗਲਾ ਪਦਾ ਜਿੰਨੇ ਕੁ ਮਿੰਟ ਰਹਿੰਦੇ ਹਨ ਉਹਦੇ ਵਿੱਚ ਆਪਾਂ ਸਾਂਝਾ ਕਰ ਲਈਏ। ਤੂੰ ਆਦ ਪੁਰਖ ਅਪਰੰਪਰ ਕਰਤਾ, ਤੇਰਾ ਪਾਰ ਨਾ ਪਾਇਆ ਜਾਏ ਜੀ। ਇਹ ਮਾਲਕ ਤੂੰ ਜਗਤ ਦਾ ਮੂਲ ਹੈ, ਇੱਕੋ ਹੀ ਪੁਰਖ ਹੈ, ਏਕਾ ਪੁਰਖ ਸਬਾਈ ਨਾਲ, ਬਾਕੀ ਸਭ ਇਸਤਰੀ ਰੂਪ ਹਨ, ਤੂੰ ਹੀ ਪੁਰਖ ਹੈ। ਹੁਣ ਕਹਿੰਦੇ ਹਨ ਪਰ ਮਾਲਕ ਤੇਰਾ ਅੰਤ ਪਾਰਾਵਾਰ ਕੋਈ ਨਹੀਂ ਪਾ ਸਕਦਾ, ਤੇਰਾ ਪਾਰ ਨਾ ਪਾਇਆ ਜਾਏ ਜੀ। ਉਹ ਭਾਵੇਂ ਕਿੰਨੇ ਤੇਰੇ ਸਿਫਤਾਂ ਕਰ ਰਹੇ ਹਨ, ਉਸ ਤਤ ਕਰੈ ਅਨੇਕ ਜਨ, ਅੰਤ ਨਾ ਪਾਰਾ ਵਾਰ, ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਨਕ ਪ੍ਰਕਾਰ। ਇੰਨੀ ਤੇਰੀ ਰਚਨਾ, ਤੇਰੀ ਕੁਦਰਤ, ਤੇ ਤੂੰ ਆਪ ਮਾਲਕ, ਤੇਰਾ ਕੋਈ ਅੰਤ ਨਹੀਂ ਉਸਤਤੀ ਕਰਦਿਆਂ। ਤੂੰ ਘੱਟ ਘੱਟ ਅੰਤਰ ਸਰਬ ਨਿਰੰਤਰ, ਸਾਰਿਆਂ ਘਟਾਂ ਵਿੱਚ ਹੈ ਤੇ ਇੱਕ ਰਸ ਹੈ, ਸਭ ਮੈਂ ਰਿਹਾ ਸਮਾਏ, ਸਾਰਿਆਂ ਜੀਵਾਂ ਵਿੱਚ ਤੂੰ ਸਮਾਇਆ ਹੋਇਆ। ਘੱਟ ਅੰਤਰ ਪਾਰ ਬ੍ਰਹਮ ਪਰਮੇਸ਼ਰ ਤਾਕਾ ਅੰਤ ਨਾ ਪਾਇਆ, ਜੋ ਸਾਰੇ ਘਟਾਂ ਵਿੱਚ ਹੈ। ਕਿ ਕੋਈ ਜੀਵ ਕਹੇ ਕਿ ਕਥਨ ਕਰਕੇ ਮੈਂ ਅੰਤ ਪਾ ਲਵਾਂਗਾ, ਨਹੀਂ। ਸਤਿਗੁਰੂ ਤੇ ਕਹਿੰਦੇ ਹਨ ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾ ਬਾਰ। ਮਾਲਕ ਕੋਈ ਤੇਰਾ ਅੰਤ ਨਹੀਂ, ਕਿਉਂਕਿ ਤੂੰ ਦਰਿਆਓ ਦਾਨਾ ਬੀਨਾ, ਮੈਂ ਮੱਛਲੀ ਕੈਸੇ ਅੰਤ ਲਾਂ। ਕੋਈ ਮੱਛੀ ਕਹੇ ਸਮੁੰਦਰ ਦਾ ਅੰਤ, ਇਹ ਤੇ ਕਦੀ ਨਹੀਂ ਹੋ ਸਕਦਾ। ਕੋਈ ਪੰਛੀ ਕਹੇ ਆਕਾਸ਼ ਦਾ ਅੰਤ, ਇਹ ਨਹੀਂ ਹੋ ਸਕਦਾ। ਮਾਲਕ ਪ੍ਰਭੂ ਦਾ ਅੰਤ ਨਹੀਂ, ਮੇਰੇ ਸਤਿਗੁਰੂ ਦਾ ਵੀ ਅੰਤ ਨਹੀਂ। ਦ੍ਰਿਸ਼ਟੀ ਹੈ ਜਿਹੋ ਜੀ ਕਿਸੇ ਦੀ ਦ੍ਰਿਸ਼ਟੀ ਹੈ। ਵੈਸੇ ਜਦੋਂ ਸਤਿਗੁਰਾਂ ਨੇ ਨਾ ਗੁਰਤਾ ਗੱਦੀ ਦਾ ਫੈਸਲਾ ਕਰ ਲਿਆ ਗੁਰੂ ਨਾਨਕ ਸਾਹਿਬ ਜੀ, ਇੱਕ ਮਿੱਠਾ ਜਿਹਾ ਅੜਾਮਾ ਬੜੇ ਉਦਾਸ ਚਿੱਤ ਨਾਲ ਮਾਤਾ ਸੁਲੱਖਣੀ ਨੇ ਵੀ ਦਿੱਤਾ ਸਤਿਗੁਰਾਂ ਨੇ। ਕਹਿਣ ਲੱਗੇ ਤੁਸੀਂ ਸੇਵਕ ਵੱਲ ਉਲਾਰ ਖਾ ਰਹੇ ਹੋ,
ਤੇ ਆਪਣੇ ਪੁੱਤਰਾਂ ਵੱਲ ਨਹੀਂ ਧਿਆਨ ਕਰਦੇ, ਆਪਣੇ ਪੁੱਤਰਾਂ ਵੱਲ ਨਹੀਂ ਧਿਆਨ ਕਰਦੇ। ਬਰਾਦਰੀ ਇਕੱਠੀ ਕਰ ਲਈ ਸ਼੍ਰੀ ਚੰਦ ਜੀ ਹੋਣਾ ਨੇ, ਜਦੋਂ ਨਾਨਾ ਕੋ ਚਾਰਾ ਚੱਲੇ ਹੋ ਜਾਂਦਾ ਹੈ, ਬਰਾਦਰੀ ਇਕੱਠੀ ਕਰ ਲਈ। ਸਤਿਗੁਰੂ ਕਹਿਣ ਲੱਗੇ ਕੋਈ ਗੱਲ ਨਹੀਂ, ਬੈਠੇ ਸਾਰੇ ਬੈਠੇ ਹੋਏ ਹਨ। ਕਹਿੰਦੇ ਹਨ ਸੁਲੱਖਣੀ, ਪੁੱਤਰ ਉਸ ਨੂੰ ਕਿਹਾ ਜਾਵੇ ਜਿਹੜਾ ਟਕੇ ਟਕੇ ਵਰਗਾ ਜਵਾਬ ਦਿੰਦਾ, ਕਿ ਪੁੱਤਰ ਉਸ ਨੂੰ ਕਿਹਾ ਜਾਵੇ ਜਿਹੜਾ ਇੱਕ ਇੱਕ ਬਚਨ ਤੇ ਆਪਣਾ ਆਪ ਸਦਕੇ ਕਰ ਦੇਵੇ। ਪੁੱਤਰ ਕਿਸ ਨੂੰ ਕਿਹਾ ਜਾਂਦਾ? ਪੁੱਤਰ ਤੇ ਉਹ ਹੁੰਦਾ ਜਿਹੜਾ ਮਾਂ ਬਾਪ ਦਾ ਕਹਿਣਾ ਮੰਨ ਲਏ, ਜਿਹੜਾ ਆਪਣੇ ਸਤਿਗੁਰੂ ਦਾ ਕਹਿਣਾ ਮੰਨ ਲਏ ਸਿੱਖ ਤੇ, ਉਹ ਹੈ। ਚਲੋ ਕੋਈ ਗੱਲ ਨਹੀਂ, ਸਤਿਗੁਰਾਂ ਭਰੀ ਪੰਚਾਇਤ ਵਿੱਚ ਨਾ ਪਤਾ ਕੀ ਕੀਤਾ, ਇੱਕ ਪੈਸਾ ਫੜ ਲਿਆ ਹੱਥ, ਪੈਸਾ ਫੜ ਕੇ ਸਤਿਗੁਰੂ ਕਹਿਣ ਲੱਗੇ ਬੇਟਾ ਸ਼੍ਰੀ ਚੰਦ ਦੱਸੋ ਮੇਰੀ ਮੁੱਠ ਵਿੱਚ ਕੀ ਹੈ। ਕਹਿਣ ਲੱਗੇ ਸਤਿਗੁਰੂ ਜੀ, ਪਿਤਾ ਜੀ ਤੁਹਾਡੀ ਮੁੱਠ ਵਿੱਚ ਇੱਕ ਪੈਸਾ, ਹੋਰ ਕੀ ਹੈ ਤੁਹਾਡੀ ਮੁੱਠ ਵਿੱਚ? ਜਦੋਂ ਇਹ ਗੱਲ ਕਹੀ ਨਾ, ਕਹਿਣ ਲੱਗੇ ਲਖਮੀ ਦਾਸ ਬੇਟਾ ਤੂੰ ਦੱਸ ਸਾਡੀ ਮੁੱਠ ਚ ਕੀ ਹੈ। ਸਤਿਗੁਰੂ ਜੀ, ਸਾਰਿਆਂ ਦੇ ਹੁੰਦਿਆਂ ਤੇ ਤੁਸੀਂ ਪੈਸਾ ਫੜਿਆ, ਕੋਈ ਭੁਲੇਖਾ ਹੋਵੇ ਤੇ ਕੁਝ ਹੋਰ ਕਹੀਏ, ਸਭ ਨੂੰ ਪਤਾ ਕਿ ਇੱਕ ਪੈਸਾ ਤੁਹਾਡੀ ਮੁੱਠ ਚ। ਸਤਿਗੁਰੂ ਕਹਿਣ ਲੱਗੇ ਪਿੱਛੇ ਲਹਿਣਾ ਜੀ ਹੱਥ ਜੋੜ ਕੇ ਖੜੇ ਹਨ, ਕਹਿਣ ਲੱਗੇ ਪੁਰਖਾ ਤੂੰ ਦੱਸ ਸਾਡੀ ਮੁੱਠ ਚ ਕੀ ਹੈ। ਕਹਿੰਦੇ ਹਨ ਹੱਥ ਜੁੜੇ ਹੋਏ, ਅੱਖਾਂ ਚੋਂ ਵੈਰਾਗ ਦਾ ਜਲ, ਤੇ ਕਹਿੰਦੇ ਹਨ ਸਤਿਗੁਰੂ ਜੀ ਮੈਂ ਕੌਣ ਅਲਪਗ ਜੀਵ ਆ ਜਿਹੜਾ ਤੁਹਾਡੀ ਮੁੱਠ ਦਾ ਬਿਆਨ ਕਰ ਲੈ, ਤੁਹਾਡੀ ਮੁੱਠ ਬਾਰੇ ਮੈਂ ਦੱਸ ਸਕਾਂ, ਤੇ ਜੇ ਤੁਸੀਂ ਕਹੋ ਤੇ ਮੈਂ ਤੁਹਾਡੀ ਬਖਸ਼ਿਸ਼ ਨਾਲ ਇੰਨਾ ਕੋਈ ਕਹਿ ਸਕਣਾ, ਜਿੰਨੇ ਬ੍ਰਹਿਮੰਡ ਖੰਡ ਹਨ ਸਤਿਗੁਰੂ ਗੁਰੂ ਨਾਨਕ ਸਾਹਿਬ ਤੁਹਾਡੀ ਮੁੱਠ ਦੇ। ਹੁਣ ਇਹ ਦ੍ਰਿਸ਼ਟੀ ਹੈ, ਇੱਕ ਦੀ ਦ੍ਰਿਸ਼ਟੀ ਹੈ, ਇੱਕ ਪੈਸੇ ਤੋਂ ਬਗੈਰ ਕੀ ਹੈ ਇਹਦੇ ਕੋਲ, ਇੱਕ ਦੀ ਦ੍ਰਿਸ਼ਟੀ ਹੈ, ਸਾਰੇ ਬ੍ਰਹਿਮੰਡ ਖੰਡ ਉਹਨਾਂ ਦੀ ਮੁੱਠ ਵਿੱਚ ਹਨ। ਹੇ ਸਤਿਗੁਰੂ, ਸਾਰਾ ਕੰਟਰੋਲ ਤੇਰੇ ਕੋਲ, ਪਰ ਜੇ ਕੋਈ ਕਹੇ ਅੰਤ ਤੇ ਅੰਤ ਨਹੀਂ ਤੇਰੇ ਕਰਨਿਆਂ ਦਾ, ਤੇ ਸਰੂਪ ਨਾ ਰੇਖ ਅਦਿਸ਼ਟ ਅਗੋਚਰ, ਹੇ ਮਾਲਕ ਤੇਰਾ ਕੋਈ ਰੂਪ ਨਹੀਂ ਰੇਖ ਨਹੀਂ ਕਰਦੇ ਹੋ। ਸੁਖਮਨੀ ਸਾਹਿਬ, ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਿਹੋ ਗੁਣ ਤੇ ਪ੍ਰਭ ਭਿੰਨ, ਇਹ ਤਿੰਨਾਂ ਗੁਣਾਂ ਤੋਂ ਭਿੰਨ ਹੈ ਪਰ ਤਿਸੇ ਬੁਝਾਏ ਨਾਨਕਾ, ਜਿਸ ਹੋਵੇ ਸੋ ਪ੍ਰਸੰਨ, ਆਪਣੀ ਸੂਝ ਬੂਝ ਉਹਨਾਂ ਨੂੰ। ਤੇ ਸਰੂਪ ਨਾ ਰੇਖ ਅਦਿਸ਼ਟ ਹੈ, ਦ੍ਰਿਸ਼ਟੀ ਚ ਨਹੀਂ ਆਉਣ ਵਾਲਾ, ਅਗੋਚਰ ਇੰਦਰੀਆਂ ਦੀ ਪਹੁੰਚ ਤੋਂ ਪਰੇ, ਗੁਰਮੁਖ ਅਲੱਖ ਲਿਖਾਇਆ ਪਰ ਸੱਚ ਹੈ ਮੇਰੇ ਗੁਰੂ ਨੇ ਲਖਤਾ ਤੋਂ ਰਹਿਤ ਪ੍ਰਭੂ ਨੂੰ ਲਿਖਾ ਦਿੱਤਾ, ਜਣਾ ਦਿੱਤਾ। ਧੰਨ ਗੁਰੂ ਗੁਰੂ ਅਮਰਦਾਸ ਜੀ ਦੇ ਬਚਨ ਹਨ, ਸ੍ਰੀ ਰਾਗ ਦੀ ਵਾਰ ਪੌੜੀ ਪਾਤਸ਼ਾਹ ਜੀ। ਸਤਿਗੁਰੂ ਕਹਿੰਦੇ ਹਨ ਹਰ ਅੰਮ੍ਰਿਤ ਕਥਾ ਸ੍ਰੇਸ਼ਟ ਉਤਮ, ਗੁਰ ਬਚਨੀ ਸਹਿਜੇ ਚਾਖੀ। ਜਿਉਂ ਜਿਉਂ ਗੁਰੂ ਦੇ ਬਚਨਾਂ ਦੀ ਕਥਾ ਹੋਈ, ਟੇਕ ਕੇ ਸਹਿਜ ਵਿੱਚ ਸਰਵਣ ਕੀਤੀ, ਗੁਰ ਬਚਨੀ ਸਹਿਜੇ ਚਾਖੀ, ਤਹਿ ਭਇਆ ਪ੍ਰਗਾਸ ਮਿਟਿਆ ਅੰਧਿਆਰਾ। ਜਿਉਂ ਸੂਰਜ ਰਹਿਣ ਕੜਾਕੀ, ਜਿਉਂ ਸੂਰਜ ਚੜ੍ਹਦਾ ਨਾ ਤੇ ਕਿਰਨਾਂ ਨਾਲ ਰਾਤ ਉੱਡ ਜਾਂਦੀ ਹੈ, ਗੁਰੂ ਦੇ ਸ਼ਬਦ ਦਾ ਪ੍ਰਕਾਸ਼ ਅੰਦਰ ਦਾ ਹਨੇਰਾ ਦੂਰ ਹੋ ਜਾਂਦਾ ਹੈ। ਅਦਿਸ਼ਟ ਅਗੋਚਰ ਅਲੱਖ ਨਿਰੰਜਨ, ਸੋ ਗੁਰਮੁਖ ਦੇਖਿਆ ਆਖੀ। ਸਤਿਗੁਰੂ ਕਹਿੰਦੇ ਹਨ ਹੈ ਤੇ ਉਹ ਦ੍ਰਿਸ਼ਟ ਹੈ, ਉਹ ਲਖਤਾ ਤੋਂ ਰਹਿਤ ਨਹੀਂ ਜਾਣਿਆ ਜਾ ਸਕਦਾ, ਪਰ ਸੱਚ ਹੈ ਮੇਰੇ ਗੁਰੂ ਨੇ ਅੱਖੀ ਵਿਖਾਲ ਦਿੱਤਾ। ਤੁਸੀਂ ਕਹੋਗੇ ਕਿਵੇਂ? ਜਦੋਂ ਗੁਰੂ ਦੀ ਰਹਿਮਤ ਹੁੰਦੀ ਹੈ ਨਾ, ਹਰ ਸਿੱਖ ਵਿੱਚੋਂ, ਹਰ ਜੀਵ ਵਿੱਚੋਂ ਫਿਰ ਮਾਲਕ ਦਿਸਣ ਲੱਗਦਾ ਹੈ, ਹਰ ਵਿੱਚੋਂ ਗੁਰੂ ਪ੍ਰਗਟ ਹੋ ਜਾਂਦਾ ਹੈ। ਸਤਿਗੁਰੂ ਰਹਿਮਤ ਕਰਦੇ ਆਖਰੀ ਪੰਕਤੀਆਂ, ਸਦਾ ਆਨੰਦ ਰਹੇ ਦਿਨ ਰਾਤੀ, ਐਸੇ ਪਿਆਰਿਆਂ ਦਾ ਫਿਰ ਜੀਵਨ ਜਿਹੜੇ ਹਰ ਜੀਵ ਵਿੱਚੋਂ ਉਸ ਨੂੰ ਵੇਖ ਲੈਂਦੇ ਹਨ, ਸਦਾ ਆਨੰਦ ਰਹੇ ਦਿਨ ਰਾਤੀ। ਵੈਸੇ ਬਹੁਤ ਐਸਾ ਹੁੰਦਾ, ਬਹੁ ਗਿਣਤੀ ਅੱਜ ਦੇ, ਮੈਂ ਕੱਲ ਦੀ ਕਥਾ ਚ ਵੀ ਸੀ ਕਿ ਮਾਨਸਿਕ ਪੀੜਾ ਨਾਲ ਬੜੇ ਦੁਖੀ ਨੇ। ਸੱਚ ਹੈ ਰਾਤ ਕਈ ਵਾਰੀ ਪਾਸੇ ਵੱਟਦਿਆਂ ਬਹੁਤਿਆਂ ਦੀ ਲੰਘਦੀ ਹੈ। ਜੇ ਕਿਤੇ ਨੀਂਦ ਵੀ ਆਵੇਗੀ, ਕਹਿਣਗੇ ਜੀ ਗੋਲੀ ਲੈਣੀ ਪੈਂਦੀ ਹੈ, ਸ਼ਾਮ ਨੂੰ ਕੀ ਕਰੀਏ, ਗੋਲੀ ਲੈਣੀ ਪੈਂਦੀ ਹੈ। ਪਰ ਸੱਚ ਹੈ ਗੁਰੂ ਦੇ ਸਿੱਖ ਦੀ ਨੀਂਦ ਕੈਸੀ ਹੈ, ਉਹਦੀ ਰਾਤ ਵੀ ਸੁੱਖ ਦੀ, ਉਹਦਾ ਦਿਨ ਵੀ ਸੁੱਖ ਦਾ।
ਕਿਉਂਕਿ ਰਾਤ ਵਾਹਿਗੁਰੂ ਵਾਹਿਗੁਰੂ ਕਦੀ ਵੈਸੇ ਰਾਏ ਬਲਾਰ ਨੂੰ ਪੁੱਛਿਆ ਸੀ। ਕਹਿਣ ਲੱਗੇ ਰਾਏ ਬਲਾਰ ਜੀ, ਅਕਸਰ ਤੁਸੀਂ ਰਾਜੇ ਸੋ, ਇੰਨਾ ਤੁਹਾਡੇ ਜੀਵਨ ਵਿੱਚ ਤਬਦੀਲੀ ਆ ਗਈ, ਇਹ ਤਬਦੀਲੀ ਕਿਵੇਂ ਆ ਗਈ, ਹੱਦ ਹੋ ਗਈ ਇੰਨਾ ਜੀਵਨ ਵਿੱਚ ਤਬਦੀਲੀ। ਰਾਏ ਬਲਾਰ ਕਹਿੰਦਾ, ਸੁਣੋ, ਜੇ ਮੇਰੇ ਜੀਵਨ ਦੀ ਤਬਦੀਲੀ ਸੁਣਨਾ ਚਾਹੁੰਦੇ ਹੋ ਤਾਂ ਸੁਣੋ। ਕਹਿੰਦਾ, ਮੈਂ ਸੋ ਜਾਊਂ ਨਾਨਕ ਗੁਰੂ ਕਹਤੇ ਕਹਤੇ। ਕਹਿੰਦੇ, ਜਦੋਂ ਰਾਤ ਦੀ ਮੇਰੀ ਨੀਂਦ ਹੁੰਦੀ ਹੈ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਕਹਿੰਦਾ ਮੈਂ ਸੌਂ ਜਾਂਦਾ। ਇਹ ਉਰਦੂ ਦਾ ਅਧੀ ਬੜਾ ਸੁੰਦਰ ਲਿਖਦਾ, ਮੈਂ ਸੋ ਜਾਊਂ ਨਾਨਕ ਗੁਰੂ ਕਹਤੇ ਕਹਤੇ, ਖੁੱਲੇ ਆਂਖ ਮੇਰੀ ਗੁਰੂ ਕਹਤੇ ਕਹਤੇ। ਕਹਿੰਦਾ, ਅੰਮ੍ਰਿਤ ਵੇਲੇ ਮੇਰੀ ਅੱਖ ਜਦੋਂ ਉਗੜਦੀ ਹੈ ਨਾ, ਜਾਗ ਆਉਂਦੀ ਆ, ਮੇਰੇ ਮੁੱਖੋਂ ਪਹਿਲੋਂ ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਨਾਨਕ ਹੀ ਨਿਕਲਦਾ। ਸੱਚ ਹੈ, ਜਿਹੜੇ ਸੌਂਦੇ ਵਾਹ ਵਾਹ ਉੱਚਰੈ, ਉੱਠਦੇ ਵੀ ਵਾਹੋ ਕਰੇਨ। ਜਿਨ੍ਹਾਂ ਦਾ ਐਸਾ ਜੀਵਨ ਹੈ, ਫਿਰ ਉਹ ਸਦਾ ਆਨੰਦ ਰਹੇ ਦਿਨ ਰਾਤੀ। ਗੁਣਵੰਤਿਆਂ ਪਾਸ਼ਾ, ਉਹ ਗੁਣਵਾਨਾਂ ਦੇ ਚਰਨਾਂ ਦੀ ਧੂੜ ਬਣੇ ਰਹਿੰਦੇ ਹਨ, ਤੇ ਦਿਨ ਵੀ ਆਨੰਦ ਚ, ਤੇ ਸਦਾ ਹੀ ਉਹਨਾਂ ਦੀ ਰਾਤ ਵੀ ਆਨੰਦ ਦੀ ਬਤੀਤ ਹੁੰਦੀ ਹੈ, ਜੀਵਨ ਆਨੰਦਮਈ। ਸਹਿਜੇ ਨਾਮ ਸਮਾਏ ਜੀਓ, ਸਹਿਜੇ ਨਾਮ ਵਿੱਚ ਲੀਨ ਹੋ ਜਾਂਦੇ ਹਨ। ਤੂੰ ਆਦ ਪੁਰਖ ਅਪਰੰਪਰ ਕਰਤਾ, ਤੇਰਾ ਪਾਰ ਨਾ ਪਾਇਆ ਜਾਏ ਜੀਓ। ਹੇ ਮਾਲਕ, ਤੂੰ ਸਭ ਦਾ ਮੂਲ ਹੈ, ਸਭ ਦਾ ਮੁੱਢ ਹੈ। ਹੇ ਮਾਲਕ ਪ੍ਰਭੂ, ਪੁਰਖ ਹੈ, ਅਪਰੰਪਰ ਪਰੇ ਤੋਂ ਪਰੇ ਹੈ, ਕਰਤਾ ਹੈ, ਤੇਰਾ ਕੋਈ ਅੰਤ ਨਹੀਂ ਪਾ ਸਕਦਾ। ਸਤਿਗੁਰੂ ਜੀ ਦਾ ਪਾਵਨ ਪਵਿੱਤਰ ਸ਼ਬਦ ਜੋ ਸਤਿਗੁਰੂ ਨੇ ਸ਼ੰਤ ਰੂਪ ਵਿੱਚ ਬਖਸ਼ਿਸ਼ ਕੀਤਾ ਸੀ, ਕੁਛ ਬੁੱਧੀ ਅਨੁਸਾਰ ਵਿਚਾਰ ਸਾਂਝ ਹੋਈ ਹੈ। ਵਿਚਾਰਾਂ ਕਰਦੇ ਹਾਂ, ਇੱਕ ਨੀ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਹੋਈਆਂ ਹਨ, ਹੁੰਦੀਆਂ ਹਨ। ਗੁਰੂ ਪਿਤਾ ਜੀ, ਗੁਰੂ ਸੰਗਤ ਬਖਸ਼ਣਹਾਰ ਹੈ, ਕਿਰਪਾ ਕਰਨੀ ਜੀਓ, ਹੋਈਆਂ ਗਲਤੀਆਂ ਮੁਆਫ, ਅੱਗੇ ਤੋਂ ਰਹਿਮਤ ਕਰਨੀ ਸਤਿਗੁਰੂ ਜੀਓ। ਗੁਰੂ ਖਾਲਸਾ, ਗੁਰੂ ਸਾਧ ਸੰਗਤ ਜੀਓ।

ਸਾਹਿਬ ਜੀ ਸਤਿਗੁਰ ਦਰਸ਼ਨ ਧੰਨ ਹੈ, ਧੰਨ ਧੰਨ ਗੁਰਸਿੱਖ ਪਰਸਣ ਆਇਆ, ਪਾਉ ਭਗਤ ਗੁਰਸਿੱਖ ਵਿੱਚ।

ਦੁਰਮਤ ਦੂਜਾ ਭਾਉ ਮਿਟਾਇਆ ਨਾਹਾਂ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ।

ਬੁੱਧ ਵਡਿਆਈ ਗੁਰਮੁਖ ਬੁੱਧ ਪਾਈਐ ਆਪ ਗੁਆਈਐ ਸ਼ਬਦੇ ਰਹਿਆ ਸਮਾਈ ਤੇਰਾ ਸ਼ਬਦ ਅਗੋਚਰ ਗੁਰਮੁਖ ਪਾਈਐ

0: ਖੰਡਾਂ ਬ੍ਰਹਿਮੰਡਾਂ ਦੇ ਮਾਲਕ, ਰਹਿਮਤਾਂ ਦੇ ਸਮੁੰਦਰ, ਬਖਸ਼ਿਸ਼ਾਂ ਦੇ ਦਾਤੇ, ਸ਼ਬਰ ਸ਼ਤਰ ਤਖਤ ਦੇ ਮਾਲਕ, ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਾਮ ਦੇ ਸੱਜੇ ਦੀਵਾਨਾਂ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦਾ ਕੋਟ ਆਮ ਕੋਟ ਸ਼ੁਕਰ ਹੈ, ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਦੂਰੋਂ ਨੇੜਿਓਂ ਤਿਲ ਫੁਲ ਭੇਟਾ ਲੈ ਕੇ ਗੁਰੂ ਗੁਰੂ ਜਪਦੇ ਗੁਰੂ ਦਰ ਪਹੁੰਚੇ ਹੋ। ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਦਰਸ਼ਨ ਕਰਕੇ ਸਤਸੰਗੀ ਜਨ ਬਣ ਕੇ ਆਪ ਸਾਰੇ ਸ੍ਰੇਸ਼ਟ ਭਾਗਾਂ ਵਾਲੇ ਹੋ। ਸੱਜੇ ਦੀਵਾਨਾਂ ਵਿੱਚ ਜਿੱਥੇ ਰਹਿਰਾਸ ਸਾਹਿਬ ਜੀ ਦੇ ਪਾਠ ਹੋਏ, ਉਪਰੰਤ ਗੁਰੂ ਘਰ ਦੇ ਸਤਿਕਾਰਯੋਗ ਰਾਗੀ ਜਥਿਆਂ ਪਾਸੋਂ ਧੁਰਕੀ ਬਾਣੀ ਦੇ ਕੀਰਤਨ ਸਰਵਣ ਕੀਤੇ, ਆਓ ਕੁਝ ਸਮਾਂ ਗੁਰੂ ਪਿਤਾ ਜੀ ਦੀ ਬਖਸ਼ ਵਿੱਚ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਸਾਂਝ ਕਰ ਸਕੀਏ। ਕੋਈ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬੇਨਤੀ ਕਰੀਏ, ਸਤਿਗੁਰੂ ਜੀ ਤਰਸ ਕਰਕੇ ਹਿਰਦੇ 'ਚ ਵਸ ਕੇ ਆਪ ਹੀ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਕਰਵਾ ਲੈਣੀ ਜੀ। ਸਮੂਹ ਸਾਧ ਸੰਗਤ ਦੇ ਚਰਨਾਂ ਨਿਮਰਤਾ ਸਹਿਤ ਬੇਨਤੀ ਹੈ ਜੀ, ਅਸੀਸ ਦਿਓ, ਗੱਜ ਵੱਜ ਕੇ ਗੁਰੂ ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਸ਼ਬਦ ਆਪ ਜੀਆਂ ਨੇ ਸਰਵਣ ਕੀਤਾ ਹੈ, ਸ਼ੰਤ ਸਰਲੇਖ ਥੱਲੇ ਚੌਥੇ ਗੁਰੂ ਨਾਨਕ ਸੋਢੀ ਸੁਲਤਾਨ ਪਿਤਾ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਆਸਾ ਰਾਗ ਵਿੱਚ ਚੌਦਵਾਂ ਸ਼ਬਦ। ਦੋ ਪਦਿਆਂ ਦੀ ਕੱਲ ਵਿਚਾਰ ਸਾਂਝ ਹੋਈ ਸੀ। ਸਮੁੱਚੇ ਸ਼ਬਦ ਵਿੱਚ ਪਰਮੇਸ਼ਰ ਵਾਹਿਗੁਰੂ ਜੀ ਦਾ ਵਡੱਪਣ, ਉਹਦੀ ਬਜ਼ੁਰਗੀ, ਉਹਦੀਆਂ ਰਹਿਮਤਾਂ ਸਤਿਗੁਰੂ ਜੀ ਨੇ ਵਰਣਨ ਕੀਤੀਆਂ ਹਨ। ਅੱਜ ਦੇ ਪਦੇ ਵਿੱਚ ਸਤਿਗੁਰੂ ਰਹਿਮਤ ਕਰ ਰਹੇ ਹਨ, ਤੂੰ ਸਤ ਪਰਮੇਸ਼ਰ ਸਦਾ ਅਵਿਨਾਸ਼ੀ, ਇਹ ਮਾਲਕ ਤੂੰ ਸਦੀਵੀ ਸਤ ਹੈ, ਸਰਵ ਵਿਆਪਕ ਹੈ, ਸਤ ਹੈ। ਧੰਨ ਗੁਰੂ ਗੁਰੂ ਨਾਨਕ ਸਾਹਿਬ ਜੀ ਜਪ ਜੀ ਦੇ ਸ਼ੁਰੂਆਤ ਵਿੱਚ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸਦੀਵ ਕਾਲ ਸੱਤ ਹੈ ਪਰਮੇਸ਼ਰ, ਪਰਮ ਈਸ਼ਵਰ ਸਭ ਤੋਂ ਵੱਡਾ ਹਾਕਮ, ਸਾਰੇ ਬ੍ਰਹਿਮੰਡਾਂ ਖੰਡਾਂ ਦਾ ਕੰਟਰੋਲਰ, ਸਭ ਦਾ ਕਰਤਾ ਧਰਤਾ ਹਰਤਾ, ਪੈਦਾ ਕਰਦਾ ਹੈ, ਪਾਲਦਾ ਹੈ, ਮਾਰਦਾ ਹੈ, ਸਭ ਕੁਛ ਕਰਨ ਵਾਲਾ ਮਾਲਕ ਆਪ ਹੈ ਪਰਮੇਸ਼ਰ, ਸਭ ਤੋਂ ਵੱਡਾ ਹਾਕਮ। ਸਤਿਗੁਰੂ ਰਹਿਮਤ ਕਰਦੇ ਹਨ ਪਵਿੱਤਰ ਬਾਣੀ 'ਚ, ਸੱਚ ਹੈ ਕੋ ਹਰ ਸਮਾਨ ਨਹੀਂ ਰਾਜਾ, ਉਹਦੇ ਬਰਾਬਰ ਹੋਰ ਹੈ ਵੀ ਕਿਹੜਾ ਹਾਕਮ। ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ, ਇਹ ਚਾਰ ਕੁ ਦਿਨਾਂ ਦੀ ਭੂਪਤੀ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ, ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ, सब राजान राज पानान पान देवान देव उपमा महान। ऐसा राजा है, ऐसा मालिक को प्रभु है। छिन्न में राव रंक को करे राव रंक कर डारे। एक छिन्न विच किसे गरीब नू तख्त ते बहाल सकदा है, एक छिन्न विच किसे नू तख्त ते बैठे नू रोल देवेगा। इहो ऐसा राजा, ऐसी रहमत है ओदी, सतगुरु जी दे रोज पौड़ी याद करने आ। चित्त अंदर सब को वेख नदरी हेठ चलाएंदा, आपे दे वड्याइया आपे ही कर्म कराएंदा। वडो वडा वड मेदनी सरासर तंदा लाएंदा, नदर उपठी जे करे सुल्ताना काउ कराए। वड्डे वड्डे राजियां नू का खोतल ला देवे, इस करके वो सब तो वड्डा है। रहमत कर दे हम तू सत परमेश्वर सदा अबनासी, पर सदीव काल वास्ते नाश तो रहत, बाकी जो दिसदा है सब कुछ नाश हो जान वाला है। बंदे चशम दीदं फनाए, जो भी अखां नाल तू वेख रहे हैं, अखां दी ते बहुत घट पहुंच है, दिसदा अणदिसदा, उस मालिक दे तो बगैर सब कुछ नाश हो जाण वाला। दृष्टमान है सगल मथेना, जानो सत होवन तो मरणो दृष्टेण मिथ्या। इस सच करके जान सब नाश होवेगा। इको मालिक आप ही सदीव है, आप ही सदा वास्ते है। सच ते है जिन्ना नू कहिंदे सन सृष्टि दे करते हन, ब्रह्मा वर्गे विष्णु वर्गे शिव वर्गे मिथ लए। सतगुरा कह दिता नहीं भुलेखा ना खाओ, काल पाए ब्रह्मा बप तरा, काल पाए शिव जू अवतरा, काल पाए कर बिशन प्रकाशा, सकल काल का या तमाशा। काल विच समय की पैदा होए समय ने नाश कर देते, पर वहे गुरु त्रै काल अबाद ओनू कहने। वो काल दी पकड़ विच नहीं तां ही ते ओनू अकाल कहने। वो अकाल है, काल दी पकड़ जकड़ विच नहीं बल्कि सब कालां दा काल है। इस करके नाश तो रहत अबनासी, अबनासी जीवन को दाता, सिमरत सब मल खोई। नाश तो रहत बनासी हुंदा नाश हो जान वाला, अबनासी नाश तो रहत। हर हर गुणी निदान जियो, ओ हरि परमेश्वर वाहे गुरु ओदा वडप्पण है ना, सतगुरु जी जिक्र कर रहे। ओ सब गुणा दा खजाना है, सारे गुण उसे दे हन, सारियां रहमतां सारियां बरकतां उसे दियां हन। हाँ हर हर प्रभ एको अवर ना कोई, तू आपे पुरख सुजान जियो। ओ हरि प्रभु आप ही मालिक इको एक है, ओ दे सदर्श किसे नू नहीं मिथिया जा सकता, किसे नू नहीं मिथिया जा सकता। हाँ आपे पुरख सुजान जियो, आप ही ओ सुजान श्रेष्ठ, सानू सब दे हिरदे दियां जानन वाला। श्रेष्ठ करता पुरख है वाहे गुरु, आप ही पुरख है। सतगुरु रहमत करदे हन, जिमें ओ मालिक सत है ना, आप सुखमनी साहब दा पाठ करदे हो जो सोलवी अष्टपदी छेवा पदा, रूप सत जाका सत अस्थान, पुरख सत केवल प्रदान, करतूत सत सत जाकी बाणी, सत पुरख सब माहे समाणी, सत कर्म जाकी रचना सत, मूल सत सत उत्पत, सत करनी निर्मल निर्मली, जिसे बुझाए तिसे सब पली, तिसे सब पली, सत नाम प्रभ का सुखदाई, विश्वास सत नानक गुरते पाए। उस सत है ओदे बराबर कोई नहीं,
1: ਪਰ ਸੱਚ ਹੈ ਉਹਨੇ ਆਪਣਾ ਆਪ ਪੂਰੇ ਗੁਰੂ ਵਿੱਚ ਟਿਕਾਇਆ ਹੋਇਆ। ਆਪਣਾ ਆਪ ਸੱਚ ਹੈ, ਜਿੰਨੇ ਗੁਣ ਹਨ ਉਹ ਸਾਰੇ ਹੀ ਮੇਰੇ ਸਤਿਗੁਰੂ ਜੀ ਵਿੱਚ ਹਨ। ਮੈਂ ਬੇਨਤੀ ਕਰਾਂ, ਗੁਰੂ ਰਾਮਦਾਸ ਜੀ ਦਾ ਹੀ ਬਚਨ ਹੈ, ਸਮੁੰਡ ਵਰੋਲ ਸਰੀਰ ਹਮ ਦੇਖਿਆ, ਇੱਕ ਵਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਈ। ਪੂਰੇ ਗੁਰੂ ਸ਼ਬਦ ਗੁਰੂ ਵਿੱਚ, ਪਰਮੇਸ਼ਰ ਵਿੱਚ ਕੋਈ ਫਰਕ ਨਹੀਂ। ਸਿੱਖਾਂ ਦਾ, ਸਿੱਖ ਜਗਤ ਦਾ ਤੇ ਵਿਸ਼ਵਾਸ ਹੈ। ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ, ਪਹਿਲੇ ਪਾਇਆ ਬਾਬੇ ਬਖਸ਼ ਦਰ, ਪਿੱਛੋਂ ਦੇ ਫਿਰ ਕਾਲ ਕਮਾਏ, ਰੇਤ ਅੱਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ, ਵੱਡਾ ਭਾਗ ਹਰ ਸਿਉਂ ਬਣ ਆਈ, ਬਾਬਾ ਪੈਦਾ ਸੱਚ ਖੰਡ, ਨੌ ਨਿਧ ਨਾਮ ਗਰੀਬੀ ਪਾਈ। ਬਾਬਾ ਪਹਿਨਾਇਆ ਗਿਆ, ਸੱਚਖੰਡ ਵਿੱਚ ਪਹਿਨਾਏ ਗਏ। ਕੋਈ ਅੱਜ ਕੋਈ ਗੱਲ ਬਣਾ ਲਏ, ਅਫਸੋਸ ਹੈ ਕੋਈ ਦੂਸਰਾ ਨਹੀਂ, ਅਸੀਂ ਵੀ ਬਣਾਉਣ ਲੱਗਨੇ ਹਾਂ। ਗੁਰੂ ਕਿਰਪਾ ਕਰੇ ਸਾਡਾ ਕਿਤੇ ਭਰੋਸਾ ਹੋਵੇ ਪੂਰਨ ਗੁਰੂ ਦੇ ਚਰਨਾਂ ਤੇ ਹੈ। ਪੁਰਾਤਨ ਜਨਮ ਸਾਖੀ ਅਨੁਸਾਰ ਸਤਿਗੁਰੂ ਗੁਰੂ ਨਾਨਕ ਸਾਹਿਬ ਦਰਗਾਹ ਵਿੱਚ ਪਹਿਨਾਏ ਗਏ। ਜਦੋਂ ਵੇਈਂ ਪ੍ਰਵੇਸ਼ ਕੀਤਾ ਨਾ, ਗੁਰੂ ਕੇ ਸਿੱਖ ਤੇ ਗੁਰੂ ਚ ਤੇ ਪਰਮੇਸ਼ਰ ਤੇ ਕੋਈ ਫਰਕ ਨਹੀਂ ਜਾਣਦੇ, ਸਿੱਖਾ ਜਾਣੀ ਨਾ। ਗੁਰ ਪਰਮੇਸ਼ਰ ਇੱਕ ਹੋ ਜਾਣ, ਜੋ ਤਿਸ ਭਾਵੈ ਸੋ ਪ੍ਰਵਾਨ। ਪਹਿਨਾਏ ਗਏ ਕਹਿੰਦੇ ਹਨ ਨਾਨਕ, ਤੂੰ ਇਹ ਨਾਮ ਦਾ ਪਿਆਲਾ ਪ੍ਰਵਾਨ ਦਸਤ ਕਰ, ਉੱਥੇ ਲਿਖਿਆ ਪ੍ਰਵਾਨ ਕਰ। ਪ੍ਰਵਾਨ ਕੀਤਾ ਗੁਰੂ ਨਾਨਕ ਸਾਹਿਬ ਜੀ ਨੇ, ਬਚਨ ਕੀਤਾ ਮਾਲਕ ਨੇ, ਕਿਹਾ ਨਾਨਕ ਮੈਂ ਪਾਰ ਬ੍ਰਹਮ ਪਰਮੇਸ਼ਰ ਤੇ ਤੂੰ ਗੁਰ ਪਰਮੇਸ਼ਰ, ਤੇਰੇ ਚ ਤੇ ਮੇਰੇ ਚ ਕੋਈ ਫਰਕ ਨਹੀਂ। ਨਾਨਕ ਜਿਸ ਤੇ ਤੇਰੀ ਨਜ਼ਰ ਉਸ ਤੇ ਮੇਰੀ ਨਜ਼ਰ, ਜਿਸ ਤੇ ਤੇਰਾ ਕਰਮ ਉਸ ਤੇ ਮੇਰਾ ਕਰਮ। ਸੱਚ ਹੈ, ਹੋਰ ਆਸਾ ਜੀ ਦੀ ਵਾਰ ਚ ਵੀ ਸਤਿਗੁਰੂ ਕਹਿੰਦੇ ਹਨ, ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖੇ ਕਰ ਪ੍ਰਗਟ ਆਖ ਸੁਣਾਇਆ। ਅਸਲ ਵਿੱਚ ਸਾਰੇ ਗੁਣ ਕਿਉਂ ਹਨ ਗੁਰੂ ਚ? ਗੁਰੂ ਵਿੱਚ ਮਾਲਕ ਨੇ ਆਪਾ ਟਿਕਾਇਆ ਹੋਇਆ ਹੈ, ਆਪ ਹੀ ਗੁਰੂ ਵਿੱਚ ਵਰਤ ਰਹੇ ਹਨ। ਸ੍ਰਿਸ਼ਟੀ ਤਾਂ ਤੇ ਪਦੇ ਦੀ ਆਖਰੀ ਪੰਕਤੀ ਮੈਂ ਪੜ੍ਹੀ ਸੀ, ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ। ਉਹ ਜਿਹੜਾ ਰੂਪ ਰੇਖ ਰੰਗ ਤੋਂ ਨਿਆਰਾ ਹੈ, ਸੱਚ ਹੈ, ਉਹਦੇ ਤੇ ਪੂਰਨ ਭਰੋਸਾ ਗੁਰੂ ਦੀ ਬਰਕਤ ਨਾਲ ਹੀ ਬਣਦਾ ਹੈ, ਗੁਰੂ ਦੀ ਬਖਸ਼ਿਸ਼ ਨਾਲ ਹੀ ਬਣਦਾ ਹੈ। ਸਤਿਗੁਰੂ ਰਹਿਮਤ ਕਰਦੇ ਹਨ। ਭਾਈ ਸਾਹਿਬ ਜੀ ਦਾ ਵੀ ਇੱਕ ਬਚਨ ਐਸਾ ਵਾਰਾਂ ਵਿੱਚ ਵੀ ਆਉਂਦਾ, ਕਹਿੰਦੇ ਹਨ ਸਤਿਗੁਰ ਗੁਣੀ ਨਿਧਾਨ ਹੈ। ਗੁਣੀ ਨਿਧਾਨ ਪਰਮੇਸ਼ਰ ਹੈ। ਭਾਈ ਸਾਹਿਬ, ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਅਵਗੁਣ ਆਰੇ। ਮੇਰੇ ਸਤਿਗੁਰੂ ਇੰਨੇ ਗੁਣਾਂ ਦੇ ਖਜ਼ਾਨੇ ਹਨ, ਇੰਨੇ ਪਰਉਪਕਾਰੀ ਹਨ, ਆਪਣਾ ਪਰਉਪਕਾਰੀ ਸੁਭਾਅ ਅਨੁਸਾਰ ਸਾਡੇ ਐਬ ਨਹੀਂ ਵੇਖੇ, ਨਾ ਐਬ ਵੇਖਦਿਆਂ ਸਾਨੂੰ ਸਤਿਗੁਰ ਚਰਨੀ ਲਾ ਲਿਆ, ਸਾਨੂੰ ਔਗਣ ਆਰਿਆਂ ਨੂੰ ਵੀ ਬਖਸ਼ ਲਿਆ। ਸਤਿਗੁਰ ਪੂਰਾ ਵੈਦ ਹੈ, ਪੰਜੇ ਦੋ ਰੋਗ ਅਸਾਧ ਨਿਵਾਰੇ, ਪੂਰੇ ਵੈਦ ਹਨ ਮੇਰੇ ਸਤਿਗੁਰੂ। ਜਿਹੜੇ ਨਾ ਸਾਧੇ ਜਾਣ ਵਾਲੇ ਸਾਰੇ ਰੋਗ ਪੈਦਾ ਕਰਨ ਵਾਲੇ ਕਾਮ ਕ੍ਰੋਧ ਲੋਭ ਮੋਹੰਕਾਰ ਸਤਿਗੁਰੂ ਨਿਵਾਰ ਦਿੰਦੇ ਹਨ। ਸੁੱਖ ਸਾਗਰ ਗੁਰਦੇਵ ਹੈ, ਮੇਰੇ ਸਤਿਗੁਰੂ ਸੁੱਖਾਂ ਦੇ ਸਮੁੰਦਰ ਹਨ, ਖਜ਼ਾਨੇ ਹਨ। ਸੁੱਖ ਸਾਗਰ ਗੁਰਦੇਵ ਹੈ, ਸੁੱਖ ਦੇ ਮੇਲ ਲਏ ਦੁਖਿਆਰੇ, ਸਾਨੂੰ ਦੁਖੀਆਂ ਨੂੰ ਜਦੋਂ ਝਾਤੀ ਮਾਰਾਂਗੇ ਨਾ, ਉਹ ਪਹਿਲੀ ਸ਼ਬਦਾਵਲੀ ਤੇ ਸਾਡੀ ਇਹੋ ਹੀ ਹੋਵੇਗੀ ਜੀ, ਆਨੰਦ ਬਣਿਆ ਹੋਇਆ। ਪਹਿਲੀ ਸ਼ਬਦਾਵਲੀ ਤੇ ਸਾਡੀ ਇਹੋ ਹੀ ਹੋਵੇਗੀ ਜੀ, ਚੜ੍ਹਦੀ ਕਲਾ ਹੈ। ਅਸਲ ਵਿੱਚ ਚਾਰ ਕੁ ਮਿੰਟ ਹੋਰ ਬੈਠ ਜਾਈਏ, ਫਿਰ ਪਤਾ ਲੱਗਦਾ ਕਿੱਥੇ ਕੰਦਰ ਸਾਡਾ ਟਿਕਿਆ ਹੋਇਆ ਹੈ। ਫਿਰ ਦੁੱਖ ਦੀਆਂ ਪੰਡਾਂ ਖੁੱਲੀਆਂ ਨਿਕਲਦੀਆਂ ਹਨ ਸਾਡੀਆਂ ਇੱਕ ਦੂਸਰੇ ਦੀਆਂ। ਸਤਿਗੁਰੂ ਕਹਿੰਦੇ ਇੰਨਿਆਂ ਦੁਖੀਆਂ ਨੂੰ ਮੇਰੇ ਸਤਿਗੁਰਾਂ ਨੇ ਸੁੱਖ ਦੇ ਕੇ ਮਿਲ ਲਿਆ ਆਪਣੇ ਚਰਨਾਂ ਦਾ। ਇਸ ਕਰਕੇ ਮੇਰੇ ਸਤਿਗੁਰੂ ਗੁਣੀ ਨਿਦਾਨ ਹਨ ਤੇ ਸੱਚ ਹੈ ਮੇਰੇ ਗੁਰੂ ਤੇ ਚਾਹੁੰਦੇ ਹਨ ਮੇਰਾ ਖਾਲਸਾ ਵੀ ਗੁਣੀ ਨਿਦਾਨ ਹੋਵੇ ਮੇਰੇ। ਵੈਸੇ ਧੰਨ ਗੁਰੂ ਹਰਗੋਬਿੰਦ ਸਾਹਿਬ, ਕਦੀ ਸਿੱਖਾਂ ਦੀ ਬੇਨਤੀ ਜਦੋਂ ਕਦੀ ਪੁੱਛਿਆ ਸੀ ਨਾ, ਸਤਿਗੁਰੂ ਕਿੰਨੇ ਸਰੂਪ, ਕਿੰਨੇ ਰੂਪ ਹੋਰ ਬਖਸ਼ਿਸ਼ ਕਰੋਗੇ? ਸਤਿਗੁਰ ਕਿਹਾ ਸੀ ਚਾਰ ਰੂਪ ਹੋਰ ਅਜੇ ਸਰੀਰ ਵਿੱਚ ਇਸੇ ਤਰ੍ਹਾਂ ਆਉਣਗੇ। ਗੁਰੂ ਪਿਤਾ ਜੀ ਨੇ ਉਦੋਂ ਹੀ ਬਖਸ਼ਿਸ਼ ਕੀਤੀ ਸੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ, ਦਸਵੇਂ ਜਾਮੇ ਤੱਕ ਜਿੰਨੇ ਗੁਣ ਗੁਰੂ ਚ ਹਨ ਨਾ, ਮੈਂ ਸਿੱਖ ਵਿੱਚ ਵੀ ਉਨੇ ਹੀ ਟਿਕਾ ਲਿਆ। ਵੱਖਰੀ ਗੱਲ ਹੈ ਸਾਡਾ ਭਾਂਡਾ ਹੀ ਨਾ ਕਿਤੇ ਸਿੱਧਾ ਹੋਵੇ, ਵੱਖਰੀ ਗੱਲ ਹੈ ਅਸੀਂ ਸਨਮੁੱਖ ਹੀ ਨਾ ਗੁਰੂ ਦੇ ਹੋ ਸਕੀਏ। ਜੇ ਭਾਂਡਾ ਸਨਮੁੱਖ ਕਰ ਦਈਏ, ਮੇਰਾ ਗੁਰੂ ਭਾਂਡੇ ਨੂੰ ਸਵਾਰ ਵੀ ਲੈਂਦਾ ਹੈ ਤੇ ਇਹਦੇ ਵਿੱਚ ਬਰਕਤਾਂ ਵੀ ਸਾਰੀਆਂ। ਸੱਚ ਹੈ ਜੇ ਐਵੇਂ ਨਹੀਂ ਸੀ ਸਤਿਗੁਰਾਂ ਕਿਹਾ, ਸਤ ਖਾਲਸਾ ਮੇਰੋ ਸਤਿਗੁਰ ਪੂਰਾ ਕਦੋਂ ਕਿਹਾ ਸੀ? ਹੁਣ ਮੇਰੇ ਵਿੱਚ ਤੇ ਮੇਰੇ ਇਸ ਖਾਲਸੇ ਵਿੱਚ ਕੋਈ ਫਰਕ ਨਹੀਂ ਰਹਿ ਗਿਆ। ਜੋ ਮੇਰੀਆਂ ਬਰਕਤਾਂ ਹਨ ਸਾਰੀ ਇਸ ਮੇਰੇ ਖਾਲਸੇ ਕੋਲ ਹਨ। ਇਸ ਕਰਕੇ ਪਰਮੇਸ਼ਰ ਗੁਣੀ ਨਿਦਾਨ ਹੈ, ਮੇਰਾ ਗੁਰੂ ਵੀ ਗੁਣਾਂ ਦਾ ਨਿਦਾਨ ਹੈ। ਸਤਿਗੁਰੂ ਤੇ ਕਹਿੰਦੇ ਹਨ ਸਿੱਖਾ। ਵੈਸੇ ਗੱਲ ਉਸ ਦਿਨ ਹੀ ਬਣੇਗੀ ਜਿਸ ਦਿਨ ਉਸਦੇ ਸ੍ਰੇਸ਼ਟ ਗੁਣ, ਹੁਣ ਪਾਠ ਤੇ ਆਪਾਂ ਕਰ ਲਿਆ, ਮੂਲ ਮੰਤਰ ਦਾ ਪਾਠ ਸ਼ੁਰੂ ਕਰਨੇ ਆ। ਇੱਕ ਦਾ ਤੇ ਅਰਥ ਤੇ ਕਰ ਲਿਆ ਆਪਾਂ, ਇੱਕ ਹੈ। ਇਹਦੇ ਵਿੱਚੋਂ ਮੇਰੇ ਸਤਿਗੁਰਾਂ ਸੁਨੇਹਾ ਕੀ ਦਿੱਤਾ, ਇੱਕ ਹੈ ਤੇ ਇੱਕ ਕਰਤਾ ਪੁਰਖ ਦੀ ਸਾਰੀ ਸ੍ਰਿਸ਼ਟੀ ਹੈ ਤੇ ਫਿਰ ਤੂੰ ਵੀ ਉਸ ਇੱਕ ਦਾ ਅੰਗ ਹੈ ਤੇ ਇਹਦਾ ਮਤਲਬ ਸਾਰੀ ਸ੍ਰਿਸ਼ਟੀ ਉਸ ਵਾਹਿਗੁਰੂ ਦਾ ਪਰਿਵਾਰ ਹੈ ਤੇ ਮੇਰੇ ਮਨਾ ਇਸ ਸ੍ਰਿਸ਼ਟੀ ਦੀ ਏਕਤਾ ਵਾਸਤੇ ਤੂੰ ਕੀ ਕੀਤਾ? ਤੂੰ ਗੁਰੂ ਦੇ ਅਰਥ ਸਮਝ ਕੇ, ਪਰਮੇਸ਼ਰ ਦੇ ਅਰਥ ਸਮਝ ਕੇ ਮੇਰੇ ਮਨਾ ਤੂੰ ਤੇ ਆਪਣੇ ਪਰਿਵਾਰ 'ਚ ਏਕਤਾ ਨਹੀਂ ਬਣਾ ਸਕਿਆ, ਤੂੰ ਤੇ ਆਪਣੇ ਪਰਿਵਾਰ 'ਚ ਕਾਰਨ ਕੀ? ਅਸੀਂ ਪੜ੍ਹਿਆ, ਅਰਥ ਕੀਤੇ, ਪਰ ਉਹ ਗੁਰੂ ਦਾ ਸੁਨੇਹਾ ਜਿਹੜਾ ਅੰਦਰ ਨਾ ਲਿਆ। ਜੇ ਕਿਤੇ ਉਹ ਸੁਨੇਹਾ ਵੀ ਅਸੀਂ ਭਾਂਡਾ ਸਨਮੁਖ ਕਰ ਦਈਏ ਤੇ ਗੁਰੂ ਫਿਰ ਕਿਰਪਾ ਕਰਦੇ ਹਨ। ਸੱਚ ਹੈ ਉਹ ਗੁਣਾਂ ਦਾ ਖਜ਼ਾਨਾ ਹੈ। ਤੇ ਫਿਰ ਇੱਕ ਅਗਲੀ ਪੰਕਤੀ 'ਚ ਕਹਿੰਦੇ ਹਨ, ਉਹਦੇ ਸਦਰਸ਼ ਕਿਸ ਨੂੰ ਵੇਖਿਆ ਨਹੀਂ ਜਾ ਸਕਦਾ, ਕਿਸੇ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ। ਕਰਦੇ ਹਾਂ ਆਪਾਂ, ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ, ਤੂੰ ਸੁਲਤਾਨ ਕਹਾਂ ਹੋਮੀਆਂ ਤੇਰੀ ਕਮਨ ਵਡਾਈ। ਹੇ ਮਾਲਕ, ਤੂੰ ਤੇ ਜਿਵੇਂ ਸੁਲਤਾਨ ਹੋਵੇਂ, ਸਾਰੀ ਸ੍ਰਿਸ਼ਟੀ ਦਾ ਚੱਕਰਵਰਤੀ ਰਾਜਾ, ਤੇ ਸੁਲਤਾਨ ਨੂੰ ਕੋਈ ਕਹਿ ਦੇ ਆਓ ਮੀਆਂ ਜੀ ਬੈਠੋ, ਮਾਮੂਲੀ ਇੱਕ ਮੀਆਂ ਜੀ ਕਹਿ ਦੇਵੇ, ਕੀ ਉਹਦੀ ਵਡਿਆਈ ਹੈ ਕਿ ਛੁਟਿਆਈ ਹੈ? ਹੇ ਮਾਲਕ, ਤੇਰੀ ਵਡਿਆਈ ਨਹੀਂ, ਤੈਨੂੰ ਤੁਲਨਾ ਕਰਨ ਲੱਗਿਆਂ ਵੀ ਅਸੀਂ ਕਿਸੇ ਨਾਲ ਤੈਨੂੰ ਘਟਾ ਕੇ ਦੱਸ ਰਹੇ ਹਾਂ, ਤੈਨੂੰ ਪੂਰਾ ਬਿਆਨ ਹੀ ਨਹੀਂ ਅਸੀਂ ਕਰ ਸਕਦੇ। ਹੇ ਮਾਲਕ, ਤੇਰੇ ਸਦਰਸ਼ ਕਿਸੇ ਨੂੰ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਕਹਿੰਦੇ ਹਨ, ਮੇਰੇ ਸਿੱਖ ਦੀ ਪਹਿਚਾਣ ਜਾਗਤ ਜੋਤ ਜਪੈ ਨਿਸ ਬਸਰ ਏਕ ਬਿਨਾ ਮਨ ਨੈਕ ਨਾ ਅੰਨ। ਜਗ ਦੀ ਜੋਤ ਦਾ ਪੁਜਾਰੀ ਇੱਕ ਅਕਾਲ ਦਾ ਪੁਜਾਰੀ, ਜਿਵੇਂ ਟ੍ਰੈਜਡੀ ਦਿੱਤੀ ਸੀ ਨਾ, ਟ੍ਰੈਜਡੀ ਮੇਰੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ, ਕਿਰਤ ਕਰੋ ਨਾਮ ਜਪੋ ਵੰਡ ਛਕੋ, ਇਹ ਟ੍ਰੈਜਡੀ ਦਾ ਸਿਧਾਂਤ ਧੰਨ ਗੁਰੂ ਨਾਨਕ ਸਾਹਿਬ ਜੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵੀ ਬਖਸ਼ਿਸ਼ ਕੀਤੀ ਸੀ, ਮੇਰਾ ਖਾਲਸਾ ਪੂਜਾ ਅਕਾਲ ਕੀ ਪਰਚਾ ਸ਼ਬਦ ਦਾ ਦੀਦਾਰ ਖਾਲਸੇ ਦਾ, ਇਹਦੇ ਜੀਵਨ ਦੇ ਮੇਨ ਸਿਧਾਂਤ ਹੋਣਗੇ। ਹੁਣ ਕਹਿੰਦੇ ਮੇਰਾ ਖਾਲਸਾ ਜਾਗਤ ਜੋਤ ਜਪੈ ਨਿਸ ਬਾਸਰ ਏਕ ਬਿਨਾ ਮਨ ਨੈਕ ਨਾ ਅੰਨ। ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਟ ਭੁੱਲ ਨਾ ਮਨ। ਭੁੱਲ ਕੇ ਵੀ ਗੁਰੂ ਦਾ ਖਾਲਸਾ ਇਹਨਾਂ ਮੜੀਆਂ ਮਟਾਂ ਨੂੰ ਕਦੀ ਨਹੀਂ ਮੰਨੇਗਾ, ਇੱਕ ਤੇ ਭਰੋਸਾ ਕਰੇਗਾ। ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਤੇ ਕਹਿੰਦੇ ਹਨ, ਦਰ ਮਜ਼ਹਬ ਮਜ਼ਹਬ ਧਰਮ, ਦਰ ਸਾਡਾ, ਦਰ ਮਜ਼ਹਬ ਮਾ ਗੈਰ ਪ੍ਰਸਤੀ ਨਾ ਕੁਨਦ। ਭਾਈ ਸਾਹਿਬ ਕਹਿੰਦੇ ਹਨ ਸਾਡੇ ਧਰਮ ਵਿੱਚ ਕਿਸੇ ਦੂਸਰੇ ਦੀ ਪੂਜਾ ਬਿਲਕੁਲ ਵਿਹਤ ਨਹੀਂ, ਬਿਲਕੁਲ ਯੋਗ ਨਹੀਂ। ਦਰ ਮਜ਼ਬ ਬਾ ਗੈਰ ਪ੍ਰਸਤੀ ਨਾ ਕੁਨਦ, ਸਰ ਤਾਂ ਬਾ ਕਦਮ ਬਾ ਹੋਸ਼ ਵਾ ਮਸਤੀ ਨਾ ਕੁਨਦ। ਗੁਰੂ ਦਾ ਸਿੱਖ ਸਿਰ ਤੋਂ ਲੈ ਕੇ ਪੈਰਾਂ ਤੱਕ, ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਸੁਚੇਤ ਹੈ। ਕਦੀ ਭੁੱਲ ਕੇ ਸ਼ਬਦ ਗੁਰੂ ਤੋਂ ਬਗੈਰ ਕਿਸੇ ਮੜੀ ਮੱਟ ਤੇ ਇਹ ਨਹੀਂ ਚੁੱਕਿਆ, ਕਦੀ ਨਹੀਂ ਝੁਕਦਾ ਏ। ਜੇ ਕੋਈ ਐਸਾ ਕਰ ਲਿਆ, ਪਹਿਲੀ ਗੱਲ ਤੇ ਭਾਈ ਨੰਦ ਲਾਲ ਸਿੰਘ ਜੀ ਕਹਿੰਦੇ ਹਨ ਵਾ ਮਸਤੀ ਨਾ ਕੁਨਦ, ਸਿੱਖ ਹੋ ਕੇ ਕਦੀ ਇਹ ਸ਼ਰਾਪੁਣਾ ਨਹੀਂ ਕਰੇਗਾ। ਜੇ ਸਿੱਖ ਹੈ ਨਾ, ਮਸਤੀ ਨਾ ਕੁਨਦ, ਮਸਤੀ ਤੋਂ ਪਾਵ ਇਹ ਕਰਮ ਨਿਖਿੱਧ ਕਰਮ ਇਹ ਕਦੀ ਨਹੀਂ ਗੁਰੂ ਦਾ ਸਿੱਖ ਕਰ ਸਕਦਾ। ਬਸ ਇੱਕ ਦਾ ਸਦਾਨ ਸਤਿਗੁਰਾਂ ਰਹਿਮਤ ਕੀਤੀ, ਪੁਰਖ ਸਜਾਣ ਤੂੰ ਪ੍ਰਧਾਨ, ਤੂੰ ਐਸਾ ਪੁਰਖ ਹੈ ਮਾਲਕ, ਸਾਨੂੰ ਇੱਕ ਇੱਕ ਜੀ ਨੂੰ ਅੰਦਰੋਂ ਜਾਣਦਾ ਹੈ। ਸੁਜਾਨ ਤੂੰ ਪ੍ਰਧਾਨ ਸਭ ਤੋਂ ਮੁਖੀ, ਪਹਿਲੋਂ ਵੀ ਪੰਕਤੀ ਇਹੀ ਸੀ ਪਰਮੇਸ਼ਰ ਦਾ ਅਰਥ। ਤੁਧ ਜੇਵਡ ਅਵਰ ਨਾ ਕੋਈ, ਤੇਰੇ ਜਿੱਦਾ ਤੇਰੇ ਸਦਰਸ਼ ਹੋਰ ਕੋਈ ਵੀ ਨਹੀਂ, ਤੇਰਾ ਸ਼ਬਦ ਸਭ ਤੂੰ ਹੈ ਵਰਤੈ, ਹਰ ਥਾਂ ਤੂੰ ਹੀ ਵਰਤ ਰਿਹਾ ਤੇ ਤੇਰਾ ਸ਼ਬਦ ਹੁਕਮ ਵਰਤ ਰਿਹਾ। ਸ਼ਬਦ ਬਹੁ ਅਰਥਕ ਹੈ, ਕੇਵਲ ਸ਼ਬਦ ਪੰਕਤੀਆਂ ਦਾ ਅਰਥ ਨਹੀਂ ਆਪਾਂ ਕਰ ਸਕਦੇ, ਇੱਥੇ ਸ਼ਬਦ ਦਾ ਭਾਵ ਕਰਾਂਗੇ ਉਹਦਾ ਹੁਕਮ। ਹੇ ਮਾਲਕ ਸਾਰੇ ਥਾਵਾਂ ਤੇ ਤੂੰ ਵਰਤ ਰਿਹਾ ਤੇ ਸਭ ਥਾਂ ਤੇਰਾ ਹੁਕਮ ਵਰਤ ਰਿਹਾ। ਤੂੰ ਆਪੇ ਕਰੈ ਸੋ ਹੋਈ, ਜੋ ਤੂੰ ਕਰਦਾ ਉਹ ਹੁੰਦਾ ਹੈ। ਹਰ ਸਭ ਮੈਂ ਰਵਿਆ ਇੱਕੋ ਸੋਈ, ਗੁਰਮੁਖ ਲਖਿਆ ਹਰ ਨਾਮ ਜੀਓ, ਸਾਰਿਆਂ ਵਿੱਚੋਂ ਰਮਿਆ ਹੋਇਆ ਹੈ। ਪਰ ਸੱਚ ਹੈ ਰਮੇ ਨੂੰ ਆਪਾਂ ਜਾਣ ਨਹੀਂ ਸਕਦੇ, ਜੇ ਕੋਈ ਜਾਣੇਗਾ ਤੇ ਗੁਰੂ ਦੀ ਬਰਕਤ ਨਾਲ ਹੀ ਜਾਣ ਸਕਦਾ ਹੈ। ਗੁਰਮੁਖ ਲਖਿਆ ਹਰ ਨਾਮ ਜੀਓ, ਗੁਰੂ ਦੀ ਬਖਸ਼ਿਸ਼, ਗੁਰੂ ਦੀ ਰਹਿਮਤ, ਗੁਰੂ ਦਾ ਤਰਸ, ਉਹਦੇ ਨਾਮ ਨੂੰ ਜਾਣਨਾ ਤੇ ਨਾਮ ਜਪਣਾ। ਵੈਸੇ ਮੈਂ ਬੇਨਤੀ ਕਰਾਂ, ਠੀਕ ਹੈ ਅਸੀਂ ਨਿਤਨੇਮ ਕਰਨੇ ਹਾਂ, ਅਸੀਂ ਬਾਣੀ ਪੜ੍ਹੀਏ, ਵਿਚਾਰ ਕਰੀਏ, ਆਪਾਂ ਕਥਾ ਵਿਚਾਰ ਕਰੀਏ, ਸੁਣੀਏ, ਪਰ ਮੈਂ ਇੱਕ ਬੇਨਤੀ ਕਰਾਂ, ਸਾਡੀ ਬੇਸਮੈਂਟ ਜਿਹੜਾ ਸਾਡਾ ਸਿੱਖੀ ਮਹੱਲ ਦਾ ਨੀਂਹ ਹੈ ਨਾ, ਉਹ ਪਰਪੱਕ ਹੁੰਦੀ ਹੈ ਵਾਹਿਗੁਰੂ ਨਾਮ ਅਭਿਆਸ ਨਾਲ। ਬਸ ਮੈਂ ਤੇ ਕਹਿੰਦਾ ਜੇ ਕਿੰਨਾ ਵੀ ਕਾਰੋਬਾਰ ਹੈ ਨਾ, ਘੱਟ ਤੋਂ ਘੱਟ ਸ਼ੁਰੂ ਕਰ ਦਿਓ 5-10 ਮਿੰਟ ਤੋਂ ਹੀ ਸ਼ੁਰੂ ਕਰ ਦਿਓ, ਸ਼ੁਰੂਆਤ ਵਿੱਚ 5-10 ਮਿੰਟ ਹੀ ਮੇਰੇ ਆ ਮਨਾ ਬੈਠ ਜਾ, ਉੱਠ ਕੇ ਮਾਲਕ ਦਾ ਸ਼ੁਕਰ ਕਰ ਤੇ ਵਾਹਿਗੁਰੂ ਨਾਮ ਜਪ, ਇਸ਼ਨਾਨ ਪਾਨ ਕਰਕੇ ਸਭ ਤੋਂ ਪਹਿਲੋਂ ਅਯੋ ਕਰਮ। ਸਤਿਗੁਰੂ ਕਹਿੰਦੇ ਇਹ ਗੁਰੂ ਬਰਕਤ ਪਾਉਂਦਾ, ਗੁਰੂ ਬਖਸ਼ਿਸ਼ ਦੱਸ ਨਾਮ ਦੀ ਸੋਝੀ। ਤੂੰ ਸਤ ਪਰਮੇਸ਼ਰ ਸਦਾ ਅਬਨਾਸੀ, ਹਰ ਹਰ ਗੁਣ ਨਿਦਾਨ ਜੀਓ, ਹੇ ਮਾਲਕ ਤੂੰ ਨਾਸ਼ ਤੋਂ ਰਹਿਤ ਹੈ, ਸਦੀਵੀ ਸੱਤ ਹੈ, ਸਭ ਤੋਂ ਵੱਡਾ ਹਾਕਮ ਹੈ, ਤੇ ਸਾਰੇ ਗੁਣ ਮਾਲਕ ਤੇਰੇ ਹਨ, ਸਭ ਤੂੰ ਹੈ ਕਰਤਾ, ਸਭ ਤੇਰੀ ਵਡਿਆਈ, ਸਭ ਦਾ ਕਰਤਾ ਤੂੰ ਹੈ। ਕਰਤੇ ਹੋਰ ਵੀ ਸ੍ਰਿਸ਼ਟੀ 'ਚ ਬਹੁਤ ਹਨ, ਆ ਬਿਲਡਿੰਗ ਦਾ ਵੀ ਕੋਈ ਕਰਤਾ ਜੋ ਦਿਸ ਰਿਹਾ, ਇਹਦੇ ਅਕਸਰ ਕੋਈ ਨਾ ਕੋਈ ਕਰਤੇ ਤੇ ਹੈ, ਪਰ ਉਹ ਕਰਤੇ ਆਪਣੀ ਕਿਰਤ ਨਾਲੋਂ ਟੁੱਟ ਜਾਂਦੇ ਹਨ। ਜਿਸ ਨੇ ਗੁਰਦੁਆਰਾ ਬਣਾਇਆ ਹੋਵੇਗਾ, ਅੱਜ ਸ਼ਾਇਦ ਹੋ ਸਕਦਾ ਤੁਹਾਡੇ ਵਿੱਚ ਵੀ ਨਾ ਹੋਵੇ, ਇਹ ਜ਼ਰੂਰੀ ਨਹੀਂ ਉਹ ਵਿੱਚ ਹੋਵੇ, ਉਹ ਆਪਣੀ ਕਿਰਤ ਨਾਲੋਂ ਵੱਖਰਾ, ਪਰ ਉਹ ਕਰਤਾ ਪੁਰਖ ਕੈਸਾ, ਜਿਹਨੂੰ ਆਪਾਂ ਮੂਲ ਮੰਤਰ ਵਿੱਚ ਹੀ ਕਹੀਆਂ ਕਰਤਾ ਪੁਰਖ, ਕਰਤਾ ਕਿਰਤ ਰਚ ਕੇ, ਤੇ ਇਹ ਨਹੀਂ ਕਿ ਆਪਣੀ ਕਿਰਤ ਨਾਲੋਂ ਵੱਖਰਾ ਹੋ ਜਾਣ ਵਾਲਾ। ਉਹ ਇਹੋ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ, ਹੇ ਮਾਲਕ ਤੇਰੀ ਵਡਿਆਈ, ਸਾਰੀਆਂ ਤੇਰੀਆਂ ਵਡਿਆਈਆਂ, ਜੋ ਪਾਵੈ ਤਿਵੈ ਚਲਾਏ ਜੀਓ, ਜਿਵੇਂ ਤੈਨੂੰ ਪਾਉਂਦਾ ਹੈ। ਸਾਨੂੰ ਜੀਵਾਂ ਨੂੰ ਇਸ ਸੰਸਾਰ ਦੀ ਕਾਰ ਨੂੰ ਤੂੰ ਚਲਾਉਂਦਾ ਹੈ, ਖੁਦ ਆਪੇ ਪਾਵੈ ਤਿਵੈ ਚਲਾਵੈ, ਸਭ ਤੇਰਾ ਸ਼ਬਦ ਸਮਾਏਗੀ, ਜਿਸ ਤਰ੍ਹਾਂ ਤੈਨੂੰ ਪਾਉਂਦਾ ਉਸ ਤਰ੍ਹਾਂ ਚਲਾਉਂਦਾ ਹੈ। ਇਹ ਮਾਲਕ ਸਾਰੇ ਤੇਰੇ ਹੁਕਮ ਵਿੱਚ ਹਨ। ਫਿਰ ਸ਼ਬਦ, ਸਭ ਸ਼ਬਦ ਸਮਾਵੈ ਜਾਂ ਤੁਧ ਪਾਵੈ, ਹੈ ਤੇ ਸ਼ਬਦ ਵਿੱਚ, ਹੈ ਤੇ ਹੁਕਮ ਵਿੱਚ, ਪਰ ਮਾਲਕ ਹੁਕਮ ਮੰਨਦਿਆਂ ਵੀ ਜਿਹੜਾ ਤੈਨੂੰ ਭਾ ਜਾਵੇ, ਜਿਹੜਾ ਤੈਨੂੰ ਚੰਗਾ ਲੱਗ ਜਾਏ। ਸਤਿਗੁਰ ਕਹਿੰਦੇ ਹਨ ਤੇਰਾ ਸ਼ਬਦ ਵਡਿਆਈ, ਫਿਰ ਉਹਦੇ ਜੀਵਨ ਦੀ ਝੋਲੀ ਵਿੱਚ ਤੂੰ ਵਡਿਆਈਆਂ ਪਾ ਦਿੰਦਾ ਹੈ, ਰਹਿਮਤਾਂ ਬਰਕਤਾਂ ਪਾ ਦਿੰਦਾ ਹੈ। ਫਿਰ ਕੈਸੀ ਗੁਰਮੁਖ ਬੁੱਧ ਪਾਈਐ ਆਪ ਗੁਆਈਐ, ਗੁਰੂ ਰਾਹੀਂ ਸ੍ਰੇਸ਼ਟ ਬੁੱਧ ਬਖਸ਼ਿਸ਼ ਕਰਦਾ ਹੈ। ਇੱਕ ਬੁੱਧ ਹੈ, ਵੈਸੇ ਬੁੱਧ ਦੇ ਤਿੰਨ ਪੱਖ, ਬੁੱਧੀ ਦੇ ਤਿੰਨ ਪੱਖ, ਦੋ ਤੇ ਕਬੀਰ ਸਾਹਿਬ ਜੀ ਨੇ ਵੀ ਜ਼ਿਕਰ ਕਰਦੇ ਹਨ, ਕੀਤੇ ਹਨ। ਜਿਵੇਂ ਸਤਿਗੁਰੂ ਕਹਿੰਦੇ ਹਨ ਨਾ, ਅਚਾਰ ਚਰੈ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ। ਇੱਕ ਹੈ ਅਸਿੱਧੀ ਬੁੱਧ, ਇੱਕ ਹੈ ਸਿੱਧੀ ਬੁੱਧ, ਇੱਕ ਹੈ ਕਾਮਯਾਬ, ਇੱਕ ਫੇਲ ਹੋਈ ਬੁੱਧ। ਹੋਰ ਰੂਪ ਵਿੱਚ ਇੱਕ ਹੈ ਗੁਰੂ ਦੀ ਮੱਤ। ਜੇ ਕਿਤੇ ਗੁਰੂ ਦੀ ਮੱਤ ਨਾਲ ਬੁੱਧ ਸਿੱਧੀ ਹੋ ਜਾਏ, ਸੱਚ ਆਪ ਸੁਖੀ ਹੋ ਜਾਵਾਂਗੇ, ਆਪਣਾ ਪਰਿਵਾਰ ਸੁਖੀ ਕਰ ਲਵਾਂਗੇ, ਇੱਥੋਂ ਤੱਕ ਆਂਢ ਗੁਆਂਢ ਵੀ ਸੁਖੀ ਹੋਵੇਗਾ, ਸਾਰਾ ਸਮਾਜ ਸੁਖੀ ਹੋਵੇਗਾ, ਜੇ ਕਿਤੇ ਗੁਰੂ ਦੀ ਮੱਤ ਲੈ ਲਈ। ਦੂਸਰਾ ਬੁੱਧ ਦਾ ਪੱਖ ਹੈ ਜਿਹੜਾ ਬੁੱਧ ਕੋਲੋਂ ਕੰਮ ਨਹੀਂ ਲੈ ਰਿਹਾ। ਦੂਸਰਾ ਬੁੱਧ ਦਾ ਪੱਖ ਹੈ ਜਿਹੜਾ ਕੰਮ ਨਹੀਂ ਲੈ ਰਿਹਾ, ਨਹੀਂ ਲੈ ਰਿਹਾ ਤੇ ਫਿਰ ਸਤਿਗੁਰੂ ਕਹਿੰਦੇ ਹਨ ਅਸਲ ਵਿੱਚ ਜੇ ਬੁੱਧੀ ਕੰਮ ਨਹੀਂ ਕਰ ਰਹੀ ਤੇ ਤੇਰੇ 'ਚ ਤੇ ਪਸ਼ੂ 'ਚ ਕੋਈ ਫਰਕ ਨਹੀਂ ਰਹਿ ਰਿਹਾ। ਇਹ ਪੱਖ ਐਸਾ ਧੰਨ ਗੁਰੂ ਭਾਈ ਸਾਹਿਬ ਭਾਈ ਗੁਰਦਾਸ ਜੀ ਉਹ ਕਹਿੰਦੇ ਹਨ ਪਸ਼ੂਆ ਮਨੁੱਖ ਦੇਹ ਅੰਤਰ ਅੰਤਰ ਇਹ ਹੈ। ਪਸ਼ੂ 'ਚ ਤੇ ਮਨੁੱਖਾ ਦੇਹ 'ਚ ਫਰਕ ਕੀ ਹੈ? ਸੁਰਤ ਸ਼ਬਦ ਕੋ ਬਵੇਕ ਅਬਵੇਕ ਹੈ। ਇਨਸਾਨ ਸੁਰਤ ਸ਼ਬਦ ਦਾ ਮਿਲਾਪ ਕਰ ਸਕਦਾ, ਇਹਨੂੰ ਵਿਵੇਕ ਬੁੱਧੀ ਮੇਰੇ ਮਾਲਕ ਨੇ ਬਖਸ਼ੀ ਹੈ, ਪਰ ਪਸ਼ੂ ਕਦੀ ਨਹੀਂ ਕਰ ਸਕਦਾ। ਅਵਿਵੇਕ ਨਹੀਂ ਉਹਨੂੰ ਗਿਆਨ, ਨਹੀਂ ਸ਼ਬਦ ਸੁਰਤ ਦਾ ਮਿਲਾਪ। ਹਾਂ ਪਾਸ ਹਰਿਆਇਓ ਸੁਣਿਓ ਅਣਸੁਣਿਓ ਕਰੈ, ਹਰਿਆਇਆ ਪਸ਼ੂ ਆਪਣੇ ਮਾਲਕ ਦੀਆਂ ਆਵਾਜ਼ਾਂ ਤੇ ਪਿੱਛੋਂ ਸੁਣਦਾ ਹੈ। ਜਦੋਂ ਆਵਾਜ਼ਾਂ ਦਿੰਦਾ ਨਾ ਮਾਲਕ ਸੁਣਦਾ, ਪਰ ਅਣਸੁਣੀਆਂ ਕਰ ਦਿੰਦਾ ਹੈ। ਪਰ ਮਾਨਸ ਜਨਮ ਉਪਦੇਸ਼ ਹਿਰਦੈ ਟੇਕ ਹੈ, ਪਰ ਮਨੁੱਖ ਐਸਾ ਨਹੀਂ ਕਿ ਗੁਰੂ ਆਵਾਜ਼ਾਂ ਦੇਵੇ ਤੇ ਸਿੱਖ ਸੁਣੇ ਨਾ। ਵੈਸੇ ਸੱਚ ਹੈ, ਅਸੀਂ ਇਹ ਕਰਨੇ ਆ ਕਿ ਸਤਿਗੁਰੂ ਮੇਰੇ ਕੋਲ ਹੁਣ ਤੇਰਾ ਹੁਕਮ ਸੁਣਨ ਦਾ ਵੀ ਟਾਈਮ ਨਹੀਂ। ਸਾਡਾ ਸੁਭਾਅ ਬਣ ਜਾਂਦਾ ਕਈ ਵਾਰੀ ਸਤਿਗੁਰੂ ਮੇਰੇ ਕੋਲ ਹੁਕਮ ਸੁਣਨ ਦਾ ਵੀ ਟਾਈਮ ਨਹੀਂ, ਪਰ ਮੇਰੇ ਸਤਿਗੁਰੂ ਨਹੀਂ ਕਦੀ ਕਹਿੰਦੇ ਸਿੱਖਾ ਮੇਰੇ ਕੋਲ ਬੇਨਤੀ ਸੁਣਨ ਦਾ ਟਾਈਮ ਨਹੀਂ। ਮੇਰੇ ਸਤਿਗੁਰੂ ਤੇ ਕਹਿੰਦੇ ਕਦੀ ਵੀ ਆ, ਮੇਰੇ ਸਤਿਗੁਰੂ ਉਦੋਂ ਹੀ ਗੱਲ ਨਾਲ ਲਾਉਣ ਨੂੰ ਤਿਆਰ ਹਨ। ਸਤਿਗੁਰੂ ਕਹਿੰਦੇ ਹਨ ਇੱਧਰ ਪਸ਼ੂਆ ਸ਼ਬਦਹੀਨ ਜਿਹਬਾ ਨਾ ਬੋਲ ਸਕੈ। ਪਸ਼ੂਆ ਪਸ਼ੂ ਸ਼ਬਦ ਤੋਂ ਹੀਣਾ ਜ਼ਬਾਨ, ਭਾਵੇਂ ਉਹ ਆਵਾਜ਼ ਤੇ ਕੱਢਦਾ ਪਰ ਸ਼ਬਦਾਂ ਦੀ ਬਣਤਰ ਨਹੀਂ। ਪਸ਼ੂਆ ਸ਼ਬਦਹੀਨ ਜਿਹਬਾ ਨਾ ਬੋਲ ਸਕੇ, ਮਾਨਸ ਜਨਮ ਬੋਲੇ ਬਚਨ ਅਨੇਕ ਹੈ। ਮਨੁੱਖ ਤੇ ਅਨੇਕਾਂ ਸੁੰਦਰ ਤੋਂ ਸੁੰਦਰ ਬਚਨ ਬੋਲਦਾ ਹੈ। ਹੁਣ ਭਾਈ ਗੁਰਦਾਸ ਜੀ ਕਹਿੰਦੇ ਹਨ ਸ਼ਬਦ ਸੁਰਤ ਸੁਣ ਸਮਝ ਬੋਲੇ ਬਵੇਕੀ, ਨਾ ਤਰ ਅਚੇਤ ਪਸ਼ੂ ਪ੍ਰੇਤ ਹੂੰ ਮੈਂ ਏਕ ਹੈ ਮਨਾ। ਉਹ ਪਸ਼ੂ ਸੁਰਤ ਸ਼ਬਦ ਦਾ ਮਿਲਾਪ ਨਹੀਂ ਕਰ ਰਿਹਾ, ਮੇਰਾ ਮਨਾ ਜੇ ਤੇਰਾ ਨਹੀਂ ਹੋ ਰਿਹਾ ਤੇ ਤੇਰਾ ਫਰਕ ਕੀ ਹੈ ਉਹਨਾਂ ਨਾਲ? ਮੇਰੇ ਆ ਮਨਾ ਪਸ਼ੂ ਨਹੀਂ ਆਪਣੇ ਮਾਲਕ ਦੀ ਗੱਲ ਸੁਣਦਾ, ਅਣਸੁਣੀ ਕਰ ਰਿਹਾ, ਤੇ ਤੈਨੂੰ ਸਤਿਗੁਰੂ ਜੋ ਬਾਰ ਬਾਰ ਆਵਾਜ਼ਾਂ ਦਿੰਦੇ ਹਨ, ਮਨਾ ਜੇ ਤੂੰ ਵੀ ਅਣਸੁਣੀ ਕਰ ਰਿਹਾ, ਦੱਸ ਤੇਰਾ ਤੇ ਉਹਦਾ ਕੀ ਫਰਕ ਰਹਿ ਗਿਆ? ਫਿਰ ਉਹ ਸ਼ਬਦ ਤੋਂ ਹੀਣਾ ਨਹੀਂ ਨਿਤਨੇਮ ਕਰ ਸਕਦਾ, ਮੇਰੇ ਆ ਮਨਾ ਜੇ ਤੇਰਾ ਵੀ ਨਹੀਂ ਚਿੱਤ ਕਰਦਾ ਨਿਤਨੇਮ ਕਰਨ ਨੂੰ, ਤੇਰਾ ਵੀ ਨਹੀਂ ਚਿੱਤ ਕਰਦਾ ਵਾਹਿਗੁਰੂ ਨਾਮ ਸਿਮਰਨ ਕਰਨ ਦਾ, ਤੇ ਫਿਰ ਤੇਰਾ ਤੇ ਉਹਦਾ ਕੀ ਫਰਕ ਰਹਿ ਗਿਆ? ਨਹੀਂ ਤੂੰ, ਸਤਿਗੁਰੂ ਜੀ ਕਹਿੰਦੇ ਭਾਈ ਗੁਰਦਾਸ ਜੀ ਸ਼ਬਦ ਸੁਰਤ ਸੁਣ ਸਮਝ ਬੋਲੇ ਬਵੇਕੀ। ਸਿੱਖ ਸਮਝਦਾ ਹੈ ਸੁਣਦਾ ਹੈ, ਸ਼ਬਦ ਸੁਰਤ ਦਾ ਮਿਲਾਪ ਵਾਸਤੇ ਇੰਨਾ ਆਏ ਹੋ ਨਾ, ਵੇਖੋ ਸਾਰਾ ਦਿਨ ਦੀ ਕਿਰਤ ਕਰਕੇ ਗੁਰੂ ਕੋਲ ਪਹੁੰਚ ਜਾਂਦੇ ਹੋ, ਤਾਂ ਕਿ ਸਤਿਗੁਰੂ ਦਾ ਕੋਈ ਕਿਨਕਾ ਸਾਡੀ ਝੋਲੀ ਵੀ ਪੈ ਜਾਏ, ਸਾਡੇ 'ਚ ਵੀ ਬਰਕਤ ਗੁਰੂ ਦੀ ਰਹਿਮਤ ਵਰਤ ਜਾਏ, ਇਸੇ ਵਾਸਤੇ ਆਉਂਦੇ ਹੋ ਨਾ। ਸਤਿਗੁਰੂ ਕਹਿੰਦੇ ਹਨ ਜੇ ਨਹੀਂ ਇਹ ਕੋਈ ਤਬਦੀਲੀ ਨਹੀਂ ਹੋ ਰਹੀ। ਚਾਹੀਦਾ ਤੇ ਇਹ ਹੈ ਨਾ, ਗੁਰੂ ਨੂੰ ਸੁਣ ਕੇ ਸਾਡੇ ਸੁਭਾਅ 'ਚ ਫਰਕ ਪੈ ਜਾਏ, ਸਾਡੀ ਮਤ 'ਚ ਫਰਕ ਪੈ ਜਾਏ। ਤੇ ਜੇ ਮਤ ਬਦਲੀ ਨਹੀਂ ਗਈ, ਜੇ ਮਤ ਵਿੱਚ ਕੋਈ ਫਰਕ ਨਹੀਂ ਪੈ ਰਿਹਾ, ਫਿਰ ਮਨਾ ਇੱਕ ਹੀ ਤੰਗ ਹੈ, ਅਰਦਾਸ ਦਾ ਆਸਰਾ ਲੈ, ਬਾਰ ਬਾਰ ਜੋਦੜੀਆਂ ਕਰ। ਹੇ ਮਾਲਕ, ਪਾਠ ਪੜਿਓ ਅਰਬੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ, ਪੰਚ ਜਨਾ ਤੋਂ ਸੰਗ ਨਾ ਛੁਟਕਿਓ, ਅਧਕ ਅਹੰਗ ਬੁੱਧ ਬਾਧੇ। ਪਿਆਰੇ, ਇਨ ਬਿਦ ਮਿਲ ਨਾ ਜਾਈ, ਮੈਂ ਕੀਏ ਕਰਬ ਅਨੇਕਾ, ਹਾਰ ਪਰਿਓ ਸਵਾਮੀ ਕੈ ਦੁਆਰਾ, ਬੀਜੈ ਬੁੱਧ ਬਵੇਕਾ, ਸਤਿਗੁਰੂ ਮੈਂ ਤੇਰੇ ਦਰ ਤੇ ਡਿੱਗ ਪਿਆ, ਮੇਰੇ ਵਸ ਦੀ ਗੱਲ ਨਹੀਂ, ਆਪ ਕਿਰਪਾ ਕਰਕੇ ਵਿਵੇਕ ਬੁੱਧੀ ਬਖਸ਼ਿਸ਼ ਕਰੋ। ਹਾਂ, ਗੁਰੂ ਫਿਰ ਇੱਕ ਬੁੱਧ ਦਿੰਦੇ ਹਨ, ਜਿਹਦੇ ਨਾਲ ਕੀ ਹੁੰਦਾ, ਆਪ ਗਵਾਈ ਹੈ ਜਿਹੜੀ ਸਾਡੇ 'ਚ ਮੈਂ ਬੋਲਦੀ ਹੈ ਨਾ, ਜਿਹੜੀ ਹਰ ਗੱਲ 'ਤੇ ਹਉਮੈ ਬੋਲਦੀ ਹੈ। ਸਤਿਗੁਰੂ ਕਹਿੰਦੇ ਹਨ, ਇਹ ਜਾਂਦੀ ਰਹਿੰਦੀ ਸ਼ਬਦੇ ਰਹਿਆ ਸਮਾਈ, ਸਿੱਖ ਫਿਰ ਸ਼ਬਦ ਦਾ ਰੂਪ ਬਣ ਜਾਂਦਾ ਹੈ। ਤੇਰਾ ਸ਼ਬਦ ਅਗੋਚਰ ਹੈ ਮਾਲਕ, ਤੇਰਾ ਹੁਕਮ ਤੈ ਅਗੋਚਰ, ਸਾਡੀ ਪਹੁੰਚ ਤੋਂ ਪਰੇ। ਗੁਰਮੁਖ ਪਾਈਐ, ਪਰ ਗੁਰੂ ਦੀ ਮਾਤਰਾ ਹੀ ਤੇਰੇ ਹੁਕਮ ਦੀ ਸਮਝ ਲੱਗ ਸਕਦੀ ਹੈ, ਫਿਰ ਨਾਨਕ ਨਾਮ ਸਮਾਏ ਜੀਓ। ਐਸੇ ਪਿਆਰੇ ਫਿਰ ਸਤਿਗੁਰੂ ਗੁਰੂ ਰਾਮਦਾਸ ਜੀ ਕਿਰਪਾ ਕਰਦੇ ਹਨ, ਨਾਮ ਵਿੱਚ ਲੀਨ ਹੋ ਜਾਂਦੇ ਹਨ। ਸਭ ਤੂੰ ਹੈ ਕਰਤਾ, ਸਭ ਤੇਰੀ ਵਡਿਆਈ, ਜਿਉ ਭਾਵੈ ਤਿਵੇ ਚਲਾਏ ਜੀਓ। ਹੇ ਪ੍ਰਭੂ, ਹੇ ਮਾਲਕ, ਵਾਹਿਗੁਰੂ, ਸਭ ਦਾ ਕਰਤਾ ਧਰਤਾ ਹਰਤਾ ਤੂੰ ਹੈ। ਇਹ ਸਭ ਜੋ ਅੱਜ ਸਾਡੇ ਕੋਲ ਵਡਿਆਈਆਂ ਹਨ ਮਾਲਕ, ਇਹ ਤੇਰੀਆਂ ਹਨ ਸਤਿਗੁਰੂ, ਇਹ ਤੇਰੀਆਂ ਹਨ। ਜੋ ਪਾਵੈ ਤਿਵੇਂ ਚਲਾਏ ਜੀਓ, ਜਿਵੇਂ ਤੈਨੂੰ ਪਾਉਂਦਾ, ਜਿਵੇਂ ਵੀ ਹੋ ਸਕਦਾ ਮਾਲਕ, ਕਿਰਪਾ ਕਰ ਸਾਨੂੰ ਚਲਾ। ਤੇ ਫਿਰ ਜਦੋਂ ਸੱਚ ਹੈ ਗੁਰੂ ਚਲਾਉਣਗੇ, ਤੇ ਫਿਰ ਤੇ ਆਪਣੇ ਪਿਆਰ 'ਚ ਹੀ ਚਲਾਉਣਗੇ ਨਾ, ਫਿਰ ਸਾਡੀ ਬੁੱਧ ਅਨੁਸਾਰ ਨਹੀਂ, ਗੁਰੂ ਫਿਰ ਆਪਣੀ ਮਰਜ਼ੀ ਨਾਲ ਆਪਣੇ ਸ੍ਰੇਸ਼ਟ ਗਾਡੀ ਰਸਤੇ 'ਤੇ ਚਲਾਉਣਗੇ। ਸਤਿਗੁਰੂ ਰਹਿਮਤ ਕਰੋ, ਉਹ ਰੂਪ ਬਖਸ਼ੋ ਜਿਹੜਾ ਰੂਪ ਤੁਹਾਨੂੰ ਚੰਗਾ ਲੱਗੇ। ਸਤਿਗੁਰੂ ਉਸ ਰਸਤੇ ਤੋਰ ਦਿਓ ਗੁਰਮਤ ਦੇ ਗਾਡੀ ਰਸਤੇ 'ਤੇ, ਜਿਸ 'ਤੇ ਤੁਰਿਆਂ ਇੱਕ ਦਿਨ ਭਾਵੇਂ ਥੋੜ੍ਹਾ ਥੋੜ੍ਹਾ ਹੀ ਪੈਂਡਾ ਕਰਾਂ, ਇੱਕ ਦਿਨ ਮਾਲਕ ਮੈਨੂੰ ਆਸ ਬਣ ਜਾਏ, ਮੇਰਾ ਮਿਲਾਪ ਹੋ ਜਾਏਗਾ, ਮੇਰੇ 'ਤੇ ਤੇਰੀ ਬਖਸ਼ਿਸ਼ ਹੋ ਜਾਏਗੀ। ਹੋਈਆਂ ਗਲਤੀਆਂ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਸ਼ਬਦ ਵਿਚਾਰਾਂ ਕਰਦਿਆਂ, ਇੱਕ ਨਹੀਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ, ਭੁੱਲਾਂ, ਤਰੁੱਟੀਆਂ ਹੋ ਜਾਂਦੀਆਂ ਹਨ। ਗੁਰੂ ਪਿਤਾ ਜੀ, ਗੁਰੂ ਸੰਗਤ ਬਖਸ਼ਣਹਾਰ ਹੈ, ਹੋਈਆਂ ਗਲਤੀਆਂ ਮੁਆਫ ਕਰਨੀਆਂ ਜੀ, ਅੱਗੇ ਤੋਂ ਸੁਧਾਰਤਾ ਸਮਰਥ ਬਖਸ਼ਣੀ, ਇੰਨੀਆਂ ਬੇਨਤੀਆਂ ਪ੍ਰਵਾਨ ਕਰੋ ਜੀ। ਗੁਰੂ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ

0: ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening to Sikh Radio broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਮਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

before. So, ਸਤਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਰਸ਼ਨ 83 ਦਿਨ ਸਰਾਤ ਚਿਤਵੋ ਅਨਗਨ ਨੀਤ ਓਲ ਕਪਟ ਗੁਰਮੇਲੀਆ ਨਾਨਕ ਹਰ ਸੰਗ ਮੀਤ ਦਰਸ਼ਨ ਦੇਖ

ਪੂਰਨ ਕਰਮ ਹੋਏ ਪ੍ਰਭ ਮੇਰਾ, ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚੇਰੇ। ਸੋ ਕਹੋ ਟਲ ਗੁਰ ਸੇਵੀਐ, ਅਹਿਨ ਸਹਿਜ ਸੁਪਾਈ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਈ। ਹੋ ਗਏ ਸਿਫਤ ਸੰਬੰਧੀ ਹੋ

ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬਹਿਠਿਆਂ ਸੋਹੀ ਹੈ ਸਭਨਾਂ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾਂ ਉਮਕਿਓ ਹੀਓ ਮਿਲਣ ਪ੍ਰਭਤਾਈ ਖੋਜਤ ਚਰਿਓ ਦੇਖੋ ਪ੍ਰਜਾਈ ਸੁਨਤ ਸੰਦੇਸਰੋ ਪ੍ਰੇ ਗ੍ਰਹਿ ਸੇਜ ਵਿਛਾਈ ਭ੍ਰਮ ਭ੍ਰਮ ਆਇਓ ਤਉ ਨਦਰ ਨ ਪਾਈ ਉਮ ਕਿਓ ਹੀਓ ਮਿਲਣ ਪ੍ਰਭ ਤਾਈ ਖੋਜਤ ਚਰਿਓ ਦੇਖੋ ਪ੍ਰਜਾਈ ਸੁਨਤ ਸੰਦੇਸਰੋ ਪ੍ਰੇ ਗ੍ਰਹਿ ਸੇਜ ਵਿਛਾਈ ਭ੍ਰਮ ਭ੍ਰਮ ਆਇਓ ਤਉ ਨਦਰ ਨਾ ਪਾਈ ਕਿਨ ਬਿਦੋਹੀ ਅਰੋ ਧੀਰੈ ਨਿਮਾਨੋ ਮਿਲ ਸਾਜਨ ਹਉ ਤੁਝ ਕੁਰਬਾਨੋ ਰਹਾਉ ਏਕਾ ਸੇਜ ਵਿਸ਼ੀ ਤਨ ਕੰਤਾ ਤਨ ਸੂਤੀ ਪਿਰ ਸਦ ਜਾਗੰਤਾ ਪੀਓ ਮਧਰੋ ਧਨ ਮਤਵੰਤਾ ਧਨ ਜਾਗੈ ਪਿਰ ਸਦ ਬੋਲ ਜੇ ਪਿਰ ਬੋਲੰਤਾ ਭਈ ਨਿਰਾਸੀ ਬਹੁਤ ਦਿਨ ਲਾਗੇ ਦੇਸ ਦਸੰਤਰ ਮੈਂ ਸਗਲੇ ਜਾਗੇ ਖਿਨ ਰਹਿਣ ਨ ਪਾਵੋ ਬਿਨ ਪਗ ਪਾਗੇ ਹੋਏ ਕਿਰਪਾਲ ਪ੍ਰਭ ਮਿਲਾਂ ਸੁਪਾਗੇ ਭਇਓ ਕਿਰਪਾਲ ਸਤਸੰਗ ਮਿਲਾਇਆ ਬੂਝੀ ਤਪਤ ਘਰੇ ਪਿਰ ਪਾਇਆ ਸਗਲ ਸ਼ਿੰਗਾਰ ਹੁਣ ਮੁਝੇ ਸੁਹਾਇਆ ਕਹੋ ਨਾਨਕ ਗੁਰ ਪਰਮ ਚੁਕਾਇਆ ਜਹ ਦੇਖਾਂ ਤਹਿ ਪਿਰ ਹੈ ਭਾਈ ਖੋਲਿਓ ਕਪਾਟ ਤਾਂ ਮਨ ਠਹਿਰਾਈ ਜਹ ਦੇਖਾਂ ਤਹਿ ਪਿਰ ਹੈ ਭਾਈ ਖੋਲਿਓ ਕਪਾਟ ਤਾਂ ਮਨ ਠਹਿਰਾਈ ਰਹਾਉ ਦੂਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪੁ ਜੀ ਸਾਹਿਬ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਕੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋ ਸੀ ਪੀ ਸੱਚ ਸੋਚੈ ਸੋਚ ਨਾ ਹੋ ਬਈ ਜੇ ਸੋਚੇ ਲੱਖ ਵਾਰ ਚੁੱਪੈ ਚੁੱਪ ਨਾ ਹੋ ਬਈ ਜੇ ਲਾਇ ਰਹਾਂ ਲਿਵਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਪਾਰ ਸਹਸ ਸਿਆਣਪਾ ਲੱਖ ਹੋ ਹੈ ਸਾਇਕ ਨ ਚੱਲੇ ਨਾਲ ਕਿਵ ਸੁਚਿਆਰਾ ਹੋਈ ਹੈ ਕਿਵ ਕੂੜਾ ਟੁੱਟਾ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੁਕਮੈ ਕਹੇ ਨਾ ਕੋਏ ਗਾਵੈ ਕੋ ਤਾਣ ਹੋਵੇ ਕਿਸੇ ਤਾਣ ਗਾਵੈ ਕੋ ਦਾਤ ਜਾਣੇ ਨਿਸ਼ਾਨ
ਗਾਵੈ ਕਉ ਗੁਣ ਵਡਿਆਈਆਂ ਚਾਰ, ਗਾਵੈ ਕਉ ਵਿਦਿਆ ਵਿਖਮ ਵਿਚਾਰ, ਗਾਵੈ ਕਉ ਸਾਜ ਕਰੇ ਤਨ ਖੇ, ਗਾਵੈ ਕਉ ਜੀ ਲੈ ਫਿਰ ਦੇ, ਗਾਵੈ ਕਉ ਜਾਪੈ ਦਿਸੈ ਦੂਰ, ਗਾਵੈ ਕਉ ਵੇਖੈ ਹਾਦ ਰਹਿ ਦੂਰ, ਕਥਨਾ ਕਥੀ ਨਾ ਆਵੈ ਟੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਦੇਂਦਾ ਦੇ ਲੈਂਦੇ ਥਕ ਪਾਹੀ, ਜੁਗਾਂ ਜੁਗੰਤਰ ਖਾਹੀ ਕਾਹੀ, ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਗਸੈ ਵੇ ਪ੍ਰਵਾਹ, ਸਾਚਾ ਸਾਹਿਬ ਸਾਚ ਨਾਏ, ਪਾਖਿਆ ਭਾਉ ਅਪਾਰ, ਆਖੇ ਮੰਗਹਿ ਦੇਹ ਦੇਣ ਦਾਤ ਕਰੇ ਦਾਤਾਰ, ਫੇਰ ਕੇ ਅੱਗੇ ਰੱਖੀ ਹੈ ਜਿਤ ਦਿਸੈ ਦਰਬਾਰ, ਮੋਹੋਂ ਕੇ ਬੋਲਣ ਬੋਲੀ ਹੈ ਜਿਤ ਸੁਣ ਤਰੇ ਪਿਆਰ, ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ, ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰੱਖੀਐ ਪਾਉ, ਦੁੱਖ ਪਰ ਹਰ ਸੁਖ ਕਰ ਲੈ ਜਾਏ, ਗੁਰਮੁਖ ਨਾਦਮ ਗੁਰਮੁਖ ਵੇਦਨ, ਗੁਰਮੁਖ ਰਹਿਆ ਸਮਾਈ, ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ, ਜੇ ਹਉ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਤਰ ਨਾ ਜਾਈ, ਤੀਰਥ ਨਾਵਾਂ ਜੇ ਤਿਸ ਪਾਵਾਂ, ਵਿਣ ਭਾਣੇ ਤੇ ਨਾਏ ਕਰੀ, ਜੇਤੀ ਸਿਰਠ ਪਾਈ ਵੇਖਾ, ਵਿਣ ਕਰਮਾਂ ਕੇ ਮਿਲੈ ਲਈ, ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਜੇ ਜੁਗ ਚਾਰੇ ਆਰ ਜਾਂ ਹੋਰ ਦਸੋਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ, ਨਾਲ ਚੱਲੈ ਸਭ ਕੋਏ, ਚੰਗਾ ਨਾਵ ਰਖਾਏ ਕਹਿ ਜਸ ਕੀਰਤ ਜਗਲੇ, ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ, ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸਤਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ, ਤੇਹਾ ਕੋਏ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ, ਸੁਣਿਆ ਸਿੱਧ ਬੀਰ ਸੁਰਨਾਥ, ਸੁਣਿਆ ਧਰਤ ਤਬਲੇ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹ ਨਾ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੂਖ ਪਾਪ ਕਾ ਨਾਸ਼, ਸੁਣਿਆ ਈਸ਼ਰ ਬ੍ਰਹਮਾਇੰਦ, ਸੁਣਿਆ ਮੁਖ ਸਾਲਾ ਹਨੁਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼, ਸੁਣਿਆ ਸਤਸੰਤੋਖ ਗਿਆਨ, ਸੁਣਿਆ ਅੜਸਠ ਕਾ ਇਸ਼ਨਾਨ, ਸੁਣਿਆ ਪੜ ਪੜ ਪਾਵੈ ਮਾਨ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਭਾਵ ਕਾ ਨਾਸ਼, ਸੁਣਿਆ ਸਰਾ ਗੁਣਾ ਕੇ ਗਾਸ, ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵੈ ਰਾਹ, ਸੁਣਿਆ ਹਾਥ ਹੋਵੈ ਸਗਾਹ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਭਾਵ ਕਾ ਨਾਸ਼, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿੱਛਾ ਪਛਤਾਈ, ਕਾਗਦ ਕਲਮ ਨਾ ਲਿਖਣਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੂੰਹ ਝੂਟਾ ਨਾ ਖਾਏ, ਮੰਨੈ ਜਮਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨ ਪਾਏ, ਮੰਨੈ ਪਾਤਸ਼ਿਓ ਪ੍ਰਗਟ ਜਾਏ, ਮੰਨੈ ਮਗ ਨ ਚੱਲੈ ਪੰਥ, ਮੰਨੈ ਧਰਮ ਸਿਧੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾ ਰਹਿ ਸਾਧਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਭਵੈ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ, ਪੰਚੇ ਸੁਹਿ ਦਰ ਰਾਜਾਨ,
पंचा का गुर एक ध्यान, जे को कह करे विचार, करते कह करना नाही सुमार, तौल धर्म दया का पूत, संतोख साप रखिया जन सूत, जे को बुझै हो वस जार, तबले उपर के था पार, धरती होर परे होर होर, तस्ते पार तलै कवण जोर, जी जात रंगा के नाव, सबना लिखया बुढ़ी कलाम, यह लेखा लिख जाने कोय, लेखा लिखया केता होए, केता दान सवाले रूप, केती दात जाने कौन कूत, किता पसाओ एको कवाओ, तस्ते होए लख दरियाओ, कुदरत कवण का विचार, वारिया न जावा एक बार, जो तुद पावे साई पलिकार, तू सदा सलामत निरंकार, असंख जाप असंख पाओ, असंख पूजा असंख तपताओ, असंख ग्रंथ मुख वेद पाठ, असंख योग मन रहे उदास, असंख भगत गुण ज्ञान विचार, असंख सती असंख दातार, असंख सूर मोह बख्शार, असंख मोन लिवलाय तार, कुदरत कवण कहा विचार, वारिया न जावा एक बार, जो तुद पावे साई पलिकार, तू सदा सलामत निरंकार, असंख मूर्ख अंधकोर, असंख चोर हराम खोर, असंख अमर कर जाहे जोर, असंख गड़बड़ हत्या कमाहे, असंख पापी पाप कर जाहे, असंख कूड़े आर कूड़े फिराहे, असंख मलेश मल बख खाहे, असंख निंदक सिर करें पार, नानक नीच कहें विचार, वारिया न जावा एक बार, जो तुद पावे साई पलिकार, तू सदा सलामत निरंकार, असंख नाव संख थाव, असंख मूर्ख अंधकोर, असंख चोर हराम खोर, असंख अमर कर जाहे जोर, असंख गड़बड़ हत्या कमाही, असंख पापी पाप कर जाए, असंख कूड़ियार कूड़े फिराहे, असंख मलेश मल पख खाहे, असंख निंदक सिर करें पार, नानक नीच कहें विचार, वारिया न जावा एक बार, जो तुद पावे साई पलिकार, तू सदा सलामत निरंकार, असंख नाव असंख थाव, अगम अगम असंख लो, असंख कहें सिर पार होए, अखरी नाम अखरी साला, अखरी ज्ञान गीत गुण गा, अखरी लिखण बोलण बाण, अखरा सरसन जोग वखाण, जिन्हें लिखे तैस सिर नाए, जब फरमाए तब तब पाए, जीता गीता दीता नाओ, बिन नावे नाही को थाओ, कुदरत कवण कहां विचार, वारिया न जावा एक बार, जो तुद पावे साई पलिकार, तू सदा सलामत निरंकार, भरिया हाथ पैर धन दे, पानी धोतै उतर सुखे, मूत बलीती कपड़ होए, दे साबुण लइया हो तोए, भरिया मत बापा कै संग, ओह धोपै नावै कै रंग, पुन्नी पापी आखण नाहि, कर कर करना लिख ल जा, आपे बीज आपे ही खा, नानक हुक्मी आव जा, तीर्थ तप दया दत्त दान, जे को पावे तिल का मान, सुनया मनया मन कीता पाओ, अंतरगत तीर्थ मल नाओ, सब गुण तेरे मनाही कोए, गिण गुण कीते भगत ना होए, स्वास्थ्य आत वाणी ब्रह्माओ, सत सुहावन सदा मन चाओ, कवण सवेला भक्त कवण, कवण थित कवण वार, कवण से रुति मां कवण, जित आकार, वेल ना पाईया पंडती, जे होवै लेख पुराण, वक्त न पायो कादियां, जे लिखण लेख पुराण, थित वार ना जोगी जाने, रुत मां ना कोई, जा करता सिर ठीक हो साजे, आपे जाने सोई, किव करे आखां किव सलाही, क्यों वरनी किव जाना, नानक आखण सब को आख, एक दू एक सियाणा, बड़ा साहेब वड्डी नाही कीता जा का होवै, नानक जे को आपो जाने, अगे गया ना सोहै, पाताला पाताल लख आगास आगास,
ਓੜਕ ਓੜਕ ਪਾਲ ਸਕੇ ਵੇਦ ਕਹਿਣੇ ਕਵਾਤ ਸਹਿਸ ਅਠਾਰਾਂ ਕਹਿਣ ਕਿਤੇਬਾਂ ਅਸਲੂ ਇੱਕ ਤਾਤ ਲੇਖਾ ਹੋਏ ਤਾਂ ਲਿਖੀ ਹੈ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀ ਹੈ ਆਪੇ ਜਾਣੇ ਆਪ ਸਾਲਾ ਹੀ ਸਾਲਾ ਏਤੀ ਸੁਰਤ ਨਾ ਪਾਈਆਂ ਨਦੀਆਂ ਤੈ ਵਹ ਪਵਹੇ ਸਮੁੰਦ ਨਾ ਜਾਣੀਐ ਸਮੁੰਦ ਸਾ ਸੁਲਤਾਨ ਗਿਰਹ ਸੇਤੀ ਮਾਲ ਧਨ ਕਿਹੜੀ ਤੁਲ ਨਾ ਹੋਵਣੀ ਜੇ ਤਿਸ ਮਨੋ ਨਾ ਵਿਸਰੇ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨਾ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕਿਤੇ ਬਿਲ ਲਾਹੇ ਕਾਕੇ ਅੰਤ ਨਾ ਪਾਏ ਜਾਹੇ ਇਹ ਅੰਤ ਨਾ ਜਾਣੈ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਇਹ ਵੱਡ ਉੱਚਾ ਹੋਵੇ ਕੋਈ ਤਿਸ ਉੱਚੇ ਕਉ ਜਾਣੈ ਸੋਏ ਜੇ ਵੜੇ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤੁਮਾਏ ਕਿਤੇ ਮੰਗੈ ਜੋ ਦਪਾਰ ਕਿਤਿਆਂ ਗਣਤ ਨਹੀਂ ਵਿਚਾਰ ਕਿਤੇ ਖਪਤ ਟੈਂ ਬੇਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਖਾਹੀ ਖਾਏ ਕਿਤਿਆਂ ਦੁਖ ਭੋਗ ਸਦਮਾਰ ਇਹ ਪੇਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜਿਤੀਆਂ ਮੂੰਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕਈ ਕੇ ਜਿਸ ਨੂੰ ਬਖਸ਼ੇ ਸਿਫਤਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਮੁੱਲ ਵਪਾਰ ਅਮੁੱਲ ਵਪਾਰੀਏ ਮੁੱਲ ਭੰਡਾਰ ਅਮੁੱਲ ਆਵਹੇ ਅਮੁੱਲ ਲੈ ਜਾਏ ਅਮੁੱਲ ਭਾਏ ਮੁੱਲਾਂ ਸਮਾਹੇ ਅਮੁੱਲ ਧਰਮ ਮੁੱਲ ਦੀਵਾਨ ਅਮੁੱਲ ਤੁਲ ਮੁੱਲ ਪ੍ਰਵਾਨ ਅਮੁੱਲ ਬਖਸ਼ੀਸ਼ ਮੁੱਲ ਨਿਸ਼ਾਨ ਅਮੁੱਲ ਕਰਮ ਮੁੱਲ ਫੁਰਮਾਨ ਅਮੁੱਲ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਬਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜ੍ਹੇ ਕਰੇ ਵਖਿਆਣ ਆਖੇ ਬ੍ਰਹਮੇ ਆਖੇ ਅੰਧ ਆਖੇ ਗੋਪੀ ਤੈ ਗੋਵਿੰਦ ਆਖੇ

ਤੇ ਕਹਿ ਕਹਿ ਉੱਠ ਉੱਠ ਜਾਏ ਇਹਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕਈ ਕੇ ਜੇ ਵੜ ਪਾਵੈ ਤੇ ਵੜ ਹੋਏ ਨਾਨਕ ਜਾਣੈ ਸੱਚ ਸੋਏ ਜੇ ਕੋ ਆਖੈ ਬੋਲਵੇ ਗਾੜ ਤਾਂ ਲਿਖੀਐ ਸਰਗਵਾ ਰੰਗ ਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤਵੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੀਤੇ ਵਾਵਣਹਾਰੀ ਕੇਤੇ ਰਾਗ ਭਰੀ ਸੋ ਕਹੀ ਅਨ ਕੇਤੇ ਗਾਵਣਹਾਰੀ ਗਾਵੈ ਤੋਨ ਪੌਣ ਪਾਣੀ ਵੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੀ ਗਾਵਹਿ ਈਸ਼ਰ ਬਰਮਾ ਦੇਵੀ ਸੋਹਨ ਸਦਾ ਸਵਾਰੀ ਗਾਵਹਿ ਇੰਦਰ ਦਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੀ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀਆ ਮਨ ਮੋਹਣ ਸੁਰਗਾ ਮਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਬਰਪੰਡਾ ਕਰ ਕਰ ਰੱਖੇ ਥਾਰੇ ਸਹੀ ਤੁਧ ਨੂੰ ਗਾਵਹਿ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤ ਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਇ ਨੰਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਤ ਚੋਲੀ ਧਿਆਨ ਕੀ ਕਰੇ ਬਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਿਸ ਆਦੇਸ਼ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗੇ ਕੋ ਵੇਸ਼ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਜਹਿ ਨਾਦ ਆਪ ਨਾਥ ਨਾਥੀ ਸਭ ਜਾਂ ਕੀ ਰਿਧ ਸਿਧ ਅਬਰਾ ਸਾਧ ਸੰਜੋਗ ਵਿਜੋਗ ਦੇ ਕਾਰ ਚਲਾਵੇ ਲੇਖੇ ਆਵੇ ਭਾਗ ਆਦੇਸ਼ ਤਿਸ ਆਦੇਸ਼ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੁੱਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀਵਾਨ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਜ਼ਰ ਨਾ ਆਵੈ ਬਹੁਤਾ ਇਹ ਵਿਡਾਣ ਆਦੇਸ਼ ਤਿਸ ਆਦੇਸ਼ ਆਦਿ ਅਨਿਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸ ਆਦੇਸ਼ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਪਉ ਲੱਖ ਹੋਵੇ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਹੈ ਏਕ ਨਾਮ ਜਗਦੀਸ਼ ਏ ਤਰਾਹ ਪਤ ਪਵੜੀਆਂ ਚੜੀਐ ਹੋਏ ਅਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜੈ ਠੀਸ ਆਖਣ ਜੋਰ ਚੁੱਕੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼।
केते भर में काट कड़ी है रूप रंग के वेश। खेतियां कर्म भूमि मेर केते केते तू उपदेश केते अंध चंद सूर केते केते मंडल देश केते

ਨਾਨਕ ਅੰਤ ਨਯੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਡ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੈ ਕਾੜਤ ਕੜੀਏ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਿਧਾਂ ਕੀ ਸ਼ੁੱਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਂਬਲ ਸੂਰ ਤਿੰਨ ਮਹਿ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨਾ ਕਥਨੇ ਜਾਹੇ।

ਸਤਨਾਮ ਸ੍ਰੀ ਵਾਹਿਗੁਰੂ ਜੀ ਓਮ ਜਾਪ ਸਾਹਿਬ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਸਪੈ ਛੰਦ ਦਵ ਪ੍ਰਸਾਦ ਚੱਕਰ ਚਹਿ ਨਰ ਬਰੰਜਾ ਤਿਰ ਬਾਤ ਨਹਿਨ ਜੇ ਰੂਪ ਰੰਗ ਅਰ ਦੇਖ ਭੇਖ ਕੋ ਕਹਿ ਨਾ ਸਕਤ ਕਹੇ ਅਚਲ ਮੂਰਤਨ ਭਾਵ ਪ੍ਰਕਾਸ਼ ਅਮਿਤ ਹੋਇ ਕਹਿ ਜੈ ਕੋਟ ਇੰਦਰ ਇੰਦਰਾਨ ਸਾਸ਼ਾਨ ਗਿਣੇ ਜੈ ਤ੍ਰਿਪਵਨ ਮਹੀਪ ਸੁਰ ਨਾਰਿਆ ਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਬ ਸਰਬ ਨਾਮ ਕਥੈ ਕਵਣ ਕਰਮ ਨਾਮ ਵਰਣਤ ਸੁਮਤ ਭੁਜੰਗ ਪ੍ਰਯਾਤ ਛੰਦ ਨਮਸਤੰਗ ਅਕਾਲੇ ਨਮਸਤੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਈ ਨਮਸਤੰਗ ਜਾਈ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਥਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੀ ਨਮਸਤੰਗ ਟਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਉਧਾਰੇ ਨਮਸਤੰਗ ਪਾਰੇ ਨਮਸਤੰਗ ਸੋਇਕਾ ਨਮਸਤੰਗ ਅਨੇਕਾ ਨਮਸਤੰਗ ਭੂਤੇ ਨਮਸਤੰਗ ਅਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਅਲੋਕੇ ਨਮਸਤੰਗ ਅਸ਼ੋਕੇ ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ ਨਮਸਤੰਗ ਤਰਮਾਨੇ ਨਮਸਤੰਗ ਨਿਧਾਨੇ ਨਮਸਤੰਗ ਗਾਹੀ ਨਮਸਤੰਗ ਬਾਹੀ ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸਯੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗਮੇ ਨਮਸਤਾਸਤਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਅਜਾਤੇ ਨਮਸਤੰਗ ਪਾਤੇ ਨਮਸਤੰਗ ਮਜਵੇ ਨਮਸਤਾਸਤ ਅਜਬੇ ਅਦੇਸੰਗ ਅਦੇਸੇ ਨਮਸਤੰਗ ਅਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਵਕਾਲੇ ਨਮੋ ਸਰਵਦਿਆਲੇ ਨਮੋ ਸਰਵਰੂਪੇ ਨਮੋ ਸਰਵਭੂਪੇ ਨਮੋ ਸਰਵਖਾਪੇ ਨਮੋ ਸਰਵਥਾਪੇ ਨਮੋ ਸਰਵਕਾਲੇ ਨਮੋ ਸਰਵਪਾਲੇ ਨਮਸਤਾਸਤਦੇ ਵੈ ਨਮਸਤੰਗ ਅਪੇ ਵੈ ਨਮਸਤੰਗ ਜਨਮੇ ਨਮਸਤੰਗ ਸੁਭਨਮੇ ਨਮੋ ਸਰਵਗਾਉਣੇ ਨਮੋ ਸਰਵਪਾਉਣੇ ਨਮੋ ਸਰਵਰੰਗੇ ਨਮੋ ਸਰਵਪੰਗੇ ਨਮੋ ਕਾਲ ਕਾਲੇ ਨਮਸਤਾਸਤਦਿਆਲੇ ਨਮਸਤੰਗ ਭਰਨੇ ਨਮਸਤੰਗ ਮਰਨੇ ਨਮਸਤੰਗ ਜਰਾਰੰਗ ਨਮਸਤੰਗ ਕਰਦਾਰੰਗ ਨਮੋ ਸਰਵਧੰਦੇ ਨਮੋ ਅਸਤਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਭਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹਾਂਤੇ ਨਮਸਤਾਸਤਰਾਗੇ ਨਮਸਤੰਗ ਸੁਹਾਗੇ ਨਮੋ ਸਰਵਸੋਖੰਗ ਨਮੋ ਸਰਵਪੋਖੰਗ ਨਮੋ ਸਰਵਕਰਤਾ ਨਮੋ ਸਰਵਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵਦਿਆਲੇ ਨਮੋ ਸਰਵਪਾਲੇ ਚਾਚਰੀ ਛੰਦ ਦਵ ਪ੍ਰਸਾਦ ਅਰੂਪ ਹੈ ਅਨੂਪ ਹੈ ਜੂ ਹੈ ਪੂ ਹੈ ਅਲੇਖ ਬੇਖ ਨਾਮ ਕਾਮ ਹੈ ਅਦੇਹ ਬੇਹ ਜੀਤ ਪੀਤ ਹੈ ਤਿਰਮਾਨ ਹੈ ਨਿਧਾਨ ਹੈ ਤ੍ਰਿਵਰਗ ਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਆਜਾਦ ਹੈ ਅਜਨਮ ਹੈ ਵਰਣ ਹੈ ਪੂਤ ਹੈ ਵਰਣ ਹੈ ਅਗੰਜ ਹੈ ਬਾਂਝ ਹੈ ਜੂਝ ਹੈ ਜੰਝ ਹੈ ਅਮੀਕ ਹੈ ਰਫੀਕ ਹੈ ਦੰਦ ਹੈ ਬੰਦ ਹੈ ਨਿਰਬੂਝ ਹੈ ਸੂਝ ਹੈ ਕਾਲ ਹੈ ਜਾਲ ਹੈ ਅੱਲਾਹ ਹੈ ਜਹਿ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਲੰਬ ਹੈ ਸੰਭ ਹੈ ਅਗਮ ਹੈ ਜਮ ਹੈ ਭੂਤ ਹੈ ਸੂਤ ਹੈ ਅਲੋਕ ਹੈ ਅਸ਼ੋਕ ਹੈ ਕਰਮ ਹੈ ਪਰਮ ਹੈ ਅਜੀਤ ਹੈ ਪੀਤ ਹੈ ਵਹ ਗਾਏ ਅਮਾਨਨ ਦਾਨਨਿ ਕਬਰੀ ਗਏ ਭੁਜੰਗ ਪ੍ਰਯਾਤ ਛੰਭ ਨਮੋ ਸਰਵਮਾਨੇ ਸਮਾਸੀ ਨਦਾਨੇ ਨਮੋ ਦੇਵ ਦੇਵੇ ਅਭੇਖੀਏ ਫੇਵੇ ਨਮੋ ਕਾਲ ਕਾਲੇ ਨਮੋ ਸਰਵਪਾਲੇ ਨਮੋ ਸਰਵਗਾਉਣੇ ਨਮੋ ਸਰਵਪਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਪਾਨ ਪਾਨੇ ਨਮੋ ਮਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਦਾਨ ਤਾਨੇ ਨਮੋ ਨ੍ਰਿਤ ਨ੍ਰਿਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਵਾਦ ਵਾਦੇ ਅਨੰਗੀ ਅਨਾਮੇ ਸਮਾਧਿ ਸਰੂਪੇ ਪਰਭੰਗੀ ਪਰਮਾਥੇ ਸਮਾਧਿ ਵਪੂਤੇ ਕਲੰਕ ਅੰਗ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰਗ ਪਰਮ ਰੂਪੇ ਨਮੋ ਜੋਗ ਜੋਗੇਸ਼ਵਰੰਗ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰੰਗ ਪਰਮ ਬਿਰਦੇ ਨਮੋ ਸ਼ਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਪੇਖੀਏ ਪਰਮੀਏ ਭੋਗੀਏ ਭੁਗਤੇ ਨਮੋ ਜੋਗ ਜੋਗੇਸ਼ਵਰੰਗ ਪਰਮ ਜੁਗਤੇ
नमो नित नारायणे क्रूर कर्मे नमो प्रेत प्रेत देवेशु धर्मे नमो रोगहर्ता नमो राग रूपे नमो शाशाह नमो भूप भूपे नमो दान दाने नमो मन माने नमो रोग रोगे नमास्तंग शनाने नमो मंत्र मंत्रंग नमो जंत्र जंत्रंग नमो इष्टे इष्टे नमो तंत्र तंत्रंग सदा सचदानंद सर्वंग प्रणासी अनुपे रूपे समाज तुल निवासी सदा सिद्ध दा बुद्ध दा बृद करता अद उर्दारदंग गंगो घरता परंग परम परमेश्वरंग ब्रोश पालंग सदा सर्वदा सिद्ध दाता दयालंग अशेदीय पेदीय नामंग कामंग समाज तो पराजी समाज तास्त दामंग तेरा जोर चाचरी शंग जले हैं थले हैं पीता वे हैं प्रभु आजुआ देसा बेस हैं भुजंग प्रयात शंभ अगाधे अबाधे आनंदी स्वरूपे नमो सर्व माने समाज दीन दाने नमास तुंग नरनाथे नमास तुंग परमाथे नमास तुंग गंजे नमास तुंग पंजे नमास तुंग काले नमास तुंग पाले नमो सर्व देशे नमो सर्व भेषे नमो राज राजे नमो साज साजे नमो शाह शाहे नमो मह माहे नमो गीत गीते नमो प्रीत प्रीते नमो रोख रोखे नमो शोक शोखे नमो सर्व रोगे नमो सर्व भोगे नमो सर्व जीतंग नमो सर्व पीतंग नमो सर्व ज्ञानंग नमो परमतानंग नमो सर्व मंत्रंग नमो सर्व जंत्रंग नमो सर्व दृष्टंग नमो सर्व कृष्टंग नमो सर्व रंगे दर्पंगी अनंगे नमो जीव जीवंग नमो बीज बीजे अखिजे अभिजे समातंग प्रसिजे कृपालंग स्वरूपे को कर्मंग प्रणासी सदा सर्वदा आर्य दिश दिंग निवासी चरपट छंद दग प्रसाद अमृत कर्मे अमृत धर्मे अखल जोगे अचल भोगे अचल राजे अटल साजे अखल धर्मंग अला कर्मंग सर्वंग दाता सर्वंग ज्ञाता सर्वंग पाने सर्वंग माने सर्वंग प्राणंग सर्वंग त्राणंग सर्वंग भुगता सर्वंग जुगता सर्वंग देवंग सर्वंग पेवंग सर्वंग काले सर्वंग पाले रुआल छंद तव प्रसाद आदि रूप अनाद मूर्त जोन पुरख अपार सर्व मान त्रमान देव पेवाद उदार सर्व पालक सर्व कालको सर्व गोपन काल जत्र तत्र विराज ही अवधूत रूप रसाल नाम ठाम न जाजा करूप रंग न रेख आद पुरख उदार मूर्त जो नाद सेख देश और न पेश जा कर रूप रेख न राग जत्र तत्र दिशा विशा हुए फैले अनुराग नाम काम इन पेख काम न जाहि सर्वमान सर्वत्र मान सदैव मान तताहि एक मूर्त अनेक दर्शन की रूप अनेक खेल खेला खेल खेल अंत को फिर एक देव पेव न जानी जे बेदरक देव रूप रंग न जात पात सुजानी के जेब तात मात न जात जाकर जन्म मरण विहीन चकर बकर फिर चतर जाक मानी प्रतीम लोक चौदह के बिखे जग जा पी जे जाप आद देवन आद मूर्त थाप सब जय थाप परम रूप विनीत मूर्त पूर्ण पुरुष अपार सर्व विश्व रचियो सुयम पौगण पंजनहार कालहीन कला संयुक्त काल पुरुष देश धर्म ताम सु परम रह भूत लख पेश अंग राग न रंग जाके जात बोधना नाम गर्भ गंजन दुष्ट पंजन मुक्त दायक काम आप रूप अमी कानो सदेक पुरुष अवधूत गर्भ गंजन सर्व भंजन आद रूप सूत अंगहीन अपंगना दमेक पुरुष पार सर्व लायक सर्व कायको सर्व गोप्रत पार सर्व गंता सर्व हंता सर्व देन पेख सर्व शास्त्र न जाने ही जे रूप रंग रेख परम वेद प्राण जा कै नीत पाखद नित कोट सिमरत प्राण शास्त्र न आवई बहु चित मद पार छंद दव प्रसाद गुणगान उधार महिमा पार आसन पांग उपमान अंग अनुपव प्रकाश निर्दन नाश आजान बाह शान शाह राजन राज पान अनुपान देवान देव उपमा महान इंद्रान इंद्र बालन बाल रंकान रंक कालन काल अनभूत अंग या पाप अंग घाट में त्यपार गुणगान उधार मुनगन प्रणाम निर्पहने काम आत दुत पर चांड मित गत अखंड अलिश कर्म अदृश धर्म सर्व पर नाढ़ आनदंड बढ़ चाचरी छंद तव प्रसाद गोबिंदे मकंदे उदार पारे हरियंग हरियंग निरनामय कामे पयंग प्रयात छंद
चतर जकर करदा चतर जकर हरदा चतर जकर दाने चतर जकर जाने चतर जकर वारती चतर जकर भरती चतर जकर पाले चतर जकर काले चतर जकर पासे चतर जकर वासे चतर जकर माने आए चतर जकर दाने आए चाचरी छंद ना सत्रह ना मित्रा ना परमंग ना पितराए ना करमंग ना काय जनमंग जाए ना चित्रा ना मित्रा पर पवित्राए प्रतिसाद ईसा दृषा कृषाए भगवती छंद दव प्रसाद कथते क्या सजदेसा क्या बज बिसाए क्या गंज करम है क्या बंज भरम है क्या पिज लोक है क्या दत्त सुख है क्या बतूत वर्ण है क्या विभूत करण है के राजंग प्रवाह है कि धर्मंग तो जाए क्या शोक वर्ण है कि सर्वा भरण है कि जागतंग कृति है कि शतरंग क्षत्रिय है कि ब्रह्मंग स्वरूप है क्या अनुभव रूप है के आद देव है के आप देव है के चतरंग विहीन है के कह दीना है के रोजिर जा कर ही मैं रहा कहे के पाक बेऐब है के गैबुल गैब है के आप बोल गुनाह है के शाह नशा है के कारण कुनंद है के रोजी दयांद है के राज करहीम है के करमंग करीम है के सर्वंग कली है के सर्वंग दली है के सर्वत्र माने हैं के सर्वत्र दाने हैं के सर्वत्र गौन है के सर्वत्र पावन है के सर्वत्र देश है के सर्वत्र पेश है के सर्वत्र राज है के सर्वत्र साज है के सर्वत्र दीना है के सर्वत्र लीना है के सर्वत्र जाहो के सर्वत्र पाहो के सर्वत्र देश है के सर्वत्र पेश है के सर्वत्र काल है के सर्वत्र पाल है के सर्वत्र हंता के सर्वत्र गंता के सर्वत्र पेखी के सर्वत्र पेखी के सर्वत्र काज है के सर्वत्र राजा है के सर्वत्र सुख है के सर्वत्र भोख है के सर्वत्र त्राण है के सर्वत्र प्राण है के सर्वत्र देश है के सर्वत्र पेश है के सर्वत्र माने आए सदैव अंग प्रधाने आए के सर्वत्र जापे आए के सर्वत्र थापे आए के सर्वत्र पान है के सर्वत्र मान है के सर्वत्र इंद्र है के सर्वत्र चंद्र है के सर्वंग कलीमा है के परमंग फीमा है के आकलो लामा है के साहब कलामा है के हुसन वजू है तमाम रजू है हमेशा सलामा है सलीक तमदामा है गनी वल सकाशता है गरीब वल बरसता है बुलंदल मकाना है जमीन वल जमाना है तमीज वल तमाम है रुजू वल नदाना है हरी फुल जी मैरिया के जकीना है अनेक वल तरंगा भेद है भंग है अजीज वल नवाज है गनीवल खराज है निरुक्त स्वरूप है त्रमुक्त भूत है पर भुगत प्रवाह है सुजुक्त सुधा है सुदैव स्वरूप है वेदी अनूप है समस्त उपराज है सदा सर्वसाज है समस्त सलाम है सदैव काम है निर्वाध स्वरूप है गाध है अनूप है ओअंगाध रूप है नाद स्वरूप है अनंगी अनामे त्रिपंगी त्रिकामे त्रिवर्गंग त्रिवाद्य गंजे अगाधे शुभंग सर्वभाग्य सुसर्वानुरागे तेरे भुगत स्वरूप है सज है सूत है कि नरकंग प्रणास है मृत्युल प्रवास है निरुक्त प्रवाह सदैव सदा है विभुक्त स्वरूप है प्रयुक्त अनूप है निरुक्त सदा है विभुक्त प्रवाह है अनुक्त स्वरूप है प्रयुक्त अनूप है चाचरी छंद अपंग है नंग है बीख है लेख है अपरम है कर्म है नजगाद है अजय है अभय है भूत है तूत है अनास अवदास तंद है बंद है अभगत है विरक्त है अनास है प्रकाश है निचंत है सुनंत है अलख देख है अलेख है पेख है टाग है असंभ है गम है नीला नाद है अनित सुनित जात जाद है चरपट छंद दव प्रसाद सर्वंग हंता सर्वंग गंता सर्वंग ख्याता सर्वंग ज्ञाता सर्वंग हर्ता सर्वंग कर्ता सर्वंग प्राणंग सर्वंग त्राणंग सर्वंग कर्मंग सर्वंग धर्मंग सर्वंग जुगता सर्वंग मुगता रसावल छंद दव प्रसाद नमो नरक नाशे सदैव प्रकाशे नंगंग स्वरूपे भंगंग भूते परमाथंग परमाथे सदा सर्वसाथे अगाध स्वरूपे निर्बाध भूते अनंगी अनामे त्रिपंगी त्रिकामे नरभंगी स्वरूप सर्वंगी अनूपे न पोत्र न पुत्र न सत्र न मित्र न तात न मात न जात न पात नरसाकं श्रीका मित सुदैव प्रवाह जय जाय भगवती छंद तव प्रसाद
ਕਿ ਜ਼ਹਰ ਜ਼ਰੂਰ ਹੈ ਕਿ ਹਾਜ਼ਰ ਹਜ਼ੂਰ ਹੈ ਹਮੇ ਸਲਸਲਾਮ ਹੈ ਸਮਾਤਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਉਸ ਨਾਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜ਼ੀ ਰਹਿੰਦਾ ਹੈ ਕਿ ਰਾਜ ਕਰ ਰਹਿੰਦਾ ਹੈ ਕਰੀਮਲ ਕਮਾਲ ਹੈ ਕਿ ਉਸ ਨਾਲ ਜਮਾਲ ਹੈ ਗਨੀਮਲ ਖਰਾਜ ਹੈ ਗਰੀਬਲ ਨਿਵਾਜ ਹੈ ਹਰੀ ਫੁਲ ਸਿਕਨ ਹੈ ਰਾਸਲ ਬਕਨ ਹੈ ਕਲੰਕ ਪ੍ਰਣਾਸ ਹੈ ਸਮਾਤੁਲ ਨਿਵਾਸ ਹੈ ਅਗੰਜਲ ਗਨੀਮ ਰਜਾਇ ਕਰੀਮ ਹੈ ਸਮਾਤੁਲ ਜਵਾਹ ਹੈ ਕਿ ਸਾਹਿਬ ਗਿਰਾਂ ਹੈ ਕਿ ਨਰਕੰਗ ਪ੍ਰਣਾਸ ਹੈ ਬੈਸਤੁਲ ਨਿਵਾਸ ਹੈ ਕਿ ਸਰਬਲ ਗਵਨ ਹੈ ਮੀਸਲ ਰਵਨ ਹੈ ਤਮਾਮਲ ਤਮੀਜ਼ ਹੈ ਸਮਾਤੁਲ ਅਜੀਜ਼ ਹੈ ਪਰੰਗ ਪਰਮੀਸ ਹੈ ਸਮਾਤੁਲ ਅਦੀਸ ਹੈ ਅਧੇਸਲ ਅਲੇਖ ਹੈ ਮੀਸਲ ਅਪੇਖ ਹੈ ਜਮੀਨੁਲ ਜਮਾਹ ਹੈ ਮੀ ਕੁਲ ਮਾਹ ਹੈ ਕਰੀਮੁਲ ਕਮਾਲ ਹੈ ਕਿ ਜਦੋਂ ਜਮਾਲ ਹੈ ਕਿ ਅਜਲੰਗ ਪ੍ਰਕਾਸ਼ ਹੈ ਕਿ ਮੈਂ ਤੋ ਸੁਭਾਸ ਹੈ ਕਿ ਅੱਜ ਬਸਰੂਪ ਹੈ ਕਿਵੇਂ ਤੋ ਬਭੂਤ ਹੈ ਕਿਵੇਂ ਤੋ ਬਸਾ ਹੈ ਕਿ ਆਤਮ ਪ੍ਰਵਾਹ ਹੈ ਕਿ ਅਜਲੰਗ ਨੰਗ ਹੈ ਕਿਵੇਂ ਤੋ ਭੰਗ ਹੈ ਸਦ ਭਾਰ ਛੰਦ ਦਾ ਪ੍ਰਸਾਦ ਮੁਨ ਮਨ ਪ੍ਰਣਾਮ ਗੁਣ ਗਨ ਵਧਾਮ ਹਰ ਭਰਿਆ ਗੰਜ ਹਰ ਨਰ ਪ੍ਰਪੰਜ ਅਨਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰਿਆ ਖਾਂਡੂ ਭਰ ਨਰਿਆ ਮੰਡ ਅਨਪਵ ਅਨਾਸ਼ ਮੁਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮਦਾਮ ਅੰਸ਼ ਜੇ ਅੰਗ ਆਸਨ ਭੰਗ ਉਪਮਾ ਪਾਰ ਗਤ ਮੇ ਤੇ ਉਦਾਰ ਜਲ ਥਲ ਮਾਂਡਵ ਦਿਸ ਵਿਸਿਆ ਪਾਂਡਵ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨਪਵ ਅਨਾਸ ਤ੍ਰਿਤ ਧਰਤ ਰਾਸ ਆ ਜਾਨ ਵਾਹ ਕੈ ਸਦਾ ਓਅੰਕਾਰ ਆਦ ਕਥਨੀ ਅਨਾਦ ਖਲ ਖੰਡ ਖਿਆਲ ਗੁਰਵਰ ਅਕਾਲ ਕਰ ਕਰ ਪ੍ਰਣਾਮ ਜਿਤ ਜਰਨ ਨਾਮ ਅਨ ਸਿਜ ਗਾਤ ਅਜ ਜਿਨਾ ਬਾਤ ਅਨ ਚੰਜ ਗਾਤ ਅਨ ਰੰਜ ਬਾਤ ਅਨ ਟੁੱਟ ਭੰਡਾਰ ਅਨ ਠੱਟ ਅਪਾਰ ਆਡੀਠ ਧਰਮ ਅਤ ਢੀਠ ਕਰਮ ਅਣ ਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤਵ ਪ੍ਰਸਾਦ ਕਰੁਣਾਲਿਆ ਹੈ ਹਰ ਕਾਲਿਆ ਹੈ ਖਲ ਖੰਡਨ ਹੈ ਮਹਿ ਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਣ ਹੈ ਸਰਬੋਵਾਰਣ ਹੈ ਰਿਤ ਕੇ ਤਰਨ ਹੈ ਜਗ ਕੇ ਕਾਰਣ ਹੈ ਮਨ ਮਾਨਿਆ ਹੈ ਜਗ ਜਾਨਿਆ ਹੈ ਸਰਵੰ ਪਰ ਹੈ ਸਰਵੰ ਕਰ ਹੈ ਸਰਵਪਾਸਿਆ ਹੈ ਸਰਵਨਾਸਿਆ ਹੈ ਕਰੁਣਾ ਕਰ ਹੈ ਵਿਸ਼ਵੰ ਪਰ ਹੈ ਸਰਵੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਿਮੰਡ ਹੈ ਖਲ ਖੰਡ ਹੈ ਪਰਤੇ ਪਰ ਹੈ ਕਰੁਣਾ ਕਰ ਹੈ ਅਜਪਾ ਜਪ ਸਪਾ ਸਪ ਹੈ ਅਗ੍ਰਿਤਾ ਗ੍ਰਿਤਾ ਅੰਮ੍ਰਿਤਾ ਅੰਮ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਕਰੁਣਾ ਗ੍ਰਿਤ ਹੈ ਅਗ੍ਰਿਤਾ ਗ੍ਰਿਤਾ ਧਰਣੀ ਦ੍ਰਿਤ ਹੈ ਅੰਮ੍ਰਿਤੇਸ਼ਵਰ ਹੈ ਪਰਮੇਸ਼ਵਰ ਹੈ ਅਗ੍ਰਿਤਾ ਗ੍ਰਿਤ ਹੈ ਅੰਮ੍ਰਿਤ ਅੰਮ੍ਰਿਤ ਹੈ ਅਜਬਾ ਗ੍ਰਿਤ ਹੈ ਅੰਮ੍ਰਿਤ ਅੰਮ੍ਰਿਤ ਹੈ ਨਿਰਨਾਇਕ ਹੈ ਖਲ ਗਾਇਕ ਹੈ ਵਿਸ਼ਵੰਪੁਰ ਹੈ ਕਰੁਣਾਲਿਆ ਹੈ ਨਿਰਬਨਾਇਕ ਹੈ ਸਰਵਾਇਕ ਹੈ ਭਾਵ ਪੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਵਾਕ੍ਰਿਤ ਹੈ ਕਰਤਾ ਕਰ ਹੈ ਹਰਦਾ ਹਰ ਹੈ ਪਰਮਾਤਮ ਹੈ ਸਰਵਾਤਮ ਹੈ ਆਤਮ ਵਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਯਾਤ ਸ਼ੰਭ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸਿੰਘ ਧਾਮ ਸਿੰਘ ਸ਼ਾਂਤ ਰੂਪੇ ਨਮੋ ਪਰਮ ਤਤੰਗ ਅਤੰਗ ਸਰੂਪੇ ਨਮੋ ਯੋਗ ਯੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਯੁੱਧ ਯੁੱਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹਿ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਨਾਦਿੰਗ ਬਿਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬਾਂਗ ਬਾਂਕੇ ਅਪੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਪੰਗੀ ਤ੍ਰਿਗਾਲੇ ਅਨੰਗੀ ਅਗਾਮੇ ਏਕ ਅਛਰੀ ਛੰਦ ਅਜੈ ਅਲੈ ਭੈ ਵੈ ਪੂਵਜ ਉਨਾਸ ਕਾਸ ਅਗੰਜ ਪੰਜ ਲਖ ਪਖ ਅਕਾਲ ਦਿਆਲ ਅਲੇਖ ਅਪੇਖ ਅਨਾਮ ਕਾਮ ਗਾਟ ਨਾਥੇ ਪ੍ਰਮਾਥੇ ਜੋ ਨਿਯਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰਗ ਬਰਮੰਗ ਅਗੰਜੇ ਅਲੇਖੇ ਭੁਜੰਗ ਪ੍ਰਯਾਤ ਛੰਦ ਨਮਾਸਤੁਲ ਪ੍ਰਣਾਮੇ ਸਮਾਸਤੁਲ ਪ੍ਰਣਾਸੇ ਅਗੰਜਲੋ ਨਾਮੇ ਸਮਾਸਤੁਲ ਨਿਵਾਸੇ ਨਿਰਕਾਮੰਗ ਬਭੂਤੇ ਸਮਾਸਤੁਲ ਸਰੂਪੇ ਕੁਕਰਮੰਗ ਪ੍ਰਣਾਸੀ ਸੁਧਰਮੰਗ ਬਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਕਰੀਮੁਲ ਕਨਿੰਦਾ ਸਮਾਸਤੁਲ ਨਿਵਾਸੀ ਅਜੈਬ ਬਿਭੂਤੇ ਗਜੈਬ ਗਨੀਮੇ ਹਰਿਅੰਗ ਕਰਿਅੰਗ ਕਰੀਮੁਲ ਰਹੀਮੇ ਚਤੁਰ ਚਕਰ ਵਰਤੀ ਚਤੁਰ ਚਕਰ ਭੁਗਤੇ ਸੁਯੰ ਭਵ ਸੁਭੰ ਸਰਬਦਾ ਸਰਬ ਜੋਗਤੇ
दुकालं प्रणासी दयालं स्वरूपे सदा अंग संगे अपांगंग विभूते चतुर्चक्रवर्ती चतुर्चक्र भूते स्वयं पव शुभं।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਵ ਪ੍ਰਸਾਦ ਸਵਈਏ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤਵ ਪ੍ਰਸਾਦ ਸਵਈਏ ਪਾਤਸ਼ਾਹੀ ਦਸਵੀਂ ਸਰਾਵਕ ਸੁਧ ਸਮੂਹ ਸੁਧਾਨ ਕੇ ਦੇਖ ਪ੍ਰਯੋਗ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕਉ ਨ ਦੇਖਿਤ ਪ੍ਰਾਨਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਕਰਤੀ ਬਿਨੇ ਕਰਤੀ ਕੇ ਮਾਤਿਮ ਤੰਗ ਜਰ ਜਰ ਸੰਗ ਅਨੂਪ ਤੰਗ ਸੁਰੰਗ ਸੁਵਾਰੀ ਕੋਟ ਤੁਰੰਗ ਕੁਰੰਗ ਸੇ ਕੂਦਤ ਬੌਨ ਕੇ ਗੌਨ ਕੋ ਜਾਤ ਨਿਵਾਰੀ ਭਾਰੀ ਭਜਾਨ ਕੇ ਬੂਬਲੀ ਬਜਨਿਆਪ ਅਸੀਸ ਨਾ ਜਾਤ ਵਿਚਾਰੀ ਏਤੇ ਪੈ ਦੁਕਾਮ ਪਾਏ ਬੂਬਤ ਅੰਤ ਕੋ ਨਹਿੰਗੀ ਪਾਏ ਪਦਾਰੀ ਜੀਤ ਫਿਰੈ ਸਭ ਦੇਸ ਦਸਾਨ ਕੋ ਬਾਜਤ ਢੋਲ ਮਰਦੰਗ ਨੰਗਾਰੀ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਹਜਰਾਜ ਹਜਾਰੀ ਪੂਤ ਭਵਿਖ ਭਵਾਨ ਕੇ ਬੂਬਤ ਕੌਣ ਗਨੇ ਨਹੀਂ ਯਾਦ ਵਿਚਾਰੇ ਸਰੀ ਪਾਤ ਸ੍ਰੀ ਭਗਵਾਨ ਕਿਰਪਾ ਬਿਨ ਸਰੀ ਪਾਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਦਾਮ ਸੁਧਾਰੀ ਤੀਰਥ ਨਾਨ ਦਇਆ ਮਦਾਨ ਸੁਸੰਜਮ ਨਿਯਮ ਅਨੇਕ ਵਸੇਖਾਏ ਵੇਦ ਪੁਰਾਣ ਕਤੇਬ ਕੁਰਾਨ ਜ਼ਮੀਨ ਜਵਾਨ ਸਵਾਨ ਕੇ ਵੇਖਾਏ ਪੌਣ ਆਹਾਰ ਜਤ ਜਲ ਤਾਰ ਸਭ ਸਭ ਚਾਰ ਹਜ਼ਾਰ ਕੇ ਦੇਖਾਏ ਸਰੀ ਭਗਵਾਨ ਭਜਵਨ ਭੂਪਤ ਏਕ ਰਤੀ ਬਨੇਕ ਨਾਲ ਲਿਖਾਏ ਸ਼ੁੱਧ ਸੁਭਾਅ ਗ੍ਰੰਥ ਦਵਾਹ ਸੁਸਾਸਨਾ ਦਰਿਆਨ ਦਲੈਂਗੇ ਭਾਰੀ ਗੁਮਾਨ ਪਰੇ ਮਨ ਮੈਂ ਕਰ ਪਰਬਤ ਬਾਂਖਾ ਦੇ ਨਹਾ ਲੈਂਗੇ ਤੋਰ ਅਰੀਨ ਮਰੋਰ ਮਵਾਸਨ ਮਾਤਿਮ ਦੰਗਨ ਮਾਨ ਮਲੈਂਗੇ ਸਰੀ ਪਤ ਸਰੀ ਭਗਵਾਨ ਕਿਰਪਾ ਬੇਨੂੰ ਤਿਆਗ ਜਹਾਨ ਨਦਾਨ ਚਲੈਂਗੇ ਵੀਰ ਅਪਾਰ ਵੱਡੇ ਬਰਿਆਰ ਵਿਚਾਰੇ ਸਾਰ ਕੀ ਤਾਰ ਬਛਈਆ ਤੋਰ ਤਦੇ ਸਿਮਲੈਂਦ ਮਵਾਸਨ ਮਾਤਿਕ ਜਾਣ ਕੇ ਮਾਨ ਮਲਈਆ ਗਾੜੇ ਗੜਾਨ ਕੋ ਤੋੜਨ ਹਾਰ ਸੁਬਾਤ ਨਹੀਂ ਜਗ ਚਾਰ ਲਵਈਆ ਸਾਹਿਬ ਸਰੀ ਸਭ ਕੋ ਸਰਨਾਇਕ ਜਾਜ ਕਾਨੇਕ ਸੁ ਏਕ ਦਵਈਆ ਦਾਨ ਵਧੀ ਫਿਰਿੰਦਨ ਸਾਜਰ ਭੂਤ ਭਵਿਖ ਭਵਾਨ ਜਪੈਂਗੇ ਜੀਵ ਜਤੇ ਜਲ ਮੈਂ ਸਲਮੈ ਪਾਲੀ ਪਲਮੈ ਸਭ ਸਾਧ ਸਪੈਂਗੇ ਪੁੰਨ ਪ੍ਰਤਾਪਨ ਬਾਠ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵ ਅਵ ਲੋਕ ਜਪੈਂਗੇ ਮਾਨ ਵਿੰਦਰ ਗਜਿੰਦਰ ਨਰਾਤ ਬਜਾਉਣ ਤੁਰ ਲੋਕ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਦ ਗਦਾਨ ਅਨੇਕ ਸੁਮ ਬਰਸਾਜ ਭਰੇਂਗੇ ਬ੍ਰਹਮ ਮਹੇਸ਼ਰ ਬਿਸ਼ਨ ਸਚੀ ਪਤ ਅੰਤ ਫਸੇ ਜਮ ਪਾਸ ਭਰੇਂਗੇ ਜੇ ਨਾਰ ਸ੍ਰੀ ਪਦ ਕੇ ਬਰਸੈ ਪਾਗ ਤੇ ਨਾਰ ਫੇਰ ਨਾ ਦੇਹ ਤਰੇਂਗੇ ਕਹਾਂ ਪਹਿਓ ਜੋ ਦੋ ਲੋਚਨ ਮੂੰਦ ਕਹਿ ਬੈਠ ਰਹੇ ਭਗਤ ਧਿਆਨ ਲਗਾਇਓ ਨਹਾਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਇਓ ਪਰ ਲੋਕ ਗਵਾਇਓ ਬਾਸ ਕਿਉ ਵਖਿਆਨ ਤੋਂ ਬੈਠ ਗਏ ਐਸੇ ਹੀ ਐਸੇ ਸੁਬੈਸ ਬਤਾਇਓ ਸਾਚ ਕਹੂੰ ਸੁਨ ਲਿਓ ਸਭੈ ਜਿਨ ਪ੍ਰੇਮ ਕੀਓ ਦਿਨ ਹੀ ਪ੍ਰਭ ਪਾਇਓ ਕਾਹੂੰ ਲੈ ਪਾਹਨ ਪੂਜ ਧਰਿਓ ਸਿਰ ਕਾਹੂੰ ਲੈ ਲਿੰਗ ਕਰੇ ਲਟਕਾਇਓ ਕਾਹੂੰ ਲਖੋ ਹਰ ਵਾਚੀ ਦਿਸਾ ਮੈਂ ਕਾਹੂ ਪਛਾਹ ਕੋ ਸੀਸ

ਗੁਰਦਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣਿਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੁਖ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾਲ ਕਿਆ ਨਾਹੀਂ ਕਰਤੇ ਰਹੇ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਤੇ ਰਹੇ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪਜਾਈਆਂ ਸਦਾ ਗੁਰ

ਵਾਜੇ ਪੰਜ ਸ਼ਬਦ ਘਰਸ ਪਾ ਕੇ, ਘਰਸ ਪਾ ਕੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ। ਪੰਜ ਦੂਤ ਤੁਦ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਾ, ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤੈ ਸੁਖ ਹੋਆ, ਹਿਤ ਕਰ ਅਨਹਦ ਵਾਜੇ। ਸਾਚੀ ਲਿਵੈ ਬਨ ਦੇ ਨਿਮਾਣੀ, ਦੇਹ ਨਿਮਾਣੀ ਲਿਵੈ ਬਾ, ਜਿਉਂ ਕਿਆ ਕਰੇ ਵਿਚਾਰੀਆ। ਤਦ ਬਾਅਦ ਸਮਰੱਥ ਕੋਏ ਨਾਹੀਂ, ਕਿਰਪਾ ਕਰਬਨ ਵਾਰੀਆ, ਇਸ ਨਾ ਹੋਰ ਸਾਉ ਨਾਹੀਂ, ਸ਼ਬਦ ਲਾਗ ਸਵਾਰੀਆ। ਕਹੇ ਨਾਨਕ ਲਿਵੈ ਬਾ, ਜਿਉਂ ਕਿਆ ਕਰੇ ਵਿਚਾਰੀਆ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਰੇ ਵੇ ਕੱਟੇ ਗਿਆ ਨੰਜਨ ਸਾਰਿਆ। ਅੰਦਰੋ ਜਿਨ ਕਾ ਮੋਹ ਟੁੱਟਾ, ਜਿਨ ਕਾ ਸ਼ਬਦ ਸੱਚਾ ਸਵਾਰਿਆ। ਕਹੇ ਨਾਨਕ ਇਹ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇ ਸੁਜਨ ਪਾਵੇ, ਪਾਵੇ ਤਾਂ ਸੁਜਨ ਦੇ ਜਿਸ ਨੂੰ, ਹੋਰ ਕਿਆ ਕਰੇ ਵਿਚਾਰਿਆ। ਇੱਕ ਪਰਮ ਪੂਲੇ ਫਿਰੈ ਦਾ ਦਿਸ, ਇੱਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਪਿਆ ਨਿਰਮਲ, ਜਿਨ੍ਹਾਂ ਪਾਣਾ ਭਾਵੇ। ਕਹੇ ਨਾਨਕ ਜਿਸ ਦੇ ਪਿਆਰੇ, ਸੋਈ ਜਾਨ ਪਾਵੇ। ਆਵੋ ਸੰਤ ਪਿਆਰੇ, ਹੋ ਅਕਥ ਕੀ ਕਰੇ ਕਹਾਣੀ, ਕਰੇ ਕਹਾਣੀ ਅਕਥ ਕੇਰੀ, ਕਿਤ ਦੁਆਰੇ ਪਾਈ ਹੈ। ਤਨ ਮਨ ਧਨ ਸਭ ਸਾਮ ਗੁਰ ਕਾ ਹੁਕਮ ਮੰਨਿਆ ਪਾਈ ਹੈ, ਹੁਕਮ ਮੰਨਿਆ ਗੁਰੂ ਕੇਰਾ ਗਾਵੋ ਸੱਚੀ ਬਾਣੀ। ਕਹੇ ਨਾਨਕ ਸੁਣੋ ਸੰਤੋ, ਕਥੇ ਹੋ ਅਕਥ ਕਹਾਣੀ, ਇਹ ਮਨ ਚੰਚਲਾ ਚਤਰਾਈ ਕਿਨੈ ਨਾ ਪਾਇਆ, ਚਤਰਾਈ ਨਾ ਪਾਇਆ ਕਿਨੈ ਤੂੰ, ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨੇ ਬਰਮ ਪੁਲਾਇਆ। ਮਾਇਆ ਤਮੋਣੀ ਤਨੈ ਕੀਤੀ, ਜਨ ਠਗੌਲੀ ਪਾਈਆ, ਕੁਰਬਾਨ ਕੀਤਾ ਦਿਸੈ ਬਿਟੋ, ਜਨ ਮੋਹ ਮਿੱਠਾ ਲਾਇਆ। ਕਹੇ ਨਾਨਕ ਮਨ ਚਾਂਚਲ, ਜਦਰਾਹੀ ਕਿਨੈ ਨਾ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ, ਚੱਲੇ ਨਾਹੀਂ ਤੇਰੇ ਨਾਲੇ, ਸਾਥ ਤੇਰਾ ਚੱਲੇ ਨਾਹੀਂ ਤਿਸ ਨਾਲ, ਕਿਉਂ ਚਿੱਤ ਲਾਈਐ, ਐਸਾ ਕੰਮ ਮੂਲੇ ਨਾ ਕੀਤਾ, ਜਤੰਤ ਪਛੋਤਾਈ ਹੈ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਆਗਮਿਆ ਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋਂ ਨਾ ਪਾਇਆ ਕਿਨੇ ਤੇਰਾ, ਆਪਣਾ ਆਪ ਤੂੰ ਜਾਣਹੇ, ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਿਖਾਣੇ। ਆਖੇ ਤਾਂ ਵੇਖੇ ਸਭ ਤੂੰ ਹੈ, ਆਖੇ ਤਾਂ ਵੇਖੇ ਸਭ ਤੂੰ ਹੈ, ਜਿਨ ਜਗਤੋਂ ਪਾਇਆ। ਕਹੇ ਨਾਨਕ ਤੂੰ ਸਦਾ ਗਮ ਹੈ, ਤੇਰਾ ਅੰਤ ਨਾ ਪਾਇਆ। ਸੁਰ ਨਾਰ ਮੁਨ ਜਾਣ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ, ਸੱਚਾ ਮਨ ਵਸਾਇਆ। ਜੀ ਜੰਤ ਸਭ ਤੋਂ ਪਾਏ, ਕਵੇਕ ਬਰਸਣ ਆਇਆ, ਲਭ ਲੋ ਅੰਕਾਰ ਚੁਕਾ, ਸਤਿਗੁਰੂ ਭਲਾ ਪਾਇਆ। ਕਹੇ ਨਾਨਕ ਜਿਸ ਨੂੰ ਆਪ ਦੁੱਠਾ, ਤੈਨੇ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਵੇਖਮ ਮਾਰਗ ਚੱਲਣਾ, ਲਭ ਲੋ ਅਹੰਕਾਰ ਦਾਜ ਦਿਸਣਾ, ਬਹੁਤ ਨਾਹੀਂ ਬੋਲਣਾ, ਖਨੋ ਦੇਖੀ ਵਾਲੋ ਨਿੱਕੀ ਹੇਤ ਮਾਰਗ ਜਾਣਾ। ਗੁਰਪ੍ਰਸਾਦੀ ਜਿਨੀ ਆਪ ਦਜਿਆ, ਹਰ ਵਾਸ ਨਾ ਸਮਾਣੀ। ਕਹੇ ਨਾਨਕ ਚਾਲ ਭਗਤਾਂ, ਜੁਗੋ ਜੁਗ ਨਿਰਾਲੀ, ਜਿਉਂ ਤੂੰ ਚਲਾਹੀ ਤਿਵ ਚੱਲਾਂ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਹੀ ਤਿਵੇ ਚੱਲਾਂ, ਜਿਨ੍ਹਾਂ ਮਾਰਗ ਭਾਵੇ। ਕਰ ਕਿਰਪਾ ਜਿਨ ਨਾਮ ਲਾਹੀ, ਸੇ ਹਰ ਹਰ ਸਦਾ ਧਿਆਵੇ, ਜਿਸਨੂੰ ਕਥਾ ਸੁਣਾਹੀ ਆਪਣੀ, ਸੇ ਗੁਰਦੁਆਰੇ ਸੁਖ ਪਾਵੇ। ਕਹੇ ਨਾਨਕ ਸੱਚੇ ਸਾਹਿਬ ਜਿਉਂ

ਸਿਵੇ ਜਲਾਵੇ। ਇਹ ਸੁਹਿਲਾ ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ। ਇਹ ਤਿੰਨ ਕਹਿ ਮਨ ਵਸਿਆ ਜੰਤਰੋਂ ਲਿਖਿਆ ਆਇਆ, ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਹਿੰਦੇ ਨਾ ਪਾਇਆ, ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਤਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਭਾਈਆ। ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਧਿਆਇਆ। ਕਰਮੀ ਸਹਿਜ ਨਾ ਉਪਜਾਏ ਵਿਣ ਸਹਿਜ ਸਹਿਸਾ ਨਾ ਜਾਏ, ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ, ਸਹਿਸਾ ਜੀਵ ਮਲੀਨ ਹੈ ਕਿ ਸੰਜਮ ਦੁੱਧਾ ਜਾਏ। ਮਨ ਧੋਵੋ ਸ਼ਬਦ ਲਾਗੋ ਹਰ ਸਿਰ ਹੋਂ ਚਿੱਤ ਲਾਏ, ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾ। ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਸਹਿ ਸਾਹਿਬ ਜਾਏ, ਜਿਉ ਮੈਲੇ ਬਾਹਰੋਂ ਨਿਰਮਲ ਜੀਉ ਤਾਂ ਮੈਲੇ ਤਿੰਨੀ ਜਨਮ ਜੂਏ ਹਾਰਿਆ, ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋਂ ਵਿਸਾਰਿਆ। ਵੇਦਾ ਮੈਂ ਨਾਮ ਉੱਤਮ ਸੋ ਸੁਣੇ ਨਾਹੀ, ਫਿਰੈ ਜਿਉਂ ਬੇਤਾਲਿਆ, ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ, ਤਿੰਨੀ ਜਨਮ ਜੂਏ ਹਾਰਿਆ। ਜਿਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜਿਉ ਨਿਰਮਲ, ਸਤਿਗੁਰ ਦੇ ਕਰਨੀ ਕਮਾਣੀ, ਕੂੜ ਕਿਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ, ਜਨਮ ਰਤਨ ਜਿਨ ਖੱਟਿਆ ਪੜੇ ਸੇ ਬਣਜਾਰੀ। ਕਹੇ ਨਾਨਕ ਜਿਨ ਮਨ ਨਿਰਮਲ, ਸਦਾ ਰਹੇ ਹੈ ਗੁਰ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਵ ਰਹੇ ਗੁਰ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ ਅੰਤਰਾਤਮਾ ਸੰਭਾਲੇ, ਆਪ ਸ਼ਬਦ ਸਦਾ ਰਹੇ ਪਰਣੇ ਗੁਰਬਿਨਾ ਵਰਨਾ ਜਾਣੇ ਕੋਈ। ਕਹੇ ਨਾਨਕ ਸੁਣੋ ਸੰਤ ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਸਾ ਕੋਈ ਪੁੱਛੋ ਵੇਖੀਆਂ ਜਾਏ, ਅਨੇਕ ਜੂਨੀ ਪਰਮੇ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਿਰ ਬਾਣੀ, ਜਿਨ ਕੋ ਨਜ਼ਰ ਕਰਨ ਹੋਵੇ ਹਿਰਦੈ ਦਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਪਾਣੀ, ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖੋ ਗਾਣੀ। ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ, ਚਿੱਤ ਜਿਨ ਕਹਿਰ ਦਾ ਮਾਇਆ ਬੋਲਣ ਪੈ ਰਬਾਣੀ, ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਦ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਓ, ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ। ਆਪੇ ਹੀ ਦਾ ਰਤਨ ਆਪੇ ਜੇ ਸੁਣਾਉਂਦੇ ਬਜਾਏ, ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ। ਸਿਵ ਸਕਦਾ ਬਬਾਏ ਕਹੇ ਕਰਤਾ ਆਪੇ ਹੁਕਮਬਰਦਾਏ, ਹੁਕਮਬਰਦਾਏ ਆਪ ਵੇਖਿਆ ਗੁਰਮੁਖ ਕਿਸੇ ਬਜਾਏ। ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਏਕ ਸਿਉ ਲਿਬਲਾਏ, ਕਹੇ ਨਾਨਕ ਆਪ ਕਰਤਾ ਪਿਉ ਕੁੰਭ ਜਾਏ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ, ਤੱਤੈ ਸਾਰ ਨਾ ਜਾਣੀ ਗੁਰੂ ਬਾਜੋ ਤੱਤੈ ਸਾਰ ਨਾ ਜਾਣੀ, ਤੇਹੀ ਗੁਣੀ ਸੰਸਾਰ ਪਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲਿਆ ਅੰਮ੍ਰਿਤ ਬਾਣੀ, ਕਹੇ ਨਾਨਕ ਸੋ ਤਤ ਪਾਏ ਜਿਸ ਨੂੰ ਅਨਦਿਨ ਹਰ ਲਿਓ ਲਾ ਗਏ, ਜਾਗਤ ਰਹਿਣ ਵਿਹਾਣੀ। ਮਾਤਾ

0: ਸੁਣ ਤੇ ਪੁਨੀਤ ਕਹਿ ਦੇਵਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੀ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕ
1: ਜਿਹਨਾਂ ਦਿਨਾਂ ਤੋਂ

ਆਪ ਜੀ ਦੇ ਪ੍ਰਕਾਸ਼ਮਾਨ ਜੀਵਨ ਉਪਰੰਤ।

0: ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਮੋਤਾ ਜੀ ਪ੍ਰਭ ਕੋ ਸਿਮਰਨ ਸੇ ਸਰਬ ਕੇਰਾ ਜੀ, ਸਭ ਕੋ ਸਿਮਰਨ ਸੇ ਸੁਖਵਾਸੀ, ਪ੍ਰਭ ਕੋ ਸਿਮਰਨ ਸਦਾ ਅਵਨਾਸੀ। ਸਿਮਰਨ ਤੇ ਲਾਗੀ ਜਿਨੇ ਆਪ ਦਇਆਲਾ, ਨਾਨਕ ਜਨਕੀ ਮੰਗੈ ਰਵਾਲਾ। ਪ੍ਰਭ ਕੋ ਸਿਮਰਨ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰਨ ਤਿਨ ਸਰ ਬੁਲਿਹਾਰੀ। ਪ੍ਰਭ ਕੋ ਸਿਮਰਨ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰਨ ਤਿਨ ਸੁਖ ਬਿਹਾਵੈ। ਪ੍ਰਭ ਕੋ ਸਿਮਰਨ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰਨ ਤਿਨ ਨਿਰਮਲ ਰੀਤਾ। ਪ੍ਰਭ ਕੋ ਸਿਮਰਨ ਤਿਨ ਅਨੰਦ ਕਨੇਰੇ, ਪ੍ਰਭ ਕੋ ਸਿਮਰਨ ਬਸਹਿ ਹਰ ਨੇਰੇ। ਸੰਤ ਕਿਰਪਾ ਤੇ ਅਨਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ। ਪ੍ਰਭ ਕਾ ਸਿਮਰਨ ਕਾਰਜ ਪੂਰੇ, ਪ੍ਰਭ ਕਾ ਸਿਮਰਨ ਕਹੋ ਨਾ ਝੂਰੇ। ਪ੍ਰਭ ਕਾ ਸਿਮਰਨ ਹਰ ਗੁਣ ਬਾਣੀ, ਪ੍ਰਭ ਕਾ ਸਿਮਰਨ ਸਹਿਜ ਸਮਾਨੀ। ਪ੍ਰਭ ਕਾ ਸਿਮਰਨ ਨਿਚਲੇ ਆਸਨ, ਪ੍ਰਭ ਕਾ ਸਿਮਰਨ ਕਮਲ ਬਿਰਾਸਨੀ। ਪ੍ਰਭ ਕਾ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ। ਸਿਮਰਨ ਸੀਗਨ ਜਿਨਕੋ ਬ੍ਰਹਮਿਆ, ਨਾਨਕ ਤਿੰਜਨ ਸਰਨੀ ਪਿਆ। ਹਾ ਸਿਮਰਨ ਕਰ ਭਗਤ ਪ੍ਰਗਟਾਏ, ਹਾ ਸਿਮਰਨ ਲਗ ਬੇਰੂ ਪਾਏ। ਹਾ ਸਿਮਰਨ ਭਏ ਸਿੱਧ ਜਤੀ ਦਾਤੇ, ਹਾ ਸਿਮਰਨ ਨੀਚ ਚੌਂ ਕੁੰਟ ਜਾਤੇ।

ਜਹਾਂ ਪੰਥ ਤੇਰਾ ਕੋ ਨਾ ਸਿੰਘਿਆ ਨੂੰ, ਹਰ ਕਾ ਨਾਮ ਤਹਿ ਨਾਲ ਪਛਾਨੂ। ਜਹ ਮਹਾ ਭਯਾਨ ਤਪਤ ਪਉ ਕਾਮ, ਤਹਿ ਹਰ ਕੇ ਨਾਮ ਵੀ ਤੁਮ ਉਪਰ ਸ਼ਾਮ। ਜਹਾਂ ਤ੍ਰਿਖਾਮਾ ਤੁਜਿਆ ਕਰਖੈ, ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ। ਭਗਤ ਜ ਨਾ ਕੀ ਬਰਤਨ ਨਾਮ, ਸੰਤ ਜ ਨਾ ਕਹਿ ਮਨ ਵਿਸਰਾਮ। ਹਰ ਕਾ ਨਾਮ ਦਾਸ ਕੀ ਓਟ, ਹਰ ਕੇ ਨਾਮ ਉਦਰੇ ਜਨ ਕੋਟ। ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰਿ ਔਖਰ ਸਾਧ ਕੁਮਾਤ। ਹਰਜਨ ਕਹਿ ਹਰ ਨਾਮ ਨਿਧਾਨ, ਪਾਰ ਬ੍ਰਹਮਜਨ ਕੀਨੋ ਦਾਨ। ਮਨ ਤਨ ਰੰਗ ਰਿਤੇ ਰੰਗ ਏਕੈ, ਨਾਨਕ ਜਨ ਕਹਿ ਬਿਰਧ ਵਿਵੇਕੈ। ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕਾ ਨਾਮ ਜਨ ਕੋ ਤ੍ਰਿਪਤ ਭੁਗਤ। ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਵ ਪਰੈ ਨਾ ਭੰਗ। ਹਰ ਕਾ ਨਾਮ ਜਨ ਕੀ ਵਡਿਆਈ, ਹਰ ਕਾ ਨਾਮ ਜਨ ਸੋਭਾ ਪਾਈ।

ਸਦਾ ਸਦਾ ਇਹ ਫੂਲਣ ਹਾਰ, ਨਾਨਕ ਰਾਖਣ ਹਾਰ ਅਪਾਰ। ਸਤਨ ਤਿਆਗ ਕੋਡੀ ਸੰਗ ਰਚਿਆ, ਸਾਜ ਛੋੜ ਝੂਠ ਸੰਗ ਮਚੈ। ਜੋ ਛੱਡ ਨਾ ਸੋ ਅਸਥਿਰ ਕਰ ਮਾਨੈ, ਜੋ ਹੋਵਨ ਸੋ ਦੂਰ ਪਰਾਨੈ। ਛੋੜ ਜਾਏ ਤਿਸ ਕਾ ਸ਼ਰਮ ਕਰੈ, ਸੰਗ ਸਹਾਇ ਤਿਸ ਪਰ ਹਰੈ। ਚੰਦਨ ਲੇਪੋ ਤਾਰੈ ਹੋਏ, ਗਰਦਵ ਪ੍ਰੀਤ ਭਸਮ ਸੰਗ ਹੋਏ। ਅੰਧ ਕੂਪ ਮੈਂ ਪਤਤ ਬਿਕਰਾਲ, ਨਾਨਕ ਕੱਢ ਲਿਹੋ ਪ੍ਰਭ ਦਇਆਲ। ਕਰਤੂਤ ਪਸੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ। ਬਾਹਰ ਪੇਸ ਅੰਤਰ ਮਲ ਮਾਇਆ, ਛਿਪ ਸੁਨਾਹੇ ਖਸ਼ ਕਰੈ ਛਿਪਾਇਆ। ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਹ ਪਹਿਲੋ ਬਸਵਾਨ। ਅੰਤਰ ਅਗਨ ਬਾਹਰ ਤਨ ਸੁਹਾ, ਗਲ ਪਾਤਰ ਕੈਸੇ ਤਰੈ ਅਥਾਹਾ। ਜਾਂ ਕੈ ਅੰਤਰ ਬਸੈ ਬ੍ਰਵ ਆਪ, ਨਾਨਕ ਦੇ ਜਨ ਸਹਿਜ ਸਮਾਤ। ਸੁਨ ਅੰਧਾ ਕੈਸੇ ਮਾਰਗ ਪਾਵੈ, ਕਰ ਗਹਿ ਲਿਹੋ ਓੜ ਨਿਭਾਵੈ। ਕਹਾਂ ਬੁਝਾ ਰਤ ਬੂਝੈ ਡੋਰਾ, ਨਿਸਕਹੀਐ ਤੋ ਸਮਝੈ ਭੋਰਾ। ਕਹਾਂ ਵਿਸ਼ਨ ਪਦ ਗਾਵੈ ਗੁੰਗ, ਜਤਨ ਕਰੈ ਤੋ ਪੀ ਸੁਰ ਭੰਗ। ਕਹਿ ਪਿੰਗਲ ਪਰਬਤ ਪਰ ਭਵਨ, ਨਹੀਂ ਹੋਤ ਉਹਾਂ ਉਸ ਗਵਨ। ਕਰਤਾਰ ਕਰੋਣਾ ਮੈਂ ਦੀਨ ਬੇਨਤੀ ਕਰੈ, ਨਾਨਕ ਕੁਮਰੀ ਕਿਰਪਾ ਤਰੈ। ਸੰਗ ਸਹਾਇ ਸੋ ਆਵੈ ਨਾ ਤੀਤ, ਜੋ ਬਹਿ ਰਾਈ ਤਾ ਸਿਉ ਪ੍ਰੀਤ। ਬਲੂਆ ਕੇ ਗ੍ਰਹਿ ਪੀਤਰ ਵਸੈ,

ਨਾਨਕ ਬਿਨਵੰਤਾ ਸਾਰਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧਗ ਸੰਗਮੁਖ ਉਜਲ ਹੋਤ ਸਾਧ ਸੰਗਮ ਸਗਲੀ ਕੋਤ ਸਾਧਗ ਸੰਗ ਮਿਟੈ ਅਭਿਮਾਨ ਸਾਧਕ ਸੰਗ ਪ੍ਰਗਟੈ ਸੋ ਗਿਆਨ ਸਾਧਕ ਸੰਗ ਬੁਜੈ ਪ੍ਰਭ ਨੀਰਾ ਸਾਧ ਸੰਗ ਸਭ ਹੋਤ ਨਬੀਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਏਕੂ ਪ੍ਰਜਤਨ ਸਾਧਕੀ ਮਹਿਮਾ ਬਨੈ ਕੌਣ ਪ੍ਰਾਣੀ ਨਾਨਕ ਸਾਧਕੀ ਸੋਭਾ ਪ੍ਰਭ ਮਾਹੀ ਸਮਾਨੀ ਸਾਧਕ ਸੰਗ ਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁੱਲੈ ਸਾਧਕ ਸੰਗ ਆਵਹਿ ਬਸ ਪੰਚਾ ਸਾਧ ਸੰਗ ਮੁਤਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨ ਕਤੋਂ ਉਤਾਵੈ ਸਾਧ ਸੰਗ ਸਥਿਤ ਮਨ ਪਾਵੈ ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੈ ਸੰਗ ਮਹਾਪੁਨੀਤ ਸਾਧ ਸੰਗ ਕਿਸ ਕਿਉਂ ਨਹੀਂ ਬੈਰ ਸਾਧਕ ਸੰਗ ਨਾ ਬੀਜਾ ਪੈਰ ਸਾਧਕ ਸੰਗ ਨਾਹੀ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧਕ ਸੰਗ ਨਾਹੀ ਹਉ ਤਾਪ ਸਾਧਕ ਸੰਗ ਤਜੈ ਸਵਿਆਪ ਆਪੇ ਜਾਣੇ ਸਾਧ ਬਡਾਈ ਨਾਨਕ ਸਾਧ ਪ੍ਰਭੂ ਬਨਿਆਈ ਸਾਧਕ ਸੰਗ ਨਾ ਕਬਹੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸੈ ਗੋਚਰ ਲਹੈ ਸਾਧੂ ਕੈ ਸੰਗ ਅਜਰ ਸਹੈ ਸਾਧਕ ਸੰਗ ਵਸੈ ਥਾਨ ਊਚੈ ਸਾਧੂ ਕੈ ਸੰਗ ਮਹਲ ਪਹੁਚੈ ਸਾਧਕ ਸੰਗ ਦ੍ਰਿੜੈ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧਕ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਾਜਨ ਮੀਰ ਕੋਟੰਬ ਨਿਸਤਾਰੈ ਸਾਧੂ ਕੈ ਸੰਗ ਸੋ ਤਨ ਭਾਵੈ ਜਿਸ ਧਨ ਚ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਇ ਕਰੇ ਸੇਵਾ ਸਾਧਕ ਸੰਗ ਸੋਭਾ ਸੋ ਦੇਵਾ ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕ ਸੰਗ ਸਰਬਥਾਨ ਗਮ ਨਾਨਕ ਸਾਧਕ ਸੰਗ ਸਫਲ ਜਨਮ ਸਾਧਕ ਸੰਗ ਨਾਹੀ ਕਛ ਘਾਲ ਦਰਸ਼ਨ ਭੇਟਤ ਹੋਤ ਨਿਹਾਲ ਸਾਧਕ ਸੰਗ ਕਲੁਖਤ ਹਰੈ ਸਾਧਕ ਸੰਗ ਨਕ ਪਰ ਹਰੈ ਸਾਧਕ ਸੰਗ ਈਹਾਂ ਊਹਾਂ ਸੁਹੇਲਾ ਸਾਧ ਸੰਗ ਬਿਸ਼ਰਤ ਹਰ ਮੇਲਾ ਜੋ ਇੱਛਾ ਸੋਈ ਫਲ ਪਾਵੈ ਸਾਧਕ ਸੰਗ ਨਾ ਬਿਸਤਾ ਜਾਵੈ ਪਾਰ ਬ੍ਰਹਮ ਸਾਧ ਰਿਧ ਬਸੈ ਨਾਨਕ ਉਦਰੈ ਸਾਧ ਸੁਨ ਰਸੈ ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਉ ਸਾਧਕ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਰੈ ਸਾਧਕ ਸੰਗ ਲੱਗੈ ਪ੍ਰਭ ਮੀਠਾ ਸਾਧੂ ਕੈ ਸੰਗ ਘੱਟ ਘੱਟ ਡੀਠਾ ਸਾਧ ਸੰਗ ਪਏ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ ਸਾਧਕ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਯੋਗ ਸਾਧਕੀ ਮਹਿਮਾ ਬੇਦ ਨਾ ਜਾਣੈ ਜੇ ਤਸ ਨਹਿ ਤੇਤਾ ਬਖਿਆਨ ਹੈ ਸਾਧਕੀ ਉਪਮਾ ਚ

ਬਿਨ ਕੋਇ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮਹਿ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ ਜੈ

ਸੰਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮੰਤੇ ਬਿੰਤੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲ ਕੋਵੈ ਤਿਸ ਭਗਵਤੀ ਕੀਮਤ ਉਤਮ ਹੋਵੈ ਭਗਵੰਤ ਕੀ ਟੈਲ ਕਰੈ ਨਿਤ ਨੀਤ ਮੰਤਨ ਅਰਪੈ ਵਿਸ਼ਨ ਪ੍ਰੀਤ ਹਰਕੇ ਚਰਨ ਹਿਰਦੈ ਬਸਾਵੈ ਨਾਨਕ ਐਸਾ ਭਗਵਤੀ ਭਗਵੰਤ ਕਉ ਪਾਵੈ ਹੋ ਪੰਡਿਤ ਜੋ ਮਨ ਪ੍ਰਭੂਦੈ ਰਾਮ ਨਾਮ ਆਤਮ ਮੈਂ ਸੋਧੈ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੈ ਬਸਾਵੈ ਸੋ ਪੰਡਿਤ ਫਿਰ ਜੋ ਨਾ ਆਵੈ ਵੇਦ ਪੁਰਾਣ ਸਿਮਰਤ ਬੂਜੈ ਮੂਲ ਸੂਖਮ ਮੈਂ ਜਾਣੈ ਅਸੂਲ ਚਹੁ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚਹੁ ਵਰਨਾ ਮੈਂ ਜਪੈ ਕੋ ਨਾਮ ਜੋ ਜੋ ਜਪੈ ਤਿਸਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ ਕਰ ਕਿਰਪਾ ਅੰਤਰ ਉਸਾਰੈ ਪਸ ਪ੍ਰੇਤ ਮੁਗਤ ਪਾਸਰ ਕਉ ਤਾਰੈ ਸਰਬ ਰੂਪ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੋਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲਿਆ ਜਿਸ ਲਿਖਿਆ ਤੁਰ ਕਰਮ ਜਿਸਕੈ ਮਨ ਪਾਰ ਬ੍ਰਹਮ ਕਾ ਨਿਵਾਸ ਜਿਸਕਾ ਨਾਮ ਸਤਿ ਰਾਮਦਾਸ ਆਤਮ ਰਾਮ ਤਿਸ ਨਜ਼ਰੀ ਆਇਆ ਦਾਸ ਸੰਤਨ ਭਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗਹਿ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋ ਜੀ ਪਰੈ ਸਗਲ ਸੰਗ ਆਤਮ ਓ ਦਾਸ ਐਸੀ ਜੁਗਤ ਨਾਨਕ ਰਾਮਦਾਸ ਰੱਬ ਕੀ ਆਗਿਆ ਆਤਮ ਹਿਤ ਆਵੈ ਜੀਵਨ ਮੁਕਤ ਸੋਗ ਕਹਾਵੈ ਤੈਸਾ ਹਰਕ ਤੈਸਾ ਉਸ ਸੋਗ ਸਦਾ ਆਨੰਦ ਤਹਿ ਨਹੀਂ ਵਿਯੋਗ ਤੈਸਾ ਸੁਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਵਿਸਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਕ ਤੈਸਾ ਰਾਜਾਨ ਜੋਗਰ ਸਾਏ ਸਾਏ

ਨਾਨਕ ਤਿਸ ਬਲਿਹਾਰਣੈ ਜਲ ਤਲ ਮਹੀਆ ਸੋਏ ਅਸ਼ਟਪਦੀ ਕਰਨ ਕਰਾਵਨ ਕਰਨੈ ਜੋਗ ਜੋ ਤਿਸ ਪਾਵੈ ਸੋਈ ਹੋਗ ਕਿਲਮੈ ਥਾਪੋ ਥਾਪਣ ਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਧਾਰ ਅਧਰ ਰਹਾਵੈ ਹੁਕਮੇ ਉਪਜੈ ਹੁਕਮ ਸਮਾਵੈ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਉਡਿਆਈ ਨਾਨਕ ਸਭ ਮਹਿ ਰਹਿਆ ਸਮਾਈ ਪ੍ਰਭ ਭਾਵੈ ਮਾਨੁਖ ਗਰ ਪਾਵੈ ਪ੍ਰਭ ਭਾਵੈ ਤਾਪਾ ਤਿਰਤ ਰਾਵੈ ਪ੍ਰਭ ਭਾਵੈ ਬਿਨ ਸਾਸੇ ਰਾਖੈ ਪ੍ਰਭ ਭਾਵੈ ਤਾਂ ਹਰ ਗੁਣ ਭਾਖੈ ਪ੍ਰਭ ਭਾਵੈ ਤਾਂ ਪਤਿਤ ਉਧਾਰੈ।

ਨਾਨਕ ਸਦ ਹੀ ਰਹਿਆ ਸਮਾਏ। ਆਪ ਉਪਦੇਸੈ ਸਮਝਾਇ ਆਪ, ਆਪੇ ਰਚਿਆ ਸਭ ਕੈ ਸਾਥ। ਆਪ ਕੀਨੋ ਆਪਣ ਵਿਸਤਾਰ, ਸਭ ਕਛ ਉਸ ਕਾ ਉਹ ਕਰਨੈ ਹਾਰ। ਉਸ ਤੇ ਭਿੰਨ ਕਹੋ ਕਿਛ ਹੋਏ, ਹਾਂ ਤਨੰਤਰ ਏਕੈ ਸੋਏ।

ਹਾਰ ਨਾਨਕ ਸੰਤ ਫਾਵੇ ਤਾਂ ਲਏ ਉਬਾਰ ਸੰਤਕਾ ਦੁਖੀ ਇਉਂ ਬਿਲ ਲਾਏ ਜੋ ਜਲ ਬਿਹੁਣ ਮਛਲੀ ਤੜ ਫੜਾਏ ਸੰਤਕਾ ਦੁਖੀ ਭੁੱਖਾ ਨਹੀਂ ਰਾਜਾ ਜਿਉਂ ਪਾਪ ਇੰਦਰ ਨਹੀਂ ਧਰਾਪੈ ਸੰਤਕਾ ਦੁਖੀ ਛੁਟੈ ਅਕੇਲਾ ਜਿਉਂ ਬੁਆੜ ਤਿਲਕੇ ਤੁਮਾਹੇ ਦੁਹੇਲਾ ਸੰਤਕਾ ਦੁਖੀ ਧਰਮ ਤੇ ਰਹਿਤ ਸੰਤਕਾ ਦੁਖੀ ਸਦ ਮਿਥਿਆ ਕਹਿਤ ਕਿਸ ਨਿੰਦਕ ਕਾ ਧੁਰ ਹੀ ਪਿਆ ਨਾਨਕ ਜੋਤਿਸ ਪਾਵੈ ਸੋਈ ਪਿਆ ਸੰਤਕਾ ਦੁਖੀ ਵਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ ਸੰਤਕਾ ਦੁਖੀ ਸਦਾ ਸਹਿ ਖਾਈਐ ਸੰਤਕਾ ਦੁਖੀ ਨਾਮ ਰਹਿਣਾ ਜੀਵਾਈਐ ਸੰਤਕੇ ਦੁਖੀ ਕੀ ਭੁਜੈ ਨਾ ਆਸਾ ਸੰਤਕਾ ਦੁਖੀ ਉੱਠ ਚੱਲੈ ਨਿਰਾਸਾ ਸੰਤਕਾ ਦੁਖ ਨਾ ਤ੍ਰਿਸ਼ਟੈ ਕੋਈ ਜੈਸਾ ਭਾਵੈ ਤੈਸਾ ਕੋਈ ਹੋਏ ਪਿਆ ਕਿਤਨਾ ਮੇਟੈ ਕੋਏ ਨਾਨਕ ਜਾਣੈ ਸੱਚਾ ਸੋਏ ਸਭ ਕਾ ਤਿਸਕੇ ਉਹ ਕਰ ਨਹਿਹਾਰ ਸਦਾ ਸਦਾ ਤਿਸ ਕੋ ਨਮਸਕਾਰ ਸਭਕੀ ਉਸ ਕਰੋ ਦਿਨ ਰਾਤ ਤਿਸੈ ਧਿਆਵੋ ਸਾਸ ਗਿਰਾਸ ਸਭ ਕੁਛ ਵਰਤੈ ਤਿਸਕਾ ਕੀਆ ਜੈਸਾ ਕਰੈ ਤੈਸੋ ਕੋ ਥੀਆ ਆਪਣਾ ਖੇਲ ਆਪ ਕਰਨਾ ਹਾ ਦੂਸਰ ਕੌਣ ਕਹੇ ਵਿਚਾਰ ਜਿਸਨੋ ਕਿਰਪਾ ਕਰੇ ਤੁਸ ਆਪਣਾ

ਓਜਲ ਮਤਾ ਬਡਭਾਗੀ ਤੇਜਨ ਜਗ ਮਾਹੀ ਸਦਾ ਸਦਾ ਹਰ ਕੇ ਗੁਣ ਗਾਹੀ ਰਾਮ ਨਾਮ ਜੋ ਕਹੈ ਵਿਚਾਰ ਚੇਤਨ।

ਸਾਧ ਸੇਵਾ ਵਡ ਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ, ਅਨਕ ਬਿਗਨ ਤੇ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ, ਹੋਟ ਗਹੀ ਸੰਤੈ ਦਰ ਆਇਆ, ਸਰਬ ਸੁਖ ਨਾਨਕ ਤਿਹ ਪਾਇਆ, ਮ੍ਰਿਤਕ

ਮਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮਹਿ ਸੋਜਨ ਗਤ ਪਾਏ। ਰੂਪ ਸਤ ਜਾਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ। ਕਰਤੂਤ ਸਤ ਸਤ ਜਾਕੀ ਬਾਣੀ, ਸਤ ਪੁਰਖ ਸਭ ਮਾਹੇ ਸਮਾਣੀ। ਸਤ ਕਰਮ ਜਾਕੀ ਰਚਨਾ ਸਤ, ਮੂਲ ਸਤ ਸਤ ਉਤਪਤ। ਸਤ ਕਰਨੀ ਨਿਰਮਲ ਨਿਰਮਲੀ, ਜਿਸੈ ਬੁਝਾਏ ਤਿਸੈ ਸਭ ਭਲੀ। ਸਤ ਨਾਮ ਪ੍ਰਭ ਕਾ ਸੁਖਦਾਈ, ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ। ਸਤ ਬਚਨ ਸਾਧੂ ਉਪਦੇਸ਼, ਸਤ ਤੇਜਨ ਜਾ ਕਰ ਰਹਿ ਪਰਵੇਸ਼। ਸਤ ਨਿਤ ਬੂਝੈ ਜੇ ਕੋਏ, ਨਾਮ ਜਪਤਾ ਕੀ।

ਪ੍ਰਾਣੀ ਜਪ ਨਾਨਕ ਪ੍ਰਭ ਅਲਖ ਵਿਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤਨ ਪ੍ਰਭੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਕਿਸ ਕਿਸ ਅਵਰ ਨਾਹੀਂ ਦ੍ਰਿਸ਼ਟ ਆਇਆ।

ਸਮਾਨੇ, ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਬੋਲੋ ਜਸ ਜੇ ਵਾ ਦਿਨ ਰਾਤ, ਸਭ ਆਪਣੇ ਜਨ ਕੀਨੀ ਦਾਤ, ਕਹੈ ਭਗਤ ਆਤਮ ਕਹਿ ਚਾਏ, ਸਭ ਆਪਣੇ ਤੋਂ ਰਹਿ ਸਮਾਏ। ਜੋ ਹੋਵਾ ਉਹ ਵਸੋ ਜਾਵੈ, ਸਭ ਆਪਣੇ ਕਾ ਹੁਕਮ ਪਛਾਨੈ। ਤਿਸਕੀ ਮਹਿਮਾ ਕੌਣ ਬਖਾਨੋ, ਤਿਸਕਾ ਗੁਣ ਕਹਿ ਏਕ ਨਾ ਜਾਨੋ।

ਨਾਨਕ ਸਿਰਜਣ ਕੇ ਪੂਜੋ ਸਦ ਪੈਰਾ ਸਲੋਕ। ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ, ਤਿਸਕੈ ਸੰਗ ਸਿੱਖ ਉਦਰੈ, ਨਾਨਕ ਹਰ ਗੁਣ ਗਾਓ ਅਸ਼ਟਪਦੀ, ਸਤਿਗੁਰ ਸਿੱਖੀ ਕਰੈ।

ਨੀਮਤ ਕਿਨੈ ਨਾ ਪਾਈ। ਅਨਕ ਭਗਤ ਬੰਧਨ ਨਿਤ ਕਰ ਹੈ, ਚਰਨ ਕਮਲ ਹਿਰਦਾ ਸਿਮਰ ਹੈ। ਸਤ ਬਲਿਹਾਰੀ ਸਤਿਗੁਰੇ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ। ਇਹੋ ਹਰ ਰਸ ਪਾਵੈ ਜਨ ਕੋਏ, ਅੰਮ੍ਰਿਤ ਪੀਵੈ ਅੰਮ੍ਰਿਤ ਹੋਏ। ਉਸ ਪੁਰਖ ਕਾ ਨਾਹੀ ਕਰੇ ਬਿਨਾਸ, ਜਾਂ ਕਹਿ ਮਨ ਪਰ ਕੇ

ਅੰਧਕਾਰ ਦੀ ਭੁਗ ਪ੍ਰਗ ਆਸੇ, ਨਾਨਕ ਭਰਮ ਮੋਹ ਦੁਖ ਤੈਸੇ ਨਾਸੇ, ਸਵਤ ਮਾਹੇ ਠਾਂਡ ਵਰਦਾਏ, ਅਨੰਦ ਭਾਇਆ ਦੁਖ ਨਾਠੇ ਭਾਏ, ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ, ਬਹੁ ਚੂਕਾ ਨਿਰਭਉ ਹੈ ਬਸੇ, ਸਗਲ ਬਿਆਦ ਮਨ ਤੇ ਖੈ ਨਸੇ, ਜਿਸਕਾ ਸਾਧਨ ਕਿਰਪਾ ਤਾਰੀ, ਸਾਧ ਸੰਗ ਜਪ ਨਾਮ ਮੁਰਾਰੀ, ਸਿਤ ਪਾਈ ਚੂਕੇ ਭ੍ਰਮ ਗਵਨ, ਸੁਨ ਨਾਨਕ ਹਰ ਹਰ ਜਸ ਤ੍ਰਵਨ, ਨਿਰਗੁਣ ਆਪ ਸਰਗੁਣ ਵੀ ਓਹੀ, ਕਲਾ ਧਾਰ ਜਨ ਸਗਲੀ ਮੋਹੀ, ਆਪਣੇ ਚਿਤ ਪ੍ਰਭ ਆਪ ਬਣਾਏ, ਆਪਣੀ ਕੀਮਤ ਆਪੇ ਪਾਏ, ਹਰ ਦਿਨ ਦੂਜਾ ਨਾਹੀ ਕੋਏ, ਸਰਵ ਨਿਰੰਤਰ ਏਕੋ ਸੋਏ, ਪੋਤ ਪੋਤ ਰਵਿਆ ਰੂਪ ਰੰਗ, ਭੈ ਬਰਗਾਸ ਸਾਧ ਕੈ ਸੰਗ, ਰਚ ਰਚਨਾ ਆਪਣੀ ਕਲ ਧਾਰੀ, ਅਣਕ ਵਾਰ ਨਾਨਕ ਬਲਿਹਾਰੀ ਸਲੋਕ, ਸਾਥ ਨਾ ਚਾਲੈ ਬਿਨ ਭਜਨ, ਵਿਖਿਆ ਸਗਲੀ ਚਾਰ, ਹਰ ਹਰ ਨਾਮ ਕਮਾਵਨਾ, ਨਾਨਕ ਹੋ ਧਨ ਸਾਰ ਅਸ਼ਟਪਦੀ, ਸੰਤ ਜ ਨਾਮ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ, ਸਭਰੋ ਪਾਲਸਾ ਮੀਤ ਵਿਸਾਰੋ, ਚਰਨ ਕਮਲਿਤ ਮਹਿ ਉਰਧਾਰੋ, ਕਰਨ ਕਾਨ ਸੋ ਪ੍ਰਭ ਸਮਰਥ, ਦ੍ਰਿੜ ਕਰ ਗਹੋ ਨਾਮ ਹਰ ਵਰਥ, ਜੋ ਧਨ ਸੰਚੋ ਹੋਵੋ ਭਗਵੰਤ, ਸੰਤ ਜਨਾਕਾ ਨਿਰਮਲ ਮੰਤ, ਏਕ ਆਸਰਾ ਕਹੁ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਹੇ, ਜਿਸ ਧਨ ਕੋ ਚਾਰ ਕੁੰਠ ਉਠ ਧਾਵੈ, ਸੋ ਧਨ ਹਰ ਸੇਵਾ ਤੇ ਪਾਵੈ, ਜਿਸ ਸੁਖ ਕੋ ਨਿਰਬਾਂਛੈ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ, ਜਿਸ ਸੋਭਾ ਕੋ ਕਰੈ ਭਲੀ ਕਰਨੀ, ਸਾ ਸੋਭਾ ਭਜ ਹਰ ਕੀ ਸਰਨੀ, ਤਨ ਕੋ ਪਾਵੀ ਰੋਗ ਨਾ ਜਾਏ, ਰੋਗ ਮਿਟੈ ਹਰੇ ਔਖਦ ਲਾਏ, ਸਭ ਨਿਧਾਨ ਮੈਂ ਹਰ ਨਾਮ ਨਿਧਾਨ, ਜਪ ਨਾਨਕ ਦਰਗ ਹੈ ਪ੍ਰਵਾਨ, ਮਨ ਪਰ ਬੋਧ ਹੋ ਹਰ ਕੈ ਨਾਏ, ਜੈ ਜਿਸ ਤਾਵ ਤੇ ਆਵੈ ਖਾਏ, ਤਾਂ ਕੋ ਬਿਗਨ ਨਾ ਲਾਗੈ ਕੋਏ, ਚਾਕੈ ਹਿਰਦੈ ਵਸੈ ਹਰ ਸੋਏ, ਕਰ ਤਾਤੀ ਠਾਂਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਓ, ਹੋ ਬਿਨ ਸੈ ਪੂਰਨ ਹੋਏ ਆਸ, ਭਗਤ ਭਾਏ ਆਤਮ ਪ੍ਰਗਾਸ, ਚਿਤ ਕਰ ਜਾਏ ਬਸੈ ਬਨਾਸੀ, ਕਹੋ ਨਾਨਕ ਕਾਟੀ ਜਮ ਫਾਸੀ, ਸਤ ਵਿਚਾਰ ਕਹਿ

ਆਪਣੀ ਭਗਤੀ ਲਾਏ ਅਸ਼ਬਦੀ ਜਾਚਕ ਜਨ ਜਾਚ ਅਵਦਾਨ ਕਰ ਕਿਰਪਾ ਦੇ ਬਹੁ ਹਰ ਨਾਮ ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ ਸਦਾ ਸਦਾ ਪ੍ਰਭ ਕੇ ਗੁਣ।

ਕੰਡ ਗੁਰ ਪੂਰੇ ਤਤ ਇਹ ਬੁਝਾਇਆ ਸਭੇ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਇਹੋ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵਹੋ ਆਪ ਜਪਹੁ ਅਵਰ ਹੈ ਨਾਮ ਦੇ ਪਾਵਹੋ ਭਗਤ ਭਾਇ ਕਰੀਐ ਸੰਸਾਰ ਬਿਨ ਭਗਤੀ ਤਨ ਹੋਸੀ ਚਾਰ ਸਰਵ ਕਲਿਆਣ ਸੁਖ ਨਿਧ ਨਾਮ ਬੂੜਤ ਜਾਤ ਪਾਏ।

ਆਪ ਜਹ ਅਚਲ ਅਸ਼ੇ ਦਾ ਭੇਦ ਸਮਾਇਆ ਊਹਾਂ ਕਿਸਹਿ ਵਿਆਪ ਸਮਾਇਆ ਆਪਸ ਕਉ ਆਪਹਿ ਆਦੇਸ਼ ਜੋ ਗੁਣ ਕਾ ਨਾਹੀ ਪ੍ਰਵੇਸ਼ ਜਹ ਏਕ ਹੈ ਏਕ ਏਕ ਭਗਵੰਤਾ ਤੈ ਕੌਣ ਅਚਿੰਤ ਕਿਸ ਲਾਗੈ ਚਿੰਤਾ ਜਹ ਆਪਣਾ

ਜਿਸ ਭਾਵੈ ਬਿਤਲੈ ਮਿਲਾਏ, ਭਗਤ ਕਰੈ ਹਰਿ ਕੇ ਗੁਣ ਗਾਏ, ਮਨ ਅੰਤਰ ਵਿਸਵਾਸ ਕਰ ਮਾਨਿਆ, ਕਰਨ ਹਰ ਨਾਨਕ ਇਕ ਜਾਣਿਆ, ਜਨ ਲਾਗਾ ਹਰ ਏਕੈ ਨਾਏ, ਜਿਸਕੀ ਆਸ ਨ ਬਿਠੀ ਜਾਏ, ਸੇਵਕ ਕੋ ਸੇਵਾ ਬਣਿਆਏ।

ਹੋ ਜਾਏ। ਉਭਰੈ ਰਾਖਣ ਹਾਲ ਸਿ ਆਏ, ਨਿਰਭਉ ਜਪੈ ਸਗਲ ਭਉ ਮਿਟੈ, ਸਭ ਕਿਰਪਾ ਤੇ ਪ੍ਰਾਣੀ ਛੁਟੈ। ਜਿਸ ਪ੍ਰਭ ਰਾਖੈ ਜਿਸ ਨਾਹੀ ਦੁਖ, ਨਾਮ ਜਪਤ ਮਨ ਹੋ।

ਨਾਨਕ ਨਿਵਹੀ ਕੇ ਪਹਮਾਏ। ਰਬਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਸੁਖਮਨੀ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਬਸੈ ਸੋ ਹੋਤ ਨਿਧਾਨ। ਸਰਬ ਇੱਛਾ ਤਾਂ ਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ। ਸਭ ਤੇ ਊਚ ਪਾਏ ਅਸਥਾਨ, ਬਹੁਰ ਨਾ ਹੋਵੇ ਆਵਨ ਜਾਨ। ਸਤਨ ਖਾਟ ਲੈ ਜਨ ਸੋਏ, ਨਾਨਕ ਜਿਸੈ ਪ੍ਰਾਪਤ ਹੋਏ। ਕੇਮ ਸਾਂਤ ਰਿਦ ਨਵ ਨਿਧ, ਬੁੱਧ ਗਿਆਨ ਸਰਬ ਤੈ ਸਿੱਧ। ਵਿਦਿਆ ਤਪ ਯੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉਤਮ ਇਸ਼ਨਾਨ। ਚਾਰ ਪਦਾਰਥ ਕਮਲ ਪ੍ਰਗਾਸ, ਸਭ ਕੈ ਮੱਧ ਸਗਲ ਦੇ ਉਦਾਸ। ਸੁੰਦਰ ਚਤੁਰ ਸਤ ਕਾ ਬੇਤਾ, ਸਮਦਰਸੀ ਏਕ ਦ੍ਰਿਸ਼ਟੇਤਾ। ਇਹ ਫਲ ਤਿਸ ਜਨ ਕੈ ਮੁਖ ਭਨੇ, ਗੁਰੂ ਨਾਨਕ ਨਾਮ ਬਚਨ ਮਨ ਸੁਨੇ। ਇਹੋ ਨਿਧਾਨ ਜਪੈ ਮਨ ਕੋਏ, ਸਭ ਜੁਗ ਮਹਿਤਾ ਕੀ ਗਤ ਹੋਏ। ਗੁਣ ਗੋਬਿੰਦ ਨਾਮ ਤੁਨ ਬਾਣੀ, ਸਿਮਰਤ ਸਾਸਤਰ ਵੇਦ ਬਖਾਣੀ। ਸਗਲ ਮਤਾਤ ਕੇਵਲ ਹਰ ਨਾਮ, ਗੋਬਿੰਦ ਭਗਤ ਕੈ ਮਨ ਬਿਸਰਾਮ। ਕੋਟ ਅਪਰਾਧ ਸਾਧ ਸੰਗ ਮਿਟੈ, ਸੰਤ ਕਿਰਪਾ ਤੇ ਜਮ ਤੇ ਛੁਟੈ। ਜਾਂ ਕੈ ਮਸਤਕ ਕਰਮ ਪ੍ਰਭ ਪਾਏ, ਸਾਧ ਸਨ ਨਾਨਕ ਤੇ ਆਏ। ਜਿਸ ਮਨ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ, ਵਾਹ ਸ੍ਰੀ ਭਗਵਤੀ ਜੀ ਕੀ, ਪਾਤਸ਼ਾਹੀ ਦੱਸਣੀ।

ਵੰਡ ਕੇ ਛਕਿਆ, ਦੇਗ ਚਲਾਈ, ਤੇਗ ਵਾਈ, ਦੇਖ ਕੇ ਅਣਡਿੱਠ ਕੀਤਾ। ਇਹਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਇਹਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸਿਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚੀਰੇ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ। ਇਹਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਨਾਮ ਚਿੱਤ ਆਵੈ, ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਗ, ਪੰਥ ਕੀ ਜੀਤ,

0: ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੀ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਹਜ਼ੂਰ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਅਰਦਾਸ ਹੈ ਅੱਖਰਵਾਦ ਦਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਰਬੱਤ ਦੇ ਕਾਜ ਰਾਸ ਕਰਨੀ ਤੇ ਪਿਆਰੇ ਮੇਰ ਜਿੰਨਾ ਮਿਲਿਆ ਤੇਰਾ ਨਾਮ ਕਿੱਥੇ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਸਤਿਗੁਰੂ ਦੇ ਮੁਬਾਰਕ ਚਰਨ ਪਰਸਦੇ ਹੋਏ ਸਤਸੰਗੀ ਜਨੋ, ਸਰਬੱਤ ਮਾਈ ਭਾਈ ਗੁਰੂ ਦੇ ਸਾਜੇ ਨਿਵਾਜੇ ਖਾਲਸਾ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਖਸ਼ਿਸ਼ ਪ੍ਰਾਪਤ ਇਹ ਚਲਾਈ ਹੋਈ ਢਾਡੀ ਪ੍ਰਥਾ ਔਰ ਐਸੇ ਪੰਥ ਦੇ ਵਿਦਵਾਨ ਗੁਰਮੁਖ ਪਿਆਰੇ ਜਿਨ੍ਹਾਂ ਦੀ ਰਸਨਾ ਦੁਆਰਾ ਅਸੀਂ ਆਪਣੇ ਵਡੇਰਿਆਂ ਦਾ ਪਵਿੱਤਰ ਇਤਿਹਾਸ ਔਰ ਜਿਹੜੀਆਂ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਉਹਨਾਂ ਕੁਰਬਾਨੀਆਂ ਨੂੰ ਯਾਦ ਕਰਨ ਵਾਸਤੇ ਅਤੇ ਜਿਹੜੇ ਲੋਕ ਕੌਮ ਦੇ ਅੰਦਰ ਬੈਠ ਕੇ ਗਦਾਰੀਆਂ ਕੀਤੀਆਂ ਉਹ ਵੀ ਉਹਨਾਂ ਦਾ ਜ਼ਿਕਰ ਵੀ ਅਸੀਂ ਇਤਿਹਾਸ ਦੇ ਪੰਨਿਆਂ 'ਚ ਸੁਣਨਾ ਹੈ। ਆਉਣ ਵਾਲੇ ਦਿਨਾਂ 'ਚ ਤੁਹਾਡੀ ਸੇਵਾ ਸਿੱਖ ਰਾਜ ਕਿਵੇਂ ਗਿਆ ਹੈ, ਸਾਡੀ ਬਰਬਾਦੀ ਦਾ ਕਾਰਨ ਕੀ ਬਣਿਆ, ਅਸੀਂ ਕਿਵੇਂ ਬਰਬਾਦ ਹੋਏ, ਇਹ ਦਿਨ ਸਾਡੇ 'ਤੇ ਮੰਦ ਭਾਗੇ ਕਿਵੇਂ ਆਏ। ਪੰਥ ਦੇ ਪ੍ਰਸਿੱਧ ਢਾਡੀ ਜਥੇ ਨੇ ਸਾਨੂੰ ਵਾਰਾਂ ਸੁਣਾ ਕੇ ਉਹ ਦੁੱਖਾਂ ਭਰੀ ਦਾਸਤਾਨ ਹੈ ਔਰ ਉਸਦੇ ਰੋਖੇ ਵਿੱਚੋਂ ਸਾਨੂੰ ਇਤਿਹਾਸ ਦੀ ਜਾਣਕਾਰੀ ਦੇਣੀ ਹੈ। ਅੱਜ ਉਹਨਾਂ ਨੇ ਸ਼ੁਰੂਆਤ ਕੀਤੀ ਹੋਈ ਹੈ, ਗੁਰੂ ਕਰੇ ਅਸੀਂ ਬੀਤੇ ਤੋਂ ਕੁਝ ਸਬਕ ਸਿੱਖ ਸਕੀਏ, ਜੋ ਕੁਝ ਸਾਡੇ ਨਾਲ ਵਾਪਰਿਆ ਹੈ ਅਸੀਂ ਉਸ ਤੋਂ ਕੋਈ ਸਬਕ ਲੈ ਸਕੀਏ। ਅਤੇ ਉਹ ਦੁਸ਼ਮਣ ਜਿਹੜੇ ਸਿੱਖੀ ਨੂੰ ਖੋਰਾ ਲਾਉਣ ਵਾਲੇ ਨੇ, ਜਿਹੜੀਆਂ ਰੂਹਾਂ ਧਿਆਨ ਸਿੰਘ ਡੋਗਰੇ ਵਰਗੀਆਂ ਸੀ ਉਹ ਅੱਜ ਵੀ ਕੌਮ ਦੇ ਵਿੱਚ ਬਰਕਰਾਰ ਨੇ। ਤਿੰਨ ਤਿੰਨ ਰੁਪਈਏ ਤਨਖਾਹ ਮਹੀਨੇ ਦੀ ਲੈਣ ਵਾਲੇ ਲੋਕ ਸਾਡੀ ਬਦਕਿਸਮਤ ਉਹ ਸਿੱਖ ਰਾਜ ਦੇ ਕਰਤਾ ਧਰਤਾ ਬਣ ਬੈਠੇ। ਆਖਿਰਕਾਰ ਉਹਨਾਂ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਭਾਗ ਖੇਰੂੰ ਖੇਰੂੰ ਕਰਕੇ ਰੱਖ ਦਿੱਤਾ ਹੈ। ਉਹਦੇ ਪਰਿਵਾਰ ਨੂੰ ਵੀ ਖਤਮ ਕੀਤਾ ਹੈ ਔਰ ਉਹਦੀ ਕੀਤੀ ਹੋਈ ਸੇਵਾ 'ਤੇ ਇਹਨਾਂ ਲੋਕਾਂ ਨੂੰ ਡੋਗਰਿਆਂ ਨੂੰ ਜਦੋਂ ਗੱਲ ਨਾਲ ਲਾਇਆ ਅਤੇ ਉਹਦੇ ਇਹਨਾਂ ਨੇ ਸਾਨੂੰ ਸਬਜ ਬਾਗ ਐਸੇ ਵਿਖਾਏ ਜੋ ਅੱਜ ਵੀ ਇਤਿਹਾਸ ਦੇ ਪੰਨੇ ਸਾਡੇ ਸਾਹਮਣੇ ਨੇ। ਪਰ ਸਾਨੂੰ ਉਦੋਂ ਪਤਾ ਲੱਗਦਾ ਜਦੋਂ ਸਾਡਾ ਸਾਰਾ ਕੰਮ ਮਲੀਆ ਮੇਟ ਹੋ ਜਾਂਦਾ ਹੈ, ਖਰਾਬ ਹੋ ਜਾਂਦਾ, ਫਿਰ ਅਸੀਂ ਦੁਸ਼ਮਣ ਦੀ ਪਛਾਣ ਕਰਦੇ ਹਾਂ। ਪਤਾ ਨਹੀਂ ਇਹ ਸਾਡੀ ਬਦਕਿਸਮਤੀ ਕਹਿ ਲਓ ਜਾਂ ਕੋਈ ਗੁਰੂ ਦੀ ਕਰੋਪੀ ਕਹਿ ਲਓ, ਜਦੋਂ ਸਾਰਾ ਕੰਮ ਵਿਗੜ ਜਾਂਦਾ ਹੈ ਫਿਰ ਅਸੀਂ ਹੱਥ ਮਲਦੇ ਹਾਂ ਵੀ ਸਾਨੂੰ ਤਾਂ ਪਤਾ ਹੀ ਨਹੀਂ ਲੱਗਾ ਵੀ ਕਿਉਂ ਹੋਇਆ। ਅੱਜ ਵੀ ਸਾਡੇ ਨਾਲ ਇਸੇ ਤਰ੍ਹਾਂ ਹੈ। ਸਾਡੀ ਗਿਣਤੀ ਕਿੰਨੀ ਕੁ ਹੈ ਸਿੱਖਾਂ ਦੀ, ਪੰਜਾਬ ਦੀ ਧਰਤੀ ਕਿੱਡੀ ਕੁ ਵੱਡੀ ਹੈ। ਅੱਜ ਰੋਜ਼ ਦੇ ਰੋਜ਼ ਕੋਈ ਨਾ ਕੋਈ ਦੰਭੀ ਪਖੰਡੀਆਂ ਦੀਆਂ ਦੁਕਾਨਾਂ ਉੱਥੇ ਖੋਲ੍ਹੀਆਂ ਜਾ ਰਹੀਆਂ ਨੇ। ਜਿਨ੍ਹਾਂ ਲੋਕਾਂ ਨੇ ਸਾਨੂੰ ਧਾਰਮਿਕ ਤੌਰ ਰਾਜਨੀਤਿਕ ਤੌਰ 'ਤੇ ਸਿਹਤ ਦੇਣੀ ਸੀ ਉਹਨਾਂ ਰਾਜਨੀਤਿਕ ਆਗੂਆਂ ਦੇ ਪਰਿਵਾਰਾਂ ਦੇ ਪਰਿਵਾਰ ਉਹਨਾਂ ਲੋਕਾਂ ਦੇ ਜਾ ਕੇ ਗਿੱਟੇ ਗੋਡੇ ਫੜਦੇ ਨੇ ਜਿਹੜੇ ਅਜੇ ਸਿੱਖੀ ਦੀ ਬੇੜੀ 'ਚ ਪੱਥਰ ਧਰ ਰਹੇ ਨੇ ਡੋਬਣ ਵਾਸਤੇ। ਔਰ ਇੱਥੋਂ ਤੱਕ ਵੀ ਕਿਹਾ ਗਿਆ ਵੀ ਸਾਨੂੰ ਸ਼ਾਂਤੀ ਨੂਰ ਮਹਿਲ ਵਾਲੇ ਤੋਂ ਮਿਲੀ ਹੈ, ਕਿਤੇ ਸ਼ਾਂਤੀ ਨਹੀਂ ਮਿਲੀ। ਹੁਣ ਜਦੋਂ ਜ਼ਿੰਮੇਵਾਰ ਪਰਿਵਾਰਾਂ ਦੇ ਬੰਦੇ ਇਹ ਬੱਚੇ ਇਹ ਕਹਿਣ, ਜ਼ਿੰਮੇਵਾਰ ਵਿਅਕਤੀਆਂ ਦੀਆਂ ਘਰਵਾਲੀਆਂ ਇਹ ਗੱਲ ਕਹਿਣ, ਜਦੋਂ ਜਿਨ੍ਹਾਂ ਨੇ ਸਾਡੇ 'ਤੇ ਰਾਜ ਕਰਨਾ ਹੈ ਉਹ ਲੋਕ ਜਾ ਕੇ ਚੰਦ ਵੋਟਾਂ ਦੀ ਖਾਤਰ ਉੱਥੇ ਨੱਕ ਗੋਡੇ ਰਗੜਨਾ, ਉੱਥੇ ਕੌਮ ਵਿਚਾਰੀ ਕੀ ਕਰੇ। ਜੇ ਅਕਾਲ ਤਖ਼ਤ 'ਤੇ ਕਿਸੇ ਦਾ ਖੰਡ ਪਾਟ ਰੱਖਣਾ ਹੋਵੇ ਤੁਹਾਡੇ ਲੀਡਰਾਂ ਨੂੰ ਉੱਚਾ ਥਾਂ ਬੈਠਣ ਨੂੰ ਚਾਹੀਦਾ ਅਤੇ ਗੁਰੂ ਗ੍ਰੰਥ ਸਾਹਿਬ ਥੱਲੇ ਚਾਹੀਦਾ ਹੈ। ਫੋਟੋਆਂ ਤੁਸੀਂ ਵੀ ਵੇਖੀਆਂ, ਮੈਂ ਵੀ ਵੇਖੀਆਂ, ਜੋ ਕੁਝ ਵਾਪਰਦਾ ਤੁਹਾਡੇ ਤੋਂ ਭੁੱਲਾ ਹੋਇਆ ਨਹੀਂ। ਸ੍ਰੀ ਅਕਾਲ ਤਖ਼ਤ ਸਾਹਿਬ ਹੈ,
ਕਿੰਨੇ ਸ਼ਹੀਦ ਹੋਏ ਸਿੰਘ ਉਹਨਾਂ ਦਾ 6 ਜੂਨ ਨੂੰ ਭੋਗ ਪੈਂਦਾ ਅਕਾਲ ਤਖ਼ਤ ਤੇ ਉਹ ਭੋਗ ਪਾ ਕੇ ਤੇ ਉਸ ਵੇਲੇ ਪ੍ਰਸ਼ਾਦ ਵੰਡੋ ਤੇ ਘਰੋ ਘਰੀ ਜਾਓ ਦਿਨ ਮਨਾਇਆ ਗਿਆ। ਪਰ ਇੱਕ ਕਿਸੇ ਵਿਅਕਤੀ ਇੱਕ ਦਾ ਕਦੇ ਅਖੰਡ ਪਾਠ ਉਸੇ ਕਦੇ ਕਿਸੇ ਨੇ ਨਹੀਂ ਰੱਖਿਆ। ਅਸੀਂ ਪੰਥਕ ਆਗੂ ਅਖਵਾਉਣ ਵਾਲਿਆਂ ਨੇ ਅਖੰਡ ਪਾਠ ਉਸ ਵਿਅਕਤੀ ਦੇ ਕਰਵਾਏ ਜਿਹਨੇ ਸਾਨੂੰ ਮੁੜ ਕੇ ਦਿੱਲੀ ਦੇ ਦੰਗੇ ਵੀ ਯਾਦ ਕਰਵਾ ਦਿੱਤੇ ਵੀ ਪੰਜਾਬ 'ਚ ਵੀ ਇਹ ਕੁਝ ਵਾਪਰ ਸਕਦਾ ਹੈ। ਜਿਹੜਾ ਦਿੱਲੀ ਸਾਨੂੰ ਸੰਤਾਪ ਭੋਗਿਆ ਕਾਨਪੁਰ ਬੁਕਾਰੋ ਥਾਵਾਂ ਥਾਵਾਂ 'ਤੇ ਉਹ ਅੱਗ ਦੀਆਂ ਲਪਟਾਂ ਤੁਹਾਡੀ ਪੰਜਾਬ ਦੀ ਧਰਤੀ 'ਤੇ ਚੱਲੀਆਂ ਅਤੇ ਖਾਮੋਸ਼ ਹੋ ਕੇ ਪੰਜਾਬ ਪੁਲਿਸ ਤਮਾਸ਼ਾ ਵੇਖਦੀ ਰਹੀ। ਸਭ ਕੁਝ ਸੰਤਾਪ ਸਾਨੂੰ ਫਿਰ ਦੁਬਾਰਾ ਭੋਗਣਾ ਪਿਆ ਅਤੇ ਰੱਖਿਆ ਅਖੰਡ ਪਾਠ ਅਤੇ ਹੈੱਡ ਗ੍ਰੰਥੀ ਦਰਬਾਰ ਸਾਹਿਬ ਦੇ ਆਰੰਭ ਕਰ ਰਹੇ ਨੇ ਅਤੇ ਆਗੂ ਉੱਪਰ ਬੈਠੇ ਨੇ। ਉਹੀ ਆਗੂ ਜਾਂਦੇ ਨੇ ਸਾਧਨ ਉਸ ਦੇ ਡੇਰੇ 'ਤੇ ਚੰਦ ਬੰਦਿਆਂ ਨਾਲ ਅਫਸੋਸ ਕਰਨ ਵਾਸਤੇ ਗਏ ਨੇ, ਉੱਥੇ ਦਰੀ 'ਤੇ ਬੈਠੇ ਨੇ ਜਾ ਕੇ। ਉੱਥੇ ਭੁੰਜੇ ਬੈਠਾ ਜਾ ਸਕਦਾ, ਉੱਥੇ ਕੋਈ ਚੇਅਰ ਕੋਈ ਕੁਰਸੀ ਦੀ ਕੋਈ ਜ਼ਰੂਰਤ ਨਹੀਂ, ਲੇਕਿਨ ਕੌਮ ਦੇ ਮਹਾਨ ਉਸ ਪਵਿੱਤਰ ਅਸਥਾਨ 'ਤੇ ਜਿਸ ਨੂੰ ਮੇਰੇ ਸਤਿਗੁਰੂ ਮੀਰੀ ਪੀਰ ਦੇ ਮਾਲਕ ਸਤਿਗੁਰੂ ਨੇ ਬਣਾਇਆ, ਕਿਸੇ ਕਾਰੀਗਰ ਦੇ ਕਿਸੇ ਮਿਸਤਰੀ ਦੇ ਹੱਥ ਨਹੀਂ ਲੱਗਣ ਦਿੱਤੇ। ਭਾਈ ਬੁੱਢਾ ਜੀ ਅਤੇ ਭਾਈ ਗੁਰਦਾਸ ਸਾਹਿਬ ਜੀ ਨੇ ਇੱਟਾਂ ਚਿਣ ਚਿਣ ਕੇ ਬਣਾਇਆ। ਐਸਾ ਮਹਾਨ ਪਵਿੱਤਰ ਅਸਥਾਨ ਔਰ ਸਾਡੇ ਲੋਕਾਂ ਦੇ ਆਗੂਆਂ ਦਾ ਇਹ ਇਤਿਹਾਸ, ਐਸਾ ਇਤਿਹਾਸ ਭਾਵੇਂ ਘੰਟਿਆਂ ਬਦੀ ਜ਼ਿਕਰ ਕਰੇ ਜਾਈਏ। ਪਿਛਲੇ ਦਿਨਾਂ 'ਚ ਕੌਮ ਨੇ ਵੀ ਸੰਤਾਪ ਭੋਗਿਆ, ਸਰਸੇ ਵਾਲੇ ਸਾਧ ਨੇ ਜੋ ਕਰਤੂਤਾਂ ਕੀਤੀਆਂ, ਪਰ ਅਫਸੋਸ ਇਸ ਗੱਲ ਦਾ ਵੀ ਜਦੋਂ ਚੋਰ ਕੁੱਤੀ ਇਕੱਠੇ ਰਲ ਜਾਣ ਉਸ ਵੇਲੇ ਕੱਖ ਨਹੀਂ ਬਣਦਾ। ਨੌਜਵਾਨ ਬੱਚੇ ਭਾਵੇਂ ਕੋਈ ਕਲੀਨ ਸ਼ੇਵ ਸੀ ਭਾਵੇਂ ਕੋਈ ਕਿਸ ਤਰ੍ਹਾਂ ਸੀ, ਤੁਸੀਂ ਆਖਰ TV 'ਤੇ ਵੇਖਦੇ ਰਹੇ ਹੋ, ਮਰ ਮਿਟਣ ਵਾਸਤੇ ਬਾਹਰ ਨਿਕਲ ਆਏ। ਸਾਡੇ ਗੁਰੂ ਦਾ ਬਾਣ, ਸਾਡੇ ਗੁਰੂ ਦਾ ਅੰਮ੍ਰਿਤ ਬਖਸ਼ੇ ਹੋਏ ਨੂੰ ਇਹ ਲੋਕ ਕਵੇ ਮੈਂ ਤੁਹਾਨੂੰ ਦੇਣਾ, ਇਹ ਹਿਰਦੇ ਵੇਰਕ ਖਬਰ ਸਿੱਖਾਂ ਨੇ ਬਰਦਾਸ਼ਤ ਨਹੀਂ ਕੀਤੀ। ਪਰ ਆਪਣੇ ਸੰਗੀਆਂ ਸਾਥੀਆਂ 'ਤੇ ਕੁਝ ਲਾਣਾ ਸਾਡੇ ਧਾਰਮਿਕ ਅਖਵਾਉਣ ਵਾਲੇ ਆਗੂਆਂ ਦਾ ਨਾਲ ਲਿਆ ਅਤੇ ਕੌਮ ਨੂੰ ਐਸੇ ਸਬਜ ਬਾਗ ਐਸੇ ਭੰਬਲ ਭੂਸੇ 'ਚ ਪਾਇਆ ਕਿ ਅੱਜ ਤੱਕ ਉਹਦਾ ਕੋਈ ਫੈਸਲਾ ਨਹੀਂ ਹੋ ਸਕਿਆ, ਕੱਖ ਨਹੀਂ ਅਸੀਂ ਉਹਦਾ ਵਿਗਾੜ ਸਕੇ। ਉਹਦਾ ਕਾਰਨ ਕੀ ਹੈ ਵੀ ਅਸੀਂ ਉਹਨਾਂ ਲੋਕਾਂ ਦੇ ਜਾ ਕੇ ਗਿੱਟੇ ਗੋਡੇ ਫੜਦੇ ਹਾਂ, ਉਹਨਾਂ ਲੋਕਾਂ ਨੂੰ ਸ਼ਹਿ ਦਿੰਦੇ ਹਾਂ। ਸਰਕਾਰ ਉਹਨਾਂ ਦੀ ਮਦਦ 'ਤੇ ਬੈਠੀ ਹੈ, ਏਜੰਸੀਆਂ ਉਹਨਾਂ ਦੇ ਸਿਰ 'ਤੇ ਬੈਠੀਆਂ ਨੇ। ਅਸੀਂ ਦਿਨ ਬ ਦਿਨ ਕਮਜ਼ੋਰ ਕਰਨ ਵਾਸਤੇ ਸਿੱਖਾਂ ਨੂੰ ਇੰਨੇ ਹੱਥਕੰਡੇ ਵਰਤੇ ਜਾਂਦੇ ਨੇ ਵੀ ਤੁਸੀਂ ਸਿੱਖ ਕੌਮ ਦੀ ਕੋਈ ਜਥੇਬੰਦੀ ਮੈਨੂੰ ਵਿਖਾ ਦਿਓ ਜਿਹੜੀ ਇੱਕ ਥਾਂ 'ਤੇ ਇਕੱਠੀ ਹੋਵੇ, ਇੱਕ ਜਥੇਬੰਦੀ ਵਿਖਾ ਦਿਓ, 20-20 ਬੰਦੇ ਔਰ 20-20 ਜਥੇਬੰਦੀਆਂ ਨੇ ਪਾਠਕ ਪਾ ਪਾ ਕੇ ਖੇਰੂੰ ਖੇਰੂੰ ਕਰਕੇ ਰੱਖ ਦਿੱਤਾ ਹੈ। ਦਮਦਮੀ ਟਕਸਾਲ ਦਾ ਮਹਾਨ ਵਿਰਸਾ ਸੀ, ਸਾਡੇ ਪੱਲੇ ਛੱਡਿਆ ਹੀ ਕੱਖ ਨਹੀਂ। ਅਖੰਡ ਕੀਰਤਨੀ ਜਥਾ ਸੀ, ਸਾਡੇ ਨਾਲ ਵੱਧ ਉਹਨਾਂ 'ਚ ਪਾਠਕ ਪਾ ਕੇ ਕਈ ਥਾਈਂ ਖੇਰੂੰ ਖੇਰੂੰ ਕਰਕੇ ਰੱਖ ਦਿੱਤੇ। ਕੋਈ ਨਿਹੰਗ ਸਿੰਘ ਜਥੇਬੰਦੀ ਲੈ ਲਓ, ਕੋਈ ਸੰਪਰਦਾ ਲੈ ਲਓ ਜਿਹੜੀ ਮਾੜੀ ਮੋਟੀ ਸਿਰ ਚੁੱਕਦੀ ਹੋਵੇ, ਕਿਸੇ ਨੂੰ ਇੱਕ ਪਲੇਟਫਾਰਮ 'ਤੇ ਇਕੱਠੇ ਹੋਣ ਹੀ ਨਹੀਂ ਦਿੱਤਾ। ਸ੍ਰੀ ਅਕਾਲ ਤਖ਼ਤ ਸਾਹਿਬ ਮਹਾਨ ਹੈ, ਹਰ ਸਿੱਖ ਦਾ ਸਿਰ ਚੁੱਕਦਾ ਹੈ। ਉੱਥੋਂ ਚੱਲ ਪਓ ਅਤੇ ਜਿੰਨੇ ਗੁਰਦੁਆਰੇ ਬਣੇ ਨੇ ਦੇਸ਼ਾਂ ਦੇ ਵਿਦੇਸ਼ਾਂ ਦੇ ਪ੍ਰਦੇਸ਼ਾਂ ਦੇ, ਤੁਸੀਂ ਇੱਕ ਗੁਰਦੁਆਰਾ ਮੈਨੂੰ ਵਿਖਾ ਦਿਓ ਕਿ ਇੱਥੇ ਸ਼ਾਂਤੀਪੂਰਵਕ ਪ੍ਰੋਗਰਾਮ ਚੱਲਦਾ, ਇੱਥੇ ਕਦੇ ਰੌਲਾ ਨਹੀਂ ਪਿਆ। ਕੋਈ ਐਸਾ ਗੁਰਦੁਆਰਾ ਨਹੀਂ ਜਿੱਥੇ ਸ਼ਾਂਤੀਪੂਰਵਕ ਹੋਵੇ। ਇਹ ਜ਼ਰੂਰ ਸੁਣਨ ਨੂੰ ਮਿਲਦਾ ਵੀ ਜੇ ਫਲਾਣਾ ਆਇਆ ਨਾ ਢਾਡੀ ਜਾਂ ਰਾਗੀ ਜਾਂ ਕਥਾ ਵਾਲਾ, ਜੇ ਦੂਜੇ ਗੁਰਦੁਆਰੇ ਚਲਾ ਗਿਆ ਤਾਂ ਫਿਰ ਅਸੀਂ ਨਹੀਂ ਵੜਨ ਦੇਣਾ, ਜੇ ਸਾਡੇ ਕੋਲ ਨਾ ਆਇਆ ਤਾਂ ਫਿਰ ਸਾਡਾ ਕੋਈ ਸੰਬੰਧ ਨਹੀਂ। ਅਸੀਂ ਗੁਰਦੁਆਰੇ ਵੰਡੇ, ਅਸੀਂ ਪ੍ਰਚਾਰਕ ਵੰਡੇ, ਅਸੀਂ ਢਾਡੀ ਵੰਡੇ, ਅਸੀਂ ਰਾਗੀ ਵੰਡੇ, ਅਸੀਂ ਤਾਂ ਗੁਰਬਾਣੀ ਵੀ ਵੰਡ ਲਈ ਵੀ ਮੈਂ ਹੁਣ ਇੰਨੀ ਪੜ੍ਹਨੀ ਹੈ, ਦੂਜਾ ਕਹਿੰਦਾ ਮੈਂ ਇੰਨੀ ਪੜ੍ਹਨੀ, ਤੀਜਾ ਕਹਿੰਦਾ ਮੈਂ ਇੰਨੀ ਪੜ੍ਹਨੀ ਹੈ।
ਅਸੀਂ ਗੁਰਬਾਣੀ ਤੇ ਵੰਡੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਨ੍ਹਾਂ ਲੋਕਾਂ ਨੇ 40-40 ਵਰੇ ਕੀਰਤਨ ਦੀ ਸੇਵਾ ਕਰਕੇ ਕੈਸਟਾਂ ਬਣਾ ਬਣਾ ਕੇ ਵੀ ਵੇਚੀਆਂ, ਅੱਜ ਉਹਨਾਂ ਲੋਕਾਂ ਨੇ ਆਖਿਆ ਵੀ ਮੈਨੂੰ ਪਤਾ ਹੀ ਅੱਜ ਲੱਗਾ ਵੀ ਇਹ ਗੁਰੂ ਦੀ ਬਾਣੀ ਨਹੀਂ। ਜਦੋਂ ਕੋਠੀਆਂ ਬਣ ਗਈਆਂ, ਬੱਚੇ ਸੈੱਟ ਹੋ ਗਏ, ਸਾਰਾ ਕੁਝ ਕੌਮ ਤੋਂ ਲੁੱਟ ਪੁੱਟ ਲਿਆ, ਅੱਜ ਕਹਿੰਦੇ ਸਾਨੂੰ ਪਤਾ ਲੱਗਾ ਵੀ ਇਹ ਤਾਂ ਬਾਣੀ ਨਹੀਂ, ਮੈਂ ਤਾਂ ਕੱਚੀ ਬਾਣੀ ਪੜਦਾ ਰਿਹਾ। ਅੱਜ ਦਸ਼ਮੇਸ਼ ਪਿਤਾ ਧਰਮੀ ਪਿਤਾ ਹੈ, ਜਿਸ ਨੇ ਕੁਝ ਲੁਕਾਇਆ ਹੀ ਨਹੀਂ ਸਾਡੇ ਕੋਲੋਂ, ਉਸ ਗੁਰੂ ਦੀ ਬਾਣੀ 'ਤੇ ਵੀ ਅੱਜ ਸਿੱਖ ਦਾ ਸਾਰਾ ਟਿੱਲ ਲੱਗ ਰਿਹਾ ਹੈ। ਕਿਤਾਬਾਂ ਛਪੀ ਜਾ ਰਹੀਆਂ, ਕੈਸਟਾਂ ਬਣੀ ਜਾ ਰਹੀਆਂ, ਏਜੰਸੀਆਂ ਮਗਰ ਕੰਮ ਕਰੀ ਜਾਂਦੀਆਂ ਨੇ, ਪੈਸੇ ਦੇ ਕੇ ਸਾਡੇ ਬੰਦਿਆਂ ਨੂੰ ਭਰਮਾਈ ਜਾਂਦੀਆਂ ਨੇ। ਅੱਜ ਸਾਨੂੰ 5-7 ਸਾਲਾਂ 'ਚ ਪਤਾ ਲੱਗਾ ਵੀ ਇਹ ਤਾਂ ਅਸੀਂ ਗਲਤ ਹੀ ਪਾਸੇ ਤੁਰੇ ਰਹੇ। ਸਾਡੇ ਪਿਤਾ ਪਿਤਾਮੇ ਬਹਾਦਰ ਸੂਰਮੇ ਜਿਹੜੇ ਲੜਦੇ ਮਰਦੇ ਰਹੇ, ਜਿਨ੍ਹਾਂ ਦੀਆਂ ਮਹਾਨ ਪੰਥ ਨੂੰ ਦੇਣਾ ਨੇ ਕੁਰਬਾਨੀਆਂ ਨੇ, ਕਿ ਉਹਨਾਂ ਸਾਡੇ ਬਜ਼ੁਰਗਾਂ ਨੇ ਇਸ ਗੱਲ ਦਾ ਕੋਈ ਇਲਮ ਨਹੀਂ ਸੀ? ਜਿਨ੍ਹਾਂ ਨੇ ਕਦੇ ਜਪਜੀ ਸਾਹਿਬ ਨਹੀਂ ਪੜਿਆ, ਉਹ ਗੱਲਾਂ ਦਸਮ ਦੀ ਬਾਣੀ ਦੀਆਂ ਕਰਦੇ ਨੇ, ਔਰ ਐਸਾ ਵਾਦ ਵਿਵਾਦ ਵਾਲੀਆਂ ਗੱਲਾਂ ਕਰਦੇ ਨੇ। ਮੈਂ 4-5 ਸਾਲ ਹੋ ਗਏ ਟੋਰਾਂਟੋ ਸਾਂ, ਡਿਗਸੀ ਰੋਡ ਗੁਰਦੁਆਰਾ ਹੈ, ਉੱਥੇ ਇੱਕ ਬਜ਼ੁਰਗ ਮੈਨੂੰ ਕਥਾ ਤੋਂ ਬਾਅਦ ਮਿਲਿਆ। ਕਹਿੰਦਾ ਗਿਆਨੀ ਜੀ ਮੈਨੂੰ ਇਹ ਦੱਸੋ ਵੀ ਮੂਲ ਮੰਤਰ ਕਿੱਥੋਂ ਤੱਕ ਪੜ੍ਹੀਦਾ ਹੈ? ਮੈਂ ਕਿਹਾ ਤੂੰ ਅੱਗੇ ਕਿੱਥੋਂ ਤੱਕ ਪੜ੍ਹਦਾ ਬਜ਼ੁਰਗਾ? ਮੈਂ ਅੱਗੇ ਨਹੀਂ ਪੜ੍ਹਦਾ, ਤੁਸੀਂ ਮੈਨੂੰ ਦੱਸੋ ਵੀ ਕਿੱਥੋਂ ਤੱਕ ਪੜ੍ਹੀਦਾ ਹੈ। ਮੈਂ ਕਿਹਾ ਤੂੰ ਗਾਹ ਨਹੀਂ ਪੜ੍ਹਨਾ, ਤੂੰ ਕੇਵਲ ਸਵਾਦ ਲੈਣਾ ਬਾਪੂ, ਪੜ੍ਹਨਾ ਨਹੀਂ ਤੂੰ। ਇਹ ਕਿੰਨਾ ਦੱਸਦਾ ਹੈ? ਮੈਂ ਦੱਸੂੰ, ਮੇਰੇ ਤੋਂ ਬਾਅਦ ਹੋਰ ਕਥਾਵਾਚ ਕਹੋ, ਫਿਰ ਉਹਨੂੰ ਪੁੱਛਣਾ ਵੀ ਤੂੰ ਦੱਸ ਹੁਣ ਵੀ ਕਿੰਨਾ ਹੈ। ਜਿਹਨੂੰ ਰੋਟੀ ਦੀ ਭੁੱਖ ਲੱਗੀ ਹੋਵੇ, ਉਹ ਕਰੇ ਪੁੱਛਦਾ ਵੀ ਮੈਂ ਰੋਟੀ ਖਾਵਾਂ ਕਿ ਨਾ ਖਾਵਾਂ। ਜਿਹਨੂੰ ਸੱਚੇ ਨਾਮ ਦੀ ਭੁੱਖ ਲੱਗੀ ਹੈ, ਉਹ ਕੋ ਕਰੋ ਤਾਂ ਸਹੀ, ਪੜ੍ਹੋ ਤਾਂ ਸਹੀ, ਕਿੰਨਾ ਪੜ੍ਹਦਾ ਫਿਰ ਪਤਾ ਲੱਗੇ ਵੀ ਮੈਂ ਇੰਨਾ ਅਭਿਆਸ ਕਰਦਾ, ਫਿਰ ਤਾਂ ਅਗਲੀ ਗੱਲ ਤੁਰੇ। ਜਿਹਨਾਂ ਕਰਨਾ ਹੀ ਕੱਖ ਨਹੀਂ, ਜਿਹਨੂੰ ਸੱਚੇ ਨਾਮ ਦੀ ਭੁੱਖ ਹੀ ਨਹੀਂ ਕਦੇ ਲੱਗਦੀ, ਜਿਹਨਾਂ ਨੂੰ ਪਤਾ ਹੀ ਨਹੀਂ ਗੁਰੂ ਕੀ ਬਾਣੀ ਦਾ, ਉਹ ਟੀਕਾ ਟਿੱਪਣੀ ਤੋਂ ਸਵਾਏ ਹੋਰ ਕੱਖ ਵੀ ਪੱਲੇ ਨਹੀਂ। ਫਿਰ ਇਹੋ ਜਿਹੀਆਂ ਗੱਲਾਂ ਤੁਹਾਨੂੰ ਅਖਬਾਰਾਂ 'ਚ ਤੁਸੀਂ ਪੜ੍ਹਦੇ ਹੋ, ਕੱਢ ਕੱਢ ਕੇ ਵਿਖਾਉਣਗੇ ਵੀ ਦੱਸੋ ਜੀ ਇਹ ਕਿਵੇਂ ਹੋ ਸਕਦਾ, ਇਹ ਕਿਵੇਂ ਹੋ ਸਕਦਾ ਹੈ। ਇਹਨਾਂ ਕੌਮ ਨੂੰ ਬਦਨਾਮ, ਗੁਰੂ ਕੀ ਬਾਣੀ 'ਤੇ ਹਮਲੇ, ਗੁਰੂ 'ਤੇ ਹਮਲੇ ਹੋਏ। ਪਿਛਲੇ ਦਿਨੀਂ ਇੱਕ ਗਾਇਕ ਨੇ ਕੈਸਟ ਭਰੀ ਸੀ, ਤੁਸੀਂ ਮੋਬਾਈਲਾਂ ਵਿੱਚ ਵੀ ਉਹਦਾ ਗੀਤ ਰਿਕਾਰਡ ਕਰ ਲਿਆ, ਤੁਹਾਡੇ ਘਰ ਘਰ ਉਹ ਟੇਪਾਂ 'ਤੇ ਗੀਤ ਵੱਜਿਆ ਹੈ। ਮੈਂ ਕਿਸੇ ਮਹਾਂਪੁਰਖ ਦੀ ਛੁਟਿਆਉਣਾ ਨਹੀਂ ਕਿਸੇ ਨੂੰ ਚਾਹੁੰਦਾ, ਪਰ ਉਸ ਵੀਰ ਦੇ ਕਹੇ ਹੋਏ ਸ਼ਬਦ 16 ਆਨੇ ਸੱਚ ਸੀ, 16 ਆਨੇ ਕਿ ਗੁਰੂ ਨਾਨਕ ਨੇ ਪੈਦਲ ਚੱਲ ਚੱਲ ਕੇ ਥਾਵਾਂ ਥਾਵਾਂ 'ਤੇ ਬਾਬੇ ਤਾਰੇ ਚਾਰ ਚੱਕ ਨੌ ਖੰਡ ਪਿਰਥਮੀ ਸੱਚਾ ਟੋਆ। ਧੰਨ ਗੁਰੂ ਨਾਨਕ ਸਾਹਿਬ ਥਾਵਾਂ ਥਾਵਾਂ 'ਤੇ, ਸਾਰਾ ਹਿੰਦੁਸਤਾਨ ਹੀ ਨਹੀਂ, ਔਰ ਗਰੀਬ ਨਵਾਜ ਦੀ ਪਹਿਲੀ ਉਦਾਸੀ ਵੇਖ ਲਈਏ। ਸਤਿਗੁਰੂ ਸੁਲਤਾਨਪੁਰ ਛੱਡਦੇ ਹੋਏ ਗੇਰੂ ਰੰਗ ਦੇ ਕੱਪੜੇ ਪਹਿਨੇ ਅਤੇ ਹਜ਼ੂਰ ਸੱਚੇ ਪਾਤਸ਼ਾਹ ਸਾਥੀਆਂ ਨੂੰ ਨਾਲ ਲਿਆ, ਪਿਤਾ ਬਾਬਾ ਕਲਿਆਣ ਚੰਦ ਜੀ ਦੇ ਕੋਲ ਆਏ। 67 ਸਾਲ ਦੇ ਬਜ਼ੁਰਗ ਬਾਪੂ ਦੇ ਆਣ ਨਮਸਕਾਰ ਕੀਤੀ ਅਤੇ ਆਖਿਆ ਪਿਤਾ ਜੀ ਸੜਦੇ ਬਲਦੇ ਸੰਸਾਰ ਨੂੰ ਵੇਖਣ ਜਾਣਾ ਚਾਹੁੰਦਾ, ਕੋਈ ਸਮੇਂ ਦੀ ਆਗਿਆ ਦਿਓ। ਪਿਤਾ ਜੀ ਤੋਂ ਆਗਿਆ ਲਈ ਅਤੇ 50 ਮੀਲ ਦਾ ਸਫ਼ਰ 17 ਦਿਨਾਂ 'ਚ ਤੈਅ ਕਰਦੇ ਏਮਨਾਬਾਦ ਜਾ ਪਹੁੰਚੇ। ਏਮਨਾਬਾਦ ਤੋਂ 400 ਮੀਲ ਦਾ ਪੈਂਡਾ ਹਰਿਦੁਆਰ ਦਾ ਅਤੇ ਹਜ਼ੂਰ ਵਿਸਾਖੀ ਅਤੇ ਹਰਿਦੁਆਰ ਜਾ ਲੋਕਾਂ ਨੂੰ ਉਪਦੇਸ਼ ਦਿੱਤਾ ਹੈ। ਹਰਿਦੁਆਰ ਤੋਂ ਅਲਮੋੜੇ ਥਾਣੀ ਹੁੰਦੇ ਹੋਏ ਸਤਿਗੁਰੂ ਗੋਰਖ ਮਤੇ ਦਾ ਸਥਾਨ ਜਿਹਨੂੰ ਨਾਨਕ ਮਤਾ ਕਹਿੰਦੇ ਹੋ, ਉੱਥੇ ਜਾ ਦਰਸ਼ਨ ਦਿੱਤੇ। ਉਹਨਾਂ ਜੋਗੀਆਂ ਦਾ ਹੰਕਾਰ ਨਿਵਿਰਤ ਕੀਤਾ, ਭੰਗਰਨਾਥ ਚੰਗਰਨਾਥ ਵਰਗਿਆਂ ਨੂੰ ਸਤਿਗੁਰੂ ਨੇ ਸੁਮਤ ਬਖਸ਼ੇ। ਉੱਥੋਂ ਸਤਿਗੁਰੂ ਚੱਲੇ ਅਤੇ ਅਯੁੱਧਿਆਪੁਰੀ ਦੀਵਾਲੀ ਦਾ ਮੇਲਾ ਸੀ, ਉੱਥੇ ਜਾ ਪਹੁੰਚੇ। ਦੀਵਾਲੀਓ ਬਾਅਦ ਮਾਘੀ ਦਾ ਮੇਲਾ ਆਉਂਦਾ ਹੈ ਅਤੇ ਪੰਡਿਤ ਲੋਕ ਜਿਹੜੇ ਨੇ ਉਹ ਤ੍ਰਿਵੇਣੀ ਰਾਜ ਤੀਰਥ 'ਤੇ ਪਵਿੱਤਰ ਅਸਥਾਨ ਗਿਣ ਕੇ ਇਸ਼ਨਾਨ ਕਰਦੇ ਨੇ, ਉਹਨਾਂ ਵਾਸਤੇ ਮੁਬਾਰਕ ਹੈ। ਪਰ ਦੁੱਖ ਉਦੋਂ ਆਉਂਦਾ ਹੈ ਜਦੋਂ ਅਸੀਂ ਸ਼ਹੀਦਾਂ ਦੇ ਆਗੂ ਅਖਵਾਉਣ ਵਾਲੇ ਵੀ, ਅਸੀਂ ਆਪਣੇ ਆਪ ਨੂੰ ਵੱਡੇ ਵੱਡੇ ਅਖਵਾਉਣ ਵਾਲੇ ਧਾਰਮਿਕ,
ਅਸੀਂ ਉੱਥੇ ਜਾ ਕੇ ਇਸ਼ਨਾਨ ਕਰਦੇ ਹਾਂ, ਕਦੇ ਹਰਿਦੁਆਰ ਕਦੇ ਤ੍ਰਿਵੇਣੀ ਦੇ ਅਤੇ ਲੰਗਰ ਵੀ ਉੱਥੇ ਲਾਉਂਦੇ ਹਾਂ। ਤੁਹਾਡਾ ਪੈਸਾ ਦਿੱਤਾ ਸ਼ਹੀਦਾਂ ਵਾਸਤੇ, ਲੰਗਰ ਲਾਏ ਹੁੱਕੀਆਂ ਪੀਣੇ ਸਾਧਾਂ ਵਾਸਤੇ ਹਰਿਦੁਆਰ ਜਾ ਕੇ। ਇਹ ਅੱਜ ਦਾ ਵੀ ਤੁਹਾਡਾ ਇਤਿਹਾਸ ਹੈ ਨਹੀਂ ਤਾਂ ਪਤਾ ਕਰ ਲਿਓ, ਹਰਿਦੁਆਰ ਲੰਗਰ ਲੱਗਦੇ ਨੇ, ਐਸਾ ਕੌਮ ਨੂੰ ਗੁੰਮਰਾਹ ਕੀਤਾ ਜਾਂਦਾ ਹੈ। ਧੰਨ ਗੁਰੂ ਨਾਨਕ ਸਾਹਿਬ ਪ੍ਰਾਗਰਾਜ ਤੀਰਥ ਉਹ ਸਥਾਨ 'ਤੇ ਜਾ ਪਹੁੰਚੇ, ਮਾਘੀ ਦੇ ਉੱਥੇ ਮੇਲੇ 'ਤੇ ਤਮਾਮ ਲੋਕ ਇਕੱਠੇ ਹੋਏ ਪ੍ਰਾਗਰਾਜ ਤੀਰਥ 'ਤੇ ਇਸ਼ਨਾਨ ਦਾ ਮਹਾਤਮ ਗਿਣਦੇ ਹੋਏ। ਉੱਥੋਂ ਸਤਿਗੁਰੂ ਅੱਗੇ ਚੱਲੇ ਅਤੇ ਖਾਲਸਾ ਜੀ ਕਾਂਸ਼ੀਪੁਰੀ ਆਉਂਦੀ ਹੈ, ਜਿੱਥੇ ਫੱਗਣਵਰੀ 14 ਨੂੰ ਹਰ ਸਾਲ ਸ਼ਿਵਰਾਤਰੀ ਦਾ ਮੇਲਾ ਆਉਂਦਾ ਹੈ। ਸ਼ਿਵਰਾਤਰੀ ਹਮੇਸ਼ਾ ਉੱਥੇ ਮਨਾਈ ਜਾਂਦੀ ਹੈ, ਥਾਵਾਂ ਥਾਵਾਂ 'ਤੇ ਮਨਾਉਂਦੇ, ਅੱਚਲ ਸਾਹਿਬ ਮਨਾਉਂਦੇ ਜਿੱਥੇ ਗੁਰਦੁਆਰਾ ਸ਼ਹੀਦਾਂ ਦੀ ਯਾਦ 'ਚ ਟਕਸਾਲ ਵੱਲੋਂ ਨਵਾਂ ਬਣਾਇਆ ਜਾ ਰਿਹਾ ਹੈ, 1 ਕਿਲੋਮੀਟਰ ਦੀ ਦੂਰੀ ਹੈ ਸਾਰੇ। ਸ਼ਿਵਰਾਤਰੀ ਉੱਥੇ ਵੀ ਮਨਾਈ ਜਾਂਦੀ ਹੈ, ਗੁਰੂ ਨਾਨਕ ਸਾਹਿਬ ਉਹ ਸ਼ਿਵਰਾਤਰੀ ਦੇ ਇਕੱਠ ਵਿੱਚ ਵੀ ਸ਼ਾਮਿਲ ਹੋਏ। ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅੱਚਲ ਬਟਾਲੇ ਆਈ ਭਾਈ ਗੁਰਦਾਸ ਸਾਹਿਬ ਜੀ ਨੇ ਵਾਰਾਂ 'ਚ ਲਿਖਿਆ ਹੈ। ਸਤਿਗੁਰੂ ਉੱਥੇ ਕਾਂਸ਼ੀਪੁਰੀ ਪਹੁੰਚਦੇ ਨੇ, ਉੱਥੋਂ ਅੱਗੇ ਫਿਰ ਬਿਹਾਰ ਦਾ ਤੀਰਥ ਗਿਆ ਜੀ ਹੈ। ਉੱਥੋਂ ਸਤਿਗੁਰੂ ਗਰੀਬ ਨਿਵਾਜ ਪੈਂਡਾ ਤਹਿ ਕਰਦੇ ਕਰਦੇ ਉਹ ਬੁੱਢੀ ਨਦੀ ਦਰਿਆ ਦੇ ਕੰਢੇ 'ਤੇ ਆਸਾਮ ਦੇਸ਼, ਜਿਹਨੂੰ ਕਾਮਰੂਪ ਦੇਸ਼ ਆਖਿਆ ਜਾਂਦਾ ਸੀ, ਆਸਾਮ ਦੇਸ਼ ਵਿੱਚ ਹਜ਼ੂਰ ਸੱਚੇ ਪਾਤਸ਼ਾਹ ਗੁਹਾਟੀ ਤੋਂ 2 ਕਿਲੋਮੀਟਰ ਦੀ ਦੂਰੀ 'ਤੇ ਲਹਿੰਦੇ ਵਾਲੇ ਪਾਸੇ ਨਦੀ ਦੇ ਕੰਢੇ 'ਤੇ ਬਣਿਆ ਹੋਇਆ ਕਾਮਾਖਿਆ ਦੇਵੀ ਦਾ ਮੰਦਰ ਹੈ, ਜਿੱਥੇ ਬੜਾ ਭਾਰੀ ਪਖੰਡ ਸੀ। ਪਰ ਇਸਤਰੀ ਗਮਨ ਕਰਨਾ ਅਤੇ ਸ਼ਰਾਬਾਂ ਕੁਆਬਾਂ ਦਾ ਦੌਰ ਚਲਾਉਣਾ ਧਰਮ ਦੇ ਬੁਰਕੇ ਵਿੱਚ, ਇਹ ਉੱਥੇ ਲੋਕਾਂ ਦਾ ਧਰਮ ਬਣ ਚੁੱਕਾ ਸੀ। ਸਤਿਗੁਰੂ ਉੱਥੇ ਜਾ ਪਹੁੰਚੇ, ਜਾ ਉਪਦੇਸ਼ ਦਿੱਤਾ ਹੈ। ਉੱਥੋਂ ਫਿਰ ਪਹਾੜੀ ਰਸਤਾ ਤੈਅ ਕਰਦੇ ਕਰਦੇ ਜਗਨਨਾਥ ਦਾ ਮੰਦਰ, ਜਿੱਥੇ ਫੱਗਣਵਾਰੀ ਵਾਹਿਗੁਰੂ, ਜਿੱਥੇ ਖਾਲਸਾ ਜੀ ਜੂਨ ਦੇ ਦਿਨਾਂ ਵਿੱਚ ਹੈ, ਹਰ ਸਾਲ ਉੱਥੇ ਮੇਲਾ ਲੱਗਦਾ ਹੈ। ਔਰ ਉਸ ਮੇਲੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਗਨਨਾਥ ਜਾ ਕੇ ਦਰਸ਼ਨ ਦਿੰਦੇ ਨੇ। ਉੱਥੋਂ ਸਤਿਗੁਰੂ ਗਰੀਬ ਨਿਵਾਜ ਚੱਲਦੇ ਨੇ ਅਤੇ ਚੋਜੀ ਪ੍ਰੀਤ ਤੋਂ ਫਿਰ ਥਾਵਾਂ ਥਾਵਾਂ 'ਤੇ ਜੰਗਲੀ ਰਸਤਾ ਤੈਅ ਕਰਦੇ ਕਰਦੇ ਦਰਸ਼ਨ ਜਾ ਕੇ ਦਿੱਤੇ ਅਤੇ ਭਾਈ ਮਰਦਾਨੇ ਦੀ ਮਦਦ ਕੀਤੀ, ਕੌਡੇ ਰਾਕਸ਼ ਨੂੰ ਉਤਾਰਿਆ ਔਰ ਭੀਲਵਾੜਾਂ ਦਾ ਇਲਾਕਾ ਸਾਰਾ ਸਤਿਗੁਰੂ ਗਰੀਬ ਨਿਵਾਜ ਨੇ ਤੈਅ ਕੀਤਾ ਹੈ। ਜਿੱਥੇ ਰਾਮ ਜੀ ਨੇ ਪੁਲ ਦੇ ਉੱਤੇ ਬੰਨਣ ਵਾਸਤੇ ਰਾਵਣ ਨੂੰ ਮਾਰਨ ਵਾਸਤੇ ਪੁਲ ਬੰਨਿਆ ਸੀ, ਉਸ ਥਾਂ 'ਤੇ ਹਜ਼ੂਰ ਪਹੁੰਚੇ। ਉੱਥੋਂ ਅੱਗੇ ਰਮੇਸ਼ਰ ਵਾਲੇ ਥਾਂ ਤੋਂ ਹੁੰਦੇ ਹੁੰਦੇ ਹੁੰਦੇ ਹੁੰਦੇ ਖਾਲਸਾ ਜੀ 8,000 ਮੀਲ ਤੋਂ ਵੀ ਵੱਧ ਸਫ਼ਰ ਤੈਅ ਕਰਕੇ ਹਜ਼ੂਰ ਵਾਪਸ ਮੁੜ ਕੇ ਆਏ। ਥਾਵਾਂ ਥਾਵਾਂ 'ਤੇ ਗੁਰੂ ਨਾਨਕ ਸਾਹਿਬ ਨੇ ਮਨੁੱਖਤਾ ਨੂੰ ਉਤਾਰਿਆ ਔਰ 4 ਉਦਾਸੀਆਂ ਗਿਣ ਕੇ ਸਤਿਗੁਰਾਂ ਨੇ ਨਿਹਾਲ ਕੀਤਾ ਸਾਰਿਆਂ ਨੂੰ। ਫਿਰ ਇੱਥੇ ਹੀ ਬਸ ਨਹੀਂ, 18 ਟਾਪੂਆਂ 'ਤੇ ਜਾ ਕੇ ਉੱਥੋਂ ਦੇ ਰਾਜਿਆਂ ਨੂੰ ਵੀ ਭਾਓ ਭਗਤੀ ਦਾ ਉਪਦੇਸ਼ ਗੁਰੂ ਨਾਨਕ ਨਿਰੰਕਾਰੀ ਨੇ ਦਿੱਤਾ ਹੈ। ਸਭ ਧਰਮਾਂ ਦੇ ਲੋਕਾਂ ਨੇ ਆਖਿਆ ਸਾਡੇ ਗੁਰਦੇਵ ਨੇ, ਸਾਡੇ ਸਤਿਗੁਰੂ ਨੇ, ਇੰਨਾ ਸਤਿਕਾਰ ਸਤਿਗੁਰੂ ਦਾ। ਔਰ ਧੰਨ ਗੁਰੂ ਨਾਨਕ ਸਾਹਿਬ ਨੂੰ ਮੁਸਲਮਾਨਾਂ ਨੇ ਪੀਰ ਕਰਕੇ ਪੂਜਿਆ ਔਰ ਹਿੰਦੂਆਂ ਨੇ ਗੁਰੂ ਕਰਕੇ ਪੂਜਿਆ, ਸਿੱਖਾਂ ਦੇ ਹੈ ਹੀ ਬਾਪੂ। ਭਾਈ ਗੁਰਦਾਸ ਸਾਹਿਬ ਨੇ ਜ਼ਿਕਰ ਕੀਤਾ ਵੀ ਜਾ ਹਰ ਪੀਰ ਜਗਤ ਗੁਰ ਬਾਬਾ। ਪਰ ਮੈਂ ਜੋ 18 ਟਾਪੂਆਂ ਦੇ ਰਾਜਿਆਂ ਨੂੰ ਉਪਦੇਸ਼ ਦੇ ਕੇ ਨਿਹਾਲ ਕੀਤਾ ਹੈ, ਮਨੁੱਖਤਾ ਨੂੰ ਤਾਰਿਆ, ਪਸ਼ੂਆਂ ਨੂੰ ਤਾਰਿਆ, ਪੰਛੀਆਂ ਨੂੰ ਤਾਰਿਆ, ਬਿਰਸ਼ਾਂ ਨੂੰ ਵੀ ਤਾਰ ਦਿੱਤਾ ਹੈ। ਔਰ ਉਹ ਬਿਰਸ਼ ਵੀ ਖਾਲਸਾ ਜੀ ਉਹਦੀ ਛਾਂ ਅਚੱਲ ਰਹੀ। ਅਤੇ ਕਦੇ ਯੂਪੀ ਜਾਈਏ ਤੇ ਉਹ ਰੀਠਾ ਸਾਹਿਬ ਦਾ ਪਵਿੱਤਰ ਅਸਥਾਨ ਅੱਜ ਵੀ ਫਲ ਰੀਠਿਆ ਦਾ ਮਿੱਠਾ ਹੀ ਲੱਗਦਾ ਹੈ। ਗੁਰੂ ਨਾਨਕ ਨੇ ਬਿਰਸ਼ਾਂ ਨੂੰ ਵੀ ਤਾਰ ਦਿੱਤਾ, ਬਿਰਸ਼ਾਂ ਦੇ ਵੀ ਗੁਰੂ ਬਣੇ, ਸੱਪਾਂ ਦੇ ਵੀ ਗੁਰੂ, ਸੱਪ ਵੀ ਛਾਂ ਕਰਦਾ ਹੈ। ਗੁਰੂ ਤਾਂ ਪੰਜਾ ਲਾ ਕੇ ਪਹਾੜ ਵਿੱਚ 500 ਬਣਾ ਦਿੰਦਾ ਹੈ, ਪੱਥਰਾਂ ਦਾ ਵੀ ਗੁਰੂ ਨਾਨਕ ਹੈ। ਭੂਤਾਂ ਪ੍ਰੇਤਾਂ ਦਾ ਵੀ ਪਸ਼ੂ, ਪ੍ਰੇਤ ਮੁਕਤ ਕਉ ਤਾਰੇ, ਪਾਹਨ ਪਾਰੇ ਉਤਾਰੇ, ਨਾਨਕ ਦਾਸ ਤੇਰੀ ਸਰਣ ਆਈ ਸਦਾ ਸਦਾ ਬਲਿਹਾਰੇ। ਐਸੇ ਗੁਰੂ ਨਾਨਕ ਸਾਹਿਬ ਹੈ। ਪਰ ਜਿਹੜੀ ਗੱਲ ਮੈਂ ਬੇਨਤੀ ਕਰਨੀ ਚਾਹੁੰਦਾ ਹੈ, ਭਾਵੇਂ ਉਸ ਗਾਇਕ ਨੇ ਬੜਾ ਸੁੰਦਰ ਗਾਇਆ, ਤੁਸਾਂ ਸਾਰਿਆਂ ਨੇ ਸੁਣਿਆ, ਚੰਗੀ ਗੱਲ ਹੋਣਾ ਵੀ ਚਾਹੀਦਾ ਵੀ ਅੱਜ ਅਸੀਂ ਗੁਰੂ ਨਾਨਕ ਦੇ ਨਾਮ ਹੇਠ
ਐਵੇਂ ਪਖੰਡਦੀਆਂ ਦੁਕਾਨਾਂ ਖੋਲੀਆਂ ਵੀ ਜੁੱਤੀ ਪਾਉਣ ਵਾਲਾ ਹੋਰ ਸੇਵਾਦਾਰ, ਜਰਾਬਾਂ ਪਾਉਣ ਵਾਲਾ ਹੋਰ ਸੇਵਾਦਾਰ, ਤਾਂ ਚਾਰ ਚਾਰ ਗੱਡੀਆਂ ਰਾਓ ਲਸ਼ਕਰ ਮਹਿੰਗੀਆਂ ਗੱਡੀਆਂ, ਅਤੇ ਫਿਰ ਪੰਦਰਾਂ ਪੰਦਰਾਂ ਗੰਨ ਮੈਨ ਹੈ, ਸਾਨੂੰ ਖਤਰਾ ਬੜਾ ਜੀ। ਐਸਾ ਭੋਲੀ ਭਾਲੀ ਜਨਤਾ ਨੂੰ ਗੁੰਮਰਾਹ ਕਰਨ ਦੇ ਕੁਝ ਯਤਨ ਉਹਨੇ ਗੀਤ 16 ਨੇ ਸਹੀ ਲਿਖਿਆ ਸੀ। ਪਰ ਅਸੀਂ ਇਸ ਗੱਲ ਦੀ ਖੁਸ਼ੀ ਵੀ ਮਨਾਈ ਹੈ ਤਾਂ ਭਾਵੇਂ ਬਦਨਾਮੀ ਸੀ, ਪਰ ਸੰਗਤ ਨੇ ਆਖਿਆ ਵੀ ਨਹੀਂ ਸੱਚ ਹੈ। ਉਹ ਵਿਅਕਤੀ ਕੱਲ੍ਹ ਟੋਰਾਂਟੋ ਤੁਹਾਡੇ ਫਿਰ ਗੀਤ ਗਾਉਂਦਾ, ਅਤੇ ਉਹ ਕਹਿੰਦਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤੁਹਾਨੂੰ ਦਿੱਤਾ ਕੀ ਹੈ ਦੱਸੋ। ਟਰਨ ਬਾਈ ਟਰਨ, ਪਹਿਲੋ ਸਾਹ ਤਾਂ ਸੰਤਾਂ ਦੀ ਨਿੰਦਿਆ ਕਰ ਲਈ ਹੈ, ਤੁਸੀਂ ਬੜੇ ਖੁਸ਼ ਹੋਏ, ਉਹਨੇ ਆਖਿਆ ਸੀ 80% ਜਨਤਾ ਮੇਰੇ ਨਾਲ ਹੈ, ਮੈਂ ਗੀਤ ਗਾਇਆ, ਮੇਰਾ ਕੀ ਵਿਗਾੜਿਆ ਉਹਨਾਂ ਨੇ, 80% ਲੋਕ ਮੇਰੇ ਨਾਲ ਨੇ। ਕੱਲ੍ਹ ਉਹਨੇ ਤੁਹਾਡੀ ਧਰਤੀ 'ਤੇ ਆ ਕੇ ਆਖਿਆ ਵੀ ਗੁਰੂ ਗੋਬਿੰਦ ਸਿੰਘ ਨੇ ਦੱਸੋ ਵੀ ਕੀ ਦਿੱਤਾ ਹੈ। 650 ਰਾਜਾ ਰਣਜੀਤ ਸਿੰਘ ਜੱਟ ਹੋਇਆ ਜਿਹਨੇ ਰਾਜ ਕੀਤਾ, ਗੁਰੂ ਨੇ ਕੀ ਦਿੱਤਾ ਹੈ? ਉਸ ਵਿਅਕਤੀ ਦੇ ਸ਼ਬਦ ਨੇ ਸਾਨੂੰ ਟੋਹਦੇ ਨੇ ਵੀ ਕਿੱਥੋਂ ਕੁ ਜੇ ਬੋਲਦੇ ਨੇ। ਜਦੋਂ ਅਸੀਂ ਅਵੇਸਲੇ ਹੋ ਜਾਂਦੇ ਹਾਂ ਉਦੋਂ ਫਿਰ ਅਗਲੀ ਚੂੰਡੀ ਵੱਢਦੇ ਨੇ ਵੀ ਹੁਣ ਪਤਾ ਲੱਗੂਗਾ ਹੁਣ ਇਹ ਸਿੱਖ ਕਿੱਥੇ ਖਲੋਤਾ ਹੈ। ਸਾਨੂੰ ਰੋਜ਼ ਦੇ ਰੋਜ਼ ਢਾਹ ਲਾਉਣ ਵਾਸਤੇ ਐਸੇ ਕੁਝ ਯਤਨ, ਨਾ ਸਾਡੀ ਗੁਰੂ ਕੀ ਬਾਣੀ ਇਹਨਾਂ ਤੋਂ ਬਚੀ, ਨਾ ਪੰਥ ਦੀ ਮਾਣ ਮਰਿਆਦਾ ਇਹਨਾਂ ਲੋਕਾਂ ਤੋਂ ਬਚੀ, ਅਸੀਂ ਸਾਰੇ ਕੁਝ ਤੇ ਧਜੀਆਂ ਉਡਾਉਣ ਦੇ ਕੁਝ ਯਤਨ ਕੀਤੇ। ਨਾਲ ਦੀ ਨਾਲ ਜਿਨ੍ਹਾਂ ਮਰੋ ਜੀਵੜਿਆਂ ਨੇ, ਜਿਨ੍ਹਾਂ ਸੂਰਬੀਰ ਬਹਾਦਰਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਉਹ ਆਸਰਾ ਲੈਂਦਿਆਂ ਹੋਏ ਹੈ, ਅੱਖਰ ਅੱਖਰ ਤੇ ਗੁਰੂ ਭਾਵਨਾ ਕੀਤੇ, ਜਿਨ੍ਹਾਂ ਬਹਾਦਰ ਸੂਰਮਿਆਂ ਨੇ ਧਰਮ ਦੀ ਰਾਖੀ ਵਾਸਤੇ ਕੁਰਬਾਨੀਆਂ ਦਿੱਤੀਆਂ, ਜਿਹੜੇ ਮਰ ਮਿਟੇ ਗੁਰੂ ਕੇ ਪਿਆਰੇ, ਰੋਜ਼ ਅਰਦਾਸ ਵੀ ਯਾਦ ਕਰਦੇ ਹੈ, ਕੇਵਲ ਅਰਦਾਸ ਤੱਕ ਸੀਮਤ ਹੈ। ਕੁਝ ਗੱਲਾਂ ਪੰਥ ਵਿੱਚ ਐਂ ਜਾਪਦੀਆਂ, ਰੁਟੀਨ ਬਣ ਜਾਂਦੀ ਹੈ। ਰੁਟੀਨ ਅਸੀਂ ਰੁਟੀਨ ਵਿੱਚ ਇਹ ਕਹਿੰਦੇ ਹਾਂ ਵੀ ਜਿਹਨਾਂ ਸਿੰਘਾਂ ਸਿੰਘਣੀਆਂ ਧਰਮ ਹੇਠ ਤੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਤਾਂ ਆਰਿਆਂ ਨਾਲ ਚੁਰਵਾਏ, ਦੇਗਾਂ ਵਿੱਚ ਉਬਾਲੇ ਗਏ, ਪੱਠਿਆਂ ਵਿੱਚ ਝੋਕੇ ਗਏ, ਕੀਮਾ ਕੀਮਾ ਕੀਤੇ ਗਏ ਭੈਣਾਂ 'ਤੇ, ਮਹਿਤਾਵਾਂ ਨੇ 125 ਮਣ ਦੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ 'ਤੇ ਗੁਜ਼ਾਰਾ ਕੀਤਾ, ਬੱਚਿਆਂ ਦੇ ਟੁਕੜਾ ਟੁਕੜਾ ਕਰਵਾ ਕੇ ਝੋਲੀ 'ਚ ਪਵਾ ਲਿਆ, ਨੇਜਿਆਂ 'ਤੇ ਟੰਗਵਾ ਲਿਆ, ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਇਹਦੋਂ ਵੱਧ ਕੇ ਕੱਖ ਵੀ ਨਹੀਂ, ਇੱਥੋਂ ਅਸੀਂ ਇੰਨਾ ਕੁ ਬਸ ਅੱਗੇ ਚੱਲ ਪੈਂਦੇ ਹਾਂ। ਉਹਨਾਂ ਦੀ ਕਮਾਈ ਦਾ ਕਿੰਨਾ ਕੁ ਅਸੀਂ ਧਿਆਨ ਧਰਦੇ ਹਾਂ, ਸਾਨੂੰ ਇਸ ਗੱਲ ਦਾ ਕੋਈ ਇਲਮ ਨਹੀਂ ਅੱਜ ਤੱਕ। ਕੱਲ੍ਹ ਦੀਆਂ ਗੱਲਾਂ, ਕੌਮੀ ਸੰਘਰਸ਼ ਚੱਲਿਆ, ਬਹਾਦਰ ਸੂਰਮੇ ਅਖੰਡ ਕੀਰਤੀ ਜਥਾ ਦਮਦਮੀ ਟਕਸਾਲ, ਬਹਾਦਰ ਸੂਰਮਿਆਂ ਦੀ ਜਥੇਬੰਦੀ ਨਿਤਰੀ, ਔਰ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਸੁਚੱਜੀ ਅਗਵਾਈ ਹੇਠ ਪੰਜਾਬ ਦੀ ਧਰਤੀ 'ਤੇ ਗੁਰੂ ਗ੍ਰੰਥ ਸਾਹਿਬ ਦੇ ਅਦਬ ਸਤਿਕਾਰ ਨੂੰ ਮੁੱਖ ਰੱਖਦਿਆਂ ਹੋਇਆ, ਗੁਰਧਾਮਾਂ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਦੇ ਲਈ ਜਿਹੜੇ ਮੇਰੇ ਗੁਰੂ ਦੇਵ ਦੇ ਇਹ ਬਚਨ ਸੀ, ਜਬ ਆਪ ਕੀ ਉਹ ਦੇ ਨਿਦਾਨ ਬਣੇ, ਅਤਿ ਹੀ ਰਣਮੈ ਤਬ ਜੂਝ ਮਰੋ, ਉਹਨਾਂ ਬਚਨਾਂ ਨੂੰ ਸਫਲਿਆ ਕਰਦੇ ਹੋਏ ਅਸੀਂ ਤਾਂ ਕੇਵਲ ਪੜ੍ਹ ਹੀ ਛੱਡਦੇ ਹਾਂ। ਜਿਨ੍ਹਾਂ ਨੇ ਸਫਲਿਆ ਕੀਤਾ ਹੈ, ਅਸੀਂ ਕਿੰਨੇ ਕਿੰਨੇ ਪੈਸੇ ਲਾ ਕੇ ਦੀਨੋ ਬਦੀਨ ਹੋ ਕੇ ਵੀ ਕੈਨੇਡਾ ਅਮੈਰੀਕਾ ਆਉਣ ਨੂੰ ਤਿਆਰ ਬੈਠੇ ਹੈ, ਕਿ ਸਾਨੂੰ ਕੋਈ ਲੈ ਜਾਵੇ, ਅਸੀਂ ਦੀਨੋ ਬਦੀਨ ਹੋ ਕੇ ਵੀ ਆਉਣ ਨੂੰ ਤਿਆਰ ਹੈ। ਕਿਹੜੀ ਕਿਹੜੀ ਜੁਗਤੀ ਨਾਲ ਅਸੀਂ ਇੱਥੇ ਆਉਂਦੇ ਹਾਂ ਵਿਦੇਸ਼ਾਂ ਵਿੱਚ, ਮੈਂ ਗੁਰੂ ਦੀ ਹਜ਼ੂਰੀ 'ਚ ਕਹਿਣ ਲੱਗਿਆ ਵੀ ਸ਼ਰਮ ਆਉਂਦੀ ਹੈ। ਭੈਣ ਭਰਾ ਨੂੰ ਵੀ ਜੇ ਲਾਵਾਂ ਕਰਨੀਆਂ ਪੈਣ, ਗੁਰੂ ਕੀ ਹਜ਼ੂਰੀ 'ਚ ਤਾਂ ਵੀ ਕੋਈ ਡਰ ਨਹੀਂ, ਕਿਉਂਕਿ ਵਿਦੇਸ਼ ਜਾਣਾ ਹੈ। ਸ਼ਰਮ ਧਰਮ ਦੇ ਛੱਪ ਖਲੋਏ, ਕੂੜ ਫਿਰੇ ਪ੍ਰਧਾਨ ਵੇ ਲਾਲੋ। ਇੱਕ ਧੀ ਦੀ ਬਲੀ ਦਿੱਤਿਆਂ ਜੇ ਸਾਰਾ ਪਰਿਵਾਰ ਕੈਨੇਡਾ ਜਾਵੇ ਤਾਂ ਇਹ ਵੀ ਸਾਨੂੰ ਸਸਤਾ ਹੀ ਸੌਦਾ ਹੈ। ਇੱਟਾਂ ਨਾਲ ਖਿਲਵਾੜ, ਧਰਮ ਨਾਲ ਖਿਲਵਾੜ, ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਅਤੇ ਗੁਰੂ ਦੀ ਹਜ਼ੂਰੀ 'ਚ ਵਿਆਹ ਹੁੰਦੇ ਨੇ, ਅਤੇ ਉਹ ਵੀ ਡੁਪਲੀਕੇਟ, ਕੇਵਲ ਬਾਹਰ ਆਉਣ ਵਾਸਤੇ। ਜੇ ਸਾਡਾ ਜੀ ਕਰਦਾ 27-27 ਲੱਖ 28-28 ਲੱਖ ਰੁਪਈਆ ਲਾ ਕੇ ਕੈਨੇਡਾ ਅਮੈਰੀਕਾ ਆਉਣ ਨੂੰ, ਅਤੇ ਜਿਹੜੇ ਸ਼ਹੀਦ ਹੋ ਗਏ ਉਹਨਾਂ ਦਾ ਜੀ ਨਹੀਂ ਕਰਦਾ ਵੀ ਅਸੀਂ ਬਾਹਰ ਚਲੇ ਜਾਈਏ? ਉਹਨਾਂ ਦਾ ਨਹੀਂ ਜੀ ਕਰਦਾ ਵੀ ਸਾਡੇ ਵੀ ਨਾਨੀ ਦੋਹਤੀ ਸਾਰੀ ਕੈਨੇਡਾ ਅਮੈਰੀਕਾ ਪਹੁੰਚ ਜਾਵੇ ਅਤੇ ਅਸੀਂ ਵੀ ਉੱਥੇ ਚਲੇ ਜਾਈਏ? ਲੇਕਿਨ ਧਰਮ ਦੀ ਖਾਤਰ ਗੁਰੂ ਕੇ ਪਿਆਰੇ ਉਹਨਾਂ ਨੇ ਜਾਨਾਂ ਨਿਛਾਵਰ ਕੀਤੀਆਂ, ਕੁਰਬਾਨੀਆਂ ਕੀਤੀਆਂ ਉਹਨਾਂ ਵੀਰਾਂ ਨੇ। ਪਰ ਮੈਨੂੰ ਇੱਕ ਗੱਲ ਬੜੇ ਅਫਸੋਸ ਨਾਲ ਕਹਿਣੀ ਪੈਂਦੀ ਹੈ, ਮੇਰਾ ਭਾਵੇਂ ਨਾਂ ਵੀ ਦੱਸਾਂ ਪਰ ਕਿਉਂਕਿ ਮੈਂ ਇਸ ਨਾਲ ਸੰਬੰਧ ਰੱਖਦਾ ਹਾਂ,
ਕਿੰਨੇ ਵਰੇ ਹੋ ਗਏ ਨੇ 26 ਵਰੇ ਅਰਕੀ ਅਸੀਂ 26 ਸਾਲਾ ਘੱਲੂਘਾਰਾ ਦਿਨ ਮਨਾਉਣਾ ਹੈ ਇੰਨੇ ਵਰੇ ਹੋ ਗਏ ਨੇ ਉਹਨਾਂ ਸ਼ਹੀਦਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਉਦੋਂ ਪਹਿਲਾਂ 78 ਤੋਂ ਲੈ ਕੇ ਵੇਖ ਲਓ ਕਿੰਨੇ ਵਰੇ ਹੋ ਗਏ ਨੇ ਉਹ ਕੁਰਬਾਨੀਆਂ ਹੋਈਆਂ ਨੂੰ ਅੱਜ ਤੱਕ ਦੌਰ ਚੱਲ ਰਿਹਾ ਹੈ ਪਰ ਤੁਸੀਂ ਦੱਸੋ ਵੀ ਪੰਜਾਬ ਦੀ ਧਰਤੀ ਤੇ ਸਵਾਏ ਗੁਰਦੁਆਰਾ ਸੰਗਰਾਵਾਂ ਤੋਂ ਕਿਸੇ ਨੇ ਦਾਤਨ ਜਿੱਡਾ ਨਿਸ਼ਾਨ ਸਾਹਿਬ ਲੱਗਾ ਵੇਖਿਆ ਵੀ ਇਹ ਸ਼ਹੀਦਾਂ ਦੀ ਯਾਦ ਚਲਾਉਂਦੇ ਹਾਂ ਤੁਹਾਡੇ ਕੋਲ ਬੜੇ ਸਾਧ ਸੰਤ ਆਉਂਦੇ ਬੜੀਆਂ ਤੁਹਾਨੂੰ ਗੱਲਾਂ ਮਿੱਠੀਆਂ ਮਿੱਠੀਆਂ ਸੁਣਾਉਂਦੇ ਹੈ ਮੇਰਾ ਕੰਮ ਇਹ ਨਹੀਂ ਮੈਂ ਸਿਰਫ ਤੁਹਾਨੂੰ ਦੱਸ ਰਿਹਾ ਹੈ ਸੁਚੇਤ ਹੋਵੋ ਗੁਰੂ ਕੇ ਪਿਆਰਿਓ ਉਹਨਾਂ ਸ਼ਹੀਦਾਂ ਦੀ ਯਾਦ 'ਚ ਅਸੀਂ ਗੇਠ ਜਿੱਡਾ ਨਿਸ਼ਾਨ ਸਾਹਿਬ ਨਹੀਂ ਲਾ ਸਕਿਆ ਅੱਜ ਤੱਕ ਅਸੀਂ ਕੋਈ ਯਾਦਗਾਰ ਨਹੀਂ ਬਣਾ ਸਕੇ ਦਮਦਮੀ ਟਕਸਾਲ ਅਸੀਂ ਕੇਵਲ ਬਣਾ ਰਹੇ ਮੈਂ ਦਮਦਮੀ ਟਕਸਾਲ ਹੈ ਨਾ ਸ਼੍ਰੋਮਣੀ ਕਮੇਟੀ ਨਾ ਕੋਈ ਹੋਰ ਮਹਾਂਪੁਰਸ਼ ਹੈ ਕਿ ਅਸੀਂ ਉਹਨਾਂ ਦੀ ਯਾਦ ਵਿੱਚ ਵੀ ਕੋਈ ਉਸਾਰੀਏ ਲੇਕਿਨ ਦਮਦਮੀ ਟਕਸਾਲ ਵੱਲੋਂ ਜਦੋਂ ਸ੍ਰੀ ਮਾਨ ਸੰਤ ਬਾਬਾ ਠਾਕਰ ਸਿੰਘ ਜੀ ਅਕਾਲ ਚਲਾਣਾ ਕਰ ਗਏ ਤਾਂ ਉਹਨਾਂ ਦੇ ਦੁਸਹਿਰੇ 'ਤੇ ਪੰਜਾਂ ਤਖਤਾਂ ਦੇ ਜਥੇਦਾਰ ਅਤੇ ਗੁਰੂ ਕਾ ਸਮੁੱਚਾ ਪੰਥ ਭਾਈਚਾਰਾ ਦਸਤਾਰ ਦੇਣ ਵਾਸਤੇ ਦੁਸਹਿਰੇ 'ਤੇ ਸੰਗਰਾਮੀ ਆਇਆ ਉਹਨਾਂ ਨੇ ਬੇਨਤੀ ਕੀਤੀ ਵੀ ਅਸੀਂ ਉਹਨਾਂ ਮਹਾਨ ਸ਼ਹੀਦਾਂ ਦੇ ਜਿਨ੍ਹਾਂ ਸ਼ਹੀਦਾਂ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ ਨੇ ਉਹਨਾਂ ਦੀ ਯਾਦ ਕਿਸੇ ਕੌਮੀ ਮੰਦਰ ਉਸਾਰਨਾ ਚਾਹੁੰਦੇ ਹੈ ਤੁਸੀਂ ਆਏ ਜੀਓ ਆਇਆ ਤਾਂ ਇੱਥੇ ਟੱਕ ਲਾ ਕੇ ਜਾਓ ਉਹਨਾਂ ਤੋਂ ਟੱਕ ਲਵਾਇਆ ਅਤੇ ਉਹ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਸ਼ਹੀਦਾਂ ਉਹ ਬਣਾਇਆ ਜਾ ਰਿਹਾ ਹੈ ਪਰ ਮੈਨੂੰ ਅੱਜ ਦੇ ਦਿਨ ਤੱਕ ਕਥਾ ਕਰਕੇ ਅਸੀਂ ਚਲੇ ਜਾਂਦੇ ਹਾਂ ਉਪਦੇਸ਼ ਦੇ ਲੈ ਕੇ ਚਲੇ ਜਾਂਦੇ ਹਾਂ ਮੈਨੂੰ ਕਿਸੇ ਨੇ ਨਹੀਂ ਆਖਿਆ ਵੀ ਆ $5 ਲੈ ਜਾਈ ਅਤੇ ਉੱਥੇ ਸਾਡੇ ਪਿੰਡ ਦੀਆਂ 2 ਇੱਟਾਂ ਸ਼ਹੀਦਾਂ ਦੇ ਨਾਂ 'ਤੇ ਲਾ ਦੇਵੀ ਇੰਨਾ ਚਿਰ ਹੋ ਗਿਆ ਇੰਨੇ ਅਸੀਂ ਅਵੇਸਲੇ ਹੋ ਗਏ ਹੈ ਸਾਨੂੰ ਉਹਨਾਂ ਸ਼ਹੀਦਾਂ ਦਾ ਚੇਤਾ ਭੁੱਲ ਗਿਆ ਉਹਨਾਂ ਦੀਆਂ ਕੁਰਬਾਨੀਆਂ ਦਾ ਚੇਤਾ ਭੁੱਲ ਗਿਆ ਬਹੁਤੇ ਸਾਡੇ ਵੀਰ ਵਿਦੇਸ਼ਾਂ 'ਚ ਉਹਨਾਂ ਦੇ ਨਾਂ 'ਤੇ ਪੱਕੇ ਹੋਏ ਨੇ ਵੀ ਮੈਨੂੰ ਬੜੀ ਤਕਲੀਫ ਹੈ ਜੀ ਮੈਨੂੰ ਮਾਰ ਦੇਣਾ ਉਹਨਾਂ ਨੇ ਜਿਸ ਦਿਨ ਮਾੜਾ ਜਿਹਾ ਕਾਰ ਜਿਹਾ ਮਿਲ ਜਾਣਾ ਉਸ ਦਿਨ ਜਹਾਜ਼ 'ਤੇ ਚੜ ਜਾਂਦੇ ਨੇ ਮਰੋ ਮਰਾਈ ਵੀ ਖਤਮ ਹੋ ਜਾਂਦੀ ਹੈ ਉਹਨਾਂ ਨੂੰ ਚੇਤਾ ਹੀ ਭੁੱਲ ਜਾਂਦਾ ਵੀ ਅਸੀਂ ਸ਼ਹੀਦਾਂ ਦੇ ਨਾਂ 'ਤੇ ਪੱਕੇ ਹੋਏ ਹਾਂ ਵਿਦੇਸ਼ਾਂ ਵਿੱਚ ਘੱਟੋ ਘੱਟ ਉਹਨਾਂ ਦਾ ਅਸੀਂ ਧਿਆਨ ਵੀ ਧਰੀਏ ਉਹਨਾਂ ਦੇ ਬੱਚਿਆਂ ਵੱਲ ਜਾ ਕੇ ਵੇਖੀਏ ਜੇਲ੍ਹਾਂ ਵਾਲਿਆਂ ਦਾ ਪਤਾ ਲਈਏ ਜਿਹੜੇ ਗਰੀਬ ਬੱਚੇ ਵਿਚਾਰੇ ਉਹਨਾਂ ਦਾ ਕੋਈ ਇੰਤਜ਼ਾਮ ਕਰੀਏ ਕਦੇ ਵੀ ਨਹੀਂ ਤੁਸੀਂ ਵਿਦੇਸ਼ਾਂ 'ਚ ਬੈਠੇ ਹੋ ਗੁਸਤਾਖੀ ਮੁਆਫ ਕਰੋ ਕਿ ਇੱਕ ਪਰਿਵਾਰਕ ਤੌਰ 'ਤੇ ਬੈਠੇ ਮੈਂ ਬੇਨਤੀ ਕਰ ਰਿਹਾ ਕਥਾ ਕੀਰਤਨ ਤੋਂ ਤੁਸੀਂ ਰੋਜ਼ ਸੁਣਦੇ ਹੋ ਤੁਸੀਂ ਵਿਦੇਸ਼ਾਂ 'ਚ ਬੈਠੇ ਹੋ ਅਤੇ ਵਿਦੇਸ਼ਾਂ 'ਚ ਬੈਠੇ ਹੋਏ ਤੁਹਾਨੂੰ ਕਦੇ 2 ਸਾਲ ਨਹੀਂ ਕਦੇ 4 ਸਾਲ ਨਹੀਂ ਜਾਣਾ ਹੁੰਦਾ ਹੈ ਲੇਕਿਨ ਮਗਰਲੇ ਪਿੰਡ ਵਾਲੇ ਕਬੀਲੇ ਨੂੰ ਵਿਖਾਉਣ ਵਾਸਤੇ ਉੱਚੀ ਉੱਚੀ ਕੋਠੀ ਪਾਉਣੀ ਪੈਂਦੀ ਹੈ ਉੱਤੇ ਜਹਾਜ਼ ਦੀ ਫੋਟੋ ਵੀ ਬਣਾਉਣੀ ਪੈਂਦੀ ਪਾਣੀ ਵਾਲੀ ਟੈਂਕੀ ਦੇ ਵੱਡੀਆਂ ਵੱਡੀਆਂ ਤੁਸੀਂ ਕੋਠੀਆਂ ਬਣਾ ਕੇ ਆਉਂਦੇ ਹੋ ਉੱਥੇ ਨਿਵਾਸ ਕੌਣ ਕਰਦਾ ਹੈ ਯੂਪੀ ਬਿਹਾਰ ਦੇ ਬਈਏ ਆ ਕੇ ਉੱਥੇ ਨਿਵਾਸ ਕਰ ਰਹੇ ਨੇ ਅਤੇ ਸਾਡੇ ਜਿਹੜੇ ਮਹਾਂਪੁਰਸ਼ ਨੇ ਉਹਨਾਂ ਨੇ ਇੱਕ ਹੋਰ ਉਦਮ ਬੜਾ ਕਰ ਲਿਆ ਹੈ ਵੀ ਅਸੀਂ ਜੀ ਗਰੀਬ ਲੋਕਾਂ ਦੀਆਂ ਕੁੜੀਆਂ ਵਿਆਹੁਣੇ ਹੈ ਜਿੱਥੇ ਆਨੰਦ ਕਾਰਜ ਹੁੰਦੇ ਨੇ ਤੁਸੀਂ ਵੇਖਿਆ ਕਰੋ ਕਿ ਕਿੰਨੇ ਵਿਆਹੇ ਜਾ ਰਹੇ ਨੇ ਸਿੱਖ ਮੈਂ ਪਿਛਲੇ ਦਿਨ ਹੀ ਵੇਖਿਆ ਮੈਨੂੰ ਬਦੋ ਬਦੀ ਸੱਦਿਆ ਮੈਂ ਕਿਹਾ ਜੀ ਮੈਂ ਤਾਂ ਵਿਆਹਾਂ ਜਾਂਦਾ ਹੀ ਨਹੀਂ ਮੈਂ ਇਹਨਾਂ ਚੱਕਰਾਂ 'ਚ ਨਹੀਂ ਪੈਂਦਾ ਹੈ ਨਹੀਂ ਜੀ ਜ਼ਰੂਰ ਆਓ ਟਕਸਾਲ ਤਾਂ ਤੁਸੀਂ ਜ਼ਿੰਮੇਵਾਰ ਜੇ ਤਾਂ ਜ਼ਰੂਰ ਆਓ ਮੈਂ ਉੱਥੇ ਗਿਆ ਫਲੌਰ ਦੇ ਨੇੜੇ ਵਿਆਹ 100 ਬੱਚੇ ਦਾ ਵਿਆਹ ਹੈ ਜੀ ਚਲੇ ਗਿਆ ਵੀ ਚਲੋ ਵਾਰ ਵਾਰ ਕਹਿੰਦੇ ਨੇ ਉੱਚੇ ਥੜੇ 'ਤੇ ਜਾਂਦਿਆਂ ਨੂੰ ਤਿਆਰੀ ਸੀ ਸਾਰੀ ਮੈਂ ਲੇਟ ਤੱਕ ਪ੍ਰੋਗਰਾਮ ਤੋਂ ਹੋਰ ਤੋਂ ਜਾਣਾ ਸੀ ਟਕਸਾਲ ਦੇ ਆ ਕੇ ਜੀ ਟਕਸਾਲ ਦੇ ਆ ਕੇ ਜਕਾਰਾ ਛੱਡੋ ਜੀ ਉਹ ਜਦੋਂ ਉੱਥੇ ਜਾ ਕੇ ਬੈਠੇ ਤਖਤ ਦੇ ਜਥੇਦਾਰ ਤਾਬਿਆ ਬੈਠੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਲਾਈਨ 'ਚ ਬੱਚੇ ਕੁੜੀਆਂ ਬਿਠਾਏ ਹੋਏ ਨਿੱਕੇ ਨਿੱਕੇ ਉਹਨਾਂ 'ਚੋਂ ਇੱਕ ਵੀ ਤੁਹਾਡਾ ਪੰਜਾਬ ਦਾ ਨਹੀਂ ਸੀ ਸਾਰੇ ਯੂਪੀ ਬਿਹਾਰ ਦੇ ਯੂਪੀ ਬਿਹਾਰ ਦੀਆਂ ਕੁੜੀਆਂ ਮੁੰਡੇ ਵਿਆਹਣ 'ਤੇ ਹੁਣ ਸੰਤਾਂ ਨੇ ਠੇਕਾ ਲਿਆ ਹੋਇਆ ਹੈ ਤੁਸੀਂ ਕੋਠੀਆਂ ਪਾ ਦਿੱਤੀਆਂ ਹੁਣ ਉਹ ਵਿਆਹ ਕਰ ਰਹੇ ਨੇ ਜਿਹੜੇ ਜਿੱਥੇ ਸਤਿਗੁਰੂ ਦਾ ਪ੍ਰਕਾਸ਼ ਸੀ ਉਹਦੇ ਮਗਰ ਵੱਡੀ ਸਾਰੀ ਦੀਵਾਰ ਵੱਡਾ ਸਾਰਾ ਥੜਾ ਉੱਥੇ ਪ੍ਰਕਰਮਾ ਨਹੀਂ ਸੀ ਹੋ ਸਕਦੇ ਜਾ ਕੇ ਅਜੇ ਬੈਠੇ ਹੀ ਚਲੋ ਬਾਬਾ ਜੀ ਆਪਾਂ ਪੱਲੇ ਫੜਾਈਏ ਮੈਂ ਕਿਹਾ ਜੀ ਮੈਂ ਤਾਂ ਕਿਸੇ ਦਾ ਪੱਲਾ ਨਹੀਂ ਫੜਾਉਂਦਾ ਟਕਸਾਲ ਆਪਣੇ ਮਰਿਆਦਾ ਅਸੂਲਾਂ 'ਤੇ ਦਿੜੜਿਆ ਅਸੀਂ ਮੋਨੀਆਂ ਦਾ ਕਿਸੇ ਦਾ ਪੱਲਾ ਨਹੀਂ ਫੜਾਉਂਦੇ ਜਵਾਬ ਦੇ ਦਿੱਤਾ ਉਹ ਪੱਲਾ ਫੜਾਉਣ ਵਾਸਤੇ ਬਾਕੀ ਸੰਤ ਸਾਰੇ ਉੱਠੇ ਮੈਂ ਸਿੰਘ ਸਾਹਿਬ ਨੂੰ ਜਾ ਕੇ ਬੇਨਤੀ ਕੀਤੀ ਵੀ ਸਿੰਘ ਸਾਹਿਬ ਜੀ ਤੁਸੀਂ ਕੌਮ ਦੇ ਜਥੇਦਾਰ ਜੇ ਤੁਹਾਡੇ ਤੋਂ ਅਸੀਂ ਸਿਹਤ ਲੈਣੀ ਹੈ ਤੁਸੀਂ ਮੈਨੂੰ ਦੱਸੋ ਵੀ ਇਹਨਾਂ ਮੁੰਡਿਆਂ ਦੇ ਇੱਕ ਦੇ ਵੀ ਦਾੜੀ ਕੇਸ ਹੈਗੇ ਜਿਹੜੇ ਅਸੀਂ ਜਿੰਨੇ ਲਾਈਨ 'ਚ ਬਿਠਾਏ ਨੇ ਕਹਿੰਦੇ ਨਹੀਂ ਮੈਂ ਕਿਹਾ ਫਿਰ ਇੱਥੇ ਤੁਸੀਂ ਲਾਵਾਂ ਦਾ ਪਾਠ ਕਰਨਾ ਹੈ ਕਿ ਇੱਥੇ ਪ੍ਰਕਰਮਾ ਹੋ ਜਾਣਗੀਆਂ ਤੁਸੀਂ ਵੇਖੋ ਪ੍ਰਕਰਮਾ ਦਾ
ਸਿਲਸਿਲਾ ਹੈ। ਕਹਿੰਦੇ ਨਹੀਂ ਬੈਠਿਆਂ ਹੀ ਲਾਵਾਂ ਕਰਨੀਆਂ ਜੀ। ਮੈਂ ਕਿਹਾ ਚੰਗਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਲੀ ਫਤਿਹ। ਅਸੀਂ ਉੱਥੋਂ ਹੀ ਵਾਪਸ ਆ ਕੇ ਪਾਣੀ ਦੀ ਘੁੱਟ ਵੀ ਨਾ ਪੀਤੇ। ਇਹ ਲੱਛਣ ਨੇ ਸਾਡੇ ਲੋਕਾਂ ਦੇ, ਤਮਾਸ਼ਾ ਬਣ ਗਿਆ ਉੱਥੇ। ਮਰਿਆਦਾ ਦੀਆਂ ਧਜੀਆਂ ਅਸੀਂ ਉਡਾਉਣੇ ਹਾਂ ਜਿਹੜੇ ਧਰਮ ਦੇ ਠੇਕੇਦਾਰ ਹੈ। ਅਤੇ ਅੱਜ ਕੱਲ੍ਹ ਇਹ ਸਿਲਸਿਲਾ ਚੱਲ ਪਿਆ ਵੀ ਜੇ ਤੁਸੀਂ ਜਾਂਦੇ ਹੋ, ਜਦੋਂ ਆਪ ਜਾਂਦੇ ਹੋ, ਤੁਹਾਡੇ ਪਿੰਡ ਦੀ ਕੋਈ ਗਰੀਬ ਦੀ ਧੀ ਭੈਣ ਬੱਚੀ ਹੈ, ਤੁਸੀਂ ਆਪ ਕਿਉਂ ਨਹੀਂ ਜਾ ਕੇ ਵਿਆਹ ਕਰਦੇ, ਆਪ ਕਿਉਂ ਨਹੀਂ ਇਹ ਪ੍ਰਬੰਧ ਕਰਦੇ। ਐਸਾ ਕੌਮ ਨੂੰ ਗੁੰਮਰਾਹ ਕੀਤਾ ਜਾਂਦਾ ਅਤੇ ਹੋਰ ਕੋਈ ਕੰਮ ਨਹੀਂ ਸੀ, ਇਹ ਨਵਾਂ ਕੰਮ ਹੋਰ ਫੜ ਲਿਆ। ਗੁਰੂ ਕੇ ਖਾਲਸਾ ਜੀ ਸੁਚੇਤ ਹੋਈਏ। ਅਸੀਂ ਭਾਵੇਂ ਪ੍ਰਦੇਸ਼ 'ਚ ਬਹੀਏ ਅਤੇ ਭਾਵੇਂ ਹਿੰਦੁਸਤਾਨ ਵਿੱਚ ਹੋਈਏ, ਪੰਜਾਬ 'ਚ ਹੋਈਏ, ਅਸੀਂ ਇਹਨਾਂ ਲੋਕਾਂ ਤੋਂ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਦੁਸ਼ਮਣ ਨੇ, ਜਿਹੜੇ ਪੰਥ ਦੇ ਦੋਖੀ ਨੇ, ਧਿਆਨ ਸਿੰਘ ਡੋਗਰੇ ਵਰਗੀਆਂ ਰੂਹਾਂ ਅੱਜ ਵੀ ਪੰਜਾਬ ਵਿੱਚ ਨੇ, ਜਦੋਂ ਸਿਰ ਤੋਂ ਪਾਣੀ ਲੰਘ ਜਾਂਦਾ ਹੈ ਨਾ, ਸਾਨੂੰ ਫਿਰ ਪੱਟ ਖੁੱਲਦੀ ਹੈ ਕਿ ਹੋ ਹੋ, ਅੱਜ ਵੀ ਸੁਚੇਤ ਹੋਣ ਦੀ ਸਮੇਂ ਦੀ ਜ਼ਰੂਰਤ ਹੈ। ਔਰ ਧੰਨ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਕੋਈ ਸਾਡਾ ਗੁਰੂ ਨਹੀਂ। ਨਾ ਅਸੀਂ ਕਿਸੇ ਦੀ ਬਾਂਹ ਫੜੀਏ ਅਤੇ ਨਾ ਫੜਾਈਏ। ਕਹਿੰਦੇ ਜੀ ਸ਼ਾਂਤੀ ਉੱਥੋਂ ਆਉਂਦੀ ਹੈ, ਗੁਰੂ ਗ੍ਰੰਥ ਸਾਹਿਬ ਦੇ ਕੋਲ ਬੈਠਣ ਤੋਂ ਸ਼ਾਂਤੀ ਨਹੀਂ ਆਉਂਦੀ। ਸਤਿਗੁਰੂ ਦਾ ਉਪਦੇਸ਼ ਗ੍ਰਹਿਣ ਕਰਨ ਦੀ ਕੋਈ ਜ਼ਰੂਰਤ ਨਹੀਂ। ਚੰਦ ਵੋਟਾਂ ਦੀ ਖਾਤਰ ਮੇਰੇ ਗੁਰਦੇਵ ਨੇ ਆਖਿਆ, ਐਸੋ ਰਾਜ ਨਾ ਕਿਤੇ ਕਾਜ, ਕਿਹੋ ਜਿਹੇ ਰਾਜ ਤੋਂ ਕਰਾਉਣਾ ਕੀ ਹੈ ਜਿੱਥੇ ਧਰਮ ਦੀਆਂ ਧਜੀਆਂ ਉੱਡਣੀਆਂ ਨੇ, ਗੁਰੂ ਗ੍ਰੰਥ ਸਾਹਿਬ ਦੀ ਬੇਪਤੀ ਹੋਣੀ, ਉਸ ਰਾਜ ਤੋਂ ਖੂਹ ਖਲੋਤਾ ਹੈ, ਕੋਈ ਲੋੜ ਨਹੀਂ ਇਹੋ ਜਿਹੇ ਰਾਜ ਦੀ। ਅਸੀਂ ਰਾਜ ਚਾਹੁੰਦੇ ਹਾਂ ਪਰ ਖਾਲਸਾ ਹੀ ਰਾਜ ਹੋਵੇ। ਰੋਜ਼ ਅਸੀਂ ਅਰਦਾਸ ਕਰਦੇ ਹਾਂ ਰਾਜ ਕਰੇਗਾ ਖਾਲਸਾ, ਰਾਜ ਕਰੇਗਾ ਖਾਲਸਾ, ਪਰ ਅਸੀਂ ਇਹ ਰਾਜ ਨਹੀਂ ਚਾਹੁੰਦੇ ਜਿਹੜਾ ਗਿੱਟੇ ਗੋਡੇ ਫੜ ਕੇ ਅਸੀਂ ਉਹਨਾਂ ਲੋਕਾਂ ਦੇ ਕੋਲ ਵੋਟਾਂ ਮੰਗੀਏ ਜਾ ਕੇ ਅਤੇ ਆਪਣੇ ਗੁਰੂ ਨੂੰ ਨੀਵਾਂ ਵਿਖਾਈਏ। ਧੰਨ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਕੋਈ ਸਾਡਾ ਗੁਰੂ ਨਹੀਂ। ਨਾ ਅਸੀਂ ਪੂਜਾ ਕਿਸੇ ਦੀ ਕਰਨੀ ਹੈ, ਨਾ ਸਾਨੂੰ ਗੁਰਦੇਵ ਦਾ ਕਿਸੇ ਦੀ ਪੂਜਾ ਪ੍ਰਤਿਸ਼ਠਾ ਦਾ ਹੁਕਮ ਹੈ। ਸਾਨੂੰ ਤਾਂ ਸਾਡੇ ਬਾਪੂ ਨੇ ਹਦਾਇਤ ਕੀਤੀ ਹੋਈ ਹੈ, ਜਾਗਤ ਜੋਤ ਜਪੈ ਨਿਸ ਬਾਸਰ, ਏਕ ਬਿਨਾ ਮਨ ਨਾਇਕ ਨਾ ਆਨੈ। ਪੂਰਨ ਪ੍ਰੇਮ ਪ੍ਰਤੀਤ ਸਾਜਾ ਹੈ, ਬ੍ਰਤ ਗੋਲ ਮੜੀ ਮਟ ਭੂਲ ਨਾ ਮਾਨੈ। ਭੁੱਲ ਕੇ ਵੀ ਮੜੀਆਂ ਮਸਾਣਾਂ ਦੀ ਪੂਜਾ ਨਹੀਂ ਕਰਨੀ। ਮਾਨਸ ਕੀ ਜਾਰ ਸਭਾ ਏਕ ਹੈ, ਪਹਿਚਾਣ ਬੋਧਾ ਉਪਦੇਸ਼ ਵੀ ਦਿੱਤਾ ਹੈ। ਬੜੀਆਂ ਪੰਜਾਬ ਦੀਆਂ ਦੁਖਦਾਇਕ ਹਿੰਦੁਸਤਾਨ ਦੀਆਂ ਗੱਲਾਂ ਨੇ। ਇੱਕ ਛੋਟੀ ਜਿਹੀ ਘਟਨਾ ਤੁਹਾਡੇ ਨਾਲ ਬੇਨਤੀ ਕਰਨੀ, ਨਿਯਤ ਹੋਇਆ ਸਮਾਂ ਸਮਾਪਤ ਹੋ ਜਾਣਾ ਹੈ। ਜਲਗਾਓਂ ਸ਼ਹਿਰ ਹੈ, ਉੱਥੇ ਮਹਾਰਾਸ਼ਟਰ ਦੇ ਅੰਦਰ ਹਜ਼ੂਰ ਸਾਹਿਬ ਦੇ ਲਾਗੇ, ਉੱਥੋਂ ਦੇ 52 ਬੰਦਿਆਂ ਦਾ ਡੈਪੂਟੇਸ਼ਨ ਆਇਆ ਹਰਿਮੰਦਰ ਸਾਹਿਬ ਦਰਸ਼ਨ ਕਰਨ। ਉਹਨਾਂ ਵਿਚਾਰੇ ਕੋਈ ਉੱਥੋਂ ਦਾ ਮਹਾਰਾਸ਼ਟਰ ਦਾ ਸਿੱਖ ਤੁਸੀਂ ਕਰੇ ਦਰਸ਼ਨ ਕਰਨ ਜਾਓ, ਸਿਗਲੀ ਗੱਲ ਬਣ ਜਾ ਰਹੇ ਸਿੱਖ। ਕੋਈ ਬੱਚੀ ਕੋਈ ਬੱਚਾ ਰੋਮਾਂ ਦੀ ਬੇਅਦਬੀ ਨਹੀਂ ਕਰ ਸਕਦਾ। ਤੁਸੀਂ ਹਜ਼ੂਰ ਸਾਹਿਬ ਜਾਓ, ਇੱਕ ਵੀ ਦੱਖਣ ਦਾ ਸਿੱਖ ਕਦੇ ਕੇਸਾਂ ਦੀ ਬੇਅਦਬੀ ਨਹੀਂ ਕਰੇਗਾ। ਹੋਰ ਤਾਂ ਹੋਰ, ਹਰ ਸਾਲ ਬੰਬੇ ਇੱਕ ਮਹੀਨਾ ਜਥਾ ਜਾਂਦਾ ਹੈ। ਮੈਂ ਕਦੇ ਉਹ ਡਰਾਈਵਰ ਲੋਕ ਜਿਹੜੇ ਆਪਣੇ ਸਿੱਖ ਭਰਾ ਨੇ, ਮੈਂ ਉਹਨਾਂ ਦੇ ਬੱਚੇ ਨੇ ਸਿਰ ਮੁੰਨਿਆਂ ਨੇ ਕਰੇ ਵੇਖਿਆ। ਸਾਰੇ ਸਾਰੇ ਅੰਮ੍ਰਿਤਧਾਰੀ, ਏਡੀ ਗੁਰੂ ਕੀ ਕਿਰਪਾ, ਸਿਰ ਕੇਸ ਕੋ ਮੁੰਨਦਾ ਨਹੀਂ। ਉੱਥੇ ਇਹ ਭੈੜੀ ਆਦਤ ਨਹੀਂ ਜਿਹੜੀ ਪੰਜਾਬ 'ਚ ਬਲਾ ਚੰਬੜੀ ਹੋਈ ਹੈ। ਲੇਕਿਨ ਉਹ ਸਿੱਖ ਡੈਪੂਟੇਸ਼ਨ 52 ਬੰਦਿਆਂ ਦਾ ਆਇਆ, ਉਹਨਾਂ ਨੂੰ ਕਿਸੇ ਬੰਦੇ ਨੇ ਗੱਲ ਨਾਲ ਨਹੀਂ ਲਾਇਆ। ਜਦੋਂ ਉਹ ਵਿਚਾਰੇ ਬੜੇ ਦੁਖੀ ਹੋਏ, ਪਤਾ ਲੱਗਾ ਮੇਰੇ ਨਾਲ ਦੇ ਸਿੰਘ ਉੱਥੇ ਜਿਹੜੇ ਮੈਗਜ਼ੀਨ ਦਾ ਕੰਮ ਕਰਦੇ ਨੇ, ਉਹਨਾਂ ਨੇ ਦੱਸਿਆ ਵੀ ਬੜੇ ਅਫਸੋਸ ਦੀ ਗੱਲ ਹੈ ਵੀ 52 ਬੰਦੇ ਆਏ। ਉਹ ਪੁੱਛਦੇ ਨੇ ਕਿ ਅਸੀਂ ਸਿੱਖ ਵੀ ਹਾਂ ਕਿ ਨਹੀਂ, ਕਿ ਅਸੀਂ ਸਿੱਖ ਵੀ ਹਾਂ ਕਿ ਨਹੀਂ। ਮੈਂ ਉਹਨਾਂ ਦੇ ਕੋਲ ਜਦੋਂ ਗਿਆ, ਉਹਨਾਂ ਨੇ ਅੱਖਾਂ ਭਰ ਕੇ, ਮੈਂ ਗੁਰੂ ਦੀ ਹਜ਼ੂਰੀ 'ਚ ਬੇਨਤੀ ਕਰ ਰਿਹਾ, ਉਹਨਾਂ ਦੇ ਨੇਤਰਾਂ 'ਚ ਜਾਲ ਆ ਗਿਆ ਵੀ ਅਸੀਂ 3 ਦਿਨ ਹੋ ਗਏ ਸਾਨੂੰ ਬੈਠਿਆਂ ਨੂੰ, ਅਸੀਂ ਆਪਣੇ ਆਪ ਨੂੰ ਸਮਝਦੇ ਸੀ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿੱਖ ਹਾਂ, ਅਸੀਂ ਪੰਥ ਦਾ ਨਿਖਰਵਾਂ ਅੰਗ ਹੈ, ਪਰ ਸਾਨੂੰ ਕਿਸੇ ਨੇ ਪਰਸੋਂ ਦੀ ਆ ਕੇ ਪਾਣੀ ਦੀ ਘੁੱਟ ਨਹੀਂ ਕਰੇ ਪੁੱਛੀ, ਅਸੀਂ ਲੰਗਰ 'ਚੋਂ ਲੰਗਰ ਛਕਾਉਂਦੇ ਹੈ, ਕੋਲ ਸਾਡੇ ਕੋਲ ਸਾਧਨ ਨਹੀਂ ਅਤੇ ਇੱਥੇ ਬੈਠੇ ਹੈ। ਬੜਾ ਮਨ ਦੁਖੀ ਹੋਇਆ, ਉਹਨੂੰ ਸਿਰੋ ਭੋ ਦਿੱਤੇ। ਮੈਂ ਉਹਨਾਂ ਨੂੰ ਆਖਿਆ ਵੀ ਦਮਦਮੀ ਟਕਸਾਲ ਇਹ ਹੈ ਹੀ ਗਰੀਬਾਂ ਦੀ ਜਥੇਬੰਦੀ, ਤੁਸੀਂ ਅੱਧੀ ਰਾਤ ਆਵਾਜ਼ ਮਾਰੋਗੇ ਤਾਂ ਜ਼ਰੂਰ ਪਹੁੰਚਾਂਗੇ। ਜਦੋਂ ਤੁਸੀਂ ਅੱਗੇ ਤੋਂ ਆਓ, ਸਾਡੀਆਂ ਟਕਸਾਲ ਦੀਆਂ ਬੱਸਾਂ ਰੇਲਵੇ ਸਟੇਸ਼ਨ 'ਤੇ ਖਲੋਤੀਆਂ ਹੋਣਗੀਆਂ, ਅਸੀਂ ਤੁਹਾਡੇ ਲੰਗਰ ਦਾ ਪ੍ਰਬੰਧ, ਤੁਹਾਡੀ ਰਿਹਾਇਸ਼ ਦਾ ਪ੍ਰਬੰਧ ਕਰਾਂਗੇ, ਤੁਹਾਨੂੰ ਗੁਰਧਾਮਾਂ ਦੀ ਯਾਤਰਾ ਕਰਵਾ ਕੇ ਸੁਰੱਖਿਅਤ ਫਿਰ ਤੁਹਾਨੂੰ ਗੱਡੀ 'ਤੇ ਚੜ੍ਹਾਵਾਂਗੇ। ਉਹ ਬਾਗੋ ਬਾਗ ਹੋਏ,
ਗੁਰੂ ਤੇਗ ਬਹਾਦਰ ਸਾਹਿਬ ਦੇ ਗੁਰਪੁਰਬ 'ਚ ਉਹਨਾਂ ਨੂੰ ਵਿਸ਼ੇਸ਼ ਤੌਰ 'ਤੇ ਉੱਥੇ ਸੱਦਿਆ। ਮੈਂ ਉਹਨਾਂ ਲੋਕਾਂ ਕੋਲ ਜਾ ਕੇ ਵੇਖਿਆ, ਮੈਂ ਹੈਰਾਨ ਹੋ ਗਿਆ ਵੀ ਕਿੰਨੀ ਗਰੀਬੀ ਦੀ ਰੇਖਾ ਵਿੱਚ ਉਹ ਲੋਕ ਜਿਉਂ ਰਹੇ ਨੇ, ਪਰ ਸ਼ਰਧਾ ਸਿੱਖੀ ਪ੍ਰਤੀ ਤੜਪ ਇੰਨੀ ਹੈ। ਉਹ ਕਹਿੰਦੇ ਸਾਡੇ ਕੋਲ, ਅਸੀਂ ਗਰੀਬ ਲੋਕਾਂ ਕੁਝ ਦੇ ਨਹੀਂ ਸਕਦੇ, ਸਾਡੇ ਕੋਲ ਕਦੇ ਕੌਮ ਦਾ ਕੋਈ ਪ੍ਰਚਾਰਕ ਆਇਆ ਹੀ ਨਹੀਂ ਕਰੇ ਕੋਈ, ਕਿ ਅਸੀਂ ਆਪਣੇ ਆਪ ਹੀ, ਸਾਨੂੰ ਪਤਾ ਵੀ ਅਸੀਂ ਸਿੱਖ ਹਾਂ ਅਤੇ ਰੋਮਾਂ ਦੀ ਬੇਅਦਬੀ ਨਹੀਂ ਕਰਨੀ। ਜਿਹੜਾ ਸਾਡਾ ਕੋਈ ਸਿਖਲੀ ਕਰਨ ਜਾ ਰਿਹਾ ਦਾ ਬੱਚਾ, ਕੋਈ ਦਾੜਾ ਕੇਸ ਨਹੀਂ ਕਤਲ ਕਰ ਸਕਦਾ। ਮੈਂ ਉਹਨਾਂ ਨੂੰ ਇੱਕ ਬੇਨਤੀ ਕੀਤੀ, ਕਹਿਣਗੇ ਸਾਡੇ ਵਾਸਤੇ ਕੋਈ ਬੱਚਿਆਂ ਦੀ ਪੜ੍ਹਾਈ ਦਾ ਇੰਤਜ਼ਾਮ ਕਰੋ। ਤਾਂ ਸਿਰਫ 10 ਦਿਨ ਹੋਏ ਨੇ ਉੱਥੇ, 3 ਕਿੱਲੇ ਜ਼ਮੀਨ ਲੈ ਕੇ ਉਹਦੇ ਰਜਿਸਟਰੀ ਸਿੰਘ ਕਰਵਾ ਕੇ ਆਏ ਮੇਰੇ ਮਗਰੋਂ, ਲਈ ਹੋਈ ਜ਼ਮੀਨ 3 ਮਹੀਨੇ ਹੋ ਗਏ ਸੀ, ਆ 10 ਦਿਨ ਹੋਏ ਮੇਰੇ ਇੱਧਰ ਆਉਣ ਤੋਂ ਮਗਰੋਂ ਰਜਿਸਟਰੀ 3 ਕਿੱਲਿਆਂ ਦੀ ਕਰਵਾਈ ਹੈ। ਉਹਨਾਂ ਸਿੱਖਾਂ ਦੇ ਬੱਚਿਆਂ ਨੂੰ ਉੱਥੇ ਪੜ੍ਹਾਉਣ ਵਾਸਤੇ, ਉੱਥੇ ਇੱਕ ਵਿਦਿਆਲਾ ਖੋਲ੍ਹਣ ਵਾਸਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਂ 'ਤੇ ਉੱਥੇ ਸਕੂਲ ਹੈ ਸਾਹਿਬ ਵਿੱਦਿਆ ਦਾ, ਅਤੇ 24 ਘੰਟੇ ਸੜਕ ਦੇ ਉੱਪਰ ਹਜ਼ੂਰ ਸਾਹਿਬ ਨੂੰ ਜਾਂਦਿਆਂ ਰਸਤੇ ਦੇ ਉੱਪਰ ਹੈ, ਅਤੇ ਸੰਗਤਾਂ ਨੂੰ ਲੰਗਰ ਛਕਣ ਵਾਸਤੇ ਸਾਰਾ ਪ੍ਰਬੰਧ ਟਕਸਾਲ ਵੱਲੋਂ ਉੱਥੇ ਕੀਤਾ ਜਾਵੇਗਾ। ਔਰ ਉਹਨਾਂ ਲੋਕਾਂ ਨੇ ਗੱਲ ਕਹੀ ਵੀ ਅਸੀਂ ਤੁਹਾਡੇ ਨਾਲ ਹੈ, ਅਸੀਂ ਜਦੋਂ ਸਾਨੂੰ ਆਵਾਜ਼ ਮਾਰੋਗੇ ਦਮਦਮੀ ਟਕਸਾਲ ਤੁਹਾਡੇ ਬਰੂਹਾਂ 'ਤੇ ਪਵੇਗੀ। ਪਰ ਮੈਂ ਅਫਸੋਸ ਨਾਲ ਕਹਿੰਦਾ, ਅਸੀਂ ਸ਼ਹੀਦਾਂ ਦੇ ਵਾਰਸ ਸਦਾਉਣੇ ਹੈ, ਪਰ ਅਸੀਂ ਉਹਨਾਂ ਲੋਕਾਂ ਨੂੰ ਗੱਲ ਨਾ ਨਹੀਂ ਲਾ ਸਕੇ, ਨਾ ਅਸੀਂ ਸ਼ਹੀਦਾਂ ਦੇ ਵਾਰਸ ਬਣ ਸਕੇ। ਕੌਮ ਦੀ ਚੜ੍ਹਦੀ ਕਲਾ ਇਸ ਵਾਸਤੇ ਹੈ ਖਾਲਸਾ ਜੀ, ਅੱਜ ਉਹਨਾਂ ਅਸੀਂ ਉਹਨਾਂ ਮਹਾਨ ਸੂਰਬੀਰਾਂ ਦੀਆਂ ਕੁਰਬਾਨੀਆਂ ਨੂੰ, ਜਿਹੜੇ ਲੋਕ ਅੱਜ ਗੁਰਸਿੱਖੀ ਤੋਂ ਤੱਕ ਤੱਕ ਪਿਛਾਂਹ ਸਿੱਟੇ ਜਾ ਰਹੇ ਨੇ, ਉਹਨਾਂ ਲੋਕਾਂ ਨੂੰ ਗੱਲ ਦੇ ਨਾਲ ਲਾਉਣ ਦਾ ਸਮਾਂ ਹੈ, ਉਹਨਾਂ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨਾਲ ਜੋੜਨ ਦਾ ਸਮਾਂ ਹੈ। ਸਾਨੂੰ ਇਸ ਗੱਲ ਵੱਲ ਤਵੱਜੋ ਦੇਣੀ ਚਾਹੀਦੀ, ਧਿਆਨ ਦੇਣਾ ਚਾਹੀਦਾ। ਜਿਹੜੀਆਂ ਕੂੜ ਦੀਆਂ ਦੁਕਾਨਾਂ ਔਰ ਥਾਵਾਂ ਥਾਵਾਂ 'ਤੇ ਖੁੱਲ੍ਹ ਰਹੀਆਂ ਨੇ, ਕੋਈ ਕੁਛ ਸਬਕ ਦਿੰਦਾ, ਕੋਈ ਕੁਛ ਦੇਈ ਜਾਂਦਾ, ਕੋਈ ਕੁਛ ਹੈ। ਅੱਜ 500 ਵਿੱਚ ਵੰਡੀਆਂ ਪਾਈਆਂ ਹੋਈਆਂ ਨੇ, ਮੈਂ ਜੀ ਫਲਾਣੀ ਦਾ ਸਿੰਘ ਹੈ ਜੀ, ਮੈਂ ਜੀ ਫਲਾਣੀ ਜਥੇ ਬੰਦਾ ਹੁੰਦਾ ਹੈ, ਅਸੀਂ ਜੀ ਫਲਾਣੇ ਤੋਂ ਅੰਮ੍ਰਿਤ ਛਕਿਆ ਜੀ, ਅਸੀਂ ਫਲਾਣੇ ਤੋਂ ਅੰਮ੍ਰਿਤ ਛਕਿਆ ਹੈ। ਜਦੋਂ ਬਾਬਾ ਅਤਰ ਸਿੰਘ ਸਾਹਿਬ ਮਹਾਂਪੁਰਖਾਂ ਨੇ ਅੰਮ੍ਰਿਤ ਛਕਿਆ, ਅਤੇ ਉਹਨਾਂ ਨੂੰ ਕਿਸੇ ਨੇ ਪੁੱਛਿਆ ਵੀ ਮਹਾਰਾਜ ਪੰਜਾਂ ਪਿਆਰਿਆਂ 'ਚ ਕੌਣ ਕੌਣ ਲੱਗਾ ਸੀ, ਉਹ ਕਹਿਣਗੇ ਗੁਰਮੁਖੋ ਅੰਮ੍ਰਿਤ ਪੀਆ ਸਤਿਗੁਰ ਦੀਆ ਅਵਰ ਨਾ ਜਾਣਾ ਦੂਆ ਤੀਆ। ਮੈਂ ਬਾਜਾਂ ਵਾਲੇ ਦਾ ਅੰਮ੍ਰਿਤ ਛਕਿਆ ਗੁਰੂ ਦਾ, ਮੈਨੂੰ ਨਹੀਂ ਪਤਾ ਵੀ ਕਿਹੜਾ ਪੰਜ ਪਿਆਰਾ ਕਿੱਥੋਂ ਦਾ ਅਤੇ ਕਿਹੜਾ ਪੰਜ ਪਿਆਰਾ ਕੌਣ ਕਿਹਦੇ ਨਾਲ ਸੰਬੰਧ ਰੱਖਦਾ ਹੈ। ਮੈਂ ਤਾਂ ਗੁਰੂ ਕਾ ਅੰਮ੍ਰਿਤ ਛਕਿਆ, ਅੰਮ੍ਰਿਤ ਹੈ, ਅਸੀਂ ਅੰਮ੍ਰਿਤੀਆਂ ਵੰਡੀਆਂ ਹੋਈਆਂ ਹੈ, ਬਾਣੀ ਦੀਆਂ ਵੰਡੀਆਂ ਪਾਈਆਂ ਹੋਈਆਂ ਨੇ, ਅਤੇ ਬਹੁਤਾ ਭਾਈਚਾਰਾ ਜੋ ਸਿੱਖਾਂ ਵਿੱਚ ਉਹ ਲੋਕ ਨੇ ਜਿਹੜੇ ਬਾਣੀ 'ਤੇ ਵੀ ਕਿੰਤੂ ਪ੍ਰੰਤੂ 'ਤੇ ਜ਼ੋਰ, ਗੁਰੂ ਦੇ ਬਾਣੀ ਵਾਲਿਆਂ ਨੂੰ ਵੀ ਉਹ ਲੋਕ ਕੁਝ ਮਜ਼ਾਕ ਕਰਦੇ ਨੇ, ਨਾ ਅੱਜ ਬਾਣੀ ਅਤੇ ਨਾ ਉਹਨਾਂ ਲੋਕਾਂ ਕੋਲ ਬਾਣਾ ਰਿਹਾ, ਉਲਟਾ ਇਸ ਗੱਲ 'ਤੇ ਤਰਕਵਾਦੀ ਅਸੀਂ ਹੋ ਗਏ। ਫਿਰ ਤੀਜੇ ਕੁ ਦਿਨ ਜੀ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਟੀਕਾ ਕਰਨਾ ਜੀ, ਅਸੀਂ ਗੁਰੂ ਗ੍ਰੰਥ ਸਾਹਿਬ 'ਤੇ ਲੈਕਚਰ ਕਰਨਾ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਦੀ ਊਣਤਾਈਆਂ ਦੱਸਦੇ ਨੇ, ਪਿਤਾ ਕਾ ਜਨਮ ਇਹ ਜਾਣਨਾ ਹੈ ਪੂਤ ਹੈ, ਇਹ ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਬਾਰੇ ਅਸੀਂ ਕੀ ਦੱਸ ਸਕਦੇ ਹਾਂ, ਕੀ ਜਾਣ ਸਕਦੇ ਹਾਂ ਅਸੀਂ। ਸਤਿਗੁਰੂ ਦੀ ਰਚਨਾ ਗੁਰੂ ਗ੍ਰੰਥ, ਸਤਿਗੁਰੂ ਦੀ ਤੁਰਕੀ ਬਾਣੀ ਸਾਡੇ ਵਾਸਤੇ ਮਿਸ਼ਰੀ ਦਾ ਪਹਾੜ ਹੈ, ਜਿੱਧਰੋਂ ਸਿੱਖਾ ਚੱਖੇਗਾ ਜਿੱਧਰੋਂ ਖਾਵੇਗਾ ਆਨੰਦ ਹੀ ਆਨੰਦ ਹੈ। ਇੱਕ ਮਹਾਂਪੁਰਖ ਦੇ ਬੋਲ ਹੈ, ਪ੍ਰੇਮ ਕੋ ਪ੍ਰਭਾਵ ਕੈਸੋ ਮਿੱਠੋ ਹੈ ਰਸਾਲ ਜੈਸੋ, ਕੈਸੋ ਹੈ ਰਸਾਲ ਮਿੱਠੋ ਜੈਸੇ ਮੇਵਾ ਦਾਨੀ ਹੈ, ਕੈਸੇ ਮੇਵਾ ਮਿਸ਼ਰੀ ਸਿਓ ਕੈਸੇ ਮਿਸ਼ਰੀ ਜੈਸੇ ਮਧੂ, ਕੈਸੇ ਮਧੂ ਜੈਸੇ ਮਿੱਠੀ ਕਵਿਤਾ ਸੋਹਾਨੀ ਹੈ, ਕੈਸੋ ਹੈ ਕਵਿਤਾ ਹੀ ਮਿੱਠੀ ਜੈਸੋ ਹੈ ਪਯੂਖ ਪਿਆਰੋ, ਕੈਸੋ ਹੈ ਪਯੂਖ ਪਿਆਰੋ ਜੈਸੇ ਗੰਗ ਮਾਨੀ ਹੈ, ਕੈਸੇ ਗੰਗ ਮਾਨੀ ਜੈਸੇ ਬ੍ਰਹਮਾਨੰਦ ਗਿਆਨੀ ਗਾਥ ਹੈ, ਕੈਸੇ ਬ੍ਰਹਮਾਨੰਦ ਜੈਸੇ ਗੁਰੂ ਗ੍ਰੰਥ ਜੋ ਕੀ ਬਾਣੀ ਹੈ। ਇਹ ਤੁਰਕੀ ਬਾਣੀ ਤੋਂ ਉੱਪਰ ਕੋਈ ਦੁਨੀਆਂ ਦੀ ਤਾਕਤ ਨਹੀਂ। ਅਸੀਂ ਸਤਿਗੁਰੂ ਦੀ ਬਾਣੀ ਛੱਡ ਕੇ, ਸਤਿਗੁਰ ਸੱਚਾ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ। ਅਖਬਾਰਾਂ ਸਾਡੀਆਂ ਭਰੀਆਂ ਹੁੰਦੀਆਂ, ਤੁਸੀਂ ਰੋਜ਼ ਪੜ੍ਹਦੇ ਹੋ, ਹਫ਼ਤੇ ਬਾਅਦ ਤੁਹਾਡੇ ਕੋਲ ਆ ਜਾਂਦੀਆਂ ਅਤੇ ਉੱਲੂ ਵਾਲਿਆਂ ਬਾਬਿਆਂ ਦੀਆਂ ਫੋਟੋਆਂ, ਆਓ ਤੁਹਾਨੂੰ ਉੱਲੂ ਬਣਾਈਏ, ਸਾਨੂੰ ਸਾਹਮਣੇ ਉੱਲੂ ਵਾਲੀਆਂ ਫੋਟੋਆਂ, ਕੌਣ ਜਾਣਦਾ ਉਹਨਾਂ ਦੇ, ਕੌਣ ਛੁਪਾਉਂਦਾ ਉਹਨਾਂ ਦੀਆਂ ਖਬਰਾਂ। ਸਾਡਾ ਭਾਈਚਾਰਾ, ਸਾਡੇ ਅਖਬਾਰ ਪੰਜਾਬੀ ਦੇ, ਅਸੀਂ ਉਹਨਾਂ ਲੋਕਾਂ ਦੀਆਂ ਖਬਰਾਂ ਦਿੰਦੇ ਹਾਂ
ਗੁਰਦੁਆਰਿਆਂ 'ਚ ਕੌਣ ਆਇਆ, ਕੌਣ ਪ੍ਰਚਾਰ ਕਰਦਾ, ਕੌਣ ਕਥਾ ਕਰਦਾ, ਕੌਣ ਕੀਰਤਨ ਕਰਦਾ, ਕਿਵੇਂ ਸਮਾਗਮ ਚੱਲ ਰਹੇ ਨੇ, ਕੋਈ ਐਡ ਨਹੀਂ, ਕੋਈ ਦੱਸਿਆ ਨਹੀਂ ਜਾ ਸਕਦਾ। ਲੇਕਿਨ ਹਰ ਅਖਬਾਰ ਉਹਨਾਂ ਦੇ ਲੋਕਾਂ ਦੇ ਨਾਲ ਚੱਲਦੀ ਹੈ। ਸਾਡਾ ਭਾਈਚਾਰਾ ਉਹਨਾਂ ਦੀਆਂ ਫੋਟੋ ਦੇ ਦੇ ਕੇ ਕਿ ਫਲਾਣਾ ਬਾਬਾ ਜੀ ਇਹਦੇ ਕੋਲ ਆਓ ਜੀ, ਐਂ ਕਰ ਦਿੰਦਾ ਜੀ, ਇਹ ਐਂ ਕਰ ਦਿੰਦਾ ਜੀ, ਤੁਹਾਨੂੰ ਐਸੇ ਲੋਕਾਂ ਨੂੰ ਸਬਜ ਬਾਗ ਵਿਖਾਏ ਜਾਂਦੇ ਨੇ। ਅਤੇ ਫਿਰ ਅਸੀਂ ਲੋਕ ਹੀ, ਸਾਡਾ ਹੀ ਭਾਈਚਾਰਾ, ਸਾਡੀਆਂ ਹੀ ਕੌਮ ਦੀਆਂ ਧੀਆਂ ਭੈਣਾਂ ਬੱਚੀਆਂ ਫਿਰ ਉਹਨਾਂ ਨੂੰ ਫੋਨ ਕਰਦੀਆਂ ਵੀ ਬਾਬਾ ਜੀ ਮੇਰੇ ਘਰ 'ਚ ਆ ਕਲੇਸ਼ ਹੈ, ਮੇਰੇ ਘਰ 'ਚ ਭੂਤ ਪ੍ਰੇਤ ਡੱਬਾ ਛੱਪਾ ਛਾਇਆ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਂਪੁਰਖ ਦੱਸਿਆ ਕਰਦੇ ਸੀ, ਗੁਰੂ ਦਾ ਪਵਿੱਤਰ ਉਪਦੇਸ਼ ਹੈ, ਜਿਸ ਘਰ ਵਿੱਚ ਕਦੇ ਭੂਤ ਪ੍ਰੇਤ ਡੱਬਾ ਛੱਪਾ ਛਾਇਆ ਦੀ ਕਸਰ ਹੋਵੇ, ਸਾਰਾ ਪਰਿਵਾਰ ਅੰਮ੍ਰਿਤ ਲਈ ਉੱਠੋ, ਜਪਜੀ ਸਾਹਿਬ ਦਾ ਰਲ ਕੇ ਪਾਠ ਕਰੋ, ਸਾਰਾ ਪਰਿਵਾਰ ਜਪਜੀ ਸਾਹਿਬ ਦਾ ਪਾਠ ਹੈ। ਜਿਸ ਘਰ ਵਿੱਚ ਜਪਜੀ ਸਾਹਿਬ ਦਾ ਪਾਠ ਹੋ ਜਾਵੇਗਾ, ਲਗਾਤਾਰ ਅੰਮ੍ਰਿਤ ਲਈ ਉੱਠ ਕੇ ਕਰੋ, ਉਸ ਘਰ 'ਚ ਕਦੇ ਭੂਤ ਪ੍ਰੇਤ ਡੱਬਾ ਛੱਪਾ ਛਾਇਆ ਕਦੇ ਨੇੜੇ ਨਹੀਂ ਆ ਸਕਦਾ, ਕਦੇ ਨੇੜੇ ਨਹੀਂ ਆ ਸਕਦਾ। ਲੇਕਿਨ ਜੇ ਅਸੀਂ ਜਪਜੀ ਸਾਹਿਬ ਦਾ ਪਾਠ ਨਹੀਂ ਕਰਦੇ, ਤੇ ਮੇਰੇ ਸਤਿਗੁਰੂ ਨੇ ਕਿਹਾ ਤੂੰ ਐਵੇਂ ਭੰਬਲ ਭੂਸੇ 'ਚ ਪਿਆ ਹੋਇਆ ਵੀ ਭੂਤ ਬਾਹਰੋਂ ਆਉਂਦੇ ਨੇ, ਤੂੰ ਤਾਂ ਖੁਦ ਭੂਤਣਾ ਜਿਹੜਾ ਉਸ ਘਰ ਵਿੱਚ ਰਹਿੰਦਾ ਹੈ। ਜੇ ਤੂੰ ਬਾਣੀ ਨਹੀਂ ਪੜ੍ਹਦਾ ਤੇ ਕਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ, ਪੁੱਤ ਜ਼ਨੂਰਾ ਧੀ ਜ਼ਨੂਰੀ ਜੋਰੂ ਜਿੰਨਾ ਦਾ ਸਿਕਦਾਰ, ਤੁਸੀਂ ਤਾਂ ਸਾਰਾ ਟੱਬਰ ਹੀ ਭੂਤਣਿਆਂ ਦਾ ਹੋ ਜੇ ਗੁਰੂ ਕੀ ਬਾਣੀ ਨਹੀਂ ਪੜ੍ਹਦੇ। ਸਤਿਗੁਰੂ ਕਹਿੰਦੇ ਸੇ ਤਸਕਰ ਜੋ ਨਾਮ ਨਾ ਲੇਵੈ ਵਸ ਹੈ ਕੋਟ ਪਚਾਸਾ। ਔਰ ਹਜ਼ੂਰ ਕਹਿੰਦੇ ਨੇ 50 ਕਰੋੜ ਧਰਤੀ 'ਚ ਉਹ ਲੋਕ ਵੱਸਦੇ, ਤਾਂਬੇ ਦੀ ਧਰਤੀ ਜਿਹਦੇ ਸੜ ਸੜ ਕੇ ਮਰਨਾ ਪੈਂਦਾ, ਉਹ ਗੁਰੂ ਘਰ ਦੇ ਚੋਰ ਨੇ ਜਿਹੜੇ ਗੁਰੂ ਕਾ ਨਾਮ ਨਹੀਂ ਜਪਦੇ, ਗੁਰੂ ਕੀ ਪਾਓ ਭਗਤੀ ਤੇ ਬੰਦਗੀ ਨਹੀਂ ਕਰਦੇ, ਉਹ ਲੋਕ ਚੋਰ ਦੀ ਨਿਆਈ ਨੇ। ਔਰ ਸਤਿਗੁਰੂ ਨੇ ਸਾਨੂੰ ਆਪਣੇ ਸਨਮੁਖ ਕਰਦਿਆਂ ਗੱਲ ਕਹੀ ਕਿ ਗੁਰੂ ਕੇ ਸਿੱਖਾ ਉਹ ਸਿੱਖ ਮੈਨੂੰ ਚੰਗਾ ਲੱਗਦਾ ਹੈ, ਉਹ ਸਿੱਖ ਮੈਨੂੰ ਪਿਆਰਾ ਲੱਗਦਾ ਹੈ ਜਿਹਦੇ ਕੋਲ ਧਰਮ ਦੀ ਮਾਨ ਮਰਿਆਦਾ ਤੇ ਧਰਮ ਦੇ ਅਸੂਲ ਪੱਕੇ ਹਨ। ਜਿਸ ਸਿੱਖ ਕੋਲ ਅਸੂਲ ਕੋਈ ਨਹੀਂ, ਧਰਮ ਦੀ ਮਾਨ ਮਰਿਆਦਾ ਕੋਈ ਨਹੀਂ, ਸਤਿਗੁਰੂ ਕਹਿਣਗੇ ਮੇਰਾ ਉਹਦਾ ਸਿੱਖ ਦਾ ਕੋਈ ਵਾਸਤਾ ਸੰਬੰਧ ਨਹੀਂ। ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ। ਹਜ਼ੂਰ ਨੇ ਤਾਂ ਇਹ ਵੀ ਆਖਿਆ ਵੀ ਰਹਿਤ ਬਿਨਾਂ ਮੈਂ ਸਿੱਖ ਕਹਾਵੈ, ਰਹਿਤ ਬਿਨਾਂ ਦਰ ਚੋਟਾਂ ਖਾਵੈ। ਜਿਹਦੀ ਰਹਿਤ ਮਰਿਆਦਾ ਨੇ ਦਰਦਾਂ ਤੇ ਠੋਕਰਾਂ ਖਾਂਦੇ ਨੇ, ਅੱਜ ਅਸੀਂ ਖਾ ਰਹੇ ਹਾਂ, ਅਸੀਂ ਦਰਦਾਂ ਦੀਆਂ ਠੋਕਰਾਂ ਖਾਂਦੇ, ਕੋਈ ਕਿਤੇ ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਭਾਰਾਂ ਵਾਲੇ ਰੰਨੇ ਦੀ, ਕੋਈ ਢੋਲ ਢਮਾਕਾ ਸਰਵਰ ਦਾ। ਐਸਾ ਸਾਡਾ ਜੀਵਨ ਬਣ ਚੁੱਕਾ ਹੈ, ਅਸੀਂ ਸਤਿਗੁਰੂ ਨੂੰ ਛੱਡ ਕੇ ਕੋਈ ਕਿਤੇ ਸਿਰ ਮਾਰੀ ਜਾਂਦਾ, ਕੋਈ ਕਿਤੇ ਕਰੀ ਜਾਂਦਾ, ਕੋਈ ਕਿਤੇ ਗਿੱਟੇ ਗੋਡੇ ਫੜੀ ਬੈਠਾ ਹੈ। ਐਸੇ ਸਾਡੇ ਹਾਲਾਤ ਬਣੇ ਹੋਏ ਨੇ। ਜਿਹੜੀਆਂ ਗੱਲਾਂ ਤੋਂ ਸਤਿਗੁਰੂ ਨੇ ਸਾਨੂੰ ਰੋਕਿਆ ਸੀ ਕਿ ਗੁਰੂ ਕਾ ਖਾਲਸਾ ਬਣ ਖਾਲਸਾ, ਤੇ ਜਦੋਂ ਤੂੰ ਖਾਲਸਾ ਬਣ ਜਾਵੇਂਗਾ ਤੇਰੇ ਮਨ 'ਚ ਕੋਈ ਭਰਮ ਨਹੀਂ ਰਹੇਗਾ। ਜੇ ਤੂੰ ਭਰਮੀ ਹੈ ਤੇ ਫਿਰ ਤੂੰ ਖਾਲਸਾ ਨਹੀਂ। ਡਿੱਗਣਾ ਤੇ ਡੋਲਣਾ ਮਨੁੱਖ ਦਾ ਸੁਭਾਅ ਹੈ। ਹਜ਼ੂਰ ਕਹਿੰਦੇ ਉਦੋਂ ਤੱਕ ਤੇਰੀ ਜ਼ਿੰਦਗੀ ਨਾਲ ਸੰਬੰਧ ਰੱਖਦਾ ਹੈ ਜਦੋਂ ਤੱਕ ਤੂੰ ਭਰਮ ਦਾ ਸ਼ਿਕਾਰ ਹੋਇਆ ਹੋਇਆ, ਉਦੋਂ ਤੱਕ ਡਾਵਾਂ ਡੋਲ ਰਵੇਂਗਾ ਥਾਲੀ ਦੇ ਪਾਣੀ ਤਰ੍ਹਾਂ, ਕਦੇ ਇੱਧਰ ਕਦੇ ਇੱਧਰ ਹੈ, ਕਿਉਂਕਿ ਭਰਮੀ ਬੰਦਾ ਡਾਵਾਂ ਡੋਲ ਹੋਇਆ ਫਿਰਦਾ ਹੈ। ਸਤਿਗੁਰੂ ਕਹਿੰਦੇ ਡੀਗਣ ਡੋਲਾ ਤਉ ਲਓ ਜੋ ਮਨ ਕੇ ਭਰਮਾ, ਕੰਮ ਕਾਟੇ ਗੁਰੇ ਆਪਣੇ ਪਾਏ ਵਿਸਰਾਮਾ। ਜਦੋਂ ਭਰਮ ਦੀ ਨਿਵਿਰਤੀ ਹੋ ਗਈ ਤਾਂ ਟਿਕਾ ਆਨੰਦ ਤੇ ਖੇੜਾ ਮਿਲੇਗਾ, ਉਸ ਦਿਨ ਤੂੰ ਖਾਲਸਾ ਬਣੇਗਾ ਖਾਲਸਾ। ਸਤਿਗੁਰੂ ਨੇ ਫਿਰ ਦੂਜਾ ਬਚਨ ਵੀ ਕਿਹਾ, ਨਾ ਗੁਰੂ ਕੇ ਸਿੱਖ ਦੇ ਮਨ 'ਚ ਕਰੇ ਭਰਮ, ਆਪਣੇ ਗੁਰੂ ਦੇ ਪ੍ਰਤੀ ਭਰਮ ਪੈ ਜਾਵੇ, ਆਪਣੇ ਇਤਿਹਾਸ ਦੇ ਪ੍ਰਤੀ ਭਰਮ ਪੈ ਜਾਵੇ। ਹੁਣ ਜਿੰਨੇ ਪ੍ਰਚਾਰਕ ਜਿੰਨੇ ਤੁਹਾਡੇ ਕੋਲ ਆਉਂਦੇ ਨੇ ਤੁਹਾਨੂੰ ਇਤਿਹਾਸ ਹੀ ਸੁਣਾਉਂਦੇ ਹਨ ਕਿ ਤੁਹਾਡੀ ਜਥੇ ਨੇ ਇਤਿਹਾਸ ਹੀ ਸੁਣਾਇਆ ਨਾ। ਅਸੀਂ ਬਹੁਤੇ ਗੁਰਦੁਆਰਿਆਂ 'ਚ ਇਤਿਹਾਸ ਦੀ ਕਥਾ ਵੀ ਬੰਦ ਕਰ ਦਿੱਤੀ ਹੈ, ਬਹੁਤੇ ਗੁਰਦੁਆਰਿਆਂ 'ਚ ਇਤਿਹਾਸ ਦੀ ਕਥਾ ਬੰਦ ਕਰ ਦਿੱਤੀ ਹੈ ਵੀ ਇਹ ਨਹੀਂ ਸੁਣਨੀ ਜੀ। ਹੁਣ ਦੱਸੋ ਤੁਹਾਨੂੰ ਕੀ ਸੁਣਾਈਏ, ਕਿੱਥੋਂ ਸੁਣਾਈਏ? ਇਤਿਹਾਸ ਅਸੀਂ ਸੁਣਨ ਨੂੰ ਤਿਆਰ ਨਹੀਂ, ਬਾਣੀ ਪੜ੍ਹਨ ਨੂੰ ਅਸੀਂ ਤਿਆਰ ਨਹੀਂ। ਅਸੀਂ ਜਾਣਾ ਹੈ ਤੇ ਖੌਰੇ ਕਿੱਧਰ ਨੂੰ ਜਾਣਾ ਹੈ, ਇਹ ਸਾਡੇ ਹਾਲਾਤ ਨੇ। ਲੇਕਿਨ ਖਾਲਸਾ ਜੀ, ਸਾਨੂੰ ਸਤਿਗੁਰਾਂ ਨੇ ਕਿਹਾ ਸੀ ਸਿੱਖਾ ਭਰਮ ਵਿੱਚ ਨਹੀਂ ਕਰੇ ਪੈਣਾ, ਦੂਜਾ ਕਿਹਾ ਸੀ ਸਿੱਖਾ ਭੇਖ ਵਿੱਚ ਨਹੀਂ ਪੈਣਾ, ਭੇਖ ਵਿੱਚ ਇੱਕੋ ਲਿਬਾਸ ਤੈਨੂੰ ਬਖਸ਼ਿਆ, ਇੱਕ ਲਿਬਾਸ ਹੈ ਤੇਰੇ ਗਾਤਰੇ ਕਿਰਪਾਨ, ਸਿਰ 'ਤੇ ਦਸਤਾਰ,
ਦਾੜਾ ਪ੍ਰਕਾਸ਼ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਰੋਮਾਂ ਨੂੰ ਕਸਾਉਣਾ, ਪਟਾਉਣਾ, ਰਗੜਾਉਣਾ, ਮਨਾਉਣਾ ਤੇ ਰੰਗਾਉਣਾ, ਇਹ ਗੁਰੂ ਨਾਨਕ ਦੇ ਸਿੱਖ ਦੇ ਹਿੱਸੇ ਨਹੀਂ। ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਜਿਹੋ ਜਿਹੇ ਮਾਂ ਦੇ ਗਰਭ ਤੋਂ ਪੈਦਾ ਹੋ ਕੇ ਆਏ ਹੈ, ਸਾਰੀ ਜ਼ਿੰਦਗੀ ਸਾਬਤ ਸੂਰਤ ਵਿੱਚ ਗੁਰੂ ਕੇ ਸਿੱਖ ਨੇ ਤਿਆਰ ਪਰ ਤਿਆਰ ਰਹਿਣਾ। ਕਦੇ ਭੇਖ ਨਾ ਬਣਾਈ, ਭੇਖ ਲੋਕਾਂ ਨੂੰ ਵਿਖਾ ਕੇ ਗੁੰਮਰਾਹ ਕਰਦਾ ਫਿਰੇ, ਇਹ ਨਾ ਹੋਵੇ ਤੇਰਾ ਭੇਖ ਵੱਖਰਾ ਹੋਵੇ, ਗੁਰਦੁਆਰੇ ਆਉਣਾ ਹੋਵੇ ਤੇ ਹੋਰ ਲਿਬਾਸ ਹੈ, ਕੰਮ ਹੋਰ ਘਰ ਵਿੱਚ ਰਹਿਣਾ ਹੋਵੇ ਤੇ ਹੋਰ ਲਿਬਾਸ ਹੈ, ਵਿਆਹ 'ਤੇ ਜਾਣਾ ਹੋਵੇ ਤੇ ਫਿਰ ਸਿਆਣੀ ਨਾ ਆਉਂਦੀ, ਮਰਗ 'ਤੇ ਜਾਣਾ ਹੋਵੇ ਤੇਰਾ ਹੋਰ ਲਿਬਾਸ, ਤੇਰੇ ਤਾਂ ਲਿਬਾਸਾਂ ਦਾ ਹੀ ਨਹੀਂ ਪਤਾ ਵੀ ਤੂੰ ਕਿੰਨੇ ਕੁ ਲਿਬਾਸ ਬਦਲਦਾ ਹੈ। ਮੇਰੇ ਗੁਰੂ ਨੇ ਗੱਲ ਕਹੀ, ਜਿੱਦਣ ਤੂੰ ਭੇਖ ਤੋਂ ਤੇ ਭਰਮ ਤੋਂ ਉੱਪਰ ਉੱਠੇਗਾ ਉਦਣ ਤੂੰ ਹੋਵੇਂਗਾ ਖਾਲਸਾ, ਤੇ ਤੂੰ ਉਦਣ ਮੇਰੇ ਗੁਰੂ ਸਮਾਨ ਹੋਵੇਂਗਾ ਤੇ ਮੈਂ ਤੇਰਾ ਸੇਵਕ ਬਣ ਕੇ ਸੇਵਾਦਾਰ ਬਣ ਜਾਵਾਂਗਾ। ਅਸੀਂ ਰਹਿਤ ਨਾਮੇ ਦੇ ਬਚਨ ਕਈ ਵਾਰ ਪੜ੍ਹਦੇ ਤੇ ਸੁਣਦੇ ਹਾਂ, ਭਰਮ ਭੇਖ ਤੇ ਰਹੇ ਨਿਆਰਾ ਸੋ ਖਾਲਸ ਸਤਿਗੁਰੂ ਹਮਾਰਾ, ਅਸੀਂ ਖਾਲਸੇ ਬਣਨਾ ਹੈ। ਖਾਲਸਾ ਜਿਸ ਖਾਲਸੇ ਨੂੰ ਇੰਨੀਆਂ ਵਡਿਆਈਆਂ ਦਿੱਤੀਆਂ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਪਿੰਡ ਪ੍ਰਾਣ, ਖਾਲਸਾ ਮੇਰੀ ਜਾਨ ਕੀ ਜਾਨ। ਚਾਰੇ ਦੇ ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ, ਪਿਤਾ ਕੌਮ ਦੇ ਲੇਖੇ, ਮਾਂ ਕੌਮ ਦੇ ਲੇਖੇ, ਘਰ ਘਰ ਕੌਮ ਦੇ ਲੇਖੇ, ਰਿਸ਼ਤੇਦਾਰਾਂ ਦੇ ਭੈਣ ਭਰਾ ਵੀ ਸਾਰੇ ਕੌਮ ਦੇ ਲੇਖੇ। ਤੇ ਕਲਗੀਆਂ ਵਾਲੇ ਨੇ ਕਿਹਾ, ਪੰਥ ਵਸੇ ਮੈਂ ਉੱਜੜਾ ਮਨ ਚਾਓ ਕਨਹਿਰਾ, ਪੰਥ ਵਸਦਾ ਰਸਦਾ ਰਵੇ ਤੇ ਫਿਰ ਸਭ ਕੁਝ ਲੇਖੇ ਲਾ ਕੇ ਕਹਿਣਾ, ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੇ ਗਰੀਬ ਕਰੋੜ ਪਰੇ। ਗੁਰੂ ਇੰਨੀਆਂ ਵਡਿਆਈਆਂ ਦੇਵੇ, ਗੁਰੂ ਇੰਨੀਆਂ ਰਹਿਮਤਾਂ ਕਰੇ ਕਿ ਅਸੀਂ ਆਖੀਏ ਵੀ ਗੁਰੂ ਨੇ ਸਾਨੂੰ ਦਿੱਤਾ ਕੀ ਹੈ, ਗੁਰੂ ਨੇ ਸਾਡੇ ਲਈ ਕੀਤਾ ਕੀ ਹੈ। ਏਦੋਂ ਵੱਡੀ ਬੇਮੁਕਤਾ ਆਈ, ਏਦੋਂ ਵੱਡਾ ਕਰੋਪ ਹੋਣਾ, ਗੁਰੂ ਕੇ ਸਿੱਖ ਨੂੰ ਕਰੇ ਸੋਭਾਦਾਇਕ ਨਹੀਂ। ਅਸੀਂ ਤਿਆਰ ਪ੍ਰਤਿਆਰ ਗੁਰੂ ਕੇ ਖਾਲਸੇ ਬਣਨਾ ਹੈ। ਜਿਨ੍ਹਾਂ ਭੈਣਾਂ ਨੇ, ਜਿਨ੍ਹਾਂ ਵੀਰਾਂ ਨੇ ਅਜੇ ਤੱਕ ਗੁਰੂ ਕਾ ਅੰਮ੍ਰਿਤ ਨਹੀਂ ਛਕਿਆ, ਮੈਂ ਉਹਨਾਂ ਦੀ ਸੇਵਾ 'ਚ ਨਿਮਰਤਾ ਸਹਿਤ ਬੇਨਤੀ ਕਰਦਾ ਹੈ। ਪੀਵ ਹੋ ਪਾਹੁਲ ਖੰਡੇ ਧਾਰ ਹੋਵੇ ਜਨਮ ਸੁਹੇਲਾ, ਗੁਰੂ ਕਾ ਅੰਮ੍ਰਿਤ ਛਕੋ, ਤਿਆਰ ਪ੍ਰਤਿਆਰ ਹੋਵੋ। ਜਿਹੜੀ ਕੋਈ ਤੌਰ ਨਾਮ ਵਾਲੀ ਭੈਣ ਤੇ ਸਿੰਘ ਨਾਮ ਵਾਲਾ ਸਿੰਘ ਰੋਮਾਂ ਦੀ ਬਦਬੀ ਕਰਦੇ ਹੋ, ਪੜ੍ਹਨ ਕਰਕੇ ਜਾਈਏ, ਅਸੀਂ ਭੁੱਲ ਕੇ ਵੀ ਕਰੇ ਦਾਰੇ ਕੇਸ ਰੋਮਾਂ ਦੀ ਬਦਬੀ ਨਹੀਂ ਕਰਾਂਗੇ। ਗੁਰੂ ਕਾ ਸਿੱਖ ਨਹੀਂ ਕਰੇ ਕਰਦਾ। ਫਿਰ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਜੋ ਮਾਣ ਮਰਿਆਦਾ ਦੇ ਅਸੂਲ ਦਿੱਤੇ ਨੇ ਉਹਨਾਂ ਤੇ ਪਹਿਰਾ ਦਈਏ। ਇੱਕ ਗੱਲ ਦਿਲ ਦੀ ਪੱਟੀ ਤੇ ਲਿਖ ਕੇ ਘਰ ਨੂੰ ਜਾਇਓ, ਜੇ ਨੀਅਤ ਹੋਇਆ ਸਮਾਂ ਸਮਾਪਤ ਹੈ, ਸਤਿਗੁਰੂ ਬਾਜੋਂ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾ ਗੁਰਾ, ਧੰਨ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਕੋਈ ਸਾਡਾ ਗੁਰੂ ਨਹੀਂ। ਅਸੀਂ ਗਰੀਬ ਨਵਾਜ ਸੱਚੇ ਪਾਤਸ਼ਾਹ ਚਰਨੀ ਪੈਣਾ ਹੈ ਤੇ ਗੁਰੂ ਅੱਗੇ ਬੇਨਤੀ ਕਰਨੀ ਹੈ, ਦੁੱਖ ਵੇਲੇ ਵੀ ਕਰਨੀ ਹੈ, ਸੁੱਖ ਵੇਲੇ ਵੀ ਕਰਨੀ ਹੈ। ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਹਾਡੇ ਆਗੇ ਅਰਦਾਸ, ਮੈਂ ਹੋਰ ਥਾਂ ਨਾਹੀ, ਜਿਸ ਪਹਿ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸੇ। ਹੇ ਸਤਿਗੁਰੂ ਸਾਡੇ ਤੇ ਰਹਿਮਤ ਕਰ, ਬਖਸ਼ਿਸ਼ ਕਰ। ਤੇ ਫਿਰ ਪਰਮ ਪਿਤਾ ਸਤਿਗੁਰੂ ਇੰਨੇ ਦਿਆਲੂ ਨੇ, ਔਗਣ ਕੋ ਨਾ ਚਿਤਾਰਦਾ ਹਰ ਪਿਤਾ ਸਭਨਾ ਗੱਲਾਂ ਲਾਇਕ, ਇਹਨੀਆਂ ਰਹਿਮਤਾਂ ਕਰਨ ਵਾਲੇ ਸਤਿਗੁਰੂ ਨੇ ਭੁੱਲਾਂ ਚੁੱਕਾਂ ਨਿਖੀਵਾਂ। ਸੋ ਇਸ ਵਾਰੀ ਵੀ ਤੁਹਾਡੇ ਦਰਸ਼ਨ ਦੀਦਾਰੇ ਹੋਏ, ਸੋ ਕੱਲ੍ਹ ਨੂੰ ਦੁਪਹਿਰ ਦੇ ਦੀਵਾਨ ਦੀ ਹਾਜ਼ਰੀ ਭਰ ਕੇ ਫਿਰ ਵਾਪਸੀ ਹੈ। ਗੁਰੂ ਰਹਿਮਤ ਕਰੇ ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ, ਮਿਲਵੇ ਕੀ ਮਹਿਮਾ ਵਰਨ ਨਾ ਸਾਕੋ, ਨਾਨਕ ਪਰੇ ਪਰੀਲਾ, ਸਿਰ ਜੋੜ ਕੇ ਬੈਠੀਏ, ਕੌਮ ਦੀ ਵਿਗੜੀ ਹੋਈ ਸੌਰ ਜਾਵੇ, ਗੁਰੂ ਰਹਿਮਤ ਕਰੇ, ਭੁੱਲਾਂ ਚੁੱਕਾਂ ਰੱਖੀਵਾਂ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ।

FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫੇਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੇਰਬੋਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belongs to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਅਮਰਦਾਸ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ। ਆਪਣੀ ਬਾਣੀ ਦੇ ਵਿੱਚ ਅਨੰਦ ਸਾਹਿਬ ਦੀ ਬਾਣੀ ਦੀ ਰਚਨਾ ਮਹਾਨ ਹੈ, ਸਿੱਧੇ ਲਫ਼ਜ਼ ਨੇ, ਇਹ ਮਨ ਪਿਆਰਿਆ ਸੀ ਸੁਰਾਸਾ ਸੰਭਾਲੇ, ਅਰਥ ਕੱਢਣ ਦੀ ਲੋੜ ਨਹੀਂ, ਸਿੱਧੀ ਸਮਝ ਆਉਂਦੀ ਹੈ। ਇਸ ਸ਼ਬਦ ਦੇ ਵਿੱਚ ਵੀ ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਇਹ ਰਚਨਾ, ਤੂੰ ਅੰਨ ਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ। ਇਹ ਰਚਨਾ ਤੂੰ ਅਨੇਕਾਂ ਹੀ ਰਸ ਛਕ ਲਏ ਨੇ, ਉਹਨਾਂ ਦੇ ਰਸ ਨੂੰ ਤੂੰ ਵੇਖ ਲਿਆ ਹੈ, ਪਰ ਅੱਜ ਤੱਕ ਤੂੰ ਥੱਕੀ ਨਹੀਂ, ਤੇਰੀ ਪਿਆਸ ਨਹੀਂ ਬੁੱਝੀ। ਤੇ ਅਗਲੀ ਪੰਕਤੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਬੜਾ ਸੋਹਣਾ ਬਿਆਨ ਕਰਦੇ ਨੇ, ਕਹਿੰਦੇ ਨੇ ਪਿਆਸ ਨਾ ਜਾਏ ਹੋਰ ਕੀਤਾ। ਇਹ ਰਤਨਾ ਹੋਰ ਰਸ ਚੱਖਦੀ ਰਹੀ, ਜਿਹੜਾ ਫੁਰਨਾ ਬਣਿਆ, ਜੇ ਪਦਾਰਥ ਚੰਗਾ ਬਣਿਆ ਤੇ ਹੋਰ ਖਾਣ ਨੂੰ ਦਿਲ ਕੀਤਾ, ਕਿਉਂਕਿ ਇੱਕ ਰਸਨਾ ਦਾ ਐਸਾ ਰਸ ਹੈ ਜਿਹੜਾ ਤਿਆਗ ਨਹੀਂ ਸਕਦੀ। ਕਹਿੰਦੇ ਨੇ ਇੱਕ ਭੋਜਨ ਐਸਾ ਸੋਹਣਾ ਬਣਿਆ ਹੋਰ ਸ਼ਕਲ ਨੂੰ ਦਿਲ ਕਰਦਾ ਹੈ, ਪਰ ਇਤਨੇ ਬਣੇ ਭੋਜਨ ਖਰੇ ਕਿੰਨੇ ਕੁ ਸ਼ਕਲੇ ਨੇ, ਪਰ ਅਜੇ ਤੱਕ ਰਾਹ ਤ੍ਰਿਪਤ ਨਹੀਂ ਹੋਈ। ਅਗਲੀ ਪੰਕਤੀ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਪਿਆਸ ਨਾ ਜਾਏ ਹੋਰ ਕੀਤਾ। ਜਿਹੜੇ ਹੋਰ ਪਦਾਰਥ ਨੇ ਸਾਰੇ ਸ਼ਕਲੋ ਪਿਆਸ ਬੁੱਝਣੇ ਨੇ, ਪਿਆਸ ਨਾ ਜਾਏ ਹੋਰ ਕੀਤਾ, ਜਿਸ ਚਿਰ ਹਰ ਰਸ ਪੱਲੇ ਨਾ ਪਾਏ। ਜਿੰਨਾ ਚਿਰ ਸਤਿਗੁਰਾਂ ਦਾ ਨਾਮ ਪੱਲੇ ਨਹੀਂ, ਹਿਰਦੇ ਦੇ ਵਿੱਚ ਪ੍ਰਕਾਸ਼ ਨਹੀਂ ਹੋਇਆ, ਹਿਰਦੇ ਦੇ ਵਿੱਚ ਨਾਮ ਨਹੀਂ ਚੁੱਕਿਆ, ਉਹਨਾਂ ਚਿਰ ਇਹ ਅਵਸਥਾ ਮੌਜੂਦ ਰਹੇਗੀ। ਆਓ, ਗੁਰੂ ਅਮਰਦਾਸ ਪਾਤਸ਼ਾਹ ਬੜਾ ਸੋਹਣਾ

ਇਸ ਸਲੋਕ ਦੇ ਵਿੱਚ ਬੜੀ ਬਖਸ਼ਿਸ਼ ਕਰਦੇ ਨੇ। ਕਹਿੰਦੇ ਰਾਮ ਪਦਾਰਥ ਪਾਇਕ ਹੈ, ਕਬੀਰਾ ਗਾਂਠ ਨਾ ਖੋਲ। ਰਾਮ ਪਦਾਰਥ ਪਾਇਕ ਹੈ, ਕਬੀਰਾ ਗਾਂਠ ਨਾ ਖੋਲ। ਨਹੀਂ ਪਟਨ ਨਹੀਂ ਪਾਰਖੂ, ਨਹੀਂ ਗਾਹਕ ਨਹੀਂ ਬੋਲ। ਕਿਉਂਕਿ ਸਾਰੀ ਦੁਨੀਆ ਅੰਨ ਰਸਤੇ ਵਿੱਚ ਹੈ ਤੇ ਇੱਕ ਇਕੱਲੇ ਕਬੀਰ ਸਾਹਿਬ ਦੇ ਕੋਲ ਨਾਮ ਦਾ ਰਸ ਹੈ ਤੇ ਕਬੀਰ ਸਾਹਿਬ ਭਲਾ ਕਰਨਾ ਚਾਹੁੰਦੇ ਨੇ, ਬਾਬਾ ਕਬੀਰ ਜੀ ਭਲਾ ਕਰਨਾ ਚਾਹੁੰਦੇ ਨੇ ਮਨੁੱਖਤਾ ਦਾ। ਪਰ ਅਗਲੀ ਪੰਕਤੀ ਵਿੱਚ ਕਹਿੰਦੇ ਨੇ ਨਾਮ ਪਦਾਰਥ ਪਾਏ ਤੇ ਕਬੀਰਾ ਗਾਂਠ ਨਾ ਖੋਲ। ਨਹੀਂ ਪਟਨ ਕੋਈ ਸ਼ਹਿਰ ਨਹੀਂ ਦਿਸਦਾ ਜਿੱਥੇ ਇੱਕ ਨਾਮ ਦਾ ਵਪਾਰੀ ਹੋਵੇ। ਨਹੀਂ ਪਟਨ ਨਹੀਂ ਪਾਰਖੂ, ਨਹੀਂ ਕੋਈ ਪਰਖ

Why do you want to?

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਜਾਨ ਮਨ ਢਾ ਦਿੱਤਾ ਤੇਰਾ ਘਰ ਬਾਹਰ, ਜਾਨ ਮਨ ਢਾ ਦਿੱਤਾ ਤੇਰਾ ਘਰ ਬਾਹਰ, ਕਰਿਆ ਨਾ ਕਿਸੇ ਜ਼ੁਲਮੀ ਤੂਫਾਨ ਤੋਂ
1: ਜਗ ਤੋਂ ਨਿਆਰੀ ਤੇ।

ਹਾਜ਼ਰਾ ਹਜ਼ੂਰ ਜ਼ਹਰਾ ਜ਼ਹੂਰ ਚਬਰ ਛਤਰ ਤਖਤ ਦੇ ਮਾਲਕ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਦੇਵਤਿਆਂ ਵਾਂਗ ਚੌਂਕੜੇ ਲਾ ਕੇ ਸਮਾਧ ਲਾ ਕੇ ਗੁਰੂ ਹਜ਼ੂਰੀ ਵਿੱਚ ਬੈਠ ਕੇ ਸਾਹਿਬਾਂ ਦੀ ਪਾਵਨ ਗੁਰਬਾਣੀ ਇਤਿਹਾਸਕ ਵਿਚਾਰ ਕਥਾ ਆਪ ਜੀ ਅਦਬ ਪਿਆਰ ਦੇ ਨਾਲ ਸ਼ਰਵਣ ਕਰ ਰਹੇ ਹੋ। ਚੰਦ ਸਮਾਂ ਬਾਕੀ ਹੈ ਜਿਸ ਅੰਦਰ ਇੱਕ ਰਚਨਾ ਸੰਗਤ ਦੀ ਸੇਵਾ ਅੰਦਰ ਕਹਿਣ ਦਾ ਯਤਨ ਕਰ ਰਿਹਾ ਹੈ, ਪਰ ਉਸ ਤੋਂ ਪਹਿਲਾਂ ਗੁਰਦੇਵ ਸਤਿਗੁਰਾਂ ਦੀ ਬਖਸ਼ੀ ਹੋਈ ਗੁਰੂ ਫਤਿਹ ਦੇ ਸਿਮਰਨ ਨਾਲ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰੀ ਲਵਾਈਏ। ਕੋਈ ਵੀ ਰਚਨਾ ਫਤਿਹ ਦੇ ਸਿਮਰਨ ਤੋਂ ਵਾਂਝੀ ਨਾ ਰਹਿ ਜਾਏ। ਸਰਬੱਤ ਸੰਗਤ ਅਦਬ ਪਿਆਰ ਤੇ ਸਤਿਕਾਰ ਸਹਿਤ ਬੁਲੰਦ ਆਵਾਜ਼ ਵਿੱਚ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਭਾਈ ਸਾਹਿਬ ਜੀ ਹੁਕਮ ਕਰ ਗਏ ਨੇ, ਮੈਂ ਇਸ ਸਮੇਂ ਤੇ ਲਾਈਵ ਚੱਲ ਰਿਹਾ ਸਾਰਾ ਪ੍ਰੋਗਰਾਮ, ਪਰ ਫਿਰ ਵੀ ਜੋ ਬੇਨਤੀ ਹੈ ਸਤਿਕਾਰਯੋਗ ਬੀਬੀਆਂ ਪ੍ਰਤੀ, ਭੈਣਾਂ ਪ੍ਰਤੀ, ਕੁਝ ਕੁ ਭੈਣਾਂ ਜੋ ਲੰਗਰ ਵਿੱਚ ਪਹੁੰਚ ਕੇ ਪ੍ਰਸ਼ਾਦੇ ਪਕਾਉਣ ਦੀ ਸੇਵਾ ਵਾਸਤੇ ਹਾਜ਼ਰ ਹੋਣ, ਕੁਝ ਕੁ ਭੈਣਾਂ ਨੂੰ ਬੇਨਤੀ ਹੈ ਇਸ ਸੇਵਾ ਵਿੱਚ ਵੀ ਹੱਥ ਸਫਲੇ ਕਰਨ ਦੀ ਕਿਰਪਾਲਤਾ ਕਰੋ ਜੀ। ਤਵਜੋ ਦਿਓ, ਮੈਂ ਆਪ ਸੰਗਤ ਦੀ ਸੇਵਾ ਮੇਰੇ ਇੱਕ ਰਚਨਾ ਕਹਿਣ ਦਾ ਯਤਨ ਕਰਾਂ। ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਲਾਹੌਰ ਅੰਦਰ ਬਾਦਸ਼ਾਹ ਦੇ ਲਾਏ ਹੋਏ ਇਸ ਫਤਿਹ ਮੁਤਾਬਕ ਮੇਰੇ ਗੁਰਦੇਵ ਸਤਿਗੁਰੂ ਪਹੁੰਚੇ ਨੇ। ਚੰਦੂ ਦੀਵਾਨ ਨੇ ਆਪਣੇ ਵੱਲੋਂ ਪੂਰਾ ਯਤਨ ਕਰ ਲਿਆ, ਸਿਰਫ ਮੈਂ ਸੰਖੇਪ ਬੇਨਤੀ ਕਰ ਰਿਹਾ। ਇੱਕ ਤਵੀ ਤਪਾ ਦਿੱਤੀ ਗਈ ਥੱਲੇ ਅੱਗ ਦੇ ਭਾਂਬੜ ਬਾਲ ਕੇ ਉਸ ਨੂੰ ਲਾਲ ਕਰ ਦਿੱਤਾ ਗਿਆ, ਜਦੋਂ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਉਬਲਦੀ ਹੋਈ ਪਾਣੀ ਦੀ ਦੇਗ ਵਿੱਚ ਬਿਠਾਇਆ ਜਾ ਸਕੇ। ਚੰਦੂ ਦੀਵਾਨ ਕਹਿੰਦਾ, ਮਹਾਰਾਜ ਮੇਰੀਆਂ ਗੱਲਾਂ ਨੂੰ ਤੁਸੀਂ ਮੰਨਣ ਵਾਸਤੇ ਬਿਲਕੁਲ ਇਨਕਾਰੀ ਹੋ ਗਏ ਹੋ, ਪਤਾ ਲੱਗ ਜਾਏਗਾ ਜਦੋਂ ਇਸ ਲਾਲ ਰੰਗ ਦੀ ਤਵੀ ਦੇ ਉੱਤੇ ਤੁਹਾਨੂੰ ਬੈਠਣਾ ਪਏਗਾ। ਮੇਰੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਘਬਰਾ ਨਾ ਚੰਦੂ, ਜੇ ਉਪਰਦੀ ਹੋਈ ਪਾਣੀ ਦੀ ਦੇਗ ਵਿੱਚ ਉਬਾਰੇ ਖਾਂਦੇ ਵੀ ਉਸ ਪਰਮੇਸ਼ਵਰ ਦੇ ਚਰਨਾਂ ਦੇ ਨਾਲ ਜੁੜੇ ਹਨ, ਦੁੱਖ ਤਾਂ ਇਹ ਆਤਮਾ ਨੂੰ ਨਹੀਂ ਤਨ ਨੂੰ ਹੈ, ਇਸ ਤਵੀ ਦੇ ਉੱਤੇ ਵੀ ਬੈਠਾਂ। ਤੁਰ ਪਏ ਮੇਰੇ ਸਤਿਗੁਰੂ, ਤਵੀ ਵੱਲ ਨੂੰ ਵਧੇ ਦੋ ਕਦਮ, ਮੇਰੇ ਗੁਰਦੇਵ ਸਤਿਗੁਰੂ ਰੁਕੇ, ਚੰਦੂ ਵੱਲ ਦੇਖਦੇ ਨੇ। ਚੰਦੂ ਇੱਕ ਥੰਮ ਸਵਾਲ ਕਰਦਾ, ਕਹਿੰਦਾ, ਮਹਾਰਾਜ ਮੈਂ ਪਹਿਲਾਂ ਕਿਹਾ ਸੀ ਤੁਹਾਨੂੰ ਇਸ ਤਵੀ ਦੇ ਅੰਦਰ ਬੜਾ ਸੇਕ ਹੈ, ਐਨ ਲਾਲ ਤਬਕੇ ਹੋ ਚੁੱਕੀ ਹੈ, ਇਹਦੇ ਤੇ ਬੈਠਣਾ ਬੜੀ ਔਖੀ ਗੱਲ ਹੈ, ਤੁਹਾਡੇ ਕਦਮ ਰੁਕ ਗਏ ਨੇ ਨਾ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਚੰਦੂ ਇਹ ਮਤ ਸਮਝ, ਇਸ ਤਵੀ ਦੇ ਸੇਕ ਦਾ ਸਦਕਾ ਸਾਡੇ ਕਦਮ ਰੁਕੇ ਨੇ, ਅਸੀਂ ਤੈਨੂੰ ਕੁਝ ਕਹਿਣ ਵਾਸਤੇ ਰੁਕੇ। ਮਹਾਰਾਜ ਕੀ ਕਹਿਣਾ ਚਾਹੁੰਦੇ ਹੋ? ਸੱਚੇ ਪਾਤਸ਼ਾਹ ਕਹਿੰਦੇ, ਸੁਨੇਹਾ ਦੇਣਾ ਚਾਹੁੰਦੇ ਹਾਂ, ਆ ਜਿੰਨੀ ਤੂੰ ਤਵੀ ਤਪਾ ਕੇ ਲਾਲ ਕੀਤੀ ਹੈ ਨਾ, ਇਹਦਾ ਲਾਲ ਰੰਗ ਹੋਇਆ ਪਿਆ, ਪਰ ਯਾਦ ਰੱਖ ਅਜੇ ਓਨਾ ਨਹੀਂ ਹੋਇਆ ਜਿੰਨਾ ਆਉਣ ਵਾਲੇ ਸਮੇਂ ਦੇ ਅੰਦਰ ਸ਼ਹੀਦਾਂ ਦਾ ਰੰਗ ਗੂੜਾ ਹੋ ਜਾਵੇ। ਮੇਰੇ ਦਾਤਾਰ ਉਸ ਤਪਦੀ ਹੋਈ ਲਾਲ ਤਵੀ ਤੇ ਚੌਂਕੜਾ ਲਾ ਕੇ ਉਹ ਬਹਿ ਗਏ, ਜਿਵੇਂ ਕੋਈ ਸੁੱਲਾਂ ਦੀ ਸਟੇਜ ਤੇ ਬੈਠ ਜਾਂਦਾ। ਪਿਆਰੇ ਗੁਰਸਿੱਖੋ, ਵਕਤ ਆਇਆ ਸੱਚ ਮੁੱਚੀ, ਫਿਰ ਸੂਰਬੀਰ ਯੋਧਿਆਂ ਨੇ ਉਹ ਕਰਮੀ ਨਾਮਾ ਕਰਕੇ ਦਿਖਾਇਆ ਸੰਸਾਰ ਦੇ ਅੰਦਰ, ਜਿਨ੍ਹਾਂ ਦੇ ਤੁਲ ਕੋਈ ਨਹੀਂ ਹੋ ਸਕਦਾ। ਕਲਗੀਧਰ ਪਾਤਸ਼ਾਹ ਜੀ ਨੇ, ਸਾਜਿਆ ਖਾਲਸਾ ਪੰਥ 300 ਸਾਲ ਤੋਂ ਪਹਿਲਾਂ ਦਸਵੇਂ ਪਾਤਸ਼ਾਹ ਨੇ ਕਾਰਨਾਮਾ ਇੱਕ ਐਸਾ ਬੇਮਿਸਾਲ ਕੀਤਾ, ਰਹਿੰਦੀ ਦੁਨੀਆਂ ਤੱਕ ਸੋਚਦੀ ਰਹੂ ਦੁਨੀਆਂ, ਕਲਗੀ ਵਾਲੇ ਨੇ ਕੈਸਾ ਕਮਾਲ ਕੀਤਾ, ਸਿਰਾਂ ਵੱਟੇ ਸਰਦਾਰੀਆਂ ਬਖਸ਼ ਦਿੱਤੀਆਂ, ਇਹਨਾਂ ਕੌਮਾਂ ਦਾ ਉੱਚਾ ਇਕਬਾਲ ਕੀਤਾ, ਹੱਦਾਂ ਤੋੜ ਦਿੱਤੀਆਂ ਜਾਤ ਪਾਤ ਦੀਆਂ, ਘੇਰਾ ਧਰਮ ਦਾ ਇਹਨਾਂ ਵਿਸ਼ਾਲ ਕੀਤਾ। ਦੇ ਕੇ ਕੇਸ ਦਸ਼ਮੇਸ਼ ਨੇ ਕਿਹਾ ਮੁੱਖੋਂ, ਜਾਓ ਬਖਸ਼ੀਆਂ ਅੱਜ ਸਰਦਾਰੀਆਂ ਨੇ, ਕੰਘਾ ਫੇਰਦੇ ਸਦਾ ਹੀ ਯਾਦ ਰੱਖਣਾ, ਕਦੇ ਸਿਰਾਂ ਤੇ ਫਿਰਨੀਆਂ ਆ ਰਹੀਆਂ ਨੇ, ਉੱਠੇ ਹੱਥ ਨਾ ਕਿਤੇ ਮਜ਼ਲੂਮ ਉੱਤੇ, ਕੜਾ ਨਹੀਂ ਕੜੀਆਂ ਕਈਆਂ ਮਾਰੀਆਂ ਨੇ, ਕੱਛ ਕੀ ਹੈ ਜੱਤ ਤੇ ਸੱਤ ਦੀਆਂ, ਦੇ ਦਿੱਤੀਆਂ ਬਰਕਤਾਂ ਭਾਰੀਆਂ ਨੇ, ਰਹਿਣਾ ਸਦਾ ਮਜ਼ਲੂਮਾਂ ਦੀ ਢਾਲ ਬਣ ਕੇ, ਇਸੇ ਲਈ ਕਿਰਪਾਨ ਦਾ ਦਾਨ ਕੀਤਾ, ਡਰਦਾ ਕਾਲ ਵੀ ਰਹੇਗਾ ਤੁਸਾਂ ਕੋਲੋਂ, ਖੰਡੇ ਧਾਰ ਅੰਮ੍ਰਿਤ ਜਿੰਨਾ ਪਾਨ ਕੀਤਾ। ਆਓ ਇਸ ਰਚਨਾ ਦੇ ਅੰਦਰ ਉਹਨਾਂ ਸੂਰਬੀਰ ਯੋਧਿਆਂ ਨੂੰ ਨਤਮਸਤਕ ਹੁੰਦਿਆਂ ਚੰਦਕ ਬਹਾਦਰਾਂ ਦੇ ਨਾਮ ਆਉਣਗੇ, ਪੁਰਾਤਨ ਸਮੇਂ ਤੋਂ ਲੈ ਕੇ ਮੌਜੂਦਾ ਸਮੇਂ ਤੱਕ ਸੰਘਰਸ਼ ਦੇ ਅੰਦਰ ਸੱਚ ਅਣਖ ਦੀ ਬਾਬਤ ਸ਼ਹੀਦ ਹੋਣ ਵਾਲੇ ਉਹਨਾਂ ਸ਼ਹੀਦਾਂ ਨੂੰ ਨਤਮਸਤਕ ਹੁੰਦਿਆਂ ਆਪ ਸੰਗਤ ਦੀ ਸੇਵਾ ਦੇ ਅੰਦਰ ਉਹਨਾਂ ਭਗਤਾਂ, ਉਹਨਾਂ ਸੂਰਮਿਆਂ, ਉਹਨਾਂ ਦਾਨੀਆਂ ਨੂੰ ਸੀਸ ਚੁਕਾ ਕੇ ਢਾਡੀ ਜਥਾ ਇੱਕ ਰਚਨਾ ਹੈ ਕਿਉਂ ਕਹਿ

0: ਸੂਰ ਮਾਦਾਨੀ ਇਹ ਤਿੰਨੇ ਜਗ ਰਹਿੰਦੇ ਨੇ ਅਣਖ ਧਿਆਨ ਦੇ ਧਰਮ ਦੀ ਕਾਤਰੀ ਦੁਖੜੇ ਸਹਿੰਦੇ ਨੇ ਅਣਖ ਧਿਆਨ ਦੇ ਧਰਮ ਦੀ ਕਾਤਰੀ ਦੁਖੜੇ ਸਹਿੰਦੇ ਨੇ
1: ਹੋਰ ਸੱਚ ਦੇ ਰਸਤੇ ਚੱਲ ਕੇ ਉਹ ਦੁਸ਼ਮਣ ਨੂੰ ਮਾਰ ਗਏ ਉਹ ਦੁਸ਼ਮਣ ਨੂੰ

0: ਅਬਦਾਲੀ ਨੇ ਜਦ ਘੜੀ ਚੜਾਈ ਸੀ ਅਹਿਮਦ ਸ਼ਾਹ ਅਹਿਮਦ ਸ਼ਾਹ ਅਬਦਾਲੀ ਨੇ ਜਦ ਘੜੀ ਚੜਾਈ ਸੀ ਜ਼ੁਲਮੀ ਉਹਦੇ ਨੂੰ ਤੱਕ ਕੇ ਪਰਜਾ ਵੀ ਕੁਰਲਾਈ ਸੀ ਜ਼ੁਲਮੀ ਉਹਦੇ ਨੂੰ ਤੱਕ ਕੇ ਪਰਜਾ ਵੀ ਕੁਰਲਾਈ ਸੀ
1: ਦੀਪ ਸਿੰਘ ਦੇ ਜੋਧੇ ਕਈ ਦੁਸ਼ਮਣ ਨੂੰ ਮਾਰ ਗਏ ਹਾਂ ਦੁਸ਼ਮਣ

0: ਉਹਨਾਂ ਕੌਮ ਦੇ ਸ਼ਹੀਦਾਂ ਨੂੰ ਪ੍ਰਣਾਮ ਕਰਦਿਆਂ ਹੋਇਆਂ ਇਹਨਾਂ ਸ਼ਬਦਾਂ ਦੇ ਨਾਲ ਆਪ ਸੰਗਤ ਦੇ ਕੋਲੋਂ ਆਗਿਆ ਚਾਹੁੰਦੇ ਹਾਂ। ਆਪ ਸਿੱਖ ਸੰਗਤ ਦੇ ਰੂਬਰੂ ਹੁੰਦਿਆਂ ਵਿਚਾਰ ਸਾਂਝੇ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਸਾਡੀਆਂ ਜਾਣ ਕੇ ਸਮਾਂ ਕਰ ਲੈਣਾ ਗੁਰੂ ਚਰਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਨੀ। ਆਓ ਹੁਣ ਆਪਾਂ ਸਾਰੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ। ਵਾਹਿਗੁਰੂ ਗੁਰਮੰਤਰ ਹੈ ਜਪ ਹੋ ਮਹਿਕੁ। ਬੜੇ ਅਦਬ ਪਿਆਰ ਅਤੇ ਸਤਿਕਾਰ ਸਹਿਤ ਸੁਭਾਗ ਸੁਭਾਗ ਮਿਲਿਆ, ਸੁਭਾਗ ਬਣਿਆ, ਗੁਰੂ ਸਾਹਿਬ ਦੀ ਕਿਰਪਾ ਹੈ। ਮੇਰੇ ਸਾਹਿਬ ਕਹਿੰਦੇ ਲਾਜ ਮਰੈ ਜੋ ਨਾਮ ਨਾ ਲੇਵੈ, ਨਾਮ ਬਿਹੋਂ ਸੁਖੀ ਕਿਉਂ ਹੋਇਆ। ਆਓ ਵਾਹਿਗੁਰੂ ਗੁਰਮੰਤਰ ਦੇ ਜਾਪ ਅੰਦਰ ਸਿਮਰਨ ਅੰਦਰ ਆਪਾਂ ਸਾਰੇ ਅਦਬ ਪਿਆਰ ਅਤੇ ਸਤਿਕਾਰ ਸਹਿਤ ਜੁੜਨਾ ਕਰੀਏ। ਜਿਨ੍ਹਾਂ ਯੋਧਿਆਂ ਦੀ ਗੱਲ ਕਰਦੇ ਹਾਂ, ਜਿਨ੍ਹਾਂ ਸੂਰਮਿਆਂ ਦੀਆਂ ਵਾਰਾਂ ਗਾਉਂਦੇ ਹਾਂ, ਪਿਆਰੇ ਗੁਰਸਿੱਖੋ, ਕਿਤੇ ਉਹਨਾਂ ਗੁਰਸਿੱਖਾਂ ਦਾ ਜੀਵਨ ਪੜ੍ਹ ਕੇ ਵੇਖਿਆ ਜਾਵੇ। ਜਿਵੇਂ ਦਸ ਤੋਂ ਪਹਿਲਾਂ ਆਪ ਜੀ ਸਤਿਕਾਰਯੋਗ ਮਹਾਂਪੁਰਖਾਂ ਦੇ ਪਾਸੋਂ ਸ਼ਰਵਣ ਕਰ ਰਹੇ ਸੀ, ਭਾਈ ਧੀਰੂ ਨਾਮੇ ਸਿੱਖ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੁੜਿਆ ਹੋਇਆ ਅਤੇ ਬੇਨਤੀ ਕਰ ਰਿਹਾ ਸੀ, ਸੱਚੇ ਪਾਤਸ਼ਾਹ ਦੱਸਣਾ ਕਰੋ ਉਹ ਕੈਸੇ ਗੁਰਸਿੱਖ ਜਿਹਨਾਂ ਦੀ ਪਹਿਚਾਣ ਸਾਨੂੰ ਆ ਜਾਏ, ਸੰਤ ਕੌਣ ਨੇ, ਉਹਨਾਂ ਦੀ ਡੈਫੀਨੇਸ਼ਨ ਕੀ ਹੈ। ਮੇਰੇ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੇਅੰਤ ਉਦਾਹਰਣਾਂ ਦੇ ਕੇ, ਗੁਰਬਾਣੀ ਦੇ ਪ੍ਰਮਾਣ ਦੇ ਕੇ, ਸੰਸਕ੍ਰਿਤੀ ਸਤਿਗੁਰਾਂ ਦੀ ਪਵਿੱਤਰ ਬਾਣੀ ਦੇ ਅੰਦਰ ਜੋ ਸਮਝਾਉਣਾ ਕੀਤਾ ਆਪਾਂ ਸਰਵਣ ਕਰ ਰਹੇ ਸੀ। ਜਿਨ੍ਹਾਂ ਦਾ ਵਿਸਰੈ ਨਾਮ ਠੀਕ ਨਹੀਂ, ਭੇਦ ਨਾ ਜਾਣੋ ਮੂਲ ਸਾਈਂ ਜਿਹੇ ਆ। ਰਹਿ ਰਾਜ ਸਾਹਿਬ ਜੀ ਦੀ ਪਾਵਨ ਬਾਣੀ ਆਪਾਂ ਸਰਵਣ ਕਰ ਰਹੇ ਸੀ। ਸਤਿਗੁਰੂ ਜੀ ਦਾ ਪਾਵਨ ਬਚਨ ਆ ਰਿਹਾ ਸੀ, ਹਰ ਹਰ ਜਨ ਦੋਏ ਏਕ ਹੈ, ਬਿਬ ਵਿਚਾਰ ਕਸਨਾਏ, ਜਲ ਤੇ ਉਪਜ ਤਰੰਗ ਜਿਓ, ਜਲ ਹੀ ਦਿਖੇ ਸੁਣਾਏ। ਉਹਨਾਂ ਗੁਰਸਿੱਖਾਂ ਦਾ ਜੀਵਨ ਐਸਾ ਗੁਰੂ ਚਰਨਾਂ ਦੇ ਨਾਲ ਜੁੜ ਕੇ ਹੋ ਗਿਆ, ਫਿਰ ਸੱਚ ਧਰਮ ਅਣਖ ਬਦਲੇ, ਦੇਸ਼ ਬਦਲੇ, ਕੌਮ ਬਦਲੇ, ਉਹਨਾਂ ਨੇ ਆਪਣੀਆਂ ਜਾਨਾਂ ਵੀ ਨਿਸ਼ਾਵਰ ਕਰ ਦਿੱਤੀਆਂ। ਗੁਰੂ ਦੀ ਖੁਸ਼ੀ ਨੂੰ ਪ੍ਰਾਪਤ ਕੀਤਾ ਹੈ, ਵਡਿਆਈ ਕਾਹਦੀ ਹੈ, ਇਹ ਨਾਮ ਦੀ ਹੈ, ਰਹਿਮਤ ਕੀਹਦੀ ਹੈ, ਇਹ ਗੁਰੂ ਦੀ ਹੈ। ਆਓ ਆਪਾਂ ਸਾਰੇ ਮਿਲ ਕੇ ਗੁਰੂ ਦੀ ਰਹਿਮਤ ਵਾਹਿਗੁਰੂ ਦੇ ਮੰਤਰ ਰਾਹੀਂ ਗੁਰੂ ਚਰਨਾਂ ਦੇ ਨਾਲ ਜੁੜਨਾ ਕਰੀਏ। ਗੁਰੂ ਘਰ ਦੇ ਮੁੱਖ ਸੇਵਾ ਦਾ ਸਤਿਕਾਰਯੋਗ ਭਾਈ ਸਾਹਿਬ ਦਲਜੀਤ ਸਿੰਘ ਜੀ ਬੈਠੇ ਹੋਏ ਗੁਰਮੁਖ ਪਿਆਰੇ, ਔਰ ਗੁਰੂ ਕੀ ਸੰਗਤ ਆਪਾਂ ਸਾਰੇ ਰਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੈਠ ਕੇ ਆਨੰਦ ਮਾਣ ਕੇ ਇਹਨਾਂ ਸਵਾਸਾਂ ਨੂੰ ਸਫਲ ਕਰੀਏ ਜੀ। ਪਿਆਰ ਤੇ ਸਤਿਕਾਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤਿਸ ਵਿੱਚ ਧਰਤੀ ਥਾਪ ਰੱਖੀ।

ਪਰ ਹੁਣ ਇਹਦੀ ਪੜਚੋਲ ਦੀ ਲੋੜ ਹੈ ਕਿਉਂਕਿ ਦੋ ਹੋ ਗਏ ਮਾੜੇ ਚੰਗੇ ਨੇਕੀਆਂ ਵਧੀਆਂ ਚੰਗਿਆਈਆਂ ਬੁਰਿਆਈਆਂ ਹੋ ਗਈਆਂ ਨੇ ਹੁਣ ਇਹਦੀ ਪੜਚੋਲ ਵੀ ਹੋਣੀ ਚਾਹੀਦੀ ਇਸ ਲਈ ਹੁਣ ਜ਼ਰੂਰਤ ਪੈਣੀ ਹੈ ਕਿਸੇ ਅਦਾਲਤ ਦੀ ਕਿਸੇ ਜੁਡੀਸ਼ਰੀ ਦੀ ਜਿੱਥੇ ਇਹ ਵਿਚਾਰ ਕੀਤਾ ਜਾਏ ਫੈਸਲਾ ਹੋਵੇ ਕਿ ਚੰਗਾ ਕਿਹੜਾ ਹੈ ਮਨਪੁੱਤਮ ਕਿਹੜਾ ਹੈ ਨੀਚ ਕਿਹੜਾ ਹੈ ਉਹ ਜਿਹੜਾ ਵਿਭਾਗ ਹੈ ਨਾ ਸਾਨੂੰ ਕਸਰ ਕਰਦੇ ਹਾਂ ਖੰਡ ਲਫ਼ਜ਼ ਜਿਹੜਾ ਹੈ ਉਸਦੇ ਨਾਲ ਕੀਤੀ ਸੀ ਇੱਕ ਟੁਕੜੇ ਦਾ ਨਾਂ ਹੈ ਖੰਡ ਦਾ ਅਰਥ ਹੈ ਟੁਕੜਾ ਬ੍ਰਹਿਮੰਡ ਦਾ ਇੱਕ ਖੰਡ ਟੁਕੜਾ ਧਰਤੀ ਦਾ ਇੱਕ ਟੁਕੜਾ ਇੱਕ ਖੰਡ ਪਰ ਖੰਡ ਦਾ ਅਸਲ ਅਰਥ ਤਾਂ ਟੁਕੜਾ ਹੀ ਹੈ ਨਾ ਜੀ ਇੱਕ ਹਿੱਸਾ ਤੇ ਹਿੱਸਾ ਕਈ ਚੀਜ਼ਾਂ ਦਾ ਹੁੰਦਾ ਸਮੇਂ ਦੇ ਹਿੱਸੇ ਨੂੰ ਵੀ ਸਮੇਂ ਦੇ ਵੀ ਹਿੱਸੇ ਕੀਤੇ ਜਾਂਦੇ ਨੇ ਜਿਹਨੂੰ ਅਸੀਂ ਪੀਰੀਅਡ ਆਖਦੇ ਹਾਂ ਫਲਾਣਾ ਪੀਰੀਅਡ ਇਸ ਤਰ੍ਹਾਂ ਦਾ ਫਲਾਣੇ ਵਿੱਚ ਜਿਹੜਾ ਅੱਜ ਦਾ ਸਮਾਂ ਚੱਲ ਰਿਹਾ ਹੈ ਹੋਰ ਹੈ ਕੱਲ੍ਹ ਹੋਰ ਸਮਾਂ ਤਾਂ ਇੱਕ ਰਸ ਚੱਲ ਰਿਹਾ ਸਮੇਂ ਨੇ ਤਾਂ ਕਦੇ ਲੰਘਣ ਲੱਗੇ ਹਾਂ ਤੁਰਨ ਲੱਗੇ ਹਾਂ ਆਪਣੇ ਵਿੱਚ ਕੋਈ ਦੀਵਾਰ ਖੜੀ ਨਹੀਂ ਕੀਤੀ ਕੋਈ ਆਹਰ ਵੀ ਕਦੀ ਨਹੀਂ ਕੀਤੀ ਮੈਂ ਇੱਕ ਵਾਰ ਕੀਤੀ ਸੀ ਜਦੋਂ ਵਰੇ ਬਦਲਦੇ ਨੇ ਜਦੋਂ ਸਾਲ ਬਦਲਦੇ ਨੇ ਉਦੋਂ ਅਸੀਂ ਦਿਨ ਰਾਤ ਕੋਸ਼ਿਸ਼ ਕਰਦੇ ਹਾਂ ਅੱਜ ਦਾ ਨਵਾਂ ਸਾਲ ਚੜ੍ਹਨ ਵਾਲਾ ਇਕੱਠੇ ਹੋਈਏ ਬੜੇ ਉਪਰਾਲੇ ਨਾਲ ਮਨਾਉਂਦੇ ਹਾਂ ਪਰ ਕਿਹੜੀ ਅਜੀਬ ਗੱਲ ਹੈ ਅਸੀਂ ਘੜੀਆਂ ਵੱਲ ਵੇਖ ਕੇ ਅੰਦਾਜ਼ਾ ਲਗਾ ਕੇ ਆਪੀ ਬੋਲੇ ਸੁਣਨਾ ਸ਼ੁਰੂ ਕਰ ਦਿੰਦੇ ਹਾਂ ਕਦੇ ਜਾਂਦੇ ਹੋਏ ਕਿਸੇ ਸਾਲ ਨੇ ਤੇ ਆਉਂਦੇ ਹੋਏ ਕਿਸੇ ਸਾਲ ਨੇ ਆਵਾਜ਼ ਦੇ ਕੇ ਨਹੀਂ ਆਖਿਆ ਮੈਂ ਹੁਣ ਆ ਗਿਆ ਜਿੰਦੀ ਘੜੀ ਜਿੱਥੇ ਖਲੋਤੀ ਉਸੇ ਨਾਲ ਹੀ ਬੋਲੇ ਸੁਣਨ ਨਾਲ ਬੁਲਾ ਦਿੰਦਾ ਹੈ ਜਿਸ ਸਪੀਡ ਨਾਲ ਚੱਲ ਰਹੀ ਉੱਥੇ ਹੀ ਅੰਦਾਜ਼ਾ ਲਗਾ ਲੈ ਪਰ ਹੈ ਨਾ ਕੋਈ ਹਿੱਸਾ ਹੈ ਨਾ ਜਿਹੜਾ ਬੀਤ ਗਿਆ ਤੇ ਨਵਾਂ ਆ ਰਿਹਾ ਹਰ ਦਿਨ ਨਵਾਂ ਚੜ੍ਹਦਾ ਹੈ ਹਰ ਰਾਤ ਨਵੀਂ ਪੈਂਦੀ ਹੈ ਜਿਹਨੇ ਦਿਨ ਕਰਕੇ ਕੀਤੀ ਰਾਤ ਰਾਤੀ ਰੁੱਤੀ ਛਿੱਤੀ ਵਾਰ ਸਾਰਾ ਕੁਛ ਕਿਸੇ ਬਣਾਇਆ ਇੱਕ ਖਿਆਲ ਕਰਿਓ ਇਹ ਸਾਰੇ ਵੀ ਵਿਭਾਗ ਨੇ ਹਿੱਸੇ ਨੇ ਸਮੇਂ ਦੇ ਇੱਕ ਵੱਖ ਵੱਖ ਹਿੱਸੇ ਇਹਨੂੰ ਵੀ ਸਮੇਂ ਦਾ ਖੰਡ ਆਖਾਂਗੇ ਖੰਡ ਦਾ ਅਰਥ ਤਾਂ ਕੇਵਲ ਹਿੱਸਾ ਹੈ ਜਦੋਂ ਮਨੁੱਖ ਦੀ ਸੋਚ ਬਦਲ ਜਾਏ ਤੇ ਸੋਚ ਦਾ ਖੰਡ ਬਦਲ ਜਾਂਦਾ ਉਹ ਵੀ ਇੱਕ ਹਿੱਸਾ ਹੈ ਜੀਵਨ ਵਿੱਚ ਜਦੋਂ ਬਚਪਨ ਤੋਂ ਜਵਾਨੀ ਵਿੱਚ ਪੈਰ ਧਰੀਏ ਜਵਾਨੀ ਤੋਂ ਬੁਢੇਪੇ ਵਿੱਚ ਪੈਰ ਧਰੀਏ ਉਹ ਵੀ ਜਿਹੜੇ ਤਿੰਨ ਅਵਸਥਾ ਨੇ ਨਾ ਉਹ ਇੱਕ ਜੀਵਨ ਦੇ ਲੰਬੇ ਸਫ਼ਰ ਦੇ ਵੱਖ ਵੱਖ ਹਿੱਸੇ ਨੇ ਖੰਡ ਨੇ ਖੰਡ ਦਾ ਅਰਥ ਹੈ ਇੱਕ ਹਿੱਸਾ ਵੱਡੇ ਨਿਜ਼ਾਮ ਵਿੱਚ ਸਰਕਾਰਾਂ ਦੇ ਵੱਡੇ ਨਿਜ਼ਾਮ ਵਿੱਚ ਵੀ ਵੱਖ ਵੱਖ ਵਿਭਾਗ ਹੁੰਦੇ ਨੇ ਰੇਲਵੇ ਵਿਭਾਗ ਹੈ ਸਰਕਾਰ ਦਾ ਇੱਕ ਹਿੱਸਾ ਹੈ ਇਹ ਪੋਸਟ ਆਫਿਸ ਦਾ ਵਿਭਾਗ ਹੈ ਇੱਕ ਹਿੱਸਾ ਹੈ ਇਹ ਰੱਖਿਆ ਵਿਭਾਗ ਹੈ ਡਿਫੈਂਸ ਮਿਨਿਸਟਰੀ ਹੈ ਇੱਕ ਹਿੱਸਾ ਹੈ ਲੇਕਿਨ ਸਮੁੱਚਾ ਮਿਲ ਕੇ ਬਣਦਾ ਇੱਕ ਸਰਕਾਰ ਸਰਕਾਰ ਦੇ ਅਗਰ ਵੱਖ ਵੱਖ ਹਿੱਸੇ ਨੇ ਉਹਨਾਂ ਨੂੰ ਅਸੀਂ ਦੂਜੇ ਲਫ਼ਜ਼ਾਂ ਵਿੱਚ ਖੰਡ ਵੀ ਆਖ ਸਕਦੇ ਹਾਂ ਮੇਰਾ ਰੱਬ ਉਹਦਾ ਵੀ ਬੜਾ ਵੱਡਾ ਨਿਜ਼ਾਮ ਜਦੋਂ ਉਹਦੇ ਵਿੱਚ ਦੋ ਤਰ੍ਹਾਂ ਦੇ ਲੋਕ ਪੈਦਾ ਹੋ ਗਏ ਜਿਹੜੇ ਉੱਤਮ ਵੀ ਸਨ ਤੇ ਨੀਚ ਵੀ ਸਨ ਮਸਲਾ ਆ ਗਿਆ ਕਿ ਇਹਨੇ ਪੜਚੋਲ ਕੀਤੀ ਜਾਏ ਪਤਾ ਲੱਗੇ ਨਾ ਉੱਤਮ ਕੌਣ ਹੈ ਨੀਚ ਕੌਣ ਹੈ ਜਿੰਨੀ ਦੇਰ ਉੱਤਮ ਨੀਚ ਨਹੀਂ ਸਨ ਉਹਨਾਂ ਚਿਰ ਲੋੜ ਵੀ ਕੋਈ ਸੀ ਜੁਡੀਸ਼ਰੀ ਦੀ ਹੁਣ ਲੋੜ ਪੈ ਗਈ ਮੇਰੇ ਰੱਬ ਨੇ ਮੇਰੇ ਪ੍ਰਭੂ ਨੇ ਆਪਣੇ ਨਿਜ਼ਾਮ ਵਿੱਚ ਜਦੋਂ ਦੋ ਤਰ੍ਹਾਂ ਦੇ ਲੋਕ ਵੇਖੇ ਨਾ ਉਹਨੇ ਇੱਕ ਵਿਭਾਗ ਕਾਇਮ ਕੀਤਾ ਇੱਕ ਖੰਡ ਕਾਇਮ ਕੀਤਾ ਇੱਕ ਜੁਡੀਸ਼ਰੀ ਕਾਇਮ ਕੀਤੀ ਤੇ ਉਸ ਜੁਡੀਸ਼ਰੀ ਦਾ ਨਾਂ ਕੀ ਸੀ ਧਰਮ ਖੰਡ ਐਸੇ ਰੱਖਣਾ ਚਾਹੀਦਾ ਅਖੰਡ ਸ਼ੁਰੂ ਹੋਏ ਇਹਨਾਂ ਵਿੱਚੋਂ ਇੱਕ ਖੰਡ ਦਾ ਨਾਂ ਹੈ ਧਰਮ ਖੰਡ ਮੰਨੋ ਇੱਕ ਵਿਭਾਗ ਮੇਰੇ ਪ੍ਰਭੂ ਦੇ ਵੱਡੇ ਨਿਜ਼ਾਮ ਦਾ ਇੱਕ ਹਿੱਸਾ ਹੁਣ ਗੁਰੂ ਸਮਝਾਉਣਾ ਚਾਹੁੰਦੇ ਨੇ ਭਲੇ ਆ ਜਦੋਂ ਜਗ ਮੈਂ ਸੰਸਾਰ ਵਿੱਚ ਉੱਤਮ ਨੀਚ ਕੋਈ ਨਹੀਂ ਉਦੋਂ ਹੋ ਸਕਦਾ ਧਰਮ ਖੰਡ ਦੀ ਲੋੜ ਨਾ ਪੈਂਦੀ ਜਦੋਂ ਇੰਨਾ ਵੱਡਾ ਸੰਸਾਰ ਪੈਦਾ ਹੋਇਆ ਉਹਦੇ ਵਿੱਚ ਚੰਗਿਆਈਆਂ ਵੀ ਆ ਗਈਆਂ ਬੁਰਿਆਈਆਂ ਵੀ ਆ ਗਈਆਂ

0: ਉਹਦੇ ਵਿੱਚ ਉੱਤਮ ਲੋਕ ਵੀ ਪੈਦਾ ਹੋ ਗਏ, ਨੀਚ ਲੋਕ ਵੀ ਪੈਦਾ ਹੋ ਗਏ। ਮਸਲਾ ਆ ਗਿਆ ਕਿਹੜਾ ਨੀਚ ਹੈ ਕਿਹੜਾ ਉੱਤਮ ਹੈ, ਇਹਦਾ ਫੈਸਲਾ ਕੌਣ ਕਰੇ। ਕਹਿਣ ਲੱਗੇ ਮੈਂ ਇਸ ਸੰਸਾਰ ਦੇ ਵੱਡੇ ਨਿਜ਼ਾਮ ਵਿੱਚ ਇੱਕ ਵਿਭਾਗ ਕਾਇਮ ਕੀਤਾ, ਇੱਕ ਫੈਸਲੇ ਲਈ ਕਿ ਇਹ ਵਿਭਾਗ ਕੇਵਲ ਇਸ ਸੰਸਾਰ ਤੇ ਇਹ ਫੈਸਲਾ ਕਰੇਗਾ ਉੱਤਮ ਕਿਹੜਾ ਹੈ ਤੇ ਨੀਚ ਕਿਹੜਾ ਹੈ। ਇਹ ਕਿਸ ਫਾਇਲ ਦੇ ਆਧਾਰ ਤੇ ਕਰੇਗਾ ਉਹ ਹੋਏਗੀ ਕਰਮੀ ਕਰਮੀ ਹੋਏ ਵਿਚਾਰ। ਲਓ ਇੱਥੋਂ ਸ਼ੁਰੂ ਹੋਈ ਇਹ ਧਰਮਖੰਡ ਦੀ ਗੱਲ। ਧਰਮਖੰਡ ਹੈ ਮੇਰੇ ਰੱਬ ਦਾ ਇਨਸਾਫ ਦਾ ਵਿਭਾਗ, ਧਰਮ ਹੈ। ਇੱਕ ਵਾਰ ਇਸ ਲਈ ਗੁਰੂ ਨੇ ਬਾਣੀ ਵਿੱਚ ਆਖ ਦਿੱਤਾ,
1: ਸਤਿਗੁਰ ਧਰਤੀ ਧਰਮ ਹੈ।
0: ਮੈਂ ਕਹਿ ਕੀ ਤੁਸੀਂ ਇਹ ਤਿੰਨ ਚੀਜ਼ਾਂ ਦੇ ਨਾਂ ਇਕੱਠੇ ਕਿਉਂ ਲੈ ਗਏ, ਸਤਿਗੁਰੂ ਧਰਤੀ ਤੇ ਧਰਮ, ਇਹ ਤਿੰਨੋਂ ਚੀਜ਼ਾਂ ਵੱਖਰੀਆਂ ਵੱਖਰੀਆਂ ਨੇ, ਪਰ ਤਿੰਨਾਂ ਦੇ ਨਾਂ ਇਕੱਠੇ ਕਿਉਂ ਲੈ ਗਏ? ਕਿਉਂਕਿ ਤਿੰਨਾਂ ਦਾ ਸੁਭਾਅ ਇੱਕੋ, ਇੱਕ ਦੂਜੇ ਲਈ ਐਗਜ਼ਾਮਪਲ ਨੇ। ਸਤਿਗੁਰੂ ਵੀ ਉਹ ਹੈ ਜਿਹਦੇ ਕੋਲ ਕੇਵਲ ਸੱਚ ਹੈ, ਜੇ ਆ ਕੋਈ ਛੇਤੇ ਹਫਲ ਪਾ ਕਦੀ ਬੇਇਨਸਾਫੀ ਨਹੀਂ ਕਰਦਾ। ਤੇ ਧਰਤੀ ਵੀ ਉਹ ਹੈ ਜਿਹੜੀ ਸੱਚ ਬੋਲਦੀ। ਮੈਂ ਇੱਕ ਵਾਰ ਐਗਜ਼ਾਮਪਲ ਵਜੋਂ ਕਿਹਾ ਸੀ ਧਰਤੀ ਵਿੱਚ ਜੋ ਬੀਜੋ ਉਹ ਹੀ ਉੱਗਦਾ, ਕਦੀ ਝੂਠ ਨਹੀਂ ਬੋਲਦੀ। ਐਗਜ਼ਾਮਪਲ ਬਣਵਾ ਕੀਤੀ ਸੀ ਕਿਸੇ ਮਨੁੱਖ ਦੀ ਜੇਬ ਵਿੱਚ ਮੁੱਠੀ ਵਿੱਚ ਕਣਕ ਦੇ ਦਾਣੇ ਹੋਣ ਤੇ ਉਹਦੇ ਕੋਲੋਂ ਕੋਈ ਪੁੱਛੇ ਤੇਰੇ ਹੱਥ ਵਿੱਚ ਕੀ ਆਖੇ ਛੋਲਿਆਂ ਦੇ ਦਾਣੇ, ਆਪ ਉਹ ਭਰਿਆ ਜਿੰਨੀ ਦੇਰ ਤੇਰੀ ਮੁੱਠੀ ਵਿੱਚ ਨੇ ਤੂੰ ਝੂਠ ਬੋਲ ਸਕਣਾ, ਕਿਉਂਕਿ ਤੇਰਾ ਸੁਭਾਅ ਐਸਾ ਹੈ ਝੂਠ ਬੋਲਣ ਦਾ। ਪਰ ਜਿਸ ਦਿਨ ਤੂੰ ਇਹ ਦਾਣੇ ਧਰਤੀ ਵਿੱਚ ਬੀਜਦੇ ਫਿਰ ਬਿਲਕੁਲ ਝੂਠ ਨਾ ਬੋਲੀ। ਜਿਸ ਦਿਨ ਧਰਤੀ ਦੇ ਹਵਾਲੇ ਕਰਦੇ ਨਾ ਉਹ ਧਰਮ ਹੈ, ਉਹਨੇ ਪੜਦੇ ਫਰਜ਼ ਕਰਦੇ ਨੇ, ਉਹਨੇ ਕਿਸੇ ਦਾ ਲਿਹਾਜ਼ ਨਹੀਂ ਕਰਦਾ। ਧਰਮ ਹੈ ਹੀ ਉਹ ਜਿੱਥੇ ਲਿਹਾਜ਼ ਨਾ ਹੋਵੇ, ਧਰਮ ਕਦੇ ਸੁਧਰਮੇ ਨਾ ਹੋਵੇ, ਪਾਪ ਕਮਾਣੇ ਪਾਪੀ ਜਾਣੇ, ਇਹ ਗੱਲ ਵੱਖਰੀ ਹੈ। ਅੱਜ ਦੇ ਸਾਡੇ ਧਰਮ ਅਸਥਾਨਾਂ ਤੇ ਧਰਮ ਦੇ ਘੇਰੇ ਵਿੱਚ ਵੀ ਧਰਮ ਨਹੀਂ ਰਿਹਾ, ਉੱਥੇ ਵੀ ਧੜੇ ਆ ਗਏ ਤੇ ਧੜੇ ਵਿੱਚ ਮਨੁੱਖ ਦੂਜੇ ਤੇ ਪੜਦਾ ਪਾਉਂਦਾ ਹੈ, ਧਰਮ ਨਹੀਂ ਪਾਉਂਦਾ। ਮੈਂ ਕਹਿ ਕੀਤੀ ਸੀ ਧਰਮ ਹੈ ਕੀ ਕਾ, ਉਹਦੇ ਸਾਹਮਣੇ ਕੋਈ ਪੱਥਰ ਲੈ ਕੇ ਚਲਾ ਜਾਏ ਤੇ ਆਖੇ ਤੂੰ ਮੇਰਾ ਕਲੰਕ ਮੇਰਾ ਦਾਗ ਨਾ ਦੱਸੀ ਨਹੀਂ ਤਾਂ ਮੈਂ ਪੱਥਰ ਮਾਰ ਕੇ ਤੋੜ ਦਿਆਂਗਾ, ਤਾਂ ਕਿ ਸ਼ੀਸ਼ਾ ਡਰੇਗਾ? ਮੈਂ ਇਹਨਾਂ ਦਾ ਗੁਨਾ ਪ੍ਰਗਟ ਨਾ ਹੋ ਰਿਹਾ, ਪੜਦੇ ਪਾ ਦੇ ਬਸ ਮੈਨੂੰ ਤੋੜ ਦੇ, ਬਿਲਕੁਲ ਨਹੀਂ ਡਰੇ। ਤੇ ਜੇ ਦੂਜਾ ਆਦਮੀ ਹੱਥ ਫੁੱਲਾਂ ਦੀ ਮਾਲਾ ਲੈ ਜਾਏ ਤੇ ਆਖੇ ਭਲੇ ਹੈ ਮੇਰਾ ਦਾਗ ਨਾ ਦੱਸੀ ਮੈਂ ਤੇਰੀ ਗੱਲ ਵਿੱਚ ਫੁੱਲਾਂ ਦਾ ਹਾਰ ਪਾਵਾਂਗਾ, ਤੇਰਾ ਮਾਨ ਸਨਮਾਨ ਕਰਾਂਗਾ, ਤਾਂ ਕਿ ਉਹ ਇਸ ਲਾਲਚ ਵਿੱਚ ਆ ਕੇ ਦਾਗ ਨਹੀਂ ਦੱਸੇਗਾ। ਅੱਛਾ, ਨਾ ਉਹ ਕਿਸੇ ਦੀ ਖੁਸ਼ਾਮਦ ਕਰਦਾ ਨਾ ਕਿਸੇ ਦੇ ਨਾਲ ਬੇਇਨਸਾਫੀ ਕਰਦਾ। ਕੀਤਾ ਸੱਚ ਧਰਮ ਵੀ ਜਿਹੜਾ ਹੈ ਉਹ ਸੱਚ ਹੈ, ਤੇ ਇਹ ਧਰਮ ਖੰਡ ਬਣਿਆ ਹੀ ਚੰਗੇ ਤੇ ਮੰਦੇ ਦੀ ਪਛਾਣ ਵਾਸਤੇ। ਆਪਾਂ ਸ੍ਰੀ ਆਸਾ ਜੀ ਵਾਰ ਅੰਦਰ ਵੀ ਤੁੱਕ ਪੜਾਏ ਹਾਂ,

कर्म बहाले धर्म बहाले जिस विच धरती थाप रखी धर्म साल संसार सजे राती रुती थित्ती वार पवन पानी अग्नि पाताल संसार सजे ते उन्दे विच एक धरती धर्मशाल वांगू धर्मी विभाग वांगू धर्म खंड वांगू रख लिती तू सच दी पहरेदार बन तेरे विच जिया कोई बीजे ते हब कंडे बिंजन वाले नू दाख बजोरियां नहीं मिलनियां फरीदा लोड़े दाख बजोरियां किचड़ दीते जाते ये किसका हो सकता है जी हाँ बीजे कर्मा संगला खेत कहन लगे धर्म जेड़ा है धरती धर्म है क्योंकि झूठ ही नहीं बोलते धरती मानो धर्म था रहे हैं जो धर्म की निशाने है उसे इंसाफ होंगे बेइंसाफी नहीं होती उत्थे लिहाज मुला दे धड़े नहीं पाले जाते उत्थे गुनाहगार कोई अपने गुनाह नु छुपा के नहीं लंघ सकता अज साडे धर्म स्थाना दियां उठ वड्डियां वड्डियां पदवियां दे सामने वड्डे वड्डे विचारी ते कुकर्मी लोग भी क्लीन चिट चिट लै जांदे ਸਾਡਾ ਧਰਮ ਸ਼ੱਕੀ ਹੋ ਰਿਹਾ ਹੈ ਧਰਮ ਤੇ ਕੁਸ਼ਚਨ ਚਿੰਨ ਲੱਗ ਰਿਹਾ ਹੈ ਤੇ ਗੁਰੂ ਨੇ ਫੈਸਲਾ ਦਿੱਤਾ ਕਹਿੰਦੇ ਨੇ ਧਰਮ ਦਾ ਵਿਭਾਗ ਤਾਂ ਬਣਾਇਆ ਹੀ ਇਸ ਲਈ ਹੈ ਜੇ ਸੰਸਾਰ ਅੰਦਰ ਉੱਤਮ ਤੇ ਨੀਚ ਦਾ ਮਸਲਾ ਨਾ ਹੁੰਦਾ ਕਦੀ ਧਰਮ ਦਾ ਵਿਭਾਗ ਬਣਦਾ ਹੀ ਨਾ ਧਰਮ ਖੰਡ ਦੀ ਲੋੜ ਹੀ ਕੋਈ ਸੀ ਜੇ ਸੰਸਾਰ ਅੰਦਰ ਕੋਈ ਮਾੜੇ ਆਦਮੀ ਚੰਗੇ ਆਦਮੀ ਨਾ ਹੁੰਦੇ ਨਾ ਪੁਲਿਸ ਦੀ ਲੋੜ ਸੀ ਨਾ ਕਿਸੇ ਜੁਡੀਸ਼ਰੀ ਦੀ ਲੋੜ ਸੀ ਨਾ ਜੇਲ੍ਹਾਂ ਦੀ ਲੋੜ ਸੀ ਨਾ ਹਵਾਲਾ ਇਨਸਾਫ ਦਾ ਘਰ ਰੱਖਦੇ ਇਹ ਗੱਲ ਵੱਖਰੀ ਹੈ ਜਿਵੇਂ ਸੰਸਾਰ ਦੇ ਇਨਸਾਫ ਦੇ ਘਰ ਇਨਸਾਫ ਨਹੀਂ ਰਹੇ ਅੱਜ ਸਾਡੇ ਕੋਲ ਧਰਮ ਦੇ ਘਰ ਵੀ ਧਰਮ ਦੇ ਨਹੀਂ ਪਏ ਧਰਮ ਅਸਥਾਨਾਂ ਤੋਂ ਵੀ ਧਰਮ ਦੇ ਵਾਤਾਵਰਨ ਵਿੱਚ ਵੀ ਧਰਮ ਦੇ ਘੇਰੇ ਵਿੱਚ ਵੀ ਅੱਜ ਸਾਨੂੰ ਆਸ ਨਹੀਂ ਰਹੀ ਕਿ ਉੱਥੇ ਵੀ ਕੋਈ ਉੱਤਮ ਸੇਧਦਾਰ ਉੱਤਮ ਕਹੀਏ ਨੀਚ ਕਰਮ ਬੈ ਹੋਏ ਦਾ ਫੈਸਲਾ ਕਰ ਸਕੇ ਪਰ ਖਿਆਲ ਕਰਿਓ ਗੁਰੂ ਨੇ ਆਪਣੀ ਰਸਨਾ ਤੋਂ ਆਖਿਆ ਇਹ ਬਿਠਾਇਆ ਇਸ ਲਈ

ਲਓ ਇੱਥੇ ਉੱਤਮ ਤੇ ਨੀਚ ਦਾ ਫਰਕ ਪੈ ਜਿਹੜਾ ਅਸੀਂ ਉਹ ਕੱਢ ਲਿਆ। ਇਨਸਾਫ ਕਰਨ ਵਾਲੇ ਨੇ, ਧਰਮ ਦੇ ਘਰ ਨੇ, ਧਰਮ ਸਾਲ ਨੇ, ਧਰਮ ਖੰਡ ਨੇ, ਆਹ ਕੰਮ ਕਰਨਾ। ਧਰਮ ਖੰਡ ਦੀ ਲੋੜ ਕਿਉਂ ਪਈ? ਧਰਮ ਇੱਕ ਧਰਮ ਖੰਡ ਇੱਕ ਵਿਭਾਗ ਹੈ ਮੇਰੇ ਮਾਲਕ ਦੇ ਨਿਜ਼ਾਮ ਦਾ। ਜਿਹੜਾ ਧਰਮ ਖੰਡ ਵਿੱਚ ਪ੍ਰਵੇਸ਼ ਕਰੇਗਾ ਉਹਦੇ ਅੰਦਰ ਸੱਚ ਤੇ ਇਨਸਾਫ ਆ ਜਾਏਗਾ, ਉਹ ਕੋਈ ਧੜੇ ਨਹੀਂ ਪਾਲੇਗਾ। ਨਹੀਂ ਤਾਂ ਸਮਝ ਲਓ ਧਰਮ ਖੰਡ ਵਿੱਚ ਉਸਨੇ ਪ੍ਰਵੇਸ਼ ਨਹੀਂ ਕੀਤਾ। ਰਸਤਾ ਬਣ ਗਿਆ। ਗੁਰੂ ਕਹਿੰਦੇ ਨੇ ਜਦੋਂ ਧਰਤੀ ਥਾਪ ਰੱਖੀ ਧਰਮਸਾਲ, ਫਿਰ ਕੀ ਵੇਖਿਆ ਤੇ ਇਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨਜੀਵ ਵੀ ਪੈਦਾ ਹੋਏ, ਅਨੇਕਾਂ ਨਾਵਾਂ ਦੇ ਵੱਖ ਵੱਖ ਕਰਮ ਹੋਇਆ ਕਿ ਉਹਨਾਂ ਸਾਰਿਆਂ ਦੀਆਂ ਫਾਇਲਾਂ ਧਰਮ ਦੇ ਸਾਹਮਣੇ ਪੇਸ਼ ਹੋ ਗਈਆਂ। ਧਰਮ ਖੰਡ ਵੀ ਲਿਖਣਾ ਵੇ ਧਰਮ ਬਹਾਲਿਆ, ਉੱਥੇ ਸਾਰਿਆਂ ਦੀਆਂ ਫਾਇਲਾਂ ਕਿਹੜੀਆਂ ਕਰਮਾਂ ਦੀਆਂ। ਤੇ ਧਰਮ ਦਾ ਕੰਮ ਹੈ ਸੱਚ ਬੋਲਣਾ ਤੇ ਇਨਸਾਫ ਕਰਨਾ। ਉਹਨੇ ਹਰ ਇੱਕ ਦੇ ਕਰਮ ਦੀ ਵਿਚਾਰ ਕਰਕੇ, ਕਰਮੀ ਕਰਮੀ ਹੋਏ ਵਿਚਾਰ, ਹਰ ਕਿਸੇ ਦੇ ਕਰਮਾਂ ਦੀ ਵਿਚਾਰ ਕਰਕੇ ਵੱਖ ਕਰ ਲਿਆ, ਚੁਣ ਵੱਖ ਕੱਢੇ, ਜੱਜ ਮਾ ਲਿਆ ਆਹ ਉੱਤਮ ਨੇ ਆਹ ਨੀਚ ਨੇ। ਉੱਤਮ ਸੇ ਦਰ ਉੱਤਮ ਕਹੀ ਹੈ, ਨੀਚ ਕਰਮ ਕਿਹਦਾ ਸੁੱਚਾ ਇਨਸਾਫ ਹੈ ਧਰਮ ਦੇ ਖੰਡ ਦਾ, ਧਰਮ ਦੀ ਦੁਨੀਆ ਦਾ। ਭਲਿਓ ਜੇ ਸਾਡੇ ਬੱਚੇ, ਅੱਜ ਦਾ ਸੰਸਾਰ ਧਰਮ ਤੋਂ ਦੌੜ ਰਿਹਾ, ਉਹਦਾ ਕਾਰਨ ਸਿਰਫ ਇਹੋ ਹੀ ਹੈ ਕਿ ਜਿਵੇਂ ਸਾਡੀਆਂ ਸੰਸਾਰਕ ਜੁਡੀਸ਼ਰੀ ਤੇ ਸੰਸਾਰਕ ਇਹਨਾਂ ਅਦਾਲਤਾਂ ਵਿੱਚੋਂ ਸਾਨੂੰ ਸ਼ੱਕ ਪੈਦਾ ਹੁੰਦਾ ਨਾ ਕਿ ਇਨਸਾਫ ਨਹੀਂ ਮਿਲਦਾ, ਭਰੋਸਾ ਨਹੀਂ ਬਣਦਾ। ਅਸੀਂ ਅਦਾਲਤ ਵਿੱਚ ਕੇਸ ਲੈ ਕੇ ਵੀ ਜਾਂਦੇ ਹਾਂ, ਫਿਰ ਵੀ ਵਿਸ਼ਵਾਸ ਨਹੀਂ ਹੁੰਦਾ, ਪਤਾ ਨਹੀਂ ਇਨਸਾਫ ਮਿਲੇਗਾ ਨਹੀਂ ਮਿਲੇਗਾ, ਕਿਉਂਕਿ ਅਦਾਲਤਾਂ ਵਿਕਾਊ ਨੇ। ਪਰ ਖਿਆਲ ਕਰਿਓ, ਧਰਮ ਵਿਕਾਊ ਨਹੀਂ ਹੁੰਦਾ, ਜਿਹੜਾ ਵਿਕ ਜਾਏ ਉਹ ਧਰਮ ਨਹੀਂ ਹੁੰਦਾ, ਧਰਮ ਵਿਕਾਊ ਨਹੀਂ ਹੁੰਦਾ। ਜਿਹੜੀ ਚੀਜ਼ ਵੀ ਵਿਕਾਊ ਹੋਏਗੀ ਨਾ, ਉਹਦਾ ਆਪਣਾਪਣ ਖਤਮ ਹੋ ਜਾਂਦਾ, ਆਪਣੀ ਹੋਂਦ, ਆਪਣੀ ਵਿਚਾਰਧਾਰਾ, ਸਭ ਕੁਝ ਖਤਮ। ਜਿੰਦੇ ਅੱਗੇ ਵਿਕ ਗਿਆ ਉਹਦੀ ਹੋ ਗਈ। ਤੇ ਗੁਰੂ ਨੇ ਇਹੋ ਗੱਲ ਬਾਣੀ ਵਿੱਚ ਆਖੀ, ਕਹਿਣ ਲੱਗੇ ਉੱਥੇ ਸੱਚੇ ਹੀ ਸੱਚ ਨਿਬੜੇ, ਚੁਣ ਵੱਖ ਕੱਢੇ, ਜੱਜ ਮਾਲਿਆ। ਇਨਸਾਫ਼ ਇਹ ਕਹਿੰਦਾ ਸੀ ਥਾਓ ਨਾ ਪਾਇਨ ਕੂੜਿਆਰ, ਇਨਸਾਫ ਇਹੋ ਮੰਗ ਕਰਦਾ ਸੀ। ਜੇ ਆਪਣੇ ਬੱਚਿਆਂ ਨੂੰ, ਆਪਣੇ ਭਵਿੱਖ ਨੂੰ, ਆਪਣੀ ਸੰਤਾਨ ਨੂੰ, ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਧਰਮ ਨਾਲ ਜੋੜਨਾ ਚਾਹੁੰਦੇ ਹੋ, ਧਰਮ ਦਾ ਸਹੀ ਰੂਪ ਦਿਖਾਉਣਾ ਪਏਗਾ। ਧਰਮ ਦਾ ਅਸਲ ਰੂਪ ਸਾਡੇ ਕੋਲੋਂ ਗੁਆਚ ਰਿਹਾ ਹੈ। ਜਿਹੜਾ ਵਿਭਾਗ ਗੁਰੂ ਨੇ ਪੈਦਾ ਕੀਤਾ ਸੀ ਨਾ, ਉਹ ਸਾਡੇ ਕੋਲੋਂ ਗੁਆਚ ਰਿਹਾ ਹੈ। ਇਹੋ ਕਾਰਨ ਹੈ ਬਦਲੇ ਹੋਏ ਕਿਸੇ ਵਿਭਾਗ ਨੂੰ ਅੱਜ ਦਾ ਨੌਜਵਾਨ ਬੱਚਾ ਪ੍ਰਵਾਨ ਨਹੀਂ ਕਰਦਾ। ਉਹ ਕਹਿੰਦਾ ਇਹਦਾ ਨਾ ਧਰਮ ਹੈ, ਇੱਥੇ ਤਾਂ ਇਨਸਾਫ਼ ਹੈ ਨਹੀਂ। ਲੇਕਿਨ ਪ੍ਰਭੂ ਨੇ, ਮੇਰੇ ਮਾਲਕ ਨੇ ਜਿਹੜਾ ਧਰਮ ਖੰਡ ਪੈਦਾ ਕੀਤਾ ਸੀ ਨਾ, ਉਹ ਆਪਣੇ ਨਿਜ਼ਾਮ ਵਿੱਚ ਇੱਕ ਇਨਸਾਫ਼ ਦੀ ਅਦਾਲਤ ਪੈਦਾ ਕੀਤੀ। ਉੱਥੇ ਮਨੁੱਖ ਦੇ ਕਰਮਾਂ ਦੀ ਵਿਚਾਰ ਹੁੰਦੀ ਹੈ, ਕਰਮੀ ਕਰਮੀ ਹੋਏ ਵਿਚਾਰ। ਕਿਉਂ? ਕਿਉਂਕਿ ਉੱਥੇ ਉਸ ਜਿਹੜੀ ਅਦਾਲਤ ਹੈ ਉਹਦੇ ਉੱਤੇ ਵੱਡਾ ਫੈਸਲਾ ਕਰਨ ਵਾਲੀ ਸੁਪਰੀਮ ਕੋਰਟ ਜਿਹੜੀ ਆਖਰੀ ਅਦਾਲਤ ਹੈ ਨਾ, ਉਹ ਸੱਚੇ ਦੀ।

ਕਹਿਣ ਲੱਗੇ ਜਿਹੜੇ ਪੰਚ ਪ੍ਰਵਾਨ ਹੁੰਦੇ ਨੇ ਨਾ, ਜਿਹੜੇ ਉੱਤਮ ਪੁਰਸ਼ ਨੇ, ਜਿਨ੍ਹਾਂ ਦਾ ਜ਼ਿਕਰ ਪਹਿਲੇ ਵੀ ਪੰਚਾਂ ਦੀ ਪੌੜੀ ਵਿੱਚ ਆ ਚੁੱਕਾ, ਜਿਹੜੇ ਪ੍ਰਵਾਨ ਚੜ੍ਹਦੇ, ਜਿਹੜੇ ਕਰਮਾਂ ਦੀ ਫਾਇਲ ਵਿੱਚ ਸ੍ਰੇਸ਼ਟ ਮੰਨੇ ਜਾ ਸਕਦੇ, ਜਿਹਦਾ ਧਰਮ ਧਰਮ ਫੈਸਲਾ ਕਰਦਾ ਕਿ ਹਾਂ ਆਹ ਪਵਿੱਤਰ ਨੇ। ਮੈਂ ਇੱਕ ਗੱਲ ਕੀਤੀ ਸੀ, ਧਰਮ ਵੀ ਆਪਣੀ ਮੋਹਰ ਲਗਾਉਂਦਾ ਹੈ ਆਪਣੇ ਸੱਚੇ ਪਾਤਸ਼ਾਹ ਕੋਲ ਜਦੋਂ ਫਾਈਲ ਪੇਸ਼ ਕਰਦਾ ਹੈ ਨਾ, ਆਪਣੀ ਰਿਪੋਰਟ ਦਿੰਦਾ ਪੜਚੋਲ ਕਰਕੇ, ਕਰਮ ਕਰਮ ਕਰਮੀ ਕਰਮੀ ਵਿਚਾਰ ਕਰਕੇ ਜਦੋਂ ਧਰਮ ਫੈਸਲਾ ਦਿੰਦਾ ਨਾ, ਆਪਣਾ ਆਪਣੀ ਮੋਹਰ ਲਾ ਕੇ ਅੱਗੇ ਭੇਜਦਾ ਹੈ ਸੱਚੇ ਦੇ ਦਰਬਾਰ ਵਿੱਚ। ਇੱਕ ਵਾਰ ਸ਼ਬਦ ਆਇਆ ਕਿ ਸੰਸਾਰ ਕੀ ਇੱਧਰ ਦੀਵੇ ਚੌਦੇ ਹੱਟ ਨਾਲ, ਜੇਤੇ ਜੀ ਤੇਤੇ ਵਣਜਾਰ, ਖੁੱਲੇ ਹੱਟ ਹੋਆ ਵਪਾਰ, ਜੋ ਪਹੁੰਚੇ ਸੋ ਚੱਲਣ ਹਾਰ। ਅੱਗੇ ਕਿਸੇ ਧਰਮ ਦਲਾਲ ਪਾਏ ਨਿਸ਼ਾਨ, ਉਹ ਵੀ ਨਿਸ਼ਾਨ ਪਾਉਂਦਾ। ਧਰਮ ਨੇ ਪਹਿਲਾ ਫੈਸਲਾ ਦੇਣਾ, ਧਰਮ ਦਾ ਇਨਸਾਫ ਸੱਚ ਜਿਹੜਾ ਉਹਨੇ ਤੇ ਪੜਚੋਲ ਕਰਨੀ ਹੈ ਨਾ, ਕਰਮੀ ਕਰਮੀ ਵਿਚਾਰ ਕਰਕੇ ਉਹ ਜਿਹੜੇ ਪ੍ਰਵਾਨ ਨੇ, ਜਿਹੜੇ ਪੰਚ ਨੇ, ਜਿਹੜੇ ਉੱਤਮ ਨੇ, ਉਹਨਾਂ ਤੇ ਮੋਹਰ ਲਾ ਦੇਣੀ, ਤੇ ਫਿਰ ਉਹਦੀ ਮੋਹਰ ਨੂੰ ਵੇਖ ਕੇ ਮੇਰੇ ਮਾਲਕ ਸੱਚੇ ਦਰਬਾਰ ਵਾਲੇ ਨੇ ਨਦਰੀ ਕਰਮ ਕਰਨਾ ਹੈ, ਰਹਿਮਤ ਭਰੀ ਨਿਗਾਹ ਕਰਨੀ।

ਕਹਿਣ ਲੱਗੇ ਇੱਕ ਵਿਸ਼ਵਾਸ ਦਵਾਵਾਂ ਕਿ ਕੱਚ ਤੇ ਪੱਕ ਉੱਥੇ ਪੇਸ਼ ਹੋਵੇਗੀ। ਉਸ ਅਦਾਲਤ ਤੋਂ ਕੋਈ ਨਹੀਂ ਬਚ ਸਕਦਾ, ਘਰ ਕੱਚੀ ਪੱਕੀ ਸਾਰੀ ਹੈ। ਉਸ ਅਦਾਲਤ ਵਿੱਚ ਕੱਚ ਤੇ ਪੱਕ ਦੋਨੋਂ ਚੀਜ਼ਾਂ ਪੇਸ਼ ਹੋਣਗੀਆਂ। ਜਿਵੇਂ ਸਤਿਗੁਰੂ ਨੇ ਬਾਣੀ ਵਿੱਚ ਇੱਕ ਹੋਰ ਥਾਂ 'ਤੇ ਆਖਿਆ ਨਾ, ਕਹਿੰਦੇ ਨੇ ਇੱਕ ਨਾ ਆਟਾ ਅਗਲਾ, ਇੱਕ ਨਾ ਹੀ ਲੋਨ, ਅੱਗੇ ਗਏ ਸਿੰਘ ਅਫਸਰ। ਸੰਸਾਰ ਵਿੱਚ ਇਹ ਨਾ ਵੇਖੀ ਇੱਕ ਬੜਾ ਅਮੀਰ ਹੈ ਤੇ ਇੱਕ ਬੜਾ ਗਰੀਬ ਹੈ, ਉਹਨੂੰ ਰੋਟੀ ਨਹੀਂ ਜੁੜਦੀ। ਤੂੰ ਸਮਝਣਾ ਵੀ ਖੋਰਿਆ ਜਿਹੜਾ ਬੜਾ ਵੱਡਾ ਅਮੀਰ ਹੈ ਨਾ, ਰੱਬ ਦੀ ਰੱਬ ਨੂੰ ਪਸੰਦ ਆਇਆ ਤਾਂ ਹੀ ਉਹਨੇ ਅਮੀਰੀ ਦਿੱਤੀ ਹੈ। ਅਸੀਂ ਕਈ ਵਾਰ ਇਸੇ ਗੱਲ 'ਤੇ ਕਿਸੇ ਦਾ ਵੱਡਾ ਛੋਟਾ ਪਰਖਣ ਲੱਗ ਪੈਂਦੇ ਹਾਂ। ਜਿਹਦੇ ਕੋਲ ਇੰਨੇ ਪਦਾਰਥ, ਇਹਨੂੰ ਰੱਬ ਨੇ ਇੰਨਾ ਸੁਖੀ ਕੀਤਾ, ਜ਼ਰੂਰ ਇਹਦੇ ਕੋਈ ਚੰਗੇ ਕਰਮ ਕੀਤੇ ਹੋਣਗੇ, ਤਾਂ ਇੰਨੇ ਸੁਖੀ ਹੈ ਨਾ। ਅਸੀਂ ਉਸ ਸੰਸਾਰਕ ਪਦਾਰਥਾਂ ਦੇ ਮਿਆਰ 'ਤੇ ਉਹਦੀ ਮਿਣਤੀ ਗਿਣਤੀ ਵਿੱਚ ਹੀ ਉਸਨੂੰ ਉੱਤਮ ਅਤੇ ਨੀਚ ਕਹਿ ਬਹਿੰਦੇ ਹਾਂ। ਗੁਰੂ ਕਹਿੰਦੇ ਨੇ ਭਰਿਆ ਜਦੋਂ ਵੇਖੇ ਨਾ, ਇੱਕ ਨਾ ਆਟਾ ਅਗਲਾ, ਇੱਕ ਦੇ ਘਰ ਵਿੱਚ ਅਨਾਜ ਦੇ ਦੌਲਤ ਦੇ ਦਨ ਲੱਗੇ ਹੋਏ ਬਹੁਤ, ਇੱਕ ਨਾ ਹੀ ਲੋਨ, ਇੱਕ ਦੇ ਘਰ ਵਿੱਚ ਲੂਣ ਦੀ ਗਲੀ ਵੀ ਨਹੀਂ ਖਾਂਦੀ। ਉਹ ਇੰਨਾ ਗਰੀਬ ਹੈ ਉਹਦੇ ਤਨ 'ਚ ਕੱਪੜਾ ਨਹੀਂ ਜੁੜਦਾ, ਰੱਜ ਰੋਟੀ ਨਹੀਂ ਜੁੜਦੀ, ਤੇ ਇੱਕ ਦੇ ਘਰ ਵਿੱਚ ਸੁੱਖਾਂ ਦੇ ਪਦਾਰਥਾਂ ਦੇ ਦੌਲਤ ਦੇ ਅਨਾਜ ਦੇ ਦਨ ਲੱਗੇ ਹੋਏ ਨੇ। ਇੱਕ ਨਾ ਆਟਾ ਅਗਲਾ, ਇੱਕ ਨਾ ਹੀ ਲੂਣ, ਕੁਝ ਵੀ ਨਹੀਂ। ਪਰ ਭਲਿਆ ਇਹਦੇ ਤੋਂ ਇਹ ਫੈਸਲਾ ਨਾ ਕਰ ਲਈ ਕਿ ਇਹ ਬੜਾ ਮਹਾਨ ਪੁਰਸ਼ ਹੈ ਜਿਹਦੇ ਘਰ ਪਦਾਰਥ ਨੇ, ਤੇ ਇਹ ਬੜਾ ਘਟੀਆ ਨੀਚ ਪੁਰਸ਼ ਹੈ ਇਹਦੇ ਘਰ ਕੁਝ ਵੀ। ਕਹਿਣ ਲੱਗੇ ਅੱਗੇ ਗਏ ਸੰਜਾਪ ਸਿੰਘ ਅਗਲੀ ਤੋਂ, ਇਹ ਤਾਂ ਕਰਮੀ ਜਦੋਂ ਵਿਚਾਰ ਹੋਏਗੀ ਨਾ, ਕੱਚ ਪਕਾਈ ਉੱਥੇ ਤਾਂ ਨਾਨਕ ਗਇਆ ਜਾਪੇ ਗਏ, ਜਦੋਂ ਉੱਥੇ ਕੱਚੇ ਤੇ ਪੱਕੇ ਪਹੁੰਚਣਗੇ ਨਾ ਜਾਪਣਾ, ਤੇ ਉੱਥੇ ਕਿਹੜਾ ਪ੍ਰਵਾਨ ਹੈ ਕਿਹੜਾ ਨਹੀਂ ਪ੍ਰਵਾਨ, ਕਿਉਂਕਿ ਉਹ ਧਰਮ ਦਾ ਗੱਲ ਹੈ, ਉਹ ਇਨਸਾਫ ਦਾ ਗੱਲ ਹੈ, ਉਹ ਸੱਚੀ ਅਦਾਲਤ ਧਰਮ ਦੀ ਅਦਾਲਤ ਹੈ, ਉਹਦਾ ਨਾਮ ਧਰਮ ਖੰਡ ਹੈ।

ਪੰਜਾਬੀ ਨੇ ਚੋਟਾਂ ਖਾਸੀ ਕੌਣ, ਇਹ ਤੇ ਉੱਥੇ ਪਤਾ ਲੱਗਣਾ ਕਿਹਨੂੰ ਧੱਕੇ ਪੈਂਦੇ ਨੇ ਤੇ ਕਿਹਨੂੰ ਗਲਵੱਕੜੀ ਮਿਲਦੀ ਹੈ। ਤੂੰ ਇੱਥੇ ਹੀ ਅੰਦਾਜ਼ਾ ਲਈ ਜਾਣਾ ਇਹਦੇ ਕੋਲ ਦੌਲਤ ਬੜੀ ਹੈ, ਇਸ ਲਈ ਬਹੁਤ ਵੱਡਾ ਪੁਰਸ਼, ਬਹੁਤ ਚੰਗਾ ਪੁਰਸ਼। ਇਹਦੇ ਕੋਲ ਵਿਚਾਰੇ ਕੋਲ ਆਪਣੇ ਕੋਲ ਖਾਣ ਨਹੀਂ ਹੈ, ਨਹੀਂ ਦਾਨਪੁਣ, ਦਾਨਪੁਣ ਕੀ ਕਰਨਾ, ਇਸ ਲਈ ਇਹ ਘੱਟ ਗਿਆ ਨੀਚ। ਗੁਰੂ ਕਹਿਣ ਲੱਗੇ ਇਸ ਗੱਲ ਦੀ ਪਛਾਣ ਤਾਂ ਜਦੋਂ ਕਰਮੀ ਕਰਮੀ ਹੋਏ ਵਿਚਾਰ ਹੋਏਗਾ ਨਾ, ਸੱਚੇ ਦੀ ਦਰਬਾਰ ਵਿੱਚ ਪਹੁੰਚੇਗਾ, ਜਿੱਥੇ ਕੱਚ ਪਕਾਈ ਉੱਥੇ ਪਾਏ, ਕੱਚੇ ਤੇ ਪੱਕੇ ਦੋਨੋਂ ਹੀ ਜਦੋਂ ਉੱਥੇ ਪਹੁੰਚਣਗੇ ਫਿਰ ਪਤਾ ਲੱਗੇਗਾ ਇਹਨਾਂ ਵਿੱਚੋਂ ਚੰਗਾ ਕਿਹੜਾ ਹੈ, ਉੱਤਮ ਕਿਹੜਾ ਹੈ, ਨੀਤ ਕਿਹੜਾ ਹੈ। ਨਾਨਕ ਗਿਆ ਉੱਥੇ ਗਿਆ ਜਾਪੇ ਜਾਏ, ਉੱਥੇ ਜਾ ਕੇ ਪਤਾ ਲੱਗੇਗਾ, ਜਾਪੇਗਾ ਇਹਨਾਂ ਵਿੱਚੋਂ ਨੀਚ ਕਿਹੜਾ। ਪਰ ਸੰਸਾਰ ਦੀ ਅਦਾਲਤ ਵਿੱਚ ਤੇ ਸਾਡੀ ਆਪਣੀ ਸੋਚ ਵਿੱਚ ਇਹਦਾ ਫੈਸਲਾ ਕਰਨਾ ਔਖਾ ਹੋਏਗਾ। ਜੇ ਅਸੀਂ ਹੀ ਕਿਸੇ ਉੱਤਮ ਤੇ ਨੀਚ ਦਾ ਫੈਸਲਾ ਕਰ ਸਕਦੇ ਤਾਂ ਗੁਰੂ ਨੂੰ ਇਹ ਧਰਮ ਖੰਡ ਦਾ ਵਿਭਾਗ ਬਣਾਉਣਾ ਹੀ ਨਾ ਪੈਂਦਾ, ਰੱਬ ਨੂੰ ਇਹ ਧਰਮ ਖੰਡ ਦਾ ਵਿਭਾਗ ਬਣਾਉਣਾ ਹੀ ਨਾ ਪੈਂਦਾ, ਕਿਉਂਕਿ ਸਾਡੀ ਸੋਚ ਧਰਮ ਖੰਡ ਵਾਲੀ ਨਹੀਂ, ਸਾਡੀ ਸੋਚ ਹੈ ਧੜਿਆਂ ਦੇ ਖੰਡ ਵਾਲੀ। ਨਤੀਜਾ ਇਹ ਹੈ ਅਸੀਂ ਉਹ ਫੈਸਲਾ ਕਰ ਨਹੀਂ ਪਾਵਾਂਗੇ, ਮੇਰਾ ਰੱਬ ਮਜਬੂਰ ਹੋਇਆ ਉਹਨੇ ਧਰਮ ਖੰਡ ਬਣਾ ਦਿੱਤਾ। ਤੂੰ ਨਹੀਂ ਕਰ ਸਕੇਗਾ ਉਹ ਕਰੇਗਾ, ਤੂੰ ਇੱਥੇ ਫੈਸਲੇ ਛੁਪਾਏਗਾ ਉਹ ਕਰੇਗਾ। ਗੁਰੂ ਨੇ ਇਸੇ ਵੀ ਆਖ ਦਿੱਤਾ, ਕਹਿਣ ਲੱਗੇ ਮਾਨਸਾ ਦੀ ਬਾਣੋਂ ਕੋਈ ਨਸ ਭੱਜ ਨਿਕਲੇ ਇੱਥੇ ਛੁਪਾ ਸਕਦਾ, ਇੱਥੇ ਛੁਪਾ ਸਕਦਾ, ਕੋਈ ਨਾ ਕੋਈ ਆਰ ਐਸਾ ਕਰ ਸਕਦਾ ਕਿ ਮੇਰਾ ਗੁਨਾਹ ਛੁਪ ਜਾਏ, ਮਾਨਸਾ ਦੀ ਬਾਣੋਂ ਕੋਈ ਨਸ ਭੱਜ ਨਿਕਲੇ। ਕਹਿਣ ਲੱਗੇ ਹਰ ਦੀ ਬਾਣੋਂ ਕੋਈ ਕਿੱਥੇ ਜਾਇਆ, ਉਹਦੇ ਕੋਲ ਧਰਮ ਖੰਡ, ਉਹਨੇ ਧਰਮ ਦਾ ਵਿਭਾਗ ਬਣਾਇਆ, ਉਹਨੇ ਸੱਚੀ ਅਦਾਲਤ ਬਣਾਈ, ਉਸ ਸੱਚੀ ਅਦਾਲਤ ਵਿੱਚੋਂ ਕੋਈ ਬਚ ਕੇ ਨਹੀਂ ਜਾ ਸਕਦਾ। ਕਹਿੰਦੇ ਨੇ ਜਿਹੜਾ ਇਨਸਾਫ ਸੱਚ ਤੇ ਆਧਾਰਿਤ ਕਰੇ, ਉੱਤਮ ਨੂੰ ਉੱਤਮ ਆਖੇ, ਨੀਚ ਨੂੰ ਨੀਚ ਡਿਕਲੇਅਰ ਕਰੇ, ਕਰਮਾਂ ਦੇ ਉੱਪਰ ਕਰਮਾਂ ਦੀ ਫਾਇਲ ਤੇ ਨਬੇੜਾ ਕਰੇ, ਕਿਸੇ ਦਾ ਲਿਹਾਜ਼ ਨਾ ਕਰੇ, ਕਿਸੇ ਕੋਲੋਂ ਡਰੇ ਨਾ, ਕਿਸੇ ਨੂੰ ਆਪਣਾ ਜਾਂ ਬੇਗਾਨਾ ਧੜਿਆ ਦਾ ਨਾ ਸਮਝੇ, ਗੁਰੂ ਕਹਿੰਦੇ ਨੇ ਐਸਾ ਮਨੁੱਖ ਜਿਹੜਾ ਹੈ ਉਹ ਧਰਮ ਖੰਡ ਦਾ ਪ੍ਰਵੇਸ਼ੀ ਹੈ। ਇਸੇ ਦਾ ਨਾ ਹੀ ਧਰਮ ਖੰਡ। ਅੱਗੇ ਦੋ ਤਿੰਨ ਦਿਨ, ਦੋ ਤਿੰਨ ਟਾਈਮ ਆਪਣੇ ਕੋਲ ਖੰਡਾਂ ਦੇ ਭਾਵ ਰੱਬ ਦੇ ਨਿਜ਼ਾਮ ਦੇ ਜਿਹੜੇ ਵੱਖ ਵੱਖ ਵਿਭਾਗ ਨੇ ਤੇ ਉਹਨਾਂ ਵਿਭਾਗਾਂ ਦੀਆਂ ਕੀ ਡਿਊਟੀਆਂ ਨੇ, ਵੱਖਰੀਆਂ ਵੱਖਰੀਆਂ ਡਿਊਟੀਆਂ, ਉਹਨਾਂ ਖੰਡਾਂ ਦੀਆਂ ਡਿਊਟੀਆਂ, ਮੇਰੇ ਰੱਬ ਦੇ ਬਣਾਏ ਹੋਏ ਵਿਭਾਗਾਂ ਦੀਆਂ ਡਿਊਟੀਆਂ ਸਮਝਣੀਆਂ। ਜਿਸ ਸੰਸਾਰ ਵਿੱਚ ਪ੍ਰਵੇਸ਼ ਕਰਨਾ ਚਾਹੋ, ਜਿੰਦੀ ਰਈਅਤ ਬਣਨਾ ਚਾਹੋ, ਮੈਨੂੰ ਅਜੇ ਤੱਕ ਯਾਦ, ਜਦੋਂ ਤੁਸੀਂ ਕਿਸੇ ਦੇਸ਼ ਦੀ ਸਿਟੀਜ਼ਨਸ਼ਿਪ ਲੈਂਦੇ ਹੋ, ਉੱਥੋਂ ਦੀ ਇੱਕ ਕਿਤਾਬ ਮਿਲਦੀ, ਕਿਤਾਬ ਉਸ ਕਿਤਾਬ ਵਿੱਚ ਕੀ ਹੁੰਦਾ, ਇੱਥੋਂ ਦੇ ਸੰਵਿਧਾਨ ਨੂੰ ਪੜ੍ਹ ਚੰਗੀ ਤਰ੍ਹਾਂ, ਜਿਸ ਦੇਸ਼ ਦਾ ਤੂੰ ਵਾਸੀ ਹੋਣਾ ਉਸਦੇ ਸੰਵਿਧਾਨ ਦਾ ਹੀ ਤੈਨੂੰ ਪਤਾ ਨਾ ਹੋਵੇ, ਉੱਥੇ ਦੇ ਹਰ ਵਿਭਾਗ ਨੂੰ ਚੰਗੀ ਤਰ੍ਹਾਂ ਸਮਝ, ਕੱਲ੍ਹ ਨੂੰ ਹੋ ਸਕਦਾ ਤੈਨੂੰ ਲੋੜ ਪੈ ਜਾਏ, ਕੋਈ ਐਸਾ ਮੋੜ ਆ ਜਾਏ ਕਿਸੇ ਵਿਭਾਗ ਨਾਲ ਤੇਰਾ ਸੰਬੰਧ ਬਣ ਜਾਏ, ਤਾਂ ਫਿਰ ਤੈਨੂੰ ਪਤਾ ਹੀ ਨਾ ਹੋਵੇ ਇਸ ਵਿਭਾਗ ਕੋਲ ਕਿਹੜੀ ਅਥਾਰਟੀ ਹੈ, ਇਹਦਾ ਕੀ ਚੱਲਣ, ਇਹਦੀ ਕੀ ਡਿਊਟੀ ਹੈ। ਅੱਜ ਵੀ ਜਿਸ ਦੇਸ਼ ਦੇ ਤੁਸੀਂ ਸਿਟੀਜ਼ਨ ਬਣਨਾ ਚਾਹੋ, ਜਿਸ ਦਿਨ ਸਿਟੀਜ਼ਨਸ਼ਿਪ ਲੈਂਦੇ ਹੋ ਉਸ ਤੋਂ ਪਹਿਲਾਂ ਇੱਕ ਟੈਸਟ ਹੁੰਦਾ, ਉਸ ਟੈਸਟ ਵਿੱਚ ਇਹੀ ਗੱਲ ਪੁੱਛਦੇ ਨੇ ਤੂੰ ਇੱਥੋਂ ਦੇ ਸੰਵਿਧਾਨ, ਇੱਥੋਂ ਦੇ ਵਿਭਾਗਾਂ ਬਾਰੇ, ਇਸ ਇੱਥੋਂ ਦੀ ਸਰਕਾਰ ਬਾਰੇ ਕੀ ਕੁਝ ਜਾਣਿਆ ਦੱਸ। ਅਤੇ ਗੁਰੂ ਕਹਿੰਦੇ ਨੇ ਭਲਿਆ ਜੇ ਤੂੰ ਰੱਬ ਦਾ ਸਿਟੀਜ਼ਨ ਬਣਨਾ ਹੈ, ਉਹਦੇ ਦੇਸ਼ ਦਾ ਵਾਸੀ ਹੋਣਾ ਹੈ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲੋਂ ਪੁੱਛ ਇਸ ਦਾ ਵਿਭਾਗ ਕਿਹੜਾ ਕਿਹੜਾ। ਐਸੀ ਲਿਖਤ ਹੈ ਜਿਹਦੇ ਵਿੱਚ ਰੱਬ ਦੇ ਨਿਜ਼ਾਮ ਦਾ ਹਰ ਵਿਭਾਗ ਚੰਗੀ ਤਰ੍ਹਾਂ ਖੁਲਾਸੇ ਨਾਲ ਡਿਕਲੇਅਰ ਕੀਤਾ ਹੋਇਆ। ਜਦੋਂ ਜਿਉਂ ਜਿਉਂ ਇਹਨੂੰ ਸਮਝੇਗਾ ਤਿਉਂ ਤਿਉਂ ਤੂੰ ਰੱਬ ਦੇ ਨਿਜ਼ਾਮ ਦਾ ਸਿਟੀਜ਼ਨ ਹੋਏਗਾ, ਉਹਦੇ ਦੇਸ਼ ਦਾ ਵਾਸੀ ਬਣ ਸਕੇਗਾ। ਇਸੇ ਲਈ ਗੁਰੂ ਅੱਜ ਸਮਝਾ ਰਹੇ ਨੇ ਇਹ ਗੱਲ ਕਿ ਲਓ ਇਹ ਸਮਝ ਲਓ ਮੇਰੇ ਰੱਬ ਨੇ ਧਰਮ ਖੰਡ ਕੀ ਬਣਾਇਆ ਹੈ, ਇਹ ਵੀ ਇੱਕ ਵਿਭਾਗ ਹੈ, ਇਹਦੇ ਨਿਜ਼ਾਮ ਇਹਨੂੰ ਸਮਝਣਾ ਵੀ ਬਹੁਤ ਜ਼ਰੂਰੀ ਹੈ। ਜੇ ਤੁਸੀਂ ਰੱਬ ਦੇ ਦੇਸ਼ ਦੇ ਵਾਸੀ ਬਣਨਾ ਹੈ ਤਾਂ ਧਰਮ ਖੰਡ ਸਮਝ ਲਿਓ ਕਿ ਧਰਮ ਖੰਡ ਵਿੱਚ ਇਨਸਾਫ ਹੋਏਗਾ, ਉੱਥੇ ਕਿਸੇ ਵੀ ਧੜੇ ਵਿੱਚ ਆ ਕੇ ਕਿਸੇ ਗੱਲ ਗੁਨਾਹ ਨੂੰ ਛੁਪਾਇਆ ਨਹੀਂ ਜਾ ਸਕਦਾ, ਕਿਸੇ ਨੂੰ ਗੁਨਾਹਗਾਰ ਠਹਿਰਾਇਆ ਨਹੀਂ ਜਾ ਸਕਦਾ।
ਉੱਥੇ ਸੱਚੇ ਹੀ ਸੱਚ ਨਿਭੜੇ। ਰੱਬ ਦੇ ਨਿਜ਼ਾਮ ਦੀ ਆਹ ਗੱਲ ਸਮਝਣੀ ਹੈ ਜਿਹੜੀ ਮੇਰੇ ਰੱਬ ਨੇ ਬਣਾਈ ਹੈ, ਤੇ ਇਸ ਵਿਭਾਗ ਦਾ ਨਾਂ ਰੱਖਿਆ ਹੈ ਧਰਮਖੰਡ। ਤੇ ਇਹ ਧਰਮਖੰਡ ਇਸ ਧਰਤੀ ਧਰਮਸਥਾਨ ਵਿੱਚ ਬੈਠਾ ਵਰਤ ਰਿਹਾ ਹੈ, ਇਸੇ ਲਈ ਕਿਉਂਕਿ ਇਸ ਧਰਤੀ ਦੇ ਵਿੱਚ ਵੀ ਉਹ ਗੁਣ ਪਾਇਆ ਕਿ ਜੋ ਕੋਈ ਤੇਰੇ ਵਿੱਚ ਬੀਜੇ ਉਹੋ ਹੀ ਉਗਾਈ, ਬਦਲਵਾਂ ਕੁਛ ਨਹੀਂ ਉਗਾਈ। ਇਸ ਲਈ ਇਹਦਾ ਨਾਮ ਵੀ ਧਰਮਸਥਾਨ ਰੱਖਿਆ। ਗੁਰੂ ਕਹਿੰਦੇ ਨੇ ਮੇਰੇ ਰੱਬ ਨੇ ਇਸ ਧਰਤੀ ਧਰਮਸਥਾਨ ਬਣਾ ਕੇ ਇਹਦੇ ਵਿੱਚ ਧਰਮ ਦਾ ਪਹਿਰਾ ਦਿੱਤਾ ਹੈ, ਅਤੇ ਕਰਮੀ ਕਰਮੀ ਹੋਏ ਵਿਚਾਰ ਹੁੰਦੀ ਹੈ, ਸੱਚੇ ਦੇ ਦਰਬਾਰ ਵਿੱਚ ਫਾਇਲ ਪੇਸ਼ ਹੁੰਦੀ ਹੈ, ਉੱਥੇ ਜਾ ਕੇ ਕੱਚਿਆਂ ਅਤੇ ਪੱਕਿਆਂ ਦਾ ਫੈਸਲਾ ਹੋ ਕੇ ਮੋਹਰਾਂ ਲੱਗਦੀਆਂ ਨੇ, ਅਤੇ ਪਤਾ ਲੱਗ ਜਾਂਦਾ ਹੈ ਆਹ ਨੀਚ ਹੈ ਆਹ ਉੱਤਮ ਹੈ।

ਸਿੱਖ ਜਿਹੜੇ ਉੱਤਮ ਨੇ ਉਹ ਇੱਥੇ ਵੀ ਇੱਕ ਲਫ਼ਜ਼ ਵਰਤਿਆ ਜਾਂਦਾ ਨਿਰਾ ਇਹ ਨਹੀਂ ਕਿ ਉਹਨਾਂ ਨੂੰ ਬਰੀ ਕੀਤਾ ਜਾਂਦਾ ਬਾ ਇੱਜ਼ਤ ਬਰੀ ਕੀਤਾ ਲਿਖਿਆ ਹੁੰਦਾ ਮਾਨ ਸਨਮਾਨੀ ਨਾਲ ਬਾ ਇੱਜ਼ਤ ਦਾ ਮਤਲਬ ਕੀ ਹੈ ਮਾਨ ਸਨਮਾਨ ਨਾਲ ਗੁਰੂ ਕਹਿੰਦੇ ਨੇ ਕਿੱਥੇ ਸੋਹਣ ਪੰਚ ਪ੍ਰਵਾਨ ਜਿਹੜੇ ਉੱਤਮ ਜੀਵਨ ਵਾਲੇ ਨੇ ਉਹਨਾਂ ਨੂੰ ਮੇਰੇ ਰੱਬ ਦੀ ਅਦਾਲਤ ਵਿੱਚ ਜਦੋਂ ਪੇਸ਼ ਕੀਤਾ ਜਾਂਦਾ ਹੈ ਉੱਥੋਂ ਬਾ ਇੱਜ਼ਤ ਬਰੀ ਹੁੰਦੇ ਨੇ ਉਹਨਾਂ ਨੂੰ ਮਾਨ ਸਨਮਾਨ ਮਿਲਦਾ ਹੈ।

ਸੂਹੇ ਮਹੱਲਾ ਪੰਜਵਾਂ ਤੁਧ ਚਿਤ ਆਏ ਮਹਾ ਆਨੰਦਾ ਜਿਸ ਵਿਸਰਹਿ

तोत जेवड अवर न कोई जिसनो लाए लहे सो लागे भगत तुहारा सोए।

0: आठ पहर गुण गावां। वाहे गुरु जी का खालसा,
1: वाहे गुरु जी की फतेह। सतगुरु साहिब श्री गुरु ग्रंथ साहिब पातशाह जी दी बख्शेंद गोद विच सतगुरु साहिब श्री गुरु रामदास सच्चे पातशाह जी दी निवाजी हुई पवित्र नगरी दे अंदर बड़े प्यार नाल श्रद्धा नाल हाजरियां भर रहे गुरसिख जनों, सतगुरु हजूर पंचम पातशाह जी दे पवित्र पावन मुखारबिन तो बख्शिश होया वचन हुक्म रूप विच इस पावन पवित्र स्थान तो श्री मंजी साहिब दीवान हाल तो दुनिया भर विच वसदे सिख आप श्रद्धा नाल सुन रहे। सत संगत गुरु चरणा च अरजोई करिए, सतगुरु समत बख्श के सोझी दे के पवित्र बचना दी विचार साडी सुरत विच वसा देण। गुरु बख्शी हुई मत दे अनुकूल एकाग्र चित होके विचारां दी सांझ कर सकीए। असीस दिन दे सारे प्यार च जुड़ के सिमरो जी सतनाम श्री वाहेगुरु। फिर जपो जी सतनाम श्री वाहेगुरु।
0: सुहे महला पंजवा, तुद चित आए महा आनंदा, जिस विसरे सो मर जाए।
1: सतगुरु जी पवित्र बचन दे राही बड़े प्यार परे मार्ग प्यार परी सोझी साडी जेन गोचरी कर रहे ने। चित आउण विच सुख है, विछोड़े विच मौत है। जदों वाहिगुरु विसरदा उदों मौत है, जदों चित आउंदा उदों परम आनंद है। सत संगत इस भेद नूं समझण दी लोड़ है। इस संसार ते जीवन ते मरण दी बड़ी चर्चा है। ये साडी दृष्टि साडी संसारी सोच मनुख दा तर्क शरीर दी प्रक्रिया नूं जीवन कहिंदा है। ते जदों शरीर दी प्रक्रिया शांत हो जांदी है उहनूं फिर असीं मौत कहिंदे आ। तर्क दे आधार उत्ते मैडिकल साइंस दे आधार उत्ते असीं कहिंदे आ वी नबज चलदी है, दिल धड़कदा है, साहां दी क्रिया चल रही है, बंदा दौड़िया फिरदा, असीं कहिंदे आ जिंदा। सच्चे पातशाह हजूर इहदे विपरीत कहिंदे ने। जिहनूं असीं जीवन कहिंदे आ ना, जिहनूं असीं मौत कहिंदे आ, महाराज कहिंदे इत्थे इक खेड है, आवण जाण इक खेल बनाया। असल विच जीवन कुछ होर है, मौत कुछ होर है। सतसंगत सतगुरु जी कह रहे ने जिस विसरै सो मर जाए। जिन्हों भुल गया वाहेगुरु उहदी मौत हो गई। यह मौत की है, बड़ा डर आउंदा इस मौत तो। ये सच्चे पातशाह जी ने बाणी के अंदर एक बार नहीं बेअंत वार मौत का जिक्र किया। बेअंत वार जिनी कु सच्चे साहब सोझी देंदे धन श्री गुरु ग्रंथ साहब जी महाराज, उहदे आधार ते मैं आप जी नाल बचन सांझे करदा। साध संगत भी मौत एक किस्म की नहीं, असीं ते सिर्फ उहनूं मौत कहिंदे आ भी जदों दिल धड़कना बंद हो गया, सारे शरीर की प्रक्रिया शांत हो गई, ते असीं इह कह दिंदे आ भी मौत हो गई। साडी नज़र च मौत इह है। गुरु पातशाह जी कहिंदे मौत एक तरह की नहीं, मौत तीन तरह की है। जिनी कु समझ महाराज देंदे ने, एक ते मौत है शरीर का मरना, जिन्हों असी संसारी तौर देते सारे प्रवान करते हैं कि मौत हो गई, मृत्यु हो गई, शांत हो गया, मिट्टी हो गया, जिसम के अंदरों जोत खिंच ली, जोत खिंचा ढह ढेरी होए, मौत हो गई। जिस मौत नूं सारिया ने एक दिन अपने जीवन के उत्ते घटदियां वेखना, इस मौत ने सारे जीवन उत्ते आना। ਦੂਜੀ ਮੌਤ ਹੈ ਸਾਧ ਸੰਗਤ, ਜਦੋਂ ਸਰੀਰ ਚੱਲਦਾ ਫਿਰਦਾ ਅਕਸਰ ਨਾ ਅਸੀਂ ਇਹ ਸੁਣਦੇ ਹਾਂ ਵੀ ਰੰਗ ਕਾਲਾ ਪੈ ਗਿਆ, ਅੰਗ ਮੁੜ ਗਏ, ਕਹਿੰਦੇ ਮੌਤ ਹੋ ਗਈ। ਮਹਾਰਾਜ ਕਹਿੰਦੇ ਨਾ ਰੰਗ ਕਾਲਾ ਪਿਆ ਨਾ ਅੰਗ ਮੁੜੇ, ਚਿਹਰਾ ਮੋਹਰਾ ਬੜਾ ਖੂਬਸੂਰਤ ਹੈ, ਗੱਲਾਂ ਵੀ ਬੜੀਆਂ ਸਿਆਣੀਆਂ ਕਰਦਾ, ਦੌੜਿਆ ਫਿਰਦਾ, ਕਮਾਈ ਵੀ ਚੰਗੀ ਭਲੀ ਕਰਦਾ, ਇੱਜ਼ਤ ਪੱਤ ਵੀ ਹੈ। ਪਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਜੇ ਪੁੱਛੋ ਤੇ ਸਤਿਗੁਰੂ ਜੀ ਕਹਿੰਦੇ ਅੰਦਰੋਂ ਮਰ ਚੁੱਕਾ, ਇਹ ਦੂਜੀ ਮੌਤ ਹੈ। ਅਤ ਸੁੰਦਰ, ਕੁਲੀਨ, ਚਤੁਰ, ਮੁੱਖ, ਗਿਆਨੀ, ਧਨਵੰਤ, ਮ੍ਰਿਤਕ ਕਹੀ ਹੈ ਨਾਨਕਾ, ਜੇ ਪ੍ਰੀਤ ਨਹੀਂ ਭਗਵੰਤ, ਜੇ ਪ੍ਰੀਤ ਨਹੀਂ ਤੇ ਮੁਰਦਾ ਹੈ, ਮਰ ਗਿਆ, ਆਤਮਕ ਮੌਤ ਤੇ ਮਰ ਗਿਆ, ਸਰੀਰ ਜਿੰਦਾ ਪਰ ਜ਼ਮੀਰ ਮਰ ਚੁੱਕੀ ਹੈ। ਜਿਹਨੂੰ ਮਹਾਰਾਜ ਕਹਿੰਦੇ ਰੋਜ਼ ਤੁਸੀਂ ਨਿਤਨੇਮ ਹੀ ਸਿੱਖ ਪੜ੍ਹਦੇ ਹੋ, ਆਖਾਂ ਜੀਵਾਂ ਵਿਸਰੈ ਮਰ ਜਾਓ, ਮੌਤ ਹੋ ਗਈ, ਇਹ ਦੂਸਰੀ ਮੌਤ ਹੈ। ਬਹੁਤੇ ਲੋਕ ਇਸ ਮੌਤ ਤੇ ਮਰੇ ਹੋਏ ਹੈ। ਔਰ ਜੇ ਸੱਚ ਪੁੱਛੋ ਨਾ ਗੁਰਮੁਖ ਪਿਆਰਿਓ, ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਵੀ ਕੋਈ ਵਿਰਲਾ ਹੈ ਜੱਗ ਉੱਤੇ ਜਿਉਂਦਾ, ਵਿਰਲਾ। ਬਹੁਤੇ ਤੇ ਇਸ ਮੌਤ ਤੇ ਮਰ ਚੁੱਕੇ ਨੇ, ਅੰਦਰੋਂ ਜ਼ਮੀਰ ਕਰਕੇ ਮਰ ਚੁੱਕੇ ਨੇ, ਵਾਹਿਗੁਰੂ ਵਿਸਰ ਗਿਆ, ਪਰਮੇਸ਼ਰ ਭੁੱਲ ਗਿਆ ਤੇ ਆਤਮਕ ਮੌਤ ਤੇ ਮਰੇ ਹੋਏ ਨੇ। ਹੁਣ ਜਿੱਥੇ ਬਹੁਤ ਲਾਸ਼ਾਂ ਪਈਆਂ ਹੋਣ ਉੱਥੇ ਦੁਰਗੰਧ ਫੈਲ ਜਾਂਦੀ ਹੈ, ਚਲਦੀਆਂ ਫਿਰਦੀਆਂ ਲਾਸ਼ਾਂ, ਅੰਦਰੋਂ ਜ਼ਮੀਰ ਮਰ ਚੁੱਕੀ ਹੈ। ਮਾਨਸਿਕ ਤੌਰ ਦੇ ਉੱਤੇ ਇੰਨੇ ਗੁਲਾਮ ਹੋ ਗਏ ਹਾਂ ਵੀ ਗੁਰੂ ਦੇ ਬਚਨ ਵਿਸਰ ਗਏ, ਆਤਮਕ ਜੀਵਨ ਮੁੱਕ ਗਿਆ, ਗੁਰੂ ਦਾ ਦਿੱਤਾ ਹੋਇਆ ਨਾਮ ਭੁੱਲ ਗਿਆ, ਨਾ ਜੀਵਨ ਦਾਤਾ ਵਿਸਰ ਗਿਆ ਤੇ ਆਤਮਕ ਮੌਤੇ ਮਰ ਗਿਆ। ਤੇ ਜਦੋਂ ਗੁਰਮੁਖੋ ਆਤਮਕ ਮੌਤੇ ਮਰ ਗਿਆ ਫਿਰ ਔਗਣਾਂ ਦੀ ਦੁਰਗੰਧ ਫੈਲ ਗਈ, ਜਿਵੇਂ ਮਰੇ ਹੋਏ ਪ੍ਰਾਣੀ ਕੋਲੋਂ, ਮਰੀ ਹੋਈ ਲਾਸ਼ ਕੋਲੋਂ ਬਦਬੂ ਆਉਂਦੀ ਹੈ ਨਾ, ਇਵੇਂ ਆਤਮਕ ਮੌਤੇ ਮਰੇ ਹੋਏ ਬੰਦੇ ਕੋਲੋਂ ਔਗਣਾਂ ਦੀ ਦੁਰਗੰਧ ਆਉਂਦੀ ਹੈ। ਤੇ ਇਸ ਸਮਾਜ ਵਿੱਚ ਬਹੁ ਗਿਣਤੀ ਆਤਮਕ ਮੌਤੇ ਮਰਿਆਂ ਦੀ ਹੈ, ਇਹੀ ਕਾਰਨ ਹੈ ਵੀ ਚਾਰੇ ਪਾਸੇ ਔਗਣਾਂ ਦੀ ਦੁਰਗੰਧ ਫੈਲੀ ਹੋਈ ਹੈ। ਤੀਜੀ ਮੌਤ ਕਿਹੜੀ ਹੈ? ਇੱਕ ਤੇ ਹੈ ਵਿਸਰੈ ਮਰ ਜਾਓ, ਜਿਸ ਵਿਸਰੈ ਸੋ ਮਰ ਜਾਏ, ਅੱਜ ਦੇ ਬਚਨ ਚ ਮਹਾਰਾਜ ਨੇ ਬਖਸ਼ਿਸ਼ ਕੀਤੀ। ਤੀਜੀ ਮੌਤ ਹੈ ਜਿਹੜੀ ਮੌਤ ਕਿਸੇ ਵਿਰਲੇ ਵਿਰਲੇ ਨੂੰ ਪ੍ਰਾਪਤ ਹੁੰਦੀ ਹੈ, ਤੇ ਉਹ ਧਨ ਨੇ ਜਿਹਨਾਂ ਨੂੰ ਉਹ ਮੌਤ ਪ੍ਰਾਪਤ ਹੁੰਦੀ ਹੈ, ਇੱਕ ਸਰੀਰ ਦੀ ਮੌਤ, ਇੱਕ ਜ਼ਮੀਰ ਦੀ ਮੌਤ। ਇਹ ਤੀਜੀ ਮੌਤ ਗੁਰਮੁਖ ਪਿਆਰਿਓ ਨਿੱਜ ਨੂੰ ਮਾਰਨਾ, ਜਿਸ ਮੌਤ ਨੂੰ ਕੋਈ ਸੂਰਮਾ ਪ੍ਰਵਾਨ ਕਰਦਾ, ਜਿਹਨੂੰ ਮੇਰੇ ਸਾਹਿਬ ਕਹਿੰਦੇ ਐਸਾ ਮਰੋ ਜਿੱਤ ਬਹੁਰ ਨਾ ਮਰਨਾ, ਉਹ ਐਸੀ ਮੌਤ ਹੈ ਵੀ ਬਾਰ ਬਾਰ ਮਰਨਾ ਨਹੀਂ ਪੈਂਦਾ, ਜਨਮ ਮਰਨ ਦਾ ਗੇੜ ਮੁੱਕ ਜਾਂਦਾ। ਉਹ ਮੌਤ ਕਿਵੇਂ ਆਉਂਦੀ ਹੈ? ਕਬੀਰ, ਮਰਤਾ ਮਰਤਾ ਜੱਗ ਮੂਆ, ਮਰ ਭੀ ਨਾ ਜਾਣਿਆ ਕੋਏ, ਐਸੇ ਮਰਨੇ ਜੋ ਮਰੈ ਬਹੁਰ ਨਾ ਮਰਨਾ ਹੋਏ। ਤੇ ਗੁਰਮੁਖੋ ਉਹ ਮੌਤ ਕਿਵੇਂ ਆਉਂਦੀ ਹੈ? ਜਿਨ੍ਹਾਂ ਨੇ ਆਪਣੇ ਜੀਵਨ ਨੂੰ ਸ਼ਬਦ ਦੀ ਕਮਾਈ ਵਿੱਚ ਢਾਲ ਲਿਆ, ਮਨ ਦੀਆਂ ਵਾਸ਼ਨਾਵਾਂ ਮਾਰ ਲਈਆਂ, ਜ਼ਿੰਦਗੀ ਦੀ ਲਾਲਸਾ ਮੁੱਕ ਗਈ, ਤੇ ਮੇਰੇ ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਫਿਰ ਉਹ ਮੌਤ ਨਸੀਬ ਹੋ ਗਈ। ਸ਼ਬਦ ਮਰੋ ਫਿਰ ਜੀਵੋ, ਸਦ ਹੀ ਜੀਵਨ, ਸ਼ਬਦ ਮਰੋ ਸ਼ਬਦ ਦੇ ਦੁਆਰਾ, ਸ਼ਬਦ ਦੇ ਦੱਦੇ ਨੂੰ ਸਿਹਾਰੀ ਲੱਗੀ ਇੱਥੇ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਪਿਆਰਿਆ, ਜਦੋਂ ਸ਼ਬਦ ਦੀ ਕਮਾਈ ਨਾਲ ਨਿੱਜ ਨੂੰ ਮਾਰ ਲਏਗਾ ਨਾ, ਹੁਣ ਸ਼ਬਦ ਦੀ ਕਮਾਈ ਨਾਲ ਨਿੱਜ ਕਿਵੇਂ ਮਰਨਾ? ਇਹ ਮੈਂ ਥੋੜ੍ਹੀ ਜਿਹੀ ਇੱਥੇ ਬੇਨਤੀ ਕਰਨੀ ਚਾਹੁੰਦਾ। ਕਰਮ ਕਰਦੇ ਹਾਂ ਤੇ ਸਾਡੇ ਕਰਮਾਂ ਵਿੱਚ ਸ਼ਬਦ ਦੁਆਰਾ ਤਬਦੀਲੀ ਆਵੇ, ਸ਼ਬਦ ਦੀ ਕਲਾ ਕਰਮ ਵਿੱਚ ਵਰਤੇ। ਜੀਵਨ ਕੀ ਹੈ? ਕਾਰਜਸ਼ੀਲਤਾ ਦਾ ਨਾਂ ਹੀ ਜੀਵਨ ਹੈ। ਜਨਮ ਤੋਂ ਲੈ ਕੇ ਅੰਤ ਤੱਕ ਅਸੀਂ ਤੁਰੇ ਫਿਰਦੇ ਹਾਂ, ਦੌੜੇ ਫਿਰਦੇ ਹਾਂ, ਕਰਮ ਕਰਦੇ ਹਾਂ। ਤੇ ਇਹ ਕਰਮ ਕਰਦੇ ਹਾਂ, ਜਦੋਂ ਗੁਰੂ ਦਾ ਸ਼ਬਦ ਸਾਡੇ ਸਮਕਸ਼ ਹੋਵੇਗਾ, ਉਦੋਂ ਸਾਡਾ ਜੀਵਨ ਸ਼ਬਦ ਦੇ ਅਨੁਕੂਲ ਢਲੇਗਾ। ਕੁਝ ਕਮਾਉਣ ਲੱਗੇ ਹਾਂ, ਹੁਣ ਕਿਰਤ ਜ਼ਰੂਰੀ ਹੈ, ਇਸ ਸੰਸਾਰ ਵਿੱਚ ਰਹਿਣਾ। ਤੇ ਜਦੋਂ ਕਮਾਉਣ ਲੱਗੇ ਹਾਂ, ਸੱਚੇ ਸਾਹਿਬ ਜੀ ਦੇ ਬਚਨ ਚੇਤੇ ਆ ਜਾਣ ਵੀ ਮੇਰੇ ਸਾਹਿਬ ਨੇ ਕਿਹਾ ਐਸਾ ਕੰਮ ਮੂਲੇ ਨਾ ਕੀਚੈ, ਕਰਮਸ਼ੀਲ ਹੈ ਨਾ ਜੀਵਨ, ਗੁਰੂ ਦਾ ਸ਼ਬਦ ਚੇਤੇ ਆ ਜਾਏ ਵੀ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪੱਛੋਂ ਕਾਹੀ ਹੈ, ਪਛਤਾਵਾ ਤੈਨੂੰ ਨਾ ਕਰਨਾ ਪਵੇ ਕਿਤੇ। ਕੁਝ ਕਮਾਈ ਕਰਨ ਲੱਗੇ ਹਾਂ, ਕੁਝ ਖੱਟ ਕੇ ਲਿਆਉਣ ਲੱਗੇ ਹਾਂ, ਤੇ ਗੁਰੂ ਦਾ ਬਚਨ ਚੇਤੇ ਆਵੇ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੈ ਜਾਂ ਮੁਰਦਾਰ ਨਾ ਖਾਏ। ਇਸ ਬੇਅੰਤ ਪ੍ਰਮਾਣ ਐਸੇ ਨੇ ਜਿਹੜੇ ਸਾਡੇ ਕਰਮਾਂ ਨੂੰ ਬਦਲਣ ਵਾਸਤੇ ਸੱਚੇ ਸਾਹਿਬ ਜੀ ਨੇ ਸਾਡੇ ਸਮਕਸ਼ ਬਾਣੀ ਦੇ ਰਾਹੀਂ ਬਖਸ਼ਿਸ਼ ਕੀਤੇ ਕਿ ਜਦੋਂ ਇਹ ਸ਼ਬਦ ਸਾਡੀ ਅਗਵਾਈ ਕਰੇਗਾ, ਮਨ ਦੀਆਂ ਵਾਸ਼ਨਾਵਾਂ ਆਪੇ ਮਰ ਜਾਣਗੀਆਂ। ਜਿਹੜਾ ਮਨ ਕਹਿੰਦਾ ਨਾ ਵੀ ਕੋਈ ਨਹੀਂ ਵੇਖਦਾ ਕੁਝ ਵੀ ਕਮਾ, ਪਰ ਕਮਾ ਕੇ ਘਰ ਲੈ ਕੇ ਆ, ਜਦੋਂ ਗੁਰੂ ਦਾ ਸ਼ਬਦ ਸਾਹਮਣੇ ਦੀਵਾਰ ਬਣ ਕੇ ਖੜਾ ਹੋ ਜਾਏਗਾ, ਉਦੋਂ ਮਨ ਦੇ ਕੁਮਾਰਗ ਦੇ ਉੱਤੇ ਤੁਰਨ ਵਾਲੀ ਜਿਹੜੀ ਪ੍ਰਵਿਰਤੀ ਆ ਉਹ ਰੁਕ ਜਾਏਗੀ। ਇਹਨੂੰ ਕਹਿੰਦੇ ਆ ਸ਼ਬਦ ਨਾਲ ਮਰਨਾ। ਸ਼ਬਦ ਮਰੋ ਫਿਰ ਜੀਵੋ ਸਾਧਕੀ, ਤਾਂ ਫਿਰ ਮਰਨ ਨਾ ਹੋਈ। ਇਹ ਐਸਾ ਮਰਨ ਵਾਲਿਆਂ ਦਾ ਇਸ ਜੱਗ ਦੇ ਉੱਤੇ ਗੁਰਮੁਖ ਪਿਆਰਿਓ ਸਦਾ ਜੀਵਨ ਹੈ, ਸਦਾ ਜੀਵਨ। ਇਹ ਇਕੱਲਾ ਨਿੱਜ ਦਾ ਜੀਵਨ ਨਹੀਂ, ਉਹਨਾਂ ਦਾ ਮਰਨਾ ਦੂਜਿਆਂ ਵਾਸਤੇ ਵੀ ਜੀਵਨ ਬਣ ਗਿਆ। ਆਖਰ ਤੇ ਇੱਕ ਦਿਨ ਮਰ ਜਾਣਾ ਨਾ। ਜੋਗੀ ਜੀ ਨੇ ਬਚਨ ਕਹੇ, ਅੱਲਾ ਯਾਰਖਾਂ, ਜੋਗੀ ਇੱਕ ਮੁਸਲਮਾਨ ਫਕੀਰ ਹੈ ਤੇ ਜਿਸ ਧਰਤੀ ਦੀ ਚਮਕੀਦਾਰਾ ਆਪ ਸੰਗਤਾਂ ਦੀਆਂ ਅਸੀਸਾਂ ਨਾਲ ਝੋਲੀ ਚ ਪਿਆ, ਗੁਰਮੁਖੋ ਫਤਿਹਗੜ੍ਹ ਸਾਹਿਬ ਦੀ ਧਰਤੀ। ਅੱਲਾ ਯਾਰਖਾਂ, ਜੋਗੀ ਜੀ ਕਹਿੰਦੇ ਵੀ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਗੁਰੂ ਕੇ ਲਾਲ ਦੀਵਾਰਾਂ ਵਿੱਚ ਖੜੇ ਸਨ, ਸਾਹ ਘੁੱਟ ਰਿਹਾ ਸੀ, ਜਬ ਦੀਵਾਰੇ ਦਬਾਓ ਸੇ ਹਬਸੇ ਦਮ ਹੁਆ। ਕਦੀ ਮਾਂ ਨੂੰ ਪੁੱਛਿਓ, ਆ ਸਰਦੀ ਦੀਆਂ ਰਾਤਾਂ ਲੰਘੀਆਂ ਤੇ ਰਾਤ ਭਰ ਮਾਂ ਦੀ ਬਾਂਹ ਥੱਕ ਜਾਂਦੀ, ਮੂੰਹ ਵੀ ਕੱਜ ਕੇ ਰੱਖਣਾ ਤੇ ਰਜਾਈ ਦਾ ਪੱਲਾ ਨੱਕ ਨਾਲ ਵੀ ਨਹੀਂ ਜੁੜਨ ਦੇਣਾ, ਕਿਤੇ ਸਾਹ ਲੈਣ ਦੀ ਦਿੱਕਤ ਨਾ ਹੋਵੇ। ਤੁਹਾਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਲਾਲਾਂ ਨੂੰ ਪੁੱਛੋ ਵੀ ਮੌਤ ਕੀ ਹੁੰਦੀ ਹੈ, ਐਸਾ ਮਰੋ ਜਿੱਤ ਬੌਰ ਨਾ ਮਰਨਾ। ਉਸ ਮੌਤ ਨੂੰ ਅਸੀਂ ਸਾਰਿਆਂ ਨੇ ਆਪਣੇ ਜੀਵਨ ਵਿੱਚ ਘਟਾਉਣਾ ਗੁਰਮੁਖੋ, ਜਿਸ ਮਰਨ ਸਦਕਾ ਜਨਮ ਮਰਨ ਮੁੱਕ ਜਾਂਦਾ। ਤੇ ਕਹਿੰਦੇ ਜਦੋਂ ਦੀਵਾਰ ਉਸਰਦੀ ਗਈ, ਜਬ ਦੀਵਾਰੇ ਦਬਾਓ ਸੇ ਹਬ ਸੇ ਦਮ ਹੁਆ। ਹੁਣ ਕੁਦਰਤੀ ਸੀ, ਕੋਮਲ ਦੀਆਂ ਜਿੰਦਾਂ ਮਾਸੂਮ ਜੇ ਚਿਹਰੇ ਤੇ ਜਦੋਂ ਸਾਹ ਦੀ ਕਮੀ ਆਈ, ਕਿਤੇ ਤੁਸੀਂ ਮਹਿਸੂਸ ਕਰਿਓ ਵੀ ਸਾਡਾ ਅੰਦਰਲਾ ਕਿਵੇਂ ਲਰਜ ਉੱਠਦਾ, ਅੰਦਰ ਕਿਵੇਂ ਕੰਬ ਉੱਠਦਾ ਜੇ ਕਿਤੇ ਸਾਹ ਪੂਰਾ ਨਾ ਮਿਲੇ। ਦੌਰਾਨੇ ਖੂਨ ਰੁਕਣੇ ਲਗਾ ਔਰ ਸਾਂਸ ਕੰਮ ਹੁਆ, ਬੋਲੇ ਤਬ ਦੋਨੋਂ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਗੁਰੂ ਕੇ ਲਾਲ, ਐਸਾ ਮਰੋ। ਕਬੀਰ, ਜਿਸ ਮਰਨੇ ਤੇ ਜੱਗ ਡਰੈ ਮੇਰੇ ਮਨ ਆਨੰਦ। ਗੁਰਮੁਖੋ, ਵਿਸਤਰ ਕੇ ਮਰਨਾ ਆਤਮਕ ਮੌਤੇ ਮਰਨਾ, ਤੇ ਜਿਉਂਦੇ ਰਹਿਣਾ ਵੀ ਧ੍ਰਿਗ ਹੈ। ਐਸਾ ਜੂਣਾ ਜਦੋਂ ਜੀਵਨ ਦਾਤਾ ਵਿਸਰ ਜਾਏ, ਇਹ ਬਚਨ ਕਹੇ ਉੱਥੇ ਜੋਗੀ ਜੀ ਨੇ ਸੰਭਾਲੇ ਬਚਨ ਗੁਰਮੁਖੋ ਕਵਿਤਾ ਰੂਪ ਚ। ਕਹਿੰਦੇ ਬੋਲੇ ਤਬ ਦੋਨੋਂ ਬਾਜ਼ਾਹਰ ਹਮ ਪੇ ਸਿਤਮ ਹੁਆ। ਇਹ ਜ਼ੁਲਮ ਦੀ ਤੇ ਸਿਤਮ ਕਹਿੰਦੇ ਸ਼ਿਖਰ ਹੋ ਗਈ, ਸ਼ਿਖਰ। ਦਾਦੀ ਮਾਂ ਨੇ ਵਿਥਿਆ ਬੜੀਆਂ ਸੁਣਾਈਆਂ ਸਨ ਵੀਰਾ, ਆਰਿਆਂ ਨਾਲ ਚੀਰੇ ਜਾਣ ਵਾਲਿਆਂ ਦੀ ਵਿਥਿਆ ਸੁਣਾਈ ਸੀ, ਜੇਗਾਂ ਵਿੱਚ ਉੱਬਲਣ ਵਾਲਿਆਂ ਦੀ ਵਿਥਿਆ ਸੁਣਾਈ ਸੀ, ਪਰ ਆਹ ਤੇ ਪਹਿਲੀ ਵਾਰੀ ਵੇਖ ਰਹੇ ਹਾਂ ਵੀ ਕਿਸੇ ਨੇ ਜਿਉਂਦਾ ਹੀ ਨੀਂਹ ਵਿੱਚ ਦਫ਼ਨ ਕਰ ਦਿੱਤਾ ਜਾਏ, ਤੇ ਸਿਤਮ ਹੋ ਗਿਆ। ਕਹਿੰਦੇ ਸਿਤਮ ਜ਼ਰੂਰ ਹੋਇਆ, ਪਰ ਜਿਸ ਜ਼ੁਲਮ ਦੀ ਮੌਤ ਅਸੀਂ ਮਰਾਂਗੇ ਨਾ, ਜਿੰਨਾ ਜ਼ੁਲਮ ਆਪਣੇ ਤਨ ਤੇ ਹੰਢਾ ਕੇ ਅਸੀਂ ਮੌਤ ਨੂੰ ਗਲ ਨਾ ਲਾਵਾਂਗੇ, ਉਹਨਾਂ ਸੰਸਾਰ ਨੂੰ ਜੀਵਨ ਦਾਨ ਮਿਲੇਗਾ। ਐਸਾ ਮਰੋ ਜਿਸ ਮੌਤ ਵਿੱਚੋਂ ਸੰਸਾਰ ਨੂੰ ਵੀ ਜੀਵਨ ਮਿਲੇ ਗੁਰਮੁਖੋ, ਐਸਾ ਮਰੋ ਜਿਸ ਬੌਰ ਨਾ ਮਰਨਾ। ਇੱਕ ਬਚਨ ਉੱਥੇ ਜੋਗੀ ਜੀ ਨੇ ਬੜਾ ਪਿਆਰਾ ਕਿਹਾ ਗੁਰਮੁਖੋ, ਜੇ ਮੈਂ ਸਾਰਾ ਵਿਸਥਾਰ ਕਰਨ ਲੱਗ ਪਿਆ ਵਿਸ਼ਾ ਲੰਬਾ ਹੋ ਜਾਣਾ, ਸੰਖੇਪ ਜੀ ਗੱਲ ਕਰਾਂ। ਕਹਿੰਦੇ ਜਦੋਂ ਗੁਰੂ ਦੇ ਲਾਲਾਂ ਨੂੰ ਕਿਹਾ ਵੀ ਅਜੇ ਵੀ ਵੇਲਾ ਹੈ, ਦੱਸੋ ਜੀਵਨ ਚੁਣਨਾ ਕਿ ਮੌਤ। ਜਦੋਂ ਦੀਵਾਰ ਨੱਕ ਤੱਕ ਆ ਗਈ ਨਾ, ਠੋਡੀ ਤੱਕ, ਈਂਟੇ ਚਿੰਨ ਦੀ ਮੂੰਹ ਤੱਕ ਆ ਗਈ, ਬੀਨੀ ਕੋ ਢਾਂਪ ਤੇ ਹੀ, ਬੀਨੀ ਨੱਕ ਨੂੰ ਕਹਿੰਦੇ, ਫਿਰ ਵੀ ਪੁੱਛਿਆ, ਕਹਿੰਦੇ ਅਜੇ ਵੀ ਵੇਲਾ ਹੈ ਤੁਹਾਡੇ ਕੋਲੋਂ, ਦੱਸੋ ਜ਼ਿੰਦਗੀ ਚਾਹੀਦੀ ਹੈ ਕਿ ਮੌਤ। ਤੇ ਗੁਰੂ ਕੇ ਲਾਲ ਕਹਿਣ ਲੱਗੇ, ਇਹ ਸੂਬਿਆ, ਜੇ ਤੇਰੇ ਕੋਲੋਂ ਅਸੀਂ ਜ਼ਿੰਦਗੀ ਖੈਰਾਤ ਵਿੱਚ ਲੈ ਲਾਂਗੇ, ਤੇ ਫਿਰ ਤੂੰ ਦੱਸ, ਤੇਰੀ ਦਿੱਤੀ ਹੋਈ ਜ਼ਿੰਦਗੀ ਸਦਾ ਰਹੇਗੀ, ਫਿਰ ਕਦੀ ਮੌਤ ਨਹੀਂ ਆਏਗੀ। ਅਸੀਂ 20 ਵਰੇ ਜੀ ਲਈਏ, 50 ਵਰੇ ਜੀ ਲਈਏ, 100 ਵਰਾਂ ਜੀ ਲਈਏ, ਇਹ ਸੈਂਕੜੇ ਸਾਲ ਜੀਣ ਤੋਂ ਬਾਅਦ ਆਖਰ ਇੱਕ ਦਿਨ ਤੇ ਮੌਤ ਆਏਗੀ ਨਾ। ਗੁਰਮੁਖੋ, ਕਿਸ ਤਰ੍ਹਾਂ ਦੀ ਮਰਨੀ ਮਰਨਾ, ਜਿਸ ਵਿਸਰੈ ਸੋ ਮਰ ਜਾਏ, ਇਹ ਅਸੀਂ ਚੁਣਨਾ ਵੀ ਸਾਨੂੰ ਕਿਸ ਤਰ੍ਹਾਂ ਦੀ ਮੌਤ ਪ੍ਰਵਾਨ ਹੈ। ਆਤਮਕ ਮੌਤੇ ਮਰਨਾ, ਸਰੀਰਕ ਮੌਤੇ ਤੇ ਸਾਰਿਆਂ ਨੇ ਮਰ ਜਾਣਾ, ਪਰ ਜਿਉਂਦੇ ਜੀ ਐਸੀ ਮੌਤੇ ਮਰ ਕਿ ਜਿਹੜਾ ਮਰਨਾ ਦੂਜਿਆਂ ਵਾਸਤੇ ਜ਼ਿੰਦਗੀ ਬਣ ਜਾਏ। ਇਹ ਅਸੀਂ ਚੁਣੀਏ ਵੀ ਕਿਹੜੀ ਮੌਤੇ ਮਰਨਾ। ਗੁਰੂ ਕੇ ਲਾਲ ਕਹਿਣ ਲੱਗੇ ਵੀ ਸੂਬਿਆ, ਜੇ ਤੂੰ ਜ਼ਿੰਦਗੀ ਦੇ ਦੇਂਗਾ, ਤੇਰੀ ਦਿੱਤੀ ਹੋਈ ਜ਼ਿੰਦਗੀ ਫਿਰ ਸਦਾ ਰਹੇਗੀ, ਕਦੀ ਮੌਤ ਨਹੀਂ ਆਏਗੀ। ਆਖਿਰ ਤੇ ਇੱਕ ਦਿਨ ਮੌਤ ਆਏਗੀ ਨਾ, 100 ਸਾਲ ਜੀ ਲਈਏ, 1000 ਸਾਲ ਜੀ ਲਈਏ, ਤੇ ਜੇ ਸੈਂਕੜੇ ਸਾਲ ਜੀ ਕੇ ਵੀ ਇੱਕ ਦਿਨ ਮੌਤ ਆਉਣੀ ਹੈ, ਫਿਰ ਸਿਰ ਝੁਕਾ ਕੇ ਕਿਉਂ ਜੀਏ। ਕਹਿੰਦੇ 7 ਸਾਲ ਜੀਕਰ ਵੀ ਮਰਨਾ ਜ਼ਰੂਰ ਹੈ, ਸਰ ਕੌਮ ਸੇ ਬਚਾ ਕਰ ਜੀਣਾ ਯੇ ਗੈਰਤ ਸੇ ਦੂਰ ਹੈ।
0: ਇਹ ਬੇਗੈਰਤਾਂ ਵਾਲਾ ਕਰਮ ਹੈ। ਹੁਣ ਅਸੀਂ ਚੁਣੀਏ ਗੁਰਮੁਖੋ ਕਿੱਦਾਂ ਦੀ ਮੌਤੇ ਮਰਨਾ। ਆਖਰ ਸਰੀਰ ਨੇ ਜਿਹੜਾ ਜੋ ਉਪਜੇ ਉਸ ਬਿਨਸ ਹੈ, ਪਰ ਉਹ ਆਜ ਕਹਿ ਕਾਲ, ਇਹਦੇ ਚਾਰ ਦਿਨਾਂ ਦੀ ਖੇਡ ਹੈ। ਇਸ ਠੀਕਰ ਨੇ ਤੇ ਇੱਕ ਦਿਨ ਭੱਜ ਜਾਣਾ ਹੈ। ਇਹ ਅਸੀਂ ਚੁਣੀਏ ਵੀ ਇਸ ਸਰੀਰ ਵਿੱਚ ਰਹਿੰਦੇ ਹਾਂ ਕਿਸ ਮੌਤੇ ਮਰਨਾ, ਜ਼ਮੀਰ ਦੀ ਮੌਤੇ ਮਰਨਾ ਜਾਂ ਮੈਂ ਨੂੰ ਮਾਰਨਾ, ਨਿੱਜ ਨੂੰ ਮਾਰਨਾ। ਇੱਕ ਬਚਨ ਕਈ ਵਾਰੀ ਵਿਚਾਰਵਾਨਾਂ ਕੋਲੋਂ ਸੁਣਿਆ, ਬਚਪਨ ਤੋਂ ਬੜਾ ਸ਼ੌਂਕ ਸੀ ਕਥਾ ਸੁਣਨ ਦਾ। ਇਹ ਬੜੇ ਵਿਚਾਰਵਾਨਾਂ ਕੋਲੋਂ ਮੈਂ ਇਹ ਬਚਨ ਸੁਣਿਆ। ਉਹ ਕਹਿੰਦੇ ਦੋ ਤਰ੍ਹਾਂ ਦੇ ਸੂਰਮੇ ਹੁੰਦੇ ਆ। ਮੈਂ ਵੀ ਕਈ ਵਾਰੀ ਇਹ ਗੱਲ ਕਹਿੰਦਾ ਹੁੰਦਾ ਸੀ, ਪਰ ਜ਼ਰੂਰੀ ਨਹੀਂ ਜੋ ਕਹਿ ਦਿੱਤਾ ਜਾਏ ਉਹ ਆਖਰੀ ਸੱਚ ਹੋਵੇ। ਮਸਕੀਨ ਜੀ ਇੱਕ ਬਚਨ ਕਹਿੰਦੇ ਹੁੰਦੇ ਸੀ ਕਿ ਜੋ ਜਪਜੀ ਸਾਹਿਬ ਦੇ ਅਰਥ ਮੈਂ ਚਾਰ ਦਹਾਕੇ ਪਹਿਲਾਂ ਪੜ੍ਹੇ, ਪਹਿਲਾਂ ਬੋਲੇ, ਅਤੇ ਜਦੋਂ ਮੈਂ ਅੱਜ ਮਹਿਸੂਸ ਕਰਦਾ ਸਾਰਾ ਕੁਝ ਹੀ ਬਦਲ ਗਿਆ। ਇਹ ਵਕਤ ਨਾਲ, ਅਵਸਥਾ ਨਾਲ, ਗੁਰੂ ਦੇ ਦਿੱਤੇ ਬੋਧ ਦੇ ਨਾਲ ਬੜਾ ਕੁਝ ਬਦਲਾਅ ਹੁੰਦਾ। ਜੇ ਬਦਲਾਅ ਨਾ ਆਵੇ, ਦੋ ਚੀਜ਼ਾਂ ਵਿੱਚ ਬਦਲਾਅ ਨਹੀਂ ਆਉਂਦਾ, ਇੱਕ ਮੂਰਖ ਵਿੱਚ ਅਤੇ ਇੱਕ ਮੁਰਦੇ ਵਿੱਚ। ਜ਼ਿੰਦਾ ਮਨੁੱਖਾਂ ਦੀ ਨਿਸ਼ਾਨੀ ਹੈ ਵੀ ਉਹਨਾਂ ਦੇ ਅੰਦਰ ਬਦਲਾਅ ਹੁੰਦਾ। ਅਸਲ 'ਚ ਪ੍ਰਗਤੀ ਇਸ ਗੱਲ ਵਿੱਚ ਹੈ, ਆਤਮਿਕ ਤਰੱਕੀ ਇਸ ਗੱਲ ਵਿੱਚ ਹੈ ਵੀ ਬਦਲਾਅ ਆਵੇ। ਜਿਹੜਾ ਸਥਿਰ ਹੋ ਗਿਆ ਉਹ ਤਰੱਕੀ ਦੇ ਰਾਹ ਨਹੀਂ ਤੁਰ ਸਕਦਾ। ਇੱਕ ਬਚਨ ਮੈਂ ਸੁਣਿਆ ਕਰਦਾ ਸੀ, ਤੁਸੀਂ ਵੀ ਕਈ ਵਾਰੀ ਸੁਣਿਆ ਹੋਵੇਗਾ, ਕਿ ਦੋ ਤਰ੍ਹਾਂ ਦੇ ਸੂਰਮੇ ਹੈ। ਅਤੇ ਵਿਚਾਰਵਾਨ ਇਹ ਹਵਾਲਾ ਦਿੰਦੇ ਸੀ ਵੀ ਇੱਕ ਤਾਂ ਸੂਰਮਾ ਉਹ ਹੈ ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਅਤ ਹੈ ਸੂਰਾ। ਅਤੇ ਦੂਜਾ ਕਹਿੰਦੇ ਸੀ ਸੂਰਮਾ ਉਹ ਹੁੰਦਾ ਹੈ ਪੁਰਜਾ ਪੁਰਜਾ ਕਟਮਰ ਹੈ, ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ। ਇਹ ਦੋ ਤਰ੍ਹਾਂ ਦੇ ਸੂਰਮਿਆਂ ਦਾ ਜ਼ਿਕਰ ਕਰਦੇ ਸੀ। ਪਰ ਗੁਰਮੁਖੋ ਮੇਰਾ ਮਨ ਸੱਚੇ ਪਾਤਸ਼ਾਹ ਜੀ ਨੇ ਜਿੰਨੀ ਕੁ ਸੋਝੀ ਦਿੱਤੀ, ਸਿਖਰ ਤੇ ਜਾ ਕੇ ਗੱਲ ਇੱਕ ਹੋ ਜਾਂਦੀ ਹੈ, ਦੋ ਨਹੀਂ ਰਹਿ ਜਾਂਦੀਆਂ। ਅਸਲ ਵਿੱਚ ਪੁਰਜਾ ਪੁਰਜਾ ਵੀ ਉਹੀ ਕੱਟ ਮਰਦਾ ਜਿਹਨੇ ਅੰਦਰੋਂ ਆਪਣੇ ਆਪ ਨੂੰ ਜਿੱਤ ਲਿਆ, ਜਿਹਨੂੰ ਨਾਮ ਦਾ ਰੰਗ ਲੱਗ ਗਿਆ। ਉਹੀ ਅਸਲ ਵਿੱਚ ਜਿਹੜਾ ਅੰਦਰੋਂ ਸੂਰਮਾ ਹੈ, ਬਾਹਰੋਂ ਵੀ ਉਹ ਸੂਰਮਾ। ਜਿਹੜਾ ਅੰਦਰੋਂ ਜਿੱਤ ਗਿਆ ਬਾਹਰੋਂ ਵੀ ਉਹ ਜਿੱਤਦਾ, ਅਤੇ ਜਿਹੜਾ ਅੰਦਰੋਂ ਹਾਰਿਆ ਹੋਇਆ ਨਾ ਗੁਰਮੁਖੋ, ਮੌਤ ਦੇ ਸਾਹਮਣੇ ਵੀ ਹਾਰ ਜਾਂਦਾ, ਉਹ ਕਦੀ ਨਹੀਂ ਜਿੱਤ ਸਕਦਾ। ਇਸ ਵਾਸਤੇ ਸੂਰਮੇ ਦੋ ਤਰ੍ਹਾਂ ਦੇ ਨੇ, ਸੂਰਮਾ ਇੱਕ ਹੀ ਹੈ। ਪਹਿਲਾਂ ਹਰ ਰੰਗ ਵਿੱਚ ਨਿੱਜ ਨੂੰ ਜਿੱਤ, ਅਤੇ ਜਦੋਂ ਨਿੱਜ ਜਿੱਤ ਲਿਆ, ਨਿੱਜ ਮਾਰ ਲਿਆ, ਫਿਰ ਮੌਤ ਨੂੰ ਵੀ ਜਿੱਤ ਲਏਗਾ। ਜਿਹਨਾਂ ਨੂੰ ਭੁੱਲ ਗਿਆ ਜਿਸ ਵਿਸਰੈ ਸੋ ਮਰ ਜਾਏ। ਸੱਚੇ ਪਾਤਸ਼ਾਹ ਜੀ ਕਹਿੰਦੇ ਤੁਧ ਚਿੱਤ ਆਵੈ ਮਹਾਂ ਆਨੰਦਾ, ਚਿੱਤ ਆਵੈ। ਹੁਣ ਜ਼ਿੰਦਗੀ ਕਾਹਦੇ 'ਤੇ ਟਿੱਕੀ ਹੈ? ਇੱਥੇ ਸੁਰਤ ਨੂੰ ਇਕਾਗਰ ਕਰਿਓ ਗੁਰਮੁਖੋ। ਇਹ ਜਿਹੜਾ ਬਚਨ ਹੈ ਨਾ, ਇਹ ਬੁੱਧੀ ਵਿੱਚ ਨਹੀਂ ਬੈਠਣਾ, ਇਹ ਸੁਰਤ ਦੇ ਜ਼ਰੀਏ ਸਾਨੂੰ ਸਮਝ ਵਿੱਚ ਆਉਣਾ। ਕਈ ਵਾਰੀ ਅਕਲ ਕਰਕੇ ਅਸੀਂ ਗੱਲ ਕਰ ਰਹੇ ਹੁੰਦੇ ਹਾਂ, ਦਿਮਾਗ ਗੱਲ ਕਰ ਰਿਹਾ, ਜ਼ੁਬਾਨ ਬੋਲ ਰਹੀ ਹੈ, ਅਤੇ ਗੱਲ ਕਰਦਿਆਂ ਕਰਦਿਆਂ ਅਸੀਂ ਕਹਿੰਦੇ ਹਾਂ ਵੀ ਮੈਨੂੰ ਯਾਦ ਕਰਾਈ ਮੈਂ ਕੀ ਗੱਲ ਕਰ ਰਿਹਾ ਸੀ। ਸਤਿਗੁਰੂ ਜੀ ਕਹਿੰਦੇ ਉਹ ਬਚਨ ਚੇਤੇ ਵਿੱਚ ਨਹੀਂ ਸੀ, ਚਿੱਤ ਵਿੱਚ ਨਹੀਂ ਸੀ। ਬੁੱਧੀ ਅਤੇ ਗਿਆਨ ਦਾ ਅਸਰ ਹੋਣਾ, ਜ਼ੁਬਾਨ ਰਾਹੀਂ ਗਿਆਨ ਨੂੰ ਬਿਆਨ ਕਰਨਾ, ਇਹ ਗੁਰਮੁਖੋ ਅਲੱਗ ਸਟੇਜ ਹੈ। ਕਿ ਕਿਸੇ ਬਚਨ ਦਾ ਚਿੱਤ ਵਿੱਚ ਵੱਸ ਜਾਣਾ, ਚਿੱਤ ਵਿੱਚ ਚੁਬੀ ਰਹੇ ਸੁਰਤ ਪ੍ਰਭ ਚਰਨਨ ਮੈਂ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸੁਰਤ ਦਾ ਜੁੜ ਜਾਣਾ, ਚਿੱਤ ਦਾ ਲੀਨ ਹੋ ਜਾਣਾ, ਤੇ ਜਦੋਂ ਚਿੱਤ ਵਿੱਚ ਵੱਸ ਜਾਏ ਨਾ, ਚਿੱਤ ਵਿੱਚ, ਉਦੋਂ ਮੇਰੇ ਸਾਹਿਬ ਕਹਿੰਦੇ ਮਹਾਂ ਆਨੰਦਾ। ਜੇ ਨਹੀਂ ਚਿੱਤ ਵਿੱਚ ਵਸਿਆ, ਫਿਰ ਤੁਧ ਵਿਸਰੈ ਸੋ ਮਰ ਜਾਏ, ਜਿਸ ਵਿਸਰੈ ਸੋ ਮਰ ਜਾਏ। ਜਿਹਨਾਂ ਨੂੰ ਭੁੱਲ ਗਿਆ ਉਹ ਮਰ ਗਏ। ਚਿੱਤ ਵਿੱਚ ਵਸਣਾ ਜੀਵਨ ਹੈ, ਆਖਾਂ ਜੀਵਾਂ ਵਿਸਰੈ ਮਰ ਜਾਓ। ਮੇਰੇ ਸਤਿਗੁਰੂ ਜੀ ਨੇ ਤੇ ਇੱਥੋਂ ਤੱਕ ਕਿਹਾ, ਗੁਰਮੁਖੋ ਮੈਂ ਆਪਣੇ ਜੀਵਨ ਦੀ ਗੱਲ ਕਰਦਾ, ਤੁਸੀਂ ਗੁਰੂ ਦੇ ਰੰਗ ਵਿੱਚ ਰੱਖੇ ਹੋ। ਜਦੋਂ ਮੈਂ ਆਪਣੇ ਨਿੱਜ ਵੱਲ ਵੇਖਦਾ ਨਾ, ਮੈਨੂੰ ਭੁੱਲ ਜਾਂਦਾ, ਮੈਨੂੰ ਵਿਸਰ ਜਾਂਦਾ। ਤੇ ਸਤਿਗੁਰੂ ਜੀ ਨੇ ਮੇਰੇ ਜੀਵਨ ਦੀ ਗੱਲ ਕਰਦਿਆਂ ਕਿਹਾ ਵੀ ਕਰਤੂਤ ਪਸ਼ੂ ਕੀ ਮਾਨਸ ਜਾਤ, ਜਿਨ ਹਰ ਹਿਰਦੈ ਨਾਮ ਨਾ ਬਸਿਓ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਕਹਿ ਰਹੇ ਨੇ ਤਿੰਨ ਮਾਤ ਕੀਜੈ ਹਰ ਬਾਂਝਾ। ਮੇਰੇ ਸਤਿਗੁਰੂ ਜੀ ਉਹ ਕੁੱਲਾਂ ਨੂੰ ਗਾਲ ਲੱਗਦੀ, ਕਹਿੰਦੇ ਗੁਰਮੁਖੋ ਜੇ ਵਾਹਿਗੁਰੂ ਨਾਮ ਚਿੱਤ ਵਿੱਚ ਨਹੀਂ ਵਸਿਆ, ਗਿਆਨ ਦਾਤੇ ਨੂੰ ਗਾਲ ਲੱਗ ਗਈ ਜੇ ਵਾਹਿਗੁਰੂ ਨਾਮ ਹਿਰਦੇ ਵਿੱਚ ਨਹੀਂ ਵਸਿਆ। ਇਹ ਮੇਰੇ ਸਤਿਗੁਰੂ ਜੀ ਨੇ ਤੇ ਇੱਥੋਂ ਤੱਕ ਕਿਹਾ ਕਿ ਜਿਹੜੇ ਨਾਮ ਤੋਂ ਹੀਣੇ ਨੇ ਨਾ, ਉਹਨਾਂ ਦਾ ਜੀਵਨ ਵੇਖਣ ਨੂੰ ਬੜਾ ਸੋਹਣਾ ਲੱਗਦਾ, ਪਰ ਅਸਲ ਵਿੱਚ ਇੱਦਾਂ ਝੱਖਾਂ ਮਾਰਦੇ ਨੇ, ਨਾਮ ਵਿਸਰ ਗਿਆ, ਅਤੇ ਪਦਾਰਥਾਂ ਦੀ ਭੁੱਖ ਪਿੱਛੇ ਇੱਦਾਂ ਭਟਕਦੇ ਨੇ ਜਿਵੇਂ ਝੂਠ ਪਿੱਛੇ ਕੁੱਤਾ ਭਟਕਦਾ। ਇਹ ਹੈ ਜੀਵਨ ਦੀ ਅਸਲੀਅਤ, ਜਿਹਨਾਂ ਨੂੰ ਵਾਹਿਗੁਰੂ ਵਿਸਰਿਆ ਹੈ। ਸਾਹਿਬ ਕਹਿੰਦੇ ਜਦੋਂ ਦਾਤਾ ਵਿਸਰ ਜਾਂਦਾ, ਜਿਹਨਾਂ ਨੂੰ ਵਾਹਿਗੁਰੂ ਭੁੱਲ ਗਿਆ, ਉਹਨਾਂ ਦੇ ਜੀਵਨ ਦੀ ਦਸ਼ਾ ਕੁੱਕਰ ਦੀ ਤਰ੍ਹਾਂ ਹੈ। ਜਿਉਂ ਕੁੱਕਰ ਜੂਠਣ ਮੈਂ ਪਾਏ,
1: ਨਾਮ ਵਿਸਾਰ ਕੀਏ ਰਸ ਭੋਗ, ਬੜੇ ਪਦਾਰਥਾਂ ਦੇ ਭੋਗ ਭੋਗਦਾ। ਦਾਦਾ ਜੀ ਕਹਿੰਦੇ ਉਹ ਰਸ ਭੋਗ ਹੀ ਆਖਰ ਰੋਗਾਂ ਦਾ ਕਾਰਨ ਬਣ ਜਾਂਦੇ। ਤੇ ਤਨ ਉੱਠ ਖਲੋਏ ਰੋਗ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਬਚਨ ਕਹਿੰਦੇ, ਏਕ ਭਗਤ ਭਗਵਾਨ। ਖਿਆਲ ਕਰਿਓ ਗੁਰਮੁਖੋ, ਇਹ ਹੁਣ ਸਾਰਿਆਂ ਨੇ ਆਪਣੇ ਆਪਣੇ ਅੰਦਰ ਨੂੰ ਟਟੋਲਣਾ, ਆਪਣੇ ਨਿੱਜ ਨੂੰ ਫਰੋਲਣਾ ਵੀ ਮੇਰੇ ਚਿੱਤ ਦੇ ਅੰਦਰ ਕਿਤੇ ਚੇਤਾ ਹੈ। ਏਕ ਭਗਤ ਭਗਵਾਨ ਜਿਹ ਪ੍ਰਾਣੀ ਕੈ ਨਾਹੇ ਮਨ, ਤੇ ਉਹ ਕੀ ਹੈ? ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਉਹਦਾ ਜੀਵਨ ਕੁੱਤੇ ਵਰਗਾ ਹੈ। ਕੁੱਤੇ ਦਾ ਕਰਮ ਕੀ ਹੈ? ਜਿਉਂ ਕੂਕਰ ਜੂਠਨ ਮੈਂ ਪਾਏ, ਨਾਮ ਬਿਨਾਂ ਜੋ ਪਹਿਰੇ ਖਾਏ। ਵਾਹਿਗੁਰੂ ਵਿਸਰਿਆ, ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਜਿਸ ਠਾਕੁਰ ਕੋ ਰੱਖ ਮਨ ਮਾਹੇ। ਇਹ ਦੇਣ ਵਾਲਾ ਭੁੱਲ ਗਿਆ, ਦੇਣ ਹਾਰ ਪ੍ਰਭ ਛੋੜ ਕੇ ਲਾਗੈ ਆਣ ਸੁਆਏ, ਨਾਨਕ ਕਹੂ ਨਾ ਸੀਜਈ ਬਿਨ ਨਾਮੇ ਪਤ ਹੈ। ਬੇਪਤ ਹੋ ਗਿਆ। ਤੇ ਇੱਥੋਂ ਤੱਕ ਮਹਾਰਾਜ ਕਹਿੰਦੇ ਕੁੱਤੇ ਦੀ ਨਿਆਈ ਭਟਕਦਾ, ਕੁੱਤੇ ਦੀ ਨਿਆਈ। ਖਾਂਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਹਜ਼ੂਰ ਕਹਿੰਦੇ, ਇੱਕ ਛਿੰਨ ਪਿਆਰਾ ਵਿਸਰੇ ਨਾ ਉਠਤ ਬੈਠਤ ਸੋਵਤ ਜਾਗਤ, ਇਹ ਮਨ ਤੁਝੈ ਚਿਤਾਰੈ। ਤੇ ਜੇ ਵਿਸਰ ਗਿਆ ਨਾ ਫਿਰ ਮੌਤ ਹੈ। ਜੇ ਵਿਸਰ ਗਿਆ ਫਿਰ ਇਨਸਾਨ ਨਹੀਂ, ਪਦਾਰਥ ਤੇ ਭੋਗਦਾ, ਤਨ ਤੇ ਕੱਪੜੇ ਵੀ ਬੜੇ ਸੋਹਣੇ ਪਹਿਨਦਾ। ਇਸੇ ਪਾਸੇ ਸਾਡੀ ਰੁਚੀ ਹੈ ਨਾ, ਵੀ ਤਨ ਸ਼ਿੰਗਾਰਿਆ ਹੋਵੇ, ਦੁਨੀਆਂ ਦੇ ਸਾਰੇ ਰਸ ਸਾਨੂੰ ਨਸੀਬ ਹੋਣ। ਸਤਿਗੁਰੂ ਜੀ ਕਹਿੰਦੇ, ਨਾਮ ਬਿਨਾਂ ਜੋ ਪਹਿਰੇ ਖਾਏ ਜਿਉਂ ਕੂਕਰ ਜੂਠਨ ਮੈਂ ਪਾਏ। ਪਹਿਨਦਾ ਵੀ ਬੜਾ ਸੋਹਣਾ, ਪਹਿਨਣ ਨਾਲ ਸੋਹਣਾ ਬਣ ਜਾਏਗਾ। ਜ਼ਿੰਦਗੀ ਦਾ ਮਕਸਦ ਕੇਵਲ ਇਹ ਰਸ ਭੋਗਣੇ ਨੇ? ਰਸ ਸੋਇਨਾ, ਰਸ ਰੂਪਾ ਕਾਮਨ, ਰਸ ਪਰਮਲ ਕੀ ਵਾਸ, ਰਸ ਘੋੜੇ, ਰਸ ਸੇਜਾ ਮੰਦਰ, ਰਸ ਮਿੱਠਾ, ਰਸ ਮਾਸ, ਇਹ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ। ਨਾਨਕ ਮਾਨੋ ਤਾਹੇ ਤਨ, ਏਦਾਂ ਗੁਰਮੁਖੋ ਕੁੱਤੇ ਦੀ ਨਿਆਈ ਜਿਹਨਾਂ ਨੂੰ ਵਾਹਿਗੁਰੂ ਵਿਸਰ ਗਿਆ। ਤੇ ਅਰਦਾਸ ਕਰੀਏ ਸੱਚੇ ਪਾਤਸ਼ਾਹ, ਦਿਨ ਰਾਤ ਅਰਦਾਸ ਇਹ ਕਰਨੀ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹ। ਨਾਮ ਜਾਚਕ ਮੰਗੈ ਦਾਨ, ਦੇ ਪਿਆਰਿਆ ਦੇਵਨ ਹਾਰ ਦਾਤਾਰ, ਮੈਂ ਨਿੱਤ ਚਿਤਾਰਿਆ। ਮੇਰੇ ਤੇ ਕਿਰਪਾ ਕਰੋ ਮਹਾਰਾਜ, ਜਿੱਥੇ ਪਦਾਰਥ ਬਖਸ਼ੇ ਨੇ, ਜਿੱਥੇ ਜੀਵਨ ਬਖਸ਼ਿਆ, ਉੱਥੇ ਜੀਵਨ ਦਾਤੇ ਦਾ ਹੀ ਯਾਦ ਬਖਸ਼ਿਸ਼ ਕਰਿਓ। ਜੇ ਵਿਸਰ ਗਿਆ ਮਹਾਰਾਜ ਕਹਿੰਦੇ, ਫਿਰ ਆਤਮਕ ਮੌਤ ਹੈ।
0: ਦਿਆਲ ਹੋਵੈ ਜਿਸ ਉੱਪਰ ਕਰਤੇ ਸੋ ਤੁਧ ਸਦਾ ਧਿਆਏ।
1: ਜਿਨ੍ਹਾਂ ਉੱਤੇ ਮੇਰਾ ਸਾਹਿਬ ਦਿਆਲੂ ਹੈ, ਕੌਣ ਜਪ ਸਕਦਾ ਗੁਰਮੁਖੋ? ਇਹ ਉਹਦੀ ਬਹੁਤ ਵੱਡੀ ਰਹਿਮਤ ਦੀ ਨਿਸ਼ਾਨੀ ਹੈ। ਦਿਆਲ ਹੋਵੇ ਜਿਸ ਉੱਪਰ ਕਰਤੇ, ਜਿਨ੍ਹਾਂ ਤੇ ਦਇਆ ਨਾ ਉਹ ਤੇ ਹੁੰਦੇ ਨੇ, ਸੋ ਜਾਂਦੇ। ਮਹਾਰਾਜ ਕਹਿੰਦੇ, ਧੰਨ ਪੰਚਮ ਪਿਤਾ ਜੀ ਦੇ ਬਚਨ ਤੁਸੀਂ ਪੜ੍ਹਦੇ ਹੋ ਗੁਰਮੁਖ ਪਿਆਰਿਓ, ਆਪ ਜਪਾਏ ਜਪੈ ਸੋ ਨਾਉ, ਆਪ ਗਵਾਏ ਸੋ ਹਰ ਗੁਣ ਗਾਓ। ਜਿਨ੍ਹਾਂ ਉੱਤੇ ਸਾਹਿਬ ਤੁੱਟਦਾ ਹੈ, ਜਿਸ ਨੂੰ ਲਾਏ ਲਏ ਸੋ ਲਾਗੈ, ਭਗਤ ਤੁਹਾਰਾ ਸੋਈ। ਮੇਰੇ ਸਾਹਿਬ ਕਹਿੰਦੇ, ਜਿਸ ਨੂੰ ਤੂੰ ਜਾਣਾਏ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ੍ਹਾਂ ਉੱਤੇ ਤੇਰੀ ਦਇਆ ਹੁੰਦੀ ਹੈ ਪਾਤਸ਼ਾਹ, ਉਹਨਾਂ ਨੂੰ ਤੂੰ ਜਪਾ ਲੈਂਦਾ ਹੈ।
0: ਮੇਰੇ ਸਾਹਿਬ ਤੂੰ ਮੈਂ ਮਾਣ ਨਿਮਾਣੀ,
1: ਤੂੰ ਮੈਂ ਮਾਣ ਨਿਮਾਣੀ, ਆ ਹੈ ਭਾਵ ਅੰਤਰੀ ਰਹਾਓ ਦੀ ਪਵਿੱਤਰ ਪੰਕਤੀ। ਸਤ ਸੰਗਤ, ਬਹੁਤ ਵਾਰ ਸੱਚੇ ਪਾਤਸ਼ਾਹ ਜੀ ਰਹਾਓ ਵਾਲੀ ਪੰਕਤੀ ਚ ਅੰਤਰੀ ਵੀ ਭਾਵ ਬਿਆਨ ਕਰਦੇ। ਸੁਖਮਨੀ ਸਾਹਿਬ ਦੀ ਤੁਸੀਂ ਬਾਣੀ ਪੜ੍ਹਦੇ ਹੋ, ਲੰਬੀ ਬਾਣੀ ਹੈ, 24 ਅਸ਼ਟਪਦੀਆਂ ਨੇ, ਤੇ ਇੱਕ ਰਹਾਓ ਦੀ ਪੰਕਤੀ ਹੈ। ਉਹਦੇ ਅੰਦਰ ਸੁਖਮਨੀ ਸਾਹਿਬ ਦਾ ਤੱਤ ਬਿਆਨ ਕੀਤਾ ਮਹਾਰਾਜ ਨੇ, ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ। ਪੱਟੀ ਬਾਣੀ ਕਾਫੀ ਲੰਬੀ ਬਾਣੀ ਹੈ, ਤੇ ਇੱਕ ਰਹਾਓ ਦੀ ਪੰਕਤੀ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ। ਉਹਦੇ ਚ ਸਾਰੀ ਵਿਦਿਆ ਦਾ ਸਾਰ ਦਿੱਤਾ। ਮਨ ਕਾਹੇ ਭੁੱਲੇ ਮੂੜ ਮਨਾ, ਜਬ ਲੇਖਾ ਦੇਵੈ ਬੀਰਾ ਤਉ ਪੜਿਆ। ਇੱਥੇ ਰਹਾਓ ਦੀ ਪੰਕਤੀ ਚ ਮਹਾਰਾਜ ਕਹਿੰਦੇ, ਮੇਰੇ ਸਾਹਿਬ

ਨਹੀਂ ਨਾ ਚੱਲਦਾ। ਇਹ ਪੰਡੀਆ ਮੋਕੋ ਢੇਡ ਕਹਿਤ ਹੈ, ਸੂਦ ਸੂਦ ਕਰ ਪਕੜ ਉਠਾਇਆ, ਧੱਕੇ ਮਾਰ ਕੇ ਕੱਢ ਦਿੱਤਾ। ਕਹਿਣ ਲੱਗੇ ਹਿੰਨਰੀ ਜਾਤ ਮੇਰੀ ਜਾਤ ਮਰਾਇਆ, ਜਿਹਨੂੰ ਕੋਈ ਨਹੀਂ ਚੱਲਦਾ। ਮੇਰੇ ਸਤਿਗੁਰੂ ਜੀ ਦਾ ਇਹ ਦਰ, ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪਵਿੱਤਰ ਇਸ ਦਰ ਦੇ ਉੱਤੇ ਜਿਨ੍ਹਾਂ ਨੂੰ ਗੁਰਮੁਖੋ ਧੱਕੇ ਮਾਰ ਕੇ ਕੱਢਿਆ ਸੀ ਨਾ, ਉਹਨਾਂ ਨੂੰ ਸੁਭਾਏਮਾਨ ਕਰਕੇ ਮੇਰੇ ਸਾਹਿਬ ਨੇ ਨਮਸਕਾਰ ਕੀਤੀ। ਇਹ ਨਿਮਾਣਿਆਂ ਦਾ ਮਾਣ ਹੈ, ਨਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ। ਬੜੀ ਅਦਬ ਦੀ ਵਿਥਿਆ ਗੋਇੰਦਵਾਲ ਸਾਹਿਬ ਦੀ ਧਰਤੀ ਉੱਤੇ ਨਿਮਾਣਿਆਂ ਦੇ ਮਾਣ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਜਦੋਂ ਭਾਈ ਜੇਠਾ ਜੀ ਨੂੰ ਆਪਣੀ ਪੁੱਤਰੀ ਬੀਬੀ ਭਾਨੀ ਵਾਸਤੇ ਵਰ ਚੁਣ ਲਿਆ ਨਾ, ਉੱਥੇ ਕੁਝ ਲੋਕ ਗੁਰਮੁਖੋ ਚੱਲ ਕੇ ਆਏ। ਸਲਾਹਾਂ ਦੇਣ ਵਾਲੇ ਬਹੁਤ ਮਿਲਦੇ, ਤੁਹਾਨੂੰ ਵੀ ਮਿਲਣਗੇ ਬੜੇ, ਹਰ ਕਾਰਜ ਦੇ ਵਿੱਚ ਬੜੇ ਲੋਕ ਮਿਲਣਗੇ ਚੰਗੀ ਮੰਦੀ ਸਲਾਹ ਦੇਣ ਵਾਲੇ। ਅਤੇ ਉਹ ਸਲਾਹ ਦੇਣ ਵਾਲੇ ਕਹਿਣ ਲੱਗੇ ਵੀ ਸੱਚੇ ਪਾਤਸ਼ਾਹ ਬੜੀ ਸੁਹਿਰਦਤਾ ਨਾਲ, ਬੜੀ ਹਮਦਰਦੀ ਨਾਲ ਕਹਿੰਦੇ ਮਹਾਰਾਜ ਇੱਕ ਬੇਨਤੀ ਕਰਨ ਆਏ ਹਾਂ। ਗੁਰੂ ਸਾਹਿਬ ਕਹਿਣ ਲੱਗੇ ਦੱਸੋ। ਕਹਿੰਦੇ ਸਤਿਗੁਰੂ ਜੀ, ਜਦੋਂ ਕੋਈ ਕੰਗਾਲ ਵੀ ਆਪਣੀ ਧੀ ਨੂੰ ਤੋਰੇ ਨਾ, ਤੇ ਤਿੰਨ ਗੱਲਾਂ ਜ਼ਰੂਰ ਧਿਆਨ ਵਿੱਚ ਰੱਖਦਾ। ਤੁਸੀਂ ਕੁਛ ਵੀ ਨਹੀਂ ਵੇਖਿਆ ਮਹਾਰਾਜ, ਸਾਰੀ ਲੁਕਾਈ ਤੁਹਾਡੇ ਚਰਨਾਂ ਉੱਤੇ ਨਮਸਕਾਰ ਕਰਦੀ ਹੈ। ਗੁਰੂ ਅਮਰਦਾਸ ਜੀ ਦੁਨੀਆਂ ਦੇ ਬਾਦਸ਼ਾਹ ਗੁਰੂ ਨਾਨਕ ਦੇ ਦਰਬਾਰ ਦੇ ਅੱਗੇ ਆ ਕੇ ਝੁਕ ਰਹੇ ਨੇ, ਤੇ ਮਹਾਰਾਜ ਤੁਸੀਂ ਆਪਣੀ ਧੀ ਨੂੰ ਇੱਕ ਕੰਗਾਲ ਦੇ ਲੜ ਲਾਉਣ ਲੱਗੇ ਹੋ? ਅਜੇ ਕੁਝ ਨਹੀਂ ਵਿਗੜਿਆ, ਰਿਸ਼ਤਾ ਤੋੜ ਲਓ। ਸਲਾਹ ਦੇਣ ਵਾਲੇ ਕਹਿੰਦੇ ਮਹਾਰਾਜ, ਪਹਿਲੀ ਗੱਲ, ਜਦੋਂ ਲੋਕ ਧੀ ਤੋਰਦੇ ਨੇ, ਖਿਆਲ ਕਰਿਓ ਗੁਰਮੁਖੋ, ਜਦੋਂ ਕਹਿੰਦੇ ਲੋਕੀ ਧੀ ਨੂੰ ਤੋਰਦੇ ਨੇ, ਪਹਿਲੀ ਗੱਲ ਇਹ ਖਿਆਲ ਵਿੱਚ ਰੱਖਦੇ ਵੀ ਜਿਸ ਘਰ ਵਿੱਚ ਧੀ ਨੇ ਜਾਣਾ ਹੈ, ਸਿਰ ਕੱਜਣ ਵਾਸਤੇ ਛੱਤ ਹੈਗੀ, ਉੱਪਰ ਘਰ ਹੈਗਾ ਰਹਿਣ ਵਾਸਤੇ। ਦੂਸਰੀ ਗੱਲ ਮਹਾਰਾਜ, ਲੋਕੀ ਇਹ ਜਾਣਦੇ ਨੇ, ਇਹ ਸੋਚਦੇ ਨੇ, ਲੱਭਦੇ ਨੇ, ਖੋਜਦੇ ਨੇ ਵੀ ਜਿਹਦੇ ਲਾੜ ਅਸੀਂ ਧੀ ਲਾਉਣ ਲੱਗੇ ਹਾਂ, ਦੋ ਡੰਗ ਦੀ ਰੋਟੀ ਖਾਣ ਜੋਗੀ ਹੈਗੀ ਉਹਦੇ ਘਰ ਵਿੱਚ। ਇਹ ਤੀਜੀ ਗੱਲ, ਸਤਿਗੁਰੂ ਜੀ ਲੋਕੀ ਕੁੱਲ ਕੁਣਬਾ ਵੇਖਦੇ, ਲੋਕੀ ਜਾਤ ਪਾਤ ਪੁੱਛਦੇ, ਜਿਨ੍ਹਾਂ ਨੂੰ ਗੁਰੂ ਉੱਤੇ ਭਰੋਸਾ ਨਹੀਂ ਨਾ ਗੁਰਮੁਖੋ, ਅੱਜ ਵੀ ਇਹੀ ਕੁਝ ਹੀ ਕਰ ਰਹੇ ਨੇ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਸਿੱਖਿਆ ਉਹਨਾਂ ਨੂੰ ਭੁੱਲ ਗਈ, ਤੂੰ ਮੈਂ ਮਾਣ ਨਿਮਾਣੀ ਭੁੱਲ ਗਿਆ ਉਹਨਾਂ ਨੂੰ, ਮੇਰੇ ਸਾਹਿਬ ਤੂੰ ਮੈਂ ਮਾਣ ਨਿਮਾਣੀ ਇਹ ਗੱਲ ਵਿਸਰ ਗਈ। ਤਿੰਨ ਗੱਲਾਂ ਤੇ ਕਹਿੰਦੇ ਸਤਿਗੁਰੂ ਜੀ ਜ਼ਰੂਰ ਵੇਖਣੀਆਂ ਚਾਹੀਦੀਆਂ ਨੇ ਨਾ। ਮੇਰੇ ਸਤਿਗੁਰੂ ਜੀ ਇਕੱਲੇ ਨਿਮਾਣਿਆਂ ਦੇ ਮਾਣ ਨਹੀਂ ਗੁਰਮੁਖੋ, ਜਿਹੜੇ ਉਹਨਾਂ ਦੇ ਚਰਨਾਂ ਨਾਲ ਜੁੜਦੇ ਨੇ ਉਹਨਾਂ ਨੂੰ ਨਿਮਾਣਿਆਂ ਦੇ ਮਾਣ ਬਣਾ ਦਿੰਦੇ ਨੇ, ਦੂਜਿਆਂ ਨੂੰ ਆਸਰਾ ਦੇਣ ਦੇ ਸਮਰੱਥ ਬਣਾ ਦਿੰਦੇ ਨੇ ਸਤਿਗੁਰੂ। ਇਕੱਲੇ ਨਿਆਸਰਿਆਂ ਨੂੰ ਆਸਰਾ ਨਹੀਂ ਦਿੰਦੇ ਮੇਰੇ ਸਾਹਿਬ, ਜਿਹੜੇ ਉਹਨਾਂ ਦੇ ਚਰਨਾਂ ਨਾਲ ਜੁੜਦੇ ਆ ਉਹਨਾਂ ਨੂੰ ਆਸਰਾ ਦੇਣ ਦੇ ਯੋਗ ਬਣਾ ਦਿੰਦੇ ਆ। ਕਹਿਣ ਵਾਲੇ ਕਹਿੰਦੇ ਸਤਿਗੁਰੂ ਜੀ ਤਿੰਨ ਗੱਲਾਂ ਤੇ ਲੋਕ ਵੇਖਦੇ ਨੇ, ਤੁਸੀਂ ਕੁਝ ਵੀ ਨਹੀਂ ਵੇਖਿਆ, ਪਰ ਮੇਰੇ ਗੁਰੂ ਦੀ ਰਹਿਮਤ ਵੇਖੋ ਗੁਰਮੁਖੋ, ਭਾਈ ਜੇਠਾ ਜੀ ਨੂੰ ਨਿਮਾਣਿਆਂ ਦਾ ਮਾਣ ਮਿਲਿਆ ਤੇ ਅੱਜ ਲੁਕਾਈ ਵੇਖਦੀ ਪਈ ਹੈ ਨਾ। ਜਿਹੜੇ ਕਹਿੰਦੇ ਸੀ ਸਤਿਗੁਰੂ ਜੀ ਉਸ ਭਾਈ ਜੇਠੇ ਦਾ ਘਰ ਨਹੀਂ, ਸਿਰ ਕੱਜਣ ਲਈ ਛੱਤ ਨਹੀਂ ਸਿਰ ਉੱਤੇ, ਅੱਜ ਸਾਰਾ ਸੰਸਾਰ ਇਹ ਗੱਲ ਗਾ ਰਿਹਾ ਗੁਰਮੁਖੋ, ਡਿੱਠੇ ਸਭੇ ਥਾਮ ਨਹੀਂ ਤੁੱਧ ਜਿਹਾ। ਕਹਿੰਦੇ ਆ ਨਾ ਸੀ ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਆ ਕੇ ਬਚਨ ਚੇਤੇ ਆ ਜਾਂਦੇ ਸਾਨੂੰ, ਮਹਾਰਾਜ ਦੁਨੀਆਂ ਉੱਤੇ ਬਹੁਤ ਸ਼ਹਿਨਸ਼ਾਹਾਂ ਦੇ ਮਹਿਲ ਹੋਣਗੇ, ਪਰ ਜਿੱਥੇ ਸਭੇ ਥਾਮ ਨਹੀਂ ਤੁੱਧ ਜਿਹਾ, ਬੱਧੋ ਪੁਰਖ ਵਿਧਾਤਾ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ। ਸਿਆਣੇ ਪੁਰਖਾਂ ਦੇ ਮੈਂ ਬਚਨ ਪੜ੍ਹੇ ਤੇ ਜਦੋਂ ਗੁਰੂ ਰਾਮਦਾਸ ਜੀ ਦੀ ਇਸ ਨਗਰੀ ਦਾ ਜ਼ਿਕਰ ਆਇਆ ਨਾ, ਭਾਗਾਂ ਵਾਲੇ ਸਿੱਖੋ ਇੱਥੋਂ ਦੀ ਚਰਨ ਧੂੜ ਤੁਸੀਂ ਪਰਸ ਰਹੇ ਹੋ, ਕੁਝ ਦੁਨੀਆਂ ਵਿੱਚ ਬੈਠੇ ਸਿੱਖ ਸੁਰਤ ਕਰਕੇ ਇਸ ਸਥਾਨ ਨਾਲ ਜੁੜੇ ਅੱਜ ਸੁਣ ਰਹੇ ਹੋ ਤੁਸੀਂ। ਵਿਚਾਰਵਾਨ ਨੇ ਬੜੇ ਪਿਆਰੇ ਬਚਨ ਕਹੇ, ਕਹਿੰਦੇ ਵੀ ਲੋਕ ਕਹਿੰਦੇ ਨੇ ਇਹ ਸੱਚਖੰਡ ਹੈ, ਧਰਤੀ ਉੱਤੇ ਸੱਚਖੰਡ ਹੈ। ਇਹ ਬਦਕਿਸਮਤੀ ਹੈ ਗੁਰਮੁਖੋ ਵੀ ਅਸੀਂ ਗੋਲਡਨ ਟੈਂਪਲ ਕਹਿਣਾ ਸ਼ੁਰੂ ਕਰ ਦਿੱਤਾ, ਇਹ ਸਾਡੀ ਅਗਿਆਨਤਾ ਦਾ ਪ੍ਰਗਟਾਵਾ ਹੈ। ਸਰਦਾਵਾਨ ਕਹਿੰਦਾ ਇਹ ਸੱਚਖੰਡ ਹੈ, ਤੇ ਵਿਚਾਰਵਾਨ ਨੇ ਬਚਨ ਲਿਖੇ ਕਹਿੰਦੇ ਨਹੀਂ, ਸੱਚਖੰਡ ਦੇ ਵਿੱਚ ਵੀ ਥੋੜਾ ਜਿਹਾ ਅੰਤਰ ਹੈ। ਕਲਪਨਾ ਕਰਨ ਵਾਲੇ ਕਹਿੰਦੇ ਨਾ ਬਿਸ਼ਤ ਹੈ ਉੱਪਰ, ਸੱਚਖੰਡ ਹੈ ਉੱਪਰ, ਤੇ ਇਹ ਧਰਤੀ ਦੇ ਸੱਚਖੰਡ ਹੈ ਕਲਪਨਾ ਵਾਲੇ। ਤੇ ਉਸ ਸਿਆਣੇ ਪੁਰਖ ਦੇ ਬੋਲ ਮੈਨੂੰ ਟੁੰਬ ਗਏ ਗੁਰਮੁਖੋ, ਕਹਿੰਦੇ ਵੀ ਅਕਾਲ ਪੁਰਖ ਵਾਹਿਗੁਰੂ ਨੇ ਤੱਕੜੀ ਦੇ ਵਿੱਚ ਇੱਕ ਉਹ ਬਿਹਿਸਤ ਉਹ ਸੱਚਖੰਡ ਤੇ ਇੱਕ ਇਹ ਸੱਚਖੰਡ ਦੋਨਾਂ ਨੂੰ ਤੋਲਿਆ ਵੀ ਵੱਡਾ ਕਿਹੜਾ ਹੈ। ਧਰ ਤੱਕੜੀ ਵਿੱਚ ਤੋਲਿਆ

0: ਤੇ ਖਿਆਲ ਕਰਿਓ, ਉਹ ਕਹਿੰਦੇ ਵੀ ਮੇਰਿਆ ਮਾਲਕਾ ਇਸ ਸੱਚਖੰਡ ਦਾ ਮੁਕਾਬਲਾ ਉਹ ਸੱਚਖੰਡ ਨਹੀਂ ਕਰ ਸਕਦਾ। ਕਹਿੰਦੇ ਧਰ ਤੱਕੜੀ ਵਿੱਚ ਤੋਲਿਆ ਇਹ ਗੌਰਾ ਉਹ ਹੋਰਾ ਹੋਏ, ਇਹ ਸੀ ਭਾਰਾ, ਇਹ ਸੀ ਵੱਡਾ, ਇਹ ਸੀ ਮਹਾਨ, ਤੇ ਜਿਹੜਾ ਉਹ ਸੱਚਖੰਡ ਨਾ ਜਿਹਦੀ ਕਲਪਨਾ ਕਰਦੇ ਲੋਕ ਉਹ ਸੀ ਹੌਲਾ ਹਲਕਾ, ਤੇ ਜਿਹੜੀ ਚੀਜ਼ ਹਲਕੀ ਹੁੰਦੀ ਆ ਉਹ ਉੱਪਰ ਉੱਠ ਜਾਂਦੀ ਆ ਤੇ ਜਿਹੜੀ ਭਾਰੀ ਹੁੰਦੀ ਆ ਗੁਰਮੁਖ ਉਹ ਹੇਠਾਂ ਰਹਿ ਜਾਂਦੀ ਹੈ। ਧਰ ਤੱਕੜੀ ਵਿੱਚ ਤੋਲਿਆ ਇਹ ਗੌਰਾ ਉਹ ਹੋਰਾ ਹੋਏ, ਇਹ ਧਰਤੀ 'ਤੇ ਰਹਿ ਗਏ ਉਹ ਉਹਾਂ ਕੋ ਹੋਏ, ਉਹਾਂ ਕੁਛ ਹੋਏ ਉੱਥੇ ਸੋਭ ਰਿਹਾ, ਕਹਿੰਦੇ ਕਿਤੇ ਆਕਾਸ਼ ਵਿੱਚ ਹੋਏਗਾ, ਉਹ ਉੱਪਰ ਚਲਿਆ ਗਿਆ ਤੇ ਇਹ ਵੱਡਾ ਸੀ, ਇਹ ਮਹਾਨ ਸੀ, ਇਹ ਧਰਤੀ 'ਤੇ ਰਹਿ ਗਿਆ, ਉਹ ਸੱਚਖੰਡ ਇਹਦਾ ਮੁਕਾਬਲਾ ਨਹੀਂ ਕਰ ਸਕਦਾ। ਤੇ ਜਿਹੜੇ ਲੋਕ ਕਹਿੰਦੇ ਸੀ ਗੁਰੂ ਰਾਮਦਾਸ ਜੀ ਸੱਤ ਨਹੀਂ ਸਿਰ ਦੇ ਉੱਤੇ ਘਰ ਨਹੀਂ, ਅੱਜ ਗੁਰਮੁਖੋ ਸੰਸਾਰ ਨੂੰ ਕਹਿਣਾ ਪੈ ਗਿਆ ਕਿ ਇਹੋ ਜਿਹਾ ਦੁਨੀਆਂ ਉੱਤੇ ਦੂਜਾ ਘਰ ਹੀ ਕੋਈ ਨਹੀਂ, ਇਹੋ ਜਿਹਾ ਦੁਨੀਆਂ ਉੱਤੇ ਦੂਜਾ ਦਾਰ ਹੀ ਕੋਈ ਨਹੀਂ। ਤੇ ਜਿਹੜੇ ਲੋਕ ਕਹਿੰਦੇ ਸੀ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਦੋ ਡੰਗ ਦੀ ਰੋਟੀ ਨਹੀਂ ਪੱਕਦੀ, ਉਹਦੇ ਘਰ ਘੁੰਗਣੀਆਂ ਵਿਕਦੀਆਂ ਤੇ ਖਾਂਦੇ ਨੇ, ਨਹੀਂ ਵਿਕਦੀਆਂ ਤੇ ਭੁੱਖੇ ਰਹਿੰਦੇ ਆ, ਆਹ ਮੇਰੇ ਗੁਰੂ ਰਾਮਦਾਸ ਜੀ ਦਾ ਚੌਂਕਾ। ਇੱਕ ਕਹਾਵਤ ਬਣ ਗਈ ਗੁਰਮੁਖੋ ਦੁਨੀਆਂ ਉੱਤੇ ਕਿ ਸੰਸਾਰ ਦੇ ਲੋਕ ਭੁੱਖੇ ਸੌ ਸਕਦੇ ਨੇ, ਗੁਰੂ ਰਾਮਦਾਸ ਤੇਰੀ ਨਗਰੀ 'ਚ ਵਸਣ ਵਾਲਾ ਭੁੱਖਾ ਨਹੀਂ ਸੌ ਸਕਦਾ। ਅੱਜ ਲੱਖਾਂ ਲੋਕ ਇੱਕ ਵੇਲੇ ਬਹਿ ਕੇ ਵੇਖੋ ਕਿਵੇਂ ਸੰਗਤਾਂ ਜੁੜੀਆਂ ਨੇ, ਪ੍ਰਸ਼ਾਦਾ ਛਕ ਰਹੇ ਆ। ਜਿਹੜੇ ਲੋਕ ਕਹਿੰਦੇ ਸੀ ਦਾਤਾ ਨਾ ਤੂੰ ਕੁਟੰਬ ਪੁੱਛਿਆ, ਨਾ ਤੂੰ ਕੁੱਲ ਪੁੱਛੀ, ਨਾ ਤੂੰ ਘਰਾਣਾ ਪੁੱਛਿਆ, ਨਾ ਉਹਦੇ ਕੋਈ ਅੱਗੇ ਹੈ, ਨਾ ਕੋਈ ਉਹਦੇ ਪਿੱਛੇ ਹੈ, ਨਾ ਮਾਂ ਪਿਓ, ਲਵਾਰਸ ਭਾਈ ਜੇਠਾ। ਤੇ ਗੁਰਮੁਖੋ ਅੱਜ ਦੁਨੀਆਂ ਭਰ ਦੇ ਸਿੱਖ ਗੁਰੂ ਰਾਮਦਾਸ ਜੀ ਦੀ ਸੰਤਾਨ ਅਸੀਂ, ਦੁਨੀਆਂ ਭਰ ਦੇ ਸਿੱਖ। ਧੰਨ ਗੁਰੂ ਰਾਮਦਾਸ ਜੀ ਦੇ ਗ੍ਰਹਿ ਵਿਖੇ ਗੁਰੂ ਅਰਜਨ ਸਾਹਿਬ ਜੀ ਪ੍ਰਗਟ ਹੋਏ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ, ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ, ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਪੋਤਰੇ ਬਾਬਾ ਗੁਰਦਿੱਤਾ ਜੀ ਦੇ ਸਪੁੱਤਰ ਸਾਹਿਬ ਹਰ ਰਾਏ ਜੀ, ਹਰ ਰਾਏ ਪਾਤਸ਼ਾਹ ਜੀ ਦੇ ਸਪੁੱਤਰ ਧੰਨ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ, ਤੇ ਗੁਰੂ ਹਰਕ੍ਰਿਸ਼ਨ ਜੀ ਦੇ ਦਾਦਾ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਸਪੁੱਤਰ ਸਾਹਿਬ ਗੁਰੂ ਤੇਗ ਬਹਾਦਰ, ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨੂਰੇ ਚਿਰਾਗ ਗੁਰੂ ਕਲਗੀਧਰ ਪਾਤਸ਼ਾਹ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਾਰ ਜਿਗਰ ਦੇ ਟੁਕੜੇ, ਜਿਨ੍ਹਾਂ ਨੂੰ ਸ਼ਹੀਦ ਕਰਵਾ ਕੇ ਮੇਰੇ ਸਾਹਿਬ ਨੇ ਕਿਹਾ ਸੁਖੀ ਬਸਤਾ ਮੋਰੋ ਪਰਿਵਾਰ, ਆ ਸਾਰਾ ਸਿੱਖ ਜਗਤ ਪਰਿਵਾਰ ਬਣ ਗਿਆ। ਜਿਹੜੇ ਕਹਿੰਦੇ ਸੀ ਕਿਹੜੀ ਕੁੱਲ ਕਿਹੜਾ ਕੁਟੰਬ, ਨਾ ਕੋਈ ਅੱਗੇ ਹੈ ਨਾ ਕੋਈ ਪਿੱਛੇ ਹੈ, ਅੱਜ ਸਾਰਾ ਸਿੱਖ ਜਗਤ ਧੰਨ ਗੁਰੂ ਰਾਮਦਾਸ ਜੀ ਦਾ ਪਰਿਵਾਰ ਬਣ ਗਿਆ। ਇੱਕ ਮੈਂ ਬੇਨਤੀ ਕਰਨੀ ਚਾਹਾਂਗਾ ਗੁਰਮੁਖੋ, ਅਸੀਂ ਸਿੱਖ ਰਹਿਤ ਮਰਿਆਦਾ ਦੀ ਅਵੱਗਿਆ ਕਰਦੇ ਹਾਂ ਜਦੋਂ ਅਸੀਂ ਆਪਣੀਆਂ ਆਪਣੀਆਂ ਜਾਤਾਂ ਦੀਆਂ ਲਕੀਰਾਂ ਕੱਢਦੇ ਹਾਂ, ਪੂਛਾਂ ਲਾਉਂਦੇ ਹਾਂ ਆਪਣੇ ਪਿੱਛੇ। ਇੱਕ ਇਕੱਤਰਤਾ ਦੇ ਵਿੱਚ ਮੈਨੂੰ ਜਾਣ ਦਾ ਮੌਕਾ ਮਿਲ ਗਿਆ, ਬੜੇ ਬੰਦਗੀ ਵਾਲੇ ਮਹਾਂਪੁਰਖ ਸੀ, ਕਿਸੇ ਦੀ ਬੰਦਗੀ 'ਤੇ ਮੈਂ ਸ਼ੰਕਾ ਨਹੀਂ ਕਰਦਾ ਕਿਉਂਕਿ ਮੇਰੇ ਆਪਣੇ ਪੱਲੇ ਬੰਦਗੀ ਨਹੀਂ ਹੈ, ਪਰ ਉੱਥੇ ਇੱਕ ਗੱਲ ਬਾਰ ਬਾਰ ਅਨਾਊਂਸ ਕੀਤੀ ਗਈ ਜੀ, ਇਹ ਬੇਦੀ ਕੁੱਲ ਦੇ ਮਹਾਂਪੁਰਖ ਨੇ, ਇਹ ਬੇਦੀ ਕੁੱਲ ਦੇ ਮਹਾਂਪੁਰਖ ਨੇ, ਇਹ ਗੁਰੂ ਨਾਨਕ ਦੀ ਵੰਸ਼ ਦੇ ਮਹਾਂਪੁਰਖ ਨੇ, ਅਤੇ ਮੇਰੇ ਕੋਲੋਂ ਰਿਹਾ ਨਹੀਂ ਗਿਆ। ਤੁਰ ਕੇ ਸਿੱਖੋ, ਅਸੀਂ ਸਾਰੇ ਕਿਹਦੀ ਵੰਸ਼ ਹਾਂ, ਲਕੀਰਾਂ ਕਿਉਂ ਖਿੱਚੀਆਂ ਨੇ, ਅਸੀਂ ਕਿਹੜੀਆਂ ਵੰਡੀਆਂ ਪਾ ਕੇ ਬੈਠੇ ਹਾਂ। ਗੁਰੂ ਨਾਨਕ ਨੇ ਤੇ ਇਹ ਲਕੀਰਾਂ ਮੇਟ ਦਿੱਤੀਆਂ ਸੀ, ਅਸੀਂ ਪੰਥ ਦੀ ਮਰਿਆਦਾ ਦੀ ਉਲੰਘਣਾ ਕਰਦੇ ਹਾਂ ਜਦੋਂ ਇਹ ਲਕੀਰਾਂ ਪਾਉਂਦੇ ਹਾਂ। ਮੇਰੇ ਗੁਰੂ ਨੇ ਤੇ ਗੁਰਮੁਖੋ ਇਕੱਲੇ ਸਿੱਖ ਹੀ ਨਹੀਂ, ਸਾਰੀ ਕਾਇਨਾਤ ਨੂੰ ਸਾਹਿਬ ਨੇ ਕਿਹਾ ਸੀ ਵੀ ਇੱਕ ਪਿਓ ਦੀ ਸੰਤਾਨ ਹੈ ਤੇ ਸਾਰੀ ਸ੍ਰਿਸ਼ਟੀ ਹੀ ਇੱਕ ਪਰਿਵਾਰ ਹੈ। ਗੁਰਮੁਖ ਏਕ ਪਿਤਾ ਏਕ ਸਕੇ ਹਮ ਬਾਰਕ, ਇਸ ਬਚਨ ਨੂੰ ਧਿਆਨ 'ਚ ਰੱਖਣਾ ਵੀ ਅਸੀਂ ਆਪਸ ਵਿੱਚ ਵੀ ਨਹੀਂ ਰਲ ਕੇ ਬੈਠ ਪਾ ਰਹੇ। ਉਹ ਨਿਮਾਣਿਆਂ ਦੇ ਮਾਣ ਦੇ ਦਰ 'ਤੇ ਆ ਕੇ ਨਾ ਇਕੱਲਾ ਮਾਣ ਹੀ ਨਹੀਂ ਮਿਲਦਾ, ਦੂਜਿਆਂ ਨੂੰ ਆਸਰਾ ਦੇਣ ਜੋਗੇ ਬਣਾ ਦਿੰਦਾ ਮੇਰਾ ਸਤਿਗੁਰੂ। ਇਨ ਗਰੀਬ ਸਿੱਖਣ ਕੋ ਦਿਉ ਪਾਤਸ਼ਾਹੀ, ਜਿਨ੍ਹਾਂ ਨੂੰ ਕੋਈ ਨਹੀਂ ਸੀ ਨਾ ਜਾਣਦਾ, ਜਿਨ੍ਹਾਂ ਨੂੰ ਸਿਰ ਝੁਕਾ ਕੇ ਜਿਉਣ ਦਾ ਹੁਕਮ ਸੀ, ਜਿਨ੍ਹਾਂ ਦੀ ਅਣਖ ਗੈਰਤ ਮਰ ਚੁੱਕੀ ਸੀ, ਮੇਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਨੇ ਆਪਣੇ ਪੁੱਤਰਾਂ ਦਾ ਖੂਨ ਦੇ ਕੇ ਤੇ ਸਾਡੇ ਖੂਨ ਦੇ ਅੰਦਰ ਗਰਮੈਸ਼ ਪੈਦਾ ਕੀਤੀ। ਗੁਰਮੁਖੋ ਅੱਜ ਇੱਕ ਇਤਿਹਾਸਕ ਦਿਹਾੜਾ ਵੀ ਹੈ, ਸ਼ਾਇਦ ਸਾਨੂੰ ਭੁੱਲ ਗਿਆ ਹੋਵੇ, ਪਰ ਇੱਥੇ ਵੀ ਮੈਂ ਬੇਨਤੀ ਕਰਾਂ, ਤੁਹਾਡੇ ਕੋਲੋਂ ਮਾਫ਼ੀ ਮੰਗ ਕੇ ਕਹਾਂ, ਅਸੀਂ ਸਾਨੂੰ ਮੱਸਿਆ ਸੰਗਰਾਂਦ ਪੁੰਨਿਆ ਨਹੀਂ ਭੁੱਲਦੀਆਂ, ਗੁਰਮੁਖੋ ਆਪਣਾ ਇਤਿਹਾਸ ਭੁੱਲ ਜਾਂਦਾ। ਗੈਰ ਸਿੱਖ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਖਾਫੀ ਖਾਨ ਜਿਹਨਾਂ ਨੂੰ ਕਹਿੰਦੇ ਅਸੀਂ, ਤੇ ਖੁਸ਼ਹਾਲ ਚੰਦ, ਦੋ ਇਤਿਹਾਸਕਾਰਾਂ ਦਾ ਮੈਂ ਇੱਥੇ ਹਵਾਲਾ ਦੇਣਾ ਚਾਹੁੰਦਾ। ਤੀਸਰੇ ਇਤਿਹਾਸਕਾਰ ਨੇ ਸਰਦਾਰ ਅਜੈਬ ਸਿੰਘ, ਜਿਨ੍ਹਾਂ ਨੇ ਪੁਸਤਕ ਲਿਖੀ ਹੈ ਨਿਤ ਨਵੇਂ ਸੂਰਜ ਨਵੀਂ ਸਿੱਖ ਸੂਰਬੀਰਤਾ, ਹਰ ਰੋਜ਼ ਸਿੱਖੀ ਦੇ ਇਤਿਹਾਸ ਦਾ ਜ਼ਿਕਰ ਕਰਦੇ ਹੋ, ਇਹ ਅੱਜ ਦੇ ਦਿਨ ਨਾਲ ਸੰਬੰਧਿਤ ਇੱਕ ਇਤਿਹਾਸਕ ਦਿਹਾੜਾ ਹੈ। ਮੇਰੇ ਸਤਿਗੁਰੂ ਕਿੱਦਾਂ ਮਾਣ ਦਿੰਦੇ ਗੁਰਮੁਖੋ, ਵੇਖੋ ਸਰਦਾਰੀ ਕਿਵੇਂ ਦੀ ਬਖਸ਼ੀ ਸੀ। 17 ਦਸੰਬਰ 1715 ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਨੰਗਲ ਤੋਂ ਕੈਦ ਕੀਤਾ ਤੇ ਗੁਰਮੁਖੋ ਇਸ ਕਾਫਲੇ ਨੂੰ 26 ਫਰਵਰੀ 1716 ਨੂੰ ਦਿੱਲੀ ਪਹੁੰਚਾਇਆ ਗਿਆ। 5 ਮਾਰਚ 1716 ਨੂੰ ਕਤਲ ਸ਼ੁਰੂ ਹੋਏ ਸਿੰਘਾਂ ਦੇ। ਅੱਜ 6 ਮਾਰਚ 1716 ਵਾਲੇ ਦਿਨ ਇੱਕ ਉਸ ਸਿੱਖ ਬੱਚੇ ਦੀ ਵਾਰੀ ਆਈ ਜਿਹਦਾ ਅਜੇ ਸੱਜਰਾ ਵਿਆਹ ਹੋਇਆ ਸੀ ਤੇ ਮਾਂ ਪਹੁੰਚੀ ਹਾਲ ਪਾ ਰਿਹਾ ਕਰਦੀ ਫਰਸ਼ੀਅਰ ਦੇ ਕੋਲ। ਸੈਯਦ ਅਬਦੁਲ ਖਾਨ ਉੱਥੇ ਹੁਕਮਰਾਨ ਸੀ ਜਿਹਦੀ ਨਿਗਰਾਨੀ ਹੇਠ ਸਾਰੇ ਕਤਲ ਹੋ ਰਹੇ ਸੀ, ਸਿੱਖਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ। ਉਹਦਾ ਇੱਕ ਵਜ਼ੀਰ ਸੀ, ਉਹਦਾ ਇੱਕ ਦੀਵਾਨ ਸੀ ਰਤਨ ਚੰਦ, ਉਹਨੂੰ ਮਿਲ ਕੇ ਇਸ ਮਾਤਾ ਨੇ ਪਹੁੰਚ ਕੀਤੀ। ਸਰਦਾਰ ਅਜੈਬ ਸਿੰਘ ਨੇ ਇਸ ਨੌਜਵਾਨ ਦਾ ਨਾਮ ਹੀ ਹਕੀਕਤ ਰਾਏ ਲਿਖਿਆ, ਇੱਕ ਬਾਲ ਹਕੀਕਤ ਰਾਏ ਜਿਹਨਾਂ ਨੂੰ ਜਿਹੜੇ ਬਟਾਲੇ ਨਾਲ ਸੰਬੰਧਿਤ ਸਨ, ਇਹ ਦੂਸਰੇ ਹਕੀਕਤ ਰਾਏ ਦਾ ਜ਼ਿਕਰ ਹੈ। ਅਤੇ ਉਹਨਾਂ ਨੂੰ ਕਹਿੰਦੇ ਅੱਜ ਦੇ ਦਿਨ ਜਦੋਂ ਮਾਂ ਪਹੁੰਚੀ ਨਾ ਕਤਲਗਾਹ ਦੇ ਵਿੱਚ ਇਹ ਪਰਵਾਨਾ ਲੈ ਕੇ ਕਿ ਮੇਰਾ ਪੁੱਤਰ ਸਿੱਖ ਨਹੀਂ ਅਤੇ ਇਹਦੀ ਜਾਨ ਖਲਾਸੀ ਕਰ ਦਿਓ, ਜਾਨ ਬਖਸ਼ ਦਿਓ, ਉੱਥੇ ਤਰਸ ਨਹੀਂ ਸੀ ਆਇਆ ਫਰਕਸ਼ੀਅਰ ਨੂੰ। ਉਹ ਚਾਹੁੰਦਾ ਸੀ ਮੈਂ ਦੁਨੀਆਂ ਦੇ ਵਿੱਚ ਇਤਿਹਾਸ ਵਿੱਚ ਇੱਕ ਗੱਲ ਸਾਬਤ ਕਰ ਦਿਆਂਗਾ ਕਿ ਕਿਸੇ ਸਿੱਖ ਨੇ, ਕਿਸੇ ਇੱਕ ਸਿੱਖ ਨੇ ਮੌਤ ਦੇ ਭੈ ਕਰਕੇ ਆਪਣੀ ਜਾਨ ਬਚਾਉਣ ਵਾਸਤੇ ਆਪਣੇ ਆਪ ਨੂੰ ਸਿੱਖ ਹੋਣ ਤੋਂ ਮੁਨਕਰ ਕਰ ਲਿਆ, ਸਿੱਖ ਤਸਲੀਮ ਕਰਨ ਤੋਂ ਮੁਨਕਰ ਹੋ ਗਿਆ। ਉਹਨੇ ਲਿਖ ਦਿੱਤਾ ਵੀ ਜੇ ਕਹਿ ਦੇ ਮੈਂ ਸਿੱਖ ਨਹੀਂ ਇਹਨੂੰ ਬਖਸ਼ ਦਿਓ। ਪਰ ਮੇਰੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਨਿਮਾਣਿਆਂ ਨੂੰ ਜਿਹੜਾ ਮਾਣ ਦਿੱਤਾ ਸੀ ਨਾ, ਜਿਨ੍ਹਾਂ ਦੇ ਅੰਦਰ ਜਾਗ ਸੀ ਗੁਰਮੁਖੋ, ਇਸ ਮਾਣ ਨੂੰ ਗਵਾਉਣਾ ਨਹੀਂ ਸੀ ਚਾਹੁੰਦੇ। ਇਹ ਬਦਕਿਸਮਤੀ ਹੈ ਕਿ ਅੱਜ ਦੇ ਸਿੱਖ ਨੌਜਵਾਨ ਨੂੰ ਇਹ ਗਰਵ ਹੀ ਨਹੀਂ ਰਿਹਾ ਵੀ ਮੇਰੇ ਗੁਰੂ ਨੇ ਮੈਨੂੰ ਪੁੱਤਰਾਂ ਦੇ ਬਦਲੇ ਸਰਦਾਰੀ ਦਿੱਤੀ ਹੈ, ਪਰਿਵਾਰ ਦੇ ਸਰਬੰਸ ਦੇ ਬਦਲੇ ਸਰਦਾਰੀ ਦਿੱਤੀ ਹੈ, ਨਿਮਾਣਿਆਂ ਦੇ ਮਾਣ ਦੇਣ ਵਾਲੇ ਸਤਿਗੁਰੂ ਨੂੰ ਰੁਲਦਿਆਂ ਨੂੰ ਚੁੱਕ ਕੇ ਸਰਦਾਰੀ ਦਿੱਤੀ ਹੈ। ਇਸ ਗੱਲ ਦਾ ਅਹਿਸਾਸ ਹੀ ਮੁੱਕ ਗਿਆ ਸਾਨੂੰ। ਜਿਨ੍ਹਾਂ ਦੇ ਅੰਦਰ ਜਾਗ ਸੀ ਉਹਨਾਂ ਨੇ ਫੁੱਟ ਫੁੱਟ ਕੇ ਕਿਹਾ ਅੱਜ ਦੇ ਦਿਨ 6 ਮਾਰਚ 1716 ਨੂੰ ਕਿ ਮੈਂ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹਾਂ, ਇਹ ਔਰਤ ਝੂਠ ਬੋਲ ਰਹੀ ਹੈ, ਮੈਂ ਇਹਦਾ ਪੁੱਤਰ ਨਹੀਂ, ਮੈਂ ਮਾਂ ਸਾਹਿਬ ਕੌਰ ਦਾ ਪੁੱਤਰ ਹਾਂ ਜਿਹਦੇ ਲਾਡਲੇ ਸ਼ਹੀਦ ਹੋ ਸਕਦੇ ਨੇ ਪਰ ਧਰਮ ਤੋਂ ਮੁਨਕਰ ਨਹੀਂ ਹੋ ਸਕਦੇ। ਇੱਦਾਂ ਮੇਰਾ ਸਤਿਗੁਰੂ ਮਾਣ ਦਿੰਦਾ ਗੁਰਮੁਖੋ ਨਿਮਾਣਿਆਂ ਨੂੰ। ਉਹ ਫਿਰ ਮੌਤ ਐਸੀ ਪਾਉਂਦੇ ਨੇ ਜਿਸ ਮਰਨੇ ਤੇ ਜੱਗ ਡਰੈ ਮੇਰੇ ਮਨ ਆਨੰਦ। ਉਹ ਵਿਸਰਨ ਵਾਲੀ ਮੌਤੇ ਨਹੀਂ ਮਰਦੇ, ਉਹ ਯਾਦ ਵਾਲੀ ਮੌਤੇ ਮਰਦੇ। ਇੱਦਾਂ ਸਾਹਿਬ ਕਹਿੰਦੇ ਉਸ ਨਿਮਾਣਿਆਂ ਦੇ ਮਾਣ ਦੀ ਚਰਨ ਵਿੱਚ ਜਾ, ਸ਼ਰਨ ਵਿੱਚ ਜਾ, ਤੈਨੂੰ ਵੀ ਐਸਾ ਨਿਮਾਣਿਆਂ ਨੂੰ ਮਾਣ ਦੇਣ ਵਾਲਾ ਬਣਾ ਦੇਗਾ, ਸਰਦਾਰ ਬਣਾ ਦੇਗਾ। ਕਦੀ ਸਰਦਾਰ ਕਿਹਾ ਜਾਂਦਾ ਸੀ ਜਿਹਦੇ ਕੋਲ ਬਹੁਤ ਮੁਰੱਬੇ ਹੁੰਦੇ ਸੀ, ਕਿੱਲੇ ਹੁੰਦੇ ਸੀ, ਪਰ ਕਲਗੀਧਰ ਪਿਤਾ ਨੇ ਸਰਦਾਰੀ ਦਿੱਤੀ ਅੰਦਰਲੀ ਅਣਖ ਜਗਾ ਕੇ, ਅੰਦਰੋਂ ਮੁਰਦਿਆਂ ਨੂੰ ਜੀਵਨ ਦੇ ਕੇ। ਇੱਦਾਂ ਮੇਰਾ ਸਾਹਿਬ ਮਾਣ ਬਖਸ਼ਦਾ ਹੈ।
1: ਅਰਦਾਸ ਕਰੀ ਪ੍ਰਭ ਆਪਣੇ ਆਗੈ, ਸੁਣ ਸੁਣ ਜੀਵਾ ਤੇਰੀ ਬਾਣੀ।
0: ਅਰਦਾਸ, ਸੱਚੇ ਪਾਤਸ਼ਾਹ ਮੈਂ ਬੇਨਤੀ ਕਰਦਾ ਵੀ ਇਹ ਕੰਨਾਂ ਨੂੰ ਹੋਰਨਾ ਕੁਝ ਸੁਣਨ ਨੂੰ ਮਿਲੇ। ਅੱਜ ਬਿਰਤੀ ਕੀ ਬਣ ਗਈ ਗੁਰਮੁਖੋ, ਕੰਨਾਂ ਨੂੰ ਚੇਟਕ ਕੀ ਹੈ ਵੀ ਕੋਈ ਮੇਰੀ ਸੋਭਾ ਕਰੇ ਤੇ ਵਿਰੋਧੀਆਂ ਦੀ ਨਿੰਦਿਆ ਕਰੇ, ਜਿਨ੍ਹਾਂ ਨਾਲ ਮੇਰਾ ਵੈਰ ਹੈ। ਜੇ ਕਿਸੇ ਨੇ ਆ ਕੇ ਮੈਨੂੰ ਉਹਨਾਂ ਦਾ ਗੁਣ ਦੱਸ ਦਿੱਤਾ ਤੇ ਮੈਂ ਕਹਿਣਾ ਇਹ ਦੁਸ਼ਮਣਾਂ ਦੀ ਗੱਲ ਕਰਦਾ, ਦੁਸ਼ਮਣਾਂ ਨਾਲ ਰਲਿਆ ਹੋਇਆ। ਭਾਈ ਗੁਰਦਾਸ ਜੀ ਇਹ ਬਚਨ ਕਹਿੰਦੇ, ਕੰਨਾਂ ਨੂੰ ਸੁਣਨ ਦੀ ਕੀ ਚੇਟਕ ਹੈ, ਉਸਤਤ ਨਿੰਦਾ ਕੰਨ ਸੁਣ, ਰੋਵਣ ਤੇ ਹਾਸੇ। ਕੰਨ ਸੁਣਨ ਦੇ ਆਦੀ ਹੋ ਗਏ ਤੇ ਭਾਈ ਸਾਹਿਬ ਜੀ ਨੇ ਬਚਨ ਕਿਹਾ, ਕਹਿੰਦੇ ਲਾਣਤ ਐਸੇ ਕੰਨਾਂ ਨੂੰ ਜਿਨ੍ਹਾਂ ਨੇ ਸੁਣਿਆ ਹੋਇਆ ਸੁਰਤ ਤੱਕ ਨਹੀਂ ਪਹੁੰਚਾਇਆ, ਨਾ ਸੁਣਿਆ ਨਾ ਸੁਰਤ ਅੰਦਰ ਟਿਕਿਆ। ਢਿਗ ਸਰਵਣ ਉਪਦੇਸ਼ ਬਿਨ, ਸੁਣ ਸੁਰਤ ਨਾ ਧਰਨੀ। ਧੰਨ ਪੰਚਮ ਪਿਤਾ ਜੀ ਦੇ ਬਚਨ। ਮਹਾਰਾਜ ਕਹਿੰਦੇ ਉਹ ਭਲਿਓ ਪੁਰਖੋ, ਜਿਹੜੀਆਂ ਅੱਖਾਂ ਨੇ ਕਦੀ ਦਰਸ਼ਨ ਨਹੀਂ ਕੀਤੇ ਸੰਗਤ ਦੇ, ਜਿਹੜੀ ਜੇਬਾਂ ਨੇ ਕਦੀ ਨਾਮ ਨਹੀਂ ਜਪਿਆ ਗੁਰੂ ਦਾ, ਜਿਹੜੇ ਕੰਨਾਂ ਨੇ ਕਦੀ ਕੀਰਤਨ ਨਹੀਂ ਸੁਣਿਆ, ਸਾਹਿਬ ਦੀ ਜਸ ਕੀਰਤੀ ਵਡਿਆਈ ਨਹੀਂ ਸੁਣੀ, ਕਹਿੰਦੇ ਉਹਨਾਂ ਨਾਲੋਂ ਥੁੜਿਆ ਕੀ ਹੈ। ਨੈਣ ਨਾ ਦੇਖੈ ਸਾਧ, ਸੇ ਨੈਣ ਬਿਹਾਲਿਆ, ਕਰਨ ਨਾ ਸੁਣੀ ਨਾਦ। ਨਾਦ ਕੀ ਹੈ? ਰੱਬੀ ਕੀਰਤੀ ਦਾ ਵਿਸਮਾਦੀ ਗੀਤ। ਇਹ ਭਾਗਾਂ ਵਾਲੇ ਹੋ ਜਿਨ੍ਹਾਂ ਕੰਨਾਂ ਦੇ ਅੰਦਰ ਵਾਹਿਗੁਰੂ ਦੀ ਕੀਰਤੀ ਦਾ ਇਹ ਵਿਸਮਾਦਮਈ ਗੀਤ ਵਸਿਆ ਹੀ ਨਹੀਂ। ਸੱਚੇ ਪਾਤਸ਼ਾਹ ਜੀ ਕਹਿੰਦੇ ਘਾਲ ਕੇ ਸਿੱਕਾ ਕਿਉਂ ਨਹੀਂ ਪਾ ਦਿੰਦੇ ਉਹ ਕੰਨਾਂ ਦੇ ਵਿੱਚ? ਕੀ ਸੁਣਿਆ? ਦੁਨੀਆਂ ਦੇ ਗੰਦ ਮੰਦ ਸੁਣੇ, ਅੱਜ ਕੀ ਸੁਣਨ ਦੇ ਆਦੀ ਆ। ਸਿੱਖ ਦੇ ਘਰ ਵਿੱਚ ਕੋਈ ਜਾਵੇ ਤੇ ਗੁਰੂ ਕੇ ਪਿਆਰਿਓ, ਉੱਥੇ ਸਾਰਾ ਦਿਨ ਟੈਲੀਵਿਜ਼ਨ ਤੇ ਗੰਦ ਮੰਦ ਚੱਲ ਰਿਹਾ ਹੋਵੇ, ਗੁਰੂ ਦੀ ਬਾਣੀ ਕਿਉਂ ਨੀ ਮਿੱਠੀ ਲੱਗਦੀ ਸਾਨੂੰ? ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ, ਮੇਰੇ ਮਾਲਕਾ ਸਾਕਤ ਪੁਰਖ ਨੂੰ ਕੀ ਚੰਗਾ ਲੱਗਦਾ? ਸਾਕਤ ਗੀਤ ਨਾਦ ਧੁਨ ਗਾਵਤ, ਬੋਲਤ ਬੋਲ ਅਜਾਏ। ਵਾਹਿਗੁਰੂ ਜੀ ਕੰਨਾਂ ਵਿੱਚ ਇਹੋ ਜਿਹੀਆਂ ਗੱਲਾਂ ਨਾ ਪਵਾਇਓ ਕਿਤੇ। ਜਿਨ੍ਹਾਂ ਨੇ ਕੰਨਾਂ ਨਾਲ ਵਾਹਿਗੁਰੂ ਨਾਮ ਨਹੀਂ ਸੁਣਿਆ, ਮੇਰੇ ਸਤਿਗੁਰੂ ਜੀ ਨੇ ਬਚਨ ਕਹੇ ਗੁਰਮੁਖੋ, ਕਰਨ ਨਾ ਸੁਣੇ ਨਾਦ, ਕਰਨ ਮੁੰਦ ਘਾਲਿਆ ਰਸਨਾ ਜਪੈ ਨਾ ਨਾਮ। ਤਿਲ ਤਿਲ ਕਰ ਕੱਟੀ ਹੈ, ਹੁਣ ਪੁੱਛ ਆਪਣੀ ਜੇਬਾਂ ਨੂੰ, ਕਦੀ ਵਾਹਿਗੁਰੂ ਆਇਆ ਇਸ ਜੇਬਾਂ ਉੱਤੇ? ਜੇ ਨਹੀਂ ਤੇ ਮੇਰੇ ਗੁਰੂ ਦਾ ਫੈਸਲਾ ਹੈ ਗੁਰਮੁਖੋ, ਨੀਯਤ ਹੈ, ਸਭ ਕੁਝ ਨੀਯਤ ਹੈ। ਸਤਿਗੁਰੂ ਜੀ ਕਹਿੰਦੇ ਵੀ ਇਹ ਅੰਗ ਹੈ ਹੀ ਇਸ ਵਾਸਤੇ ਨੇ, ਅੰਤਰ ਗੁਰੂ ਆਰਾਧਨਾ, ਜੇਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਵੇਖਣਾ, ਸਰਵਣੀ ਸੁਣਨਾ, ਗੁਰ ਨਾਉ ਫਿਰ ਸੁਣੀਏ। ਮੇਰੇ ਉੱਤੇ ਬਖਸ਼ਿਸ਼ ਕਰੋ ਵਾਹਿਗੁਰੂ ਜੀ, ਮੇਰੇ ਸਤਿਗੁਰੂ ਜੀ ਮੇਰੇ ਤੇ ਰਹਿਮਤ ਕਰੋ, ਮੈਂ ਕੰਨਾਂ ਨਾਲ ਤੇਰੀ ਬਾਣੀ ਸੁਣ ਸਕਾਂ।

ਕੈਸਟ ਜਿਸ ਵਿੱਚ ਆਪ ਜੀ ਨੇ ਸ੍ਰੀ ਰਵਿਦਾਸ ਜੀ ਦੇ ਉਚਾਰਨ ਕੀਤੇ ਹੋਏ ਸ਼ਬਦ ਸਰਵਣ ਕੀਤੇ ਨੇ। ਤੀਸਰੀ ਕੰਪਨੀ ਦੇ ਸੇਵਾਦਾਰ ਗੁਲਸ਼ਨ ਕੁਮਾਰ ਦਰਸ਼ਨ ਕੁਮਾਰ ਜੀ ਨੇ ਸੋਹਣਾ ਉਪਰਾਲਾ ਇਹ ਕੀਤਾ ਹੈ। ਪ੍ਰਸਿੱਧ ਵਿਦਵਾਨ ਪ੍ਰੋਫੈਸਰ ਬਲਦੇਵ ਸਿੰਘ ਜੀ ਪਾਠਕ ਜਿਨ੍ਹਾਂ ਦੀਆਂ ਖੋਜ ਕੀਤੀਆਂ ਸਾਖੀਆਂ ਦਾਸ ਨੇ ਆਪ ਸੰਗਤ ਨੂੰ ਸਰਵਣ ਕਰਾਈਆਂ ਨੇ। ਆਸ ਹੈ ਕਿ ਆਪ ਸਮੂਹ ਸੰਗਤਾਂ ਦਾਸਰਿਆਂ ਦੀ ਇਹ ਸੇਵਾ ਪ੍ਰਵਾਨ ਕਰੋਗੇ ਤੇ ਪਿਆਰ ਭਰੀ ਅਸੀਸ